0: ਆਈ ਮੀਨ ਇਹ ਰਿਫਲੈਕਟ ਹੁੰਦਾ ਤੁਹਾਡੇ ਤੇ?
1: ਮੈਂ ਮੋਸਟਲੀ ਸਾਰਿਆਂ ਨੂੰ ਇਹ ਕਹਿੰਦਾ, ਬਿਕੋਜ਼ ਆਪਾਂ ਜਿੱਥੋਂ ਆਏ ਹਾਂ, ਠੀਕ ਹੈ, ਇੰਸ਼ੋਰੈਂਸ ਇਜ਼ ਸਮਥਿੰਗ ਦ ਵੈਰੀ ਲਾਸਟ ਥਿੰਗ ਆਪਾਂ ਸੋਚਦੇ ਹਾਂ, ਠੀਕ ਹੈ, ਬਟ ਜਿਹੋ ਜਿਹੀ ਕੰਟਰੀ 'ਚ ਆਪਾਂ ਹੈਗੇ ਹਾਂ, ਸਾਡੇ ਮੌਗਜਿਸ ਹੈਗੇ ਆ, ਰੈਂਟਸ ਹੈਗੇ ਆ, ਗੱਡੀਆਂ ਦੀ ਕਿਸ਼ਤਾਂ, ਸਾਰੇ ਐਕਸਪੈਂਸਿਸ ਹੈਗੇ ਆ, ਤੁਸੀਂ ਬਿਫੋਰ ਥਿੰਕਿੰਗ ਅਬਾਊਟ ਇੰਸ਼ੋਰੈਂਸ, ਤੁਸੀਂ ਆਹ ਚੀਜ਼ ਸੋਚੋ ਕਿ ਕੱਲ੍ਹ ਨੂੰ ਅਗਰ ਮੇਰੀ ਇਨਕਮ ਰੁਕ ਜਾਂਦੀ ਹੈ, ਜਿਹੜੇ ਖਰਚੇ ਮੈਂ ਚਲਾਏ ਹੋਏ ਆ, ਜਿਹੜੇ ਮੇਰੇ ਬੰਨੇ ਹੋਏ ਆ, ਇਹਦਾ ਕੀ ਹੋਏਗਾ? ਕਈ ਲੋਕ ਮੈਨੂੰ ਕਹਿੰਦੇ ਕਿ ਮੈਨੂੰ ਏ ਸੀ ਸੀ ਪੇ ਕਰੇਗੀ 80%,
0: ਜੀ,
1: ਬਟ ਸਟਿਲ ਤੁਸੀਂ ਦੇਖੋ ਕਿ ਕਿੰਨੇ ਟਾਈਮ ਤੱਕ ਤੁਹਾਡੇ ਕੋਸਟ ਸਾਰੀ ਕਵਰ ਹੋ ਰਹੀ ਹੈ ਉਸ ਚੀਜ਼ 'ਤੇ, ਠੀਕ ਹੈ, ਅਤੇ ਇਹ ਚੀਜ਼ਾਂ ਇਟਸ ਵੈਰੀ ਇੰਪੋਰਟੈਂਟ।
0: ਹਾਂਜੀ, ਇੱਕ ਇੰਪੋਰਟੈਂਟ ਐਸਪੈਕਟ ਇਹਦੇ ਵਿੱਚ ਸਾਡੇ ਆ ਜਾਂਦਾ, ਉਹ ਹੈਗਾ ਮੈਂਡੇਟਰੀ,
1: ਜੀ,
0: ਜ਼ਰੂਰੀ ਕਰਾਉਣੀ ਜਿਹੜਾ ਇੰਸ਼ੋਰੈਂਸ ਕਵਰ ਆ, ਪੇਰੈਂਟ ਕੈਟਗਰੀ ਦੀ ਮੈਂ ਗੱਲ ਕਰ,
1: ਹਾਂਜੀ,
0: ਉਸ ਦੇ ਵਿੱਚ ਇੱਕ ਮਿਨੀਮਮ ਜਿੱਦਾਂ ਮੈਡੀਕਲ ਟ੍ਰੀਟਮੈਂਟ ਇੰਸ਼ੋਰੈਂਸ ਜਿਹੜੀ ਆ 250,000 ਪਰ ਈਅਰ ਦਾ ਤੁਹਾਡਾ ਐਮਰਜੈਂਸੀ ਟ੍ਰੀਟਮੈਂਟ ਦਾ ਕਵਰ ਹੋਣਾ ਚਾਹੀਦਾ, ਕਵਰ,
1: ਜੀ,
0: ਇਹ ਅਮਾਊਂਟ ਛੋਟਾ ਨਹੀਂ ਹੈਗਾ,
1: ਜੀ।
0: ਸੋ ਮੈਂ ਇਹ 'ਤੇ ਐਮਫਸਾਈਜ਼ ਕਰਨਾ ਚਾਹੁੰਦਾ ਕਿ ਇਹ ਡਿਸੀਜਨ ਬਹੁਤ ਇੰਪੋਰਟੈਂਟ ਆ ਜਿਹਦੇ ਬਾਰੇ ਤੁਸੀਂ ਜਾਣਕਾਰੀ ਦੇਣਾ,
1: ਜੀ,
0: ਕਿਉਂਕਿ ਆਈ ਮੀਨ ਐਕਸਪੈਕਟੇਸ਼ਨ ਦੇ ਪੱਖੋਂ ਕਹਿ ਰਿਹਾ ਕਿ ਸਿਸਟਮ ਜਿਹੜਾ ਉਹਦੇ ਉੱਤੇ ਬੋਝ ਇੰਨੇ ਤੱਕ ਤੁਸੀਂ ਨਹੀਂ ਪੈਣ ਦੇਣਾ,
1: ਬਿਲਕੁਲ,
0: ਦੈਟਸ ਵਾਟ ਦੇ ਸੇਇੰਗ,
1: ਦੈਟਸ ਵਾਟ ਦੇ ਸੇਇੰਗ,
0: ਹਾਂਜੀ, 100%, ਉਸ ਨੂੰ ਆਪਾਂ ਤਾਂ ਕਿ ਕਿਉਂਕਿ ਆਪਾਂ ਚਾਹੁੰਦੇ ਹਾਂ ਕਿ ਅੱਗੇ ਉਹਨਾਂ ਨੂੰ ਦੁਬਾਰਾ ਬੁਲਾਈਏ, ਆਪਣੇ ਇਨਲੋਸ ਦੇ ਵੀ ਬੁਲਾਈਏ, ਆਪਣੇ ਵੀ ਬੁਲਾਈਏ, ਆਈ ਮੀਨ ਯੂ ਵਾਂਟ ਟੂ ਕੰਟੀਨਿਊ ਦੈਟ,
1: ਬਿਲਕੁਲ ਬਿਲਕੁਲ,
0: ਸੋ ਉਹਦੇ ਲਈ ਤੁਹਾਨੂੰ ਗੁੱਡ ਬੁੱਕਸ ਦੇ ਵਿੱਚ ਰਹਿਣਾ ਵੀ ਜ਼ਰੂਰੀ ਆ,
1: ਜੀ।
0: ਅਤੇ ਇਹਦੇ ਵਿੱਚ ਦੇਖੋ ਜਿਹੜੀ ਗੱਲ ਇੰਪੋਰਟੈਂਟ ਆ ਕਿ ਜਿੱਦਾਂ ਆਪਾਂ ਜਦੋਂ ਇੰਸ਼ੋਰੈਂਸ ਲੈਂਦੇ ਹਾਂ, ਮੇਰਾ ਇਹ ਸਵਾਲ ਇੰਪੋਰਟੈਂਟ ਇਸ ਨੂੰ ਲੈ ਕੇ ਆ, ਕਈ ਵਾਰ ਤੁਸੀਂ ਸੁਣਦੇ ਹੋ ਜੀ ਕਿ ਅਸੀਂ ਤਾਂ ਬਹੁਤ ਵਧੀਆ ਪੈਕੇਜ ਇੰਡੀਆ ਤੋਂ ਕਰਾ ਲਿਆ, ਮਾਇੰਡ ਨਾ ਕਰਿਓ, ਮੈਂ ਮੈਨੂੰ ਪਤਾ ਲਾਈਵ ਆ, ਮੈਂ ਇਹ ਸਵਾਲ ਪੁੱਛਣਾ ਕਿ ਬੀਂਗ ਅ ਨਿਊਜ਼ੀਲੈਂਡਰ ਮੈਨੂੰ ਕਈ ਵਾਰ ਇੱਦਾਂ ਲੱਗਦਾ ਹੁੰਦਾ ਕਿ ਇਟ ਡਸ ਮੇਕ ਸੈਂਸ ਟੂ ਮੀ ਕਿ ਤੁਸੀਂ ਇੱਥੇ ਆ ਕੇ ਜ਼ਰੂਰਤ ਇੱਥੇ ਇੱਕਦਮ ਪੈਣੀ, ਐਮਰਜੈਂਸੀ 'ਚ ਹੋ ਸਕਦਾ, ਅਤੇ ਉਸ ਦੇ ਵਿੱਚ ਤੁਸੀਂ ਕਹਿੰਦੇ ਕਿ ਮੇਰੇ ਕੋਲ ਬਹੁਤ ਹੀ ਇਫੈਕਟਿਵ ਕਵਰ, ਮੈਂ ਇੰਡੀਆ ਤੋਂ ਕਰਾ ਕੇ ਆ ਰਿਹਾ,
1: ਜੀ, ਬਿਲਕੁਲ ਸਹੀ ਭਾਅ ਜੀ, ਬਹੁਤ ਸਹੀ ਚੀਜ਼ ਤੁਸੀਂ ਪਿੱਕ ਕੀਤੀ ਹੈ।
0: ਹਾਂਜੀ,
1: ਸਭ ਤੋਂ ਪਹਿਲੀ ਚੀਜ਼ ਜਿਹੜੀ ਪੇਰੈਂਟਸ ਬੂਸਟ ਇੰਸ਼ੋਰੈਂਸ ਵਿੱਚ ਹੈਗੀ ਹੈ, ਇਹ ਕਨਫਿਊਜ਼ਨ ਬੜੇ ਲੋਕਾਂ ਨੂੰ ਹੈਗੀ ਹੈ ਕਿ ਆਪਾਂ ਇੰਡੀਆ ਤੋਂ ਇਹ ਵਾਲੀ ਇੰਸ਼ੋਰੈਂਸ ਕਰਾ ਲਈਏ ਤਾਂ ਕੀ ਹੋ ਸਕਦੀ ਹੈ। ਮੈਂ ਸਾਰਿਆਂ ਨੂੰ ਅੱਜ ਲਾਈਵ 'ਚ ਬੈਠੇ ਹਾਂ, ਇੱਕ ਚੀਜ਼ ਕਲੀਅਰ ਕਰਦਾ ਕਿ ਜਿਹੜੀ ਪੇਰੈਂਟਸ ਬੂਸਟ ਇੰਸ਼ੋਰੈਂਸ ਹੈ, ਜਸਟ ਜਿਹੜੀ ਕੰਪਨੀਜ਼ ਨਿਊਜ਼ੀਲੈਂਡ ਵਿੱਚ, ਬਿਕੋਜ਼ ਉਹਨਾਂ ਦਾ ਇਮੀਗ੍ਰੇਸ਼ਨ ਨਾਲ ਲਿੰਕ ਹੈਗਾ, ਅਗਰ ਤੁਸੀਂ ਕੋਈ ਓਵਰਸੀਜ਼ ਕੰਪਨੀ ਤੋਂ ਪੇਰੈਂਟਸ ਬੂਸਟ ਇੰਸ਼ੋਰੈਂਸ ਦਾ ਕੋਟ ਵੀ ਲੈ ਰਹੇ ਹੋ ਜਾਂ ਕਰਵਾ ਵੀ ਰਹੇ ਹੋ, ਇਮੀਗ੍ਰੇਸ਼ਨ ਵੋਂਟ ਐਕਸੈਪਟ ਦੈਟ।
0: ਅੱਛਾ,
1: ਠੀਕ ਹੈ, ਅਤੇ ਜਿਹੜੀ ਪੇਰੈਂਟਸ ਬੂਸਟ ਦੀ ਹੈਗੀ ਹੈ, ਉਹਦੀ ਜਿਹੜੀ ਰਿਕੁਆਇਰਮੈਂਟ ਹੈ, ਇਟਸ ਓਨਲੀ ਨਿਊਜ਼ੀਲੈਂਡ ਬੇਸਡ ਕੰਪਨੀਜ਼, ਦੋ ਕੰਪਨੀਜ਼ ਹੈਗੀਆਂ ਸਿਰਫ, ਉਹੀ ਇਹਦਾ ਕੋਟ ਪ੍ਰੋਵਾਈਡ ਕਰ ਰਹੀ ਹੈ, ਜਿੱਦਾਂ ਤੁਸੀਂ ਕਿਹਾ 250,000 ਵਗੈਰਾ ਜੋ ਵੀ ਇਹਨਾਂ ਦਾ ਲਿਮਿਟਸ ਹੋਣੀ ਚਾਹੀਦੀ ਹੈ, ਉਹ ਸਿਰਫ ਨਿਊਜ਼ੀਲੈਂਡ ਕੰਪਨੀਜ਼ ਹੀ ਕਵਰ ਕਰ ਰਹੀਆਂ। ਅਤੇ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਹੁਣ ਗੱਲ ਕਰਦੇ ਹਾਂ ਟਰੈਵਲ ਇੰਸ਼ੋਰੈਂਸ ਦੀ, ਬੜੇ ਲੋਕ ਇੰਡੀਆ ਤੋਂ ਲੈ ਕੇ ਆਉਂਦੇ ਆ, ਠੀਕ ਹੈ, ਬਟ ਜਿੱਦਾਂ ਤੁਸੀਂ ਇਹ ਵੀ ਗੱਲ ਕਹੀ ਕਿ ਅਗਰ ਐਮਰਜੈਂਸੀ ਨਿਊਜ਼ੀਲੈਂਡ ਵਿੱਚ ਹੋ ਰਹੀ ਹੈ, ਤੁਸੀਂ ਕਿੰਨਾ ਰਿਲਾਏ ਕਰਦੇ ਹੋ ਕਿ ਤੁਹਾਡੀ ਅਗਰ ਕੋਈ ਕੋਸਟ ਆ ਰਹੀ ਹੈ $15,000-$20,000 ਵੀ, ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨਾ ਕੁਇਕ ਹੋਏਗਾ ਉਹ ਪੂਰਾ ਪ੍ਰੋਸੀਜਰ, ਇੰਡੀਆ ਤੋਂ ਪੈਸੇ ਮੰਗਵਾਉਣੇ ਇੱਥੇ ਤੱਕ ਕਿੰਨਾ ਟਾਈਮ ਲੱਗੇਗਾ? ਠੀਕ ਹੈ, ਸੋ ਦੈਟਸ ਅ ਵੈਰੀ ਲੌਂਗ ਪ੍ਰੋਸੈਸ,
0: ਇਟਸ ਅ ਵੈਰੀ ਲੌਂਗ ਪ੍ਰੋਸੈਸ।
1: ਅਤੇ ਤੁਹਾਨੂੰ ਮੇਰੇ ਕੋਈ ਨੋਨ ਵਿੱਚ ਸੀਗਾ, ਉਹਨਾਂ ਨੇ ਇੰਡੀਆ ਤੋਂ ਇੰਸ਼ੋਰੈਂਸ ਕਰਾਈ ਸੀਗੀ, ਉਹਨਾਂ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਇੰਡੀਆ ਦੀ ਜਿਹੜੀ ਕੰਪਨੀ ਸੀਗੀ, ਉਹਨਾਂ ਦੇ ਪੇਰੈਂਟਸ ਦਾ, ਫਾਦਰ ਸਾਹਿਬ ਦਾ ਉਹਨਾਂ ਦਾ ਕੋਈ ਸਰਜਰੀ ਹੋਈ ਸੀਗੀ, ਡਾਕਟਰ ਸੈਡ ਕਿ ਯੂ ਹੈਵ ਟੂ ਪੇ ਬਿਕੋਜ਼ ਵੀ ਡੋਂਟ ਰਿਲਾਏ ਜਿਹੜੀ ਤੁਹਾਡੀ ਇੰਡੀਆ ਦੀ ਇੰਸ਼ੋਰੈਂਸ ਹੈ, ਅਤੇ ਤੁਸੀਂ ਸਾਨੂੰ ਪਹਿਲਾਂ ਪੇ ਕਰੋ, ਦੈਨ ਯੂ ਕੈਨ ਗੋ ਫੋਰ ਅ ਕਲੇਮ। ਠੀਕ ਹੈ, ਹੁਣ ਅਗਰ ਲੈਟਸ ਸੇ ਕਿਸੇ ਦੀ ਕੋਸਟ ਹੈ $30,000-$40,000
0: ਪਰਲੇ,
1: ਅਤੇ ਤੁਸੀਂ ਪਹਿਲੀ ਗੱਲ ਤਾਂ ਉਹ ਪੈਸਾ ਕਿੱਥੋਂ ਅਰੇਂਜ ਕਰੋਗੇ?
0: ਐਬਸੋਲੂਟਲੀ, ਖੜੇ ਪੈਰ।
1: ਅਤੇ ਜੇ ਨਿਊਜ਼ੀਲੈਂਡ ਇੰਸ਼ੋਰੈਂਸ ਹੈਗੀ ਹੈ, ਤੁਸੀਂ ਸਿਰਫ ਉਹਨੂੰ ਲਿੰਕ ਕਰਨਾ ਆਪਣੇ ਡਾਕਟਰ ਦੇ ਨਾਲ, ਐਂਡ ਗੁੱਡ ਟੂ ਗੋ,
0: ਜੀ,
1: ਇਟਸ ਆਲ ਕੈਸ਼ਲੈਸ, ਕੋਈ ਤੁਹਾਨੂੰ ਪੈਸੇ ਦੇਣ ਦੀ ਲੋੜ ਨਹੀਂ। ਅਤੇ ਆਈ ਥਿੰਕ ਹਰ ਕੋਈ ਇਹੀ ਚੀਜ਼ ਚਾਹੁੰਦਾ, ਬਟ ਅਗਰ ਆਪਾਂ $100-$200 ਸਸਤੇ ਦੇ ਚੱਕਰ ਪਿੱਛੇ ਆਪਾਂ ਇੱਕ ਆਪਣੇ ਲਈ ਬਹੁਤ ਵੱਡਾ ਪ੍ਰੋਸੈਸ ਕ੍ਰੀਏਟ ਕਰ ਦਿੰਦੇ ਹਾਂ, ਅਤੇ ਅਗੇਨ ਇਹ ਚੀਜ਼ ਇੱਕ ਗੁੱਡ ਐਡਵਾਈਸ ਨਾਲ ਹੀ ਆਉਂਦੀ ਹੈ। ਠੀਕ ਹੈ, ਸੋ ਅਗੇਨ ਐਡਵਾਈਸ ਇਜ਼ ਫਰੀ।
0: ਐਬਸੋਲੂਟਲੀ, ਬਹੁਤ ਵੱਡਾ ਪੁਆਇੰਟ ਤੁਸੀਂ ਇਹ ਜਿਹੜਾ ਲੈ ਕੇ ਆਉਂਦਾ ਕਿ ਖੜ੍ਹੇ ਪੈਰ ਹੁਣ ਜਦੋਂ ਜ਼ਰੂਰਤ ਹੈ न्यूजीलैंड का सिस्टम जिहड़ा वो इंश्योरेंस की वेट नहीं करेगा इंडिया की इंश्योरेंस
1: की,
0: तो वो कहेगा थानू कि आप फ्रंट सानू तो पैसे चाहिए आ, तो अपने आप नू तुसीं एक किस्म का जैपड़ी पाने वाली गल है कि इंश्योरेंस है लेकिन तुसीं उनू जदों चाहिए आ उस समय तुसीं उनू एक्सीक्यूट नहीं कर सके।
1: जी मैं यही चीज़ कहना कि $50 महंगी चीज़ भी होए बट जे तुसीं किसी चीज़ लिए पे कर रहे हो इट शुड मेक सेंस। ठीक है कि आप सस्ते के चक्कर विच ऐ ना करिए कि इतों मैनू कोट सस्ता मिल रहा आप इतों ले लिए, तुसीं आ देखो तुहानू कवर किस चीज़ का मिल रहा है। हुण जिदा हेल्थ इंश्योरेंस की आप गल करिए इन्नी इंश्योरेंस कंपनीज है, मैंनू कई लोग कहें कि आप $7 पे करते हैं हेल्थ इंश्योरेंस का
0: जी,
1: मेरे को एहो जे भी क्लाइंट्स है जेडे हफ्ते का $90 पे कर रहे हैं। ठीक है हुण जिहड़ी $7 वाली इंश्योरेंस है वह कह रही है मैं तुहानू हार्ट अटैक कैंसर स्ट्रोक आ सारिया चीज़ों लिए आप कवर करांगे, जिहड़ी $90 वाली वह भी सेम चीज़ कह रही है।
0: अच्छा
1: बट गल आती लिमिट्स की, लिमिट कितनी है। हुण एक कंपनी बड़ी फेमस कंपनी है आई वोंट टेक द नेम, उन्हों का जिहड़ा कैंसर कवर है पूरे साल का सिर्फ $60,000 है $60,000। तो जे आप गल करिए दूजी इंश्योरेंस की जिसका प्राइस डिफरेंस है $5-$10 महंगी है, दे आर कवरिंग यू $600,000, एक एडिशनल जीरो लग गया बट यू आर गैटिंग अ लम सम कॉम्प्रीहेंसिव कवर। हूँ कैंसर एक यहोजी बीमारी है कि अगर न्यूजीलैंड किसी को होती है $60,000 इज़ नॉट इनफ एट ऑल, ए थोड़े 2-3 महीने के कीमोथेरेपीज वगैरह निकल जाने।
0: अमेजिंग। अच्छा एक इस सारे न रिलेटड इंपॉर्टेंट क्वेश्चन आ जाता वो है कि आप अपना जो इंश्योरेंस है बहुत बार एक कंपनी के नाल कर लें फिर अखा बंद कर लें चली जाता
1: जी,
0: बाप दा बेटे नूं कई बार इदा हुंदा कि फैमिली दा चलिया आ रहा
1: जी,
0: सेम तकरीबन तुसीं बस वो थोड़े अकाउंट च ऑटोमैटिक पेमेंट आई जांदियां
1: जी,
0: जरूरत ही नहीं कदी पई आपां कहिंदे आ बहुत वार इदा हुंदा आमीं टच वुड बहुत परिवारां दे नाल इदा ही रहे
1: जी,
0: बट कई बार जिदा क्या हो ना कि रूड अवेकनिंग इहनूं कहिंदे आ गोरे
1: जी,
0: जदों तुसीं जरूरत दे पक्खों तुसीं अगे वधदे आ ते थानू पता लगता कि मेरा तो आर्मर ही जिहड़ा वो बहुत आउटडेटेड इररेलीवेंट हैगा ते एक्चुअली आई मिस्ड इट। सो इंश्योरेंस रिव्यू द राइट टाइम केड़ा?
1: देखो भाजी मैं मोस्टली जो भी अपने क्लाइंट्स नाल बैंदा एक एग्जाम्पल मैं सारे नूं दिंदा ते अज मैं लाइव च सारे नूं इह चीज़ दसना चाहुंदा कि अज तो 10 साल पहला हूँ साढ़े को फोन हैगा 2°1NZ है ना, अज तो 10 साल पहला 1 GB डेटा मिलता सेगा $80 सानू 200 मिनट मिलते थे समथिंग लाइक दैट, 100 टैक्सट मैसेजेस होंगे थे $80 दे विच।
0: यस
1: ठीक है अज तुसी 2° या 1NZ जाओ $80 दे विच तानू अनलिमिटेड प्लान मिल रहा है। ठीक है तानू अनलिमिटेड डेटा कॉलिंग टैक्सट मैसेजेस
0: जी,
1: कहने का मतलब यह है कि जिहड़ी इंश्योरेंस थोड़ी हैगी है
0: हाँ जी
1: आज तो 10 साल पहला जी तुसी कराई है
0: हाँ जी
1: ऑब्वियसली इंश्योरेंस कंपनीज भी ग्रो कर रही हैं
0: जी,
1: चेंजेस मेक कर रही हैं अपने पॉलिसीज़ दे विच, एवरीथिंग इज़ अपडेटिंग
0: जी,
1: इट्स ऑलवेज गुड टू रिव्यू कि तुसी कई ज़्यादा पैसे थोड़ी चीज़ लेते नहीं दे रहे, यू शुड बी रिव्यूइंग इट कि एक बार तुसी रिव्यू कराओ तुहानू पता होना चाहिए कि इफ इट मेक सेंस। ठीक है मैं सारे यही कहना कि रिव्यू कराओ अगर सानू लगेगा कि एवरीथिंग इज ऑल गुड देर इज नो स्कोप ऑफ एनी इंप्रूवमेंट्स
0: जी,
1: ठीक है मैं तुम्हें कहूँगा कि जो चल रहा है लेट इट बी, अगर लगता है कि देर इज एनी स्कोप ऑफ इंप्रूवमेंट विल सजेस्ट यू तुसी जितों मर्जी वो चीज़ कराओ बट तुहानू वो चीज़ पता होनी चाहिए है कि यह चीज़ थोड़ी चल रही है तो यह चीज़ होनी चाहिए है बिकॉज तुसी ग्रो कर रहे हो थोड़ी इनकम ग्रो कर रही है फैमिली ग्रो कर रही है सो
0: दैट इज मोर इंपॉर्टेंट। अच्छा इस रिव्यू दे विच कोई तुसी चार्जेस भी करते हैं टू डू दिस रिव्यू?
1: नहीं भाजी सो वी वोंट चार्ज एनीथिंग फ्रॉम आवर क्लाइंट्स क्योंकि वी गेट पेड बाय इंश्योरेंस कंपनीज। ठीक है सो जो भी साडी एडवाइस होंदी है इट्स टोटली फ्री ऑफ कॉस्ट।
0: ओके
1: ते आपा कई बार भी पूछते हैं कि क्लेम दे टाइम ते डू वी चार्ज? नो तुसी जस्ट इंश्योरेंस नहीं लै रहे तुसी सानू एज अ फाइनेंशियल एडवाइजर फॉर योर होल लाइफ हायर कर रहे हो जो तुहानू ਕੱਲ ਨੂੰ ਕਦੀ ਰੱਬ ਨਾ ਕਰੇ ਲੋੜ ਪਏ, ਅਗਰ ਕਦੀ ਕਲੇਮ ਵੀ ਆਉਂਦਾ ਹੈ, ਵੀ ਆਰ ਦੇਅਰ ਫੋਰ ਯੂ
0: ਟੂ ਸਪੋਰਟ। ਹਾਂ, ਬਹੁਤ ਵਧੀਆ ਗੱਲ ਹੈ। ਅਤੇ ਆਮ ਤੌਰ ਦੇ ਉੱਤੇ ਹੈਵਿੰਗ ਸੰਬੜੀ ਤੁਹਾਡੀ ਆਪਣੀ ਕਮਿਊਨਿਟੀ ਦਾ, ਦੈਟਸ ਵੇ ਦ ਬਿਗ ਮਾਰਕੀਟ ਇਜ਼, ਅਤੇ ਤੁਹਾਡੀ ਜ਼ਬਾਨ 'ਚ ਤੁਹਾਡੀ ਜਰਨੀ ਨੂੰ ਜਾਣਦਿਆਂ ਜਦੋਂ ਕੋਈ ਸਪੋਰਟ ਕਰ ਰਿਹਾ ਅਤੇ ਉਹ ਸੋਨੇ 'ਤੇ ਸੁਹਾਗੇ ਵਾਲੀ ਗੱਲ
1: ਜੀ।
0: ਸਭਨੀ ਇਟਸ ਓਲਵੇਜ਼ ਅ ਪਲੈਜ਼ਰ ਜਦੋਂ ਤੁਹਾਡੇ ਨਾਲ ਡਿਸਕਸ਼ਨ ਅਸੀਂ ਸ਼ੁਰੂ ਕਰ ਲੈਂਦੇ ਹਾਂ। ਮੈਂ ਇੱਕ ਜ਼ਰੂਰ ਸਵਾਲ ਪੁੱਛਣਾ ਚਾਹੁੰਦਾ ਸੀਗਾ ਕਿ ਲਾਸਟ ਦੇ ਵਿੱਚ ਕਿ ਆਮ ਤੌਰ ਦੇ ਉੱਤੇ ਇੰਸ਼ੋਰੈਂਸਿਸ ਦੇ ਪੱਖੋਂ ਕਈ ਆਪਣੇ ਐਸਪੈਕਟ ਆ ਜਾਂਦੇ ਆ, ਹੁਣ ਅੱਜ ਦੀ ਡੇਟ ਦੇ ਵਿੱਚ ਵਿਦ ਇਕਨੋਮਿਕ ਜਿੱਦਾਂ ਦੀ ਸਿਚੁਏਸ਼ਨ ਆ, ਇਨਕਮ ਪ੍ਰੋਟੈਕਸ਼ਨ ਕਵਰ ਜਿਹੜਾ ਆ ਬਹੁਤ ਰੈਲੀਵੈਂਟ ਆ
1: ਜੀ।
0: ਮੈਨੂੰ ਇਹਦੇ ਬਾਰੇ ਥੋੜ੍ਹਾ ਦੱਸਿਓ ਐਂਡ ਵਾਈ ਇਟਸ ਇੰਪੋਰਟੈਂਟ।
1: ਬਿਲਕੁਲ ਭਾਜੀ, ਸੀ ਅਗੇਨ ਮੈਂ ਜਿੱਦਾਂ ਪਹਿਲਾਂ ਕਵਰ ਕੀਤਾ ਕਿ ਤੁਹਾਡੇ ਐਕਸਪੈਂਸਿਸ ਬੰਨੇ ਹੋਏ ਆ ਤੁਸੀਂ, ਤੁਹਾਨੂੰ ਪਤਾ ਗੱਡੀ ਦੀ ਕਿਸ਼ਤ ਆਉਣੀ ਹੈ, ਤੁਹਾਡੇ ਘਰ ਦੀ ਮੌਗੇਜ ਇੰਨੀ ਹੈ, ਰੈਂਟ ਇੰਨਾ ਹੈ, ਇਹ ਮੇਰੇ ਬੱਚਿਆਂ ਦੇ ਸਕੂਲ ਦੀ ਫੀਸ ਹੈ, ਉਹਨਾਂ ਦੇ ਸਵਿਮਿੰਗ ਕੋਸਟ ਹੈ, ਜੋ ਵੀ ਐਕਸਪੈਂਸਿਸ ਤੁਹਾਡੇ ਹੈਗੇ ਸਾਰਿਆਂ ਦੇ ਡਿਫਰੈਂਟ ਡਿਫਰੈਂਟ ਹੁੰਦੇ ਆ
0: ਆਫਕੋਰਸ,
1: ਬਟ ਵੀ ਵਾਂਟ ਟੂ ਮੇਕ ਸ਼ੋਰ ਕਿ ਜੇ ਤੁਹਾਡੀ ਇਨਕਮ ਸਟੋਪ ਹੋ ਜਾਂਦੀ ਹੈ ਤਾਂ ਲੈਟਸ ਸੇ ACC ਵੀ ਕਵਰ ਨਹੀਂ ਕਰ ਰਹੀ, ਬਿਕੋਜ਼ ACC ਤੁਹਾਨੂੰ ਸਿਰਫ ਇੰਜਰੀਜ਼ ਲਈ ਕਵਰ ਕਰਦੀ ਹੈ, ਅਤੇ ਜੇ ਤੁਹਾਡੀ ਕੋਈ ਇਨਕਮ ਹੀ ਬੰਦ ਹੋ ਗਈ ਹੈ ਤਾਂ ਅਗਰ ਤੁਹਾਡੀ ਪਾਰਟਨਰ ਕੰਮ ਵੀ ਕਰ ਰਹੇ ਹੈ ਤਾਂ ਕਿੰਨੇ ਟਾਈਮ ਤੱਕ ਤੁਸੀਂ ਉਹ ਚੀਜ਼ਾਂ ਸਰਵਾਈਵ ਕਰ ਸਕਦੇ ਹੋ, ਬਿਕੋਜ਼ ਆਈ ਨੋ ਸਾਰਿਆਂ ਕੋਲ ਸੇਵਿੰਗਸ ਹੁੰਦੀਆਂ 2-3-4-6 ਮਹੀਨੇ ਦੀ, ਸਾਲ ਦੀ, ਬਟ ਮੈਂ ਕਦੀ ਨਹੀਂ ਚਾਹਾਂਗਾ ਕਿ ਮੈਂ ਆਪਣੀ ਸੇਵਿੰਗਸ ਨੂੰ ਟੱਚ ਕਰਾਂ ਜਸਟ ਬਿਕੋਜ਼ ਆਫ ਦੀਸ ਥਿੰਗਸ।
0: ਆਫਕੋਰਸ,
1: ਠੀਕ ਹੈ, ਅਗਰ ਮੈਂ ਆਪਣੀ ਸੇਵਿੰਗਸ ਦਾ ਇੱਕ ਛੋਟਾ ਅਮਾਊਂਟ ਮੈਂ ਯੂਜ਼ ਕਰਾਂ ਟੂ ਗੈਟ ਦਾ ਇਨਕਮ ਪ੍ਰੋਟੈਕਸ਼ਨ ਜਿਹਦੇ ਨਾਲ ਮੇਰੀ ਇਨਕਮ ਸਿਕਿਓਰਡ ਹੈ, ਅਤੇ ਆਈ ਥਿੰਕ ਦੈਟਸ ਅ ਵਾਈਜ਼ਰ ਡਿਸੀਜਨ ਕਿ ਇਨਕਮ ਪ੍ਰੋਟੈਕਸ਼ਨ ਹੋਣੀ ਬਹੁਤ ਹੀ ਜ਼ਰੂਰੀ ਹੈ ਫੋਰ ਯੰਗ ਪੀਪਲ ਆਲਵੇਜ਼।
0: ਸਾਰਿਆਂ ਨੂੰ ਦੱਸ ਦਈਏ ਕਿ ਭਾਵੇਂ ਐਕਸੀਡੈਂਟਲ ਇੰਜਰੀ ਕਵਰ ਹੋਵੇ, ਟੋਟਲ ਪਰਮਨੈਂਟ ਡਿਸਬਿਲਿਟੀ ਇੰਸ਼ੋਰੈਂਸ, ਟਰੋਮਾ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਬਹੁਤ ਇੰਪੋਰਟੈਂਟ ਆ, ਲਾਈਫ ਇੰਸ਼ੋਰੈਂਸ, ਹੈਲਥ ਅਤੇ ਮੈਡੀਕਲ ਇੰਸ਼ੋਰੈਂਸ, ਇਹ ਸਾਰੇ ਦੇ ਲਈ ਇੱਕੋ ਹੀ ਟੀਮ ਅਤੇ ਉਹਨਾਂ ਦੇ ਮੇਨ ਜਿਹੜੇ ਸੀਨੀਅਰ ਪ੍ਰਿੰਸੀਪਲ ਨੇ ਸਾਡੇ ਨਾਲ ਇਸ ਟਾਈਮ। ਅੱਛਾ, ਸਾਡੀ ਲਾਸਟ ਦੇ ਵਿੱਚ ਤੁਸੀਂ 7 ਦਿਨ ਅਵੇਲੇਬਲ ਆ, ਮੀਨ ਇਫ ਪੀਪਲ ਵਾਂਟ ਟੂ, ਕਿਉਂਕਿ ਕੰਮ ਕਰਦੇ ਬਹੁਤ
1: ਜੀ,
0: ਅਤੇ ਬੰਦੇ ਫਿਰ ਸਮਝ ਲਓ ਕਹਿ ਦਿਓ ਕਿ ਸੈਟਰਡੇ ਨੂੰ ਕੀ ਤੁਸੀਂ ਅੱਧਾ ਘੰਟਾ ਕੱਢਦੇ ਆ?
1: ਬਿਲਕੁਲ ਭਾਜੀ,
0: ਹਾਂਜੀ,
1: ਸਾਡਾ ਮੋਸਟਲੀ ਕੰਮ ਹੀ ਵੀਕਐਂਡਸ 'ਤੇ ਹੁੰਦਾ।
0: ਓਕੇ,
1: ਅਤੇ ਸਾਡਾ ਵੈਸੇ ਤਾਂ ਆਪਾਂ ਸ਼ੁਰੂ ਟਾਈਮ ਆਪਣਾ ਦਿਨ ਸ਼ੁਰੂ ਹੋ ਜਾਂਦਾ 9 ਵਜੇ ਨਾਲ, 8-9 ਵਜੇ, ਬਟ ਐਕਚੁਅਲ ਜੋ ਸਾਡਾ ਡੇ ਹੈ ਇਟ ਸਟਾਰਟਸ ਆਫਟਰ 3 PM, ਕਿਉਂਕਿ ਲੋਕ ਕੰਮ ਤੋਂ ਛੁੱਟੀ ਹੋ ਜਾਂਦੀ ਹੈ, ਦੈਨ ਵੀ ਹੈਵ ਮੀਟਿੰਗਸ, ਅਤੇ ਮੋਸਟਲੀ ਸਾਡੀ ਜੋ ਮੀਟਿੰਗਸ ਹੁੰਦੀ ਹੈ ਇਟਸ ਔਨ ਵੀਕਐਂਡਸ, ਸੈਟਰਡੇ ਸੰਡੇ, ਬਿਕੋਜ਼ ਹਰ ਇੱਕ ਦੀ ਕੋਸ਼ਿਸ਼ ਹੁੰਦੀ ਹੈ ਕਿ ਜਸਟ ਆਪਾਂ ਇਕੱਲੇ ਗੱਲ ਨਾ ਕਰੀਏ, ਆਪਣੀ ਫੈਮਿਲੀ ਨੂੰ ਨਾਲ ਰੱਖੀਏ, ਆਪਣੀ ਮੇਰੀ ਵਾਈਫ ਹੋਣ, ਸਾਡੇ ਬੱਚੇ ਵੀ ਹੋਣ, ਤਾਂ ਕਿ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਇਹ ਲਾਈਫ ਦਾ ਇੰਨਾ ਵੱਡਾ ਡਿਸੀਜਨ ਆਪਾਂ ਲੈ ਰਹੇ ਹਾਂ, ਦੇ ਸ਼ੁੱਡ ਬੀ ਨੋਇੰਗ ਕਿ ਤੁਸੀਂ ਆਪਾਂ ਕੀ ਕਰ ਰਹੇ ਹਾਂ। ਸੋ ਸੈਟਰਡੇ ਸੰਡੇ 7 ਦਿਨ ਵੀ ਆਰ ਦੇਅਰ।
0: ਬ੍ਰਿਲੀਅੰਟ, ਐਂਡ ਸਾਰਿਆਂ ਨੂੰ ਦੱਸ ਦਈਏ ਕਿ ਈਮੇਲ ਜੇ ਤੁਸੀਂ ਕਰਨੀ ਆ, info@instashowfinance, ਵਨ ਵਰਡ ਮੈਂ ਰਿਪੀਟ ਕਰ ਦੇਣਾ, info@instashowfinance.co.nz, ਅਤੇ ਤੁਸੀਂ ਐਡਰੈਸ ਦੇ ਪੱਖੋਂ ਸੂਟ 13 Level 272 ਡੋਮੀਨੀਅਨ ਰੋਡ ਦੇ ਉੱਤੇ, ਅਤੇ ਇਨਕੁਆਇਰੀਜ 02269878373 ਦੇ ਉੱਤੇ ਕੰਟੈਕਟ ਜਿਹੜਾ ਉਹ ਕਰ ਸਕਦੇ ਹੋ। ਅਖੀਰ ਦੇ ਵਿੱਚ ਕੁਛ ਕਹਿਣਾ ਚਾਹੋਗੇ ਸਭ ਲਈ?
1: ਜੀ ਭਾਜੀ, ਮੈਂ ਇੱਕੋ ਚੀਜ਼ ਸਾਰਿਆਂ ਨੂੰ ਕਹਾਂਗਾ ਕਿ ਇੰਸ਼ੋਰੈਂਸ ਨੂੰ ਐਜ਼ ਅ ਸਟ੍ਰੈਸ ਨਾ ਲਓ, ਠੀਕ ਹੈ, ਬੜੀ ਆਪਾਂ ਸ਼ੁਰੂ ਤੋਂ ਇਹਨੂੰ ਇੱਕ ਆਪਣੀ ਭਾਸ਼ਾ 'ਚ ਕਿ ਆਪਾਂ ਹਊਆ ਬਣਾਇਆ ਹੋਇਆ, ਠੀਕ ਹੈ, ਅਤੇ ਸਭ ਤੋਂ ਗੁੱਡ ਚੀਜ਼ ਹੈਗੀ ਹੈ ਕਿ ਤੁਹਾਡੇ ਆਪਣੀ ਕਮਿਊਨਿਟੀ ਦਾ ਇੱਕ ਬੰਦਾ ਹੈਗਾ, ਠੀਕ ਹੈ, ਤੁਸੀਂ ਅਗਰ ਤੁਹਾਡੇ ਕੋਲ ਇਹੋ ਜਿਹੇ ਕੁਸ਼ਚਨਸ ਹੈਗੇ ਜੇ ਤੁਹਾਨੂੰ ਲੱਗਦਾ ਕਿ ਇਰਰੈਲੇਵੈਂਟ ਹੈ, ਕੋਈ ਵੀ ਕੁਸ਼ਚਨ ਚੰਗਾ ਜਾਂ ਮਾੜਾ ਨਹੀਂ ਹੁੰਦਾ, ਤੁਸੀਂ ਬਿਨ ਝਿਜਕ ਸਾਡੇ ਤੋਂ ਪੁੱਛੋ, ਸਾਡੇ ਕੋਲ ਜੇ ਆਨਸਰ ਹੋਏਗਾ ਵਿਲ ਡੈਫੀਨੇਟਲੀ ਮੇਕ ਸ਼ੋਰ ਕਿ ਅਸੀਂ ਤੁਹਾਨੂੰ ਉਸ ਚੀਜ਼ ਲਈ ਅਵੇਅਰ ਕਰ ਰਹੇ ਹਾਂ। ਡਿਸੀਜਨ ਇਜ਼ ਟੋਟਲੀ ਯੋਰਸ, ਜੋ ਆਪਾਂ ਮੀਟਿੰਗ ਕਰਦੇ ਹਾਂ ਇਟਸ ਨੋਨ ਓਬਲੀਗੇਸ਼ਨ, ਤੁਹਾਨੂੰ ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਇੰਸ਼ੋਰੈਂਸ ਸਾਡੇ ਤੋਂ ਹੀ ਕਰਾਓ। ਸਭ ਤੋਂ ਪਹਿਲੀ ਚੀਜ਼ ਇਹ ਹੈਗੀ ਹੈ ਕਿ ਸਾਰਿਆਂ ਨੂੰ ਕਹਿੰਦੇ ਹਾਂ ਕਿ ਇੱਕ ਵਾਰੀ ਤੁਸੀਂ ਗੱਲ ਕਰੋ, ਦੈਨ ਯੂ ਵਿਲ ਗੈਟ ਟੂ ਨੋ ਕਿ ਆਪਾਂ ਐਕਚੁਲੀ ਕੀ ਇੱਕ ਇੰਪੈਕਟ ਕ੍ਰੀਏਟ ਕਰਨਾ ਚਾਹੁੰਦੇ ਹਾਂ ਆਪਣੀ ਕਮਿਊਨਿਟੀ ਦੇ ਵਿੱਚ, ਬਿਕੋਜ਼ ਆਈ ਡੋਂਟ ਵਾਂਟ ਕਿ ਜਿੱਦਾਂ ਅਸੀਂ ਦੇਖਦੇ ਹਾਂ ਗਿਵ ਅ ਲਿਟਲ ਜਿਹੜੇ ਆਪਣੇ ਡੋਨੇਸ਼ਨ ਕੈਂਪੇਨ ਚੱਲਦੇ ਰਹਿੰਦੇ ਆ। ਟੂ ਬੀ ਓਨੈਸਟ ਭਾਜੀ, ਇਟ ਰੀਅਲੀ ਹਰਟਸ ਮੀ ਕਿ ਲੱਗਦਾ ਹੈ ਕਿ ਇੱਕ ਛੋਟੀ ਜਿਹੀ ਇੰਸ਼ੋਰੈਂਸ ਹੁੰਦੀ ਤੇ ਅੱਜ ਇੰਨਾ ਵੱਡਾ ਫੰਡ ਰੇਜ਼ਿੰਗ ਦਾ ਨਾ ਚੱਲ ਰਿਹਾ।
0: ਬਿਲਕੁਲ ਸਹੀ ਗੱਲ ਹੈ।
1: ਠੀਕ ਹੈ, ਸੋ
0: ਮੈਂ ਤੇ ਆਉਣਾ ਚਾਹੁੰਦਾ ਸੀ ਪਰ ਮੈਂ ਆਇਆ ਨਹੀਂ। ਯੈਸ
1: ਜੀ, ਸੋ ਆਈ ਰੀਅਲੀ ਵਾਂਟ ਕਿ ਅਸੀਂ ਆਪਣਾ ਨੂੰ ਸਿਕਿਓਰ ਕਰਕੇ ਚੱਲੀਏ। ਤੁਹਾਡੀ ਫੈਮਿਲੀ ਬੈਕ ਇਨ ਇੰਡੀਆ ਹੈਗੀ ਹੈ, ਇੱਥੇ ਹੈਗੀ ਹੈ, ਅਗਰ ਕਿਸੇ ਨੂੰ ਕੁਛ ਹੁੰਦਾ ਹੈ ਓਬਵੀਅਸਲੀ ਉਹ ਚੀਜ਼ ਦਾ ਘਾਟਾ ਕਦੀ ਪੂਰਾ ਨਹੀਂ ਹੁੰਦਾ, ਬਟ ਫਾਈਨੈਂਸ਼ਲੀ ਮੇਰਾ ਇਹ ਮੰਨਣਾ ਕਿ ਤੁਹਾਡੀ ਫੈਮਿਲੀ ਕਦੀ ਵੀ ਸਫ਼ਰ ਨਾ ਕਰੇ ਇਸ ਚੀਜ਼ ਲਈ।
0: ਬਹੁਤ ਹੀ ਨੋਬਲ ਐਡਵਾਈਸ ਤੁਹਾਡੀ, ਟਾਈਮਲੀ ਵਾਈਸ, ਸੋ ਥੈਂਕ ਯੂ ਵੈਰੀ ਮੱਚ। ਸਾਡੇ ਨਾਲ ਜਥੇ ਇੰਸਟਰਸ਼ੋਰ ਤੋਂ ਸਰਬਲੀਨ ਸਿੰਘ ਸਾਹਿਬ ਵੀ ਜਿਹੜੇ ਨੇ ਆਏ, ਅਸੀਂ ਹਰ ਮਹੀਨੇ ਸਾਡੇ ਨਾਲ ਇੱਥੇ ਜੁੜਦੇ ਨੇ, ਅਤੇ ਅਸੀਂ ਇਸ ਇੰਟਰਵਿਊ ਨੂੰ ਦੁਬਾਰਾ ਵੀ ਰਿਪੀਟ ਜਿਹੜੀ ਹੈ ਉਹ ਕਰਾਂਗੇ। ਅਤੇ ਨੈਚੁਰਲੀ ਜਿੱਥੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਦੇ ਵਿੱਚੋਂ ਰੀਲਸ ਜਿਹੜੀਆਂ ਨੇ ਉਹਨਾਂ ਨੂੰ ਵੀ ਇੰਪੋਰਟੈਂਟ ਰੀਲਸ ਜਿਹੜੀਆਂ ਇਹ ਕੁਐਸਚਨਸ ਨੂੰ ਲੈ ਕੇ ਜਿਹੜੀਆਂ ਅੱਜ ਆਨਸਰ ਹੋਏ ਨੇ, ਐਡਰੈਸ ਕੀਤੇ ਸਾਬੀ, ਤੁਸੀਂ ਉਹਨਾਂ ਨੂੰ ਹੋਰ ਵੱਧ ਤੋਂ ਵੱਧ ਸ਼ੇਅਰ ਕਰੀਏ। ਖਾਸ ਕਰਕੇ ਜਿਹੜੀ ਤੁਸੀਂ ਗੱਲ ਪੇਰੈਂਟ ਦੀ ਅਤੇ ਪਲੱਸ ਜਿਹੜੀ ਲਾਈਫ ਟਾਈਮ ਪੇ ਆਫ ਇੰਸ਼ੋਰੈਂਸ ਦੀ ਜਿਹੜੀ ਅਤੇ ਕ੍ਰਿਟੀਕਲ ਟਾਈਮ ਦੇ ਉੱਤੇ ਜਿਹੜੀ ਆ ਉਸ ਦੇ ਅਸੀਂ ਜ਼ਰੂਰ ਜਿਹੜੀਆਂ ਰੀਲਸ ਤੁਹਾਡੇ ਨਾਲ ਸ਼ੇਅਰ ਕਰਦੇ ਜਾਵਾਂਗੇ। ਥੈਂਕ ਯੂ ਫੋਰ ਕਮਿੰਗ ਟੂ ਰੇਡੀਓ ਸਪਾਈਸ, ਅਤੇ ਓਲਵੇਜ਼ ਅ ਪਲੇਜ਼ਰ ਕਿ ਤੁਹਾਡਾ ਜਿਹੜਾ ਇਨਪੁੱਟ ਹੈ ਉਸ ਦੇ ਨਾਲ ਮੈਨੂੰ ਪੱਕਾ ਪਤਾ ਕਾਫੀ ਲਾਹਾ ਲਿਆ ਹੋਣਾ ਸਾਡੇ ਜਿਹੜੇ ਲਿਸਨਸ ਹੈਗੇ ਆ। ਜਲਦੀ ਇੱਕ ਹੋਰ ਇੰਟਰਵਿਊ ਤੁਹਾਡੇ ਲਈ ਪੇਸ਼ ਕਰਾਂਗੇ ਰੇਡੀਓ ਸਪਾਈਸ 'ਤੇ ਨਵਤੇ ਰਹਿੰਦਾ ਵਾ। ਥੈਂਕ ਯੂ।
2: ਰੇਸ਼ਨ ਸਟਾਰ ਤੋਂ ਕਰਵਾਇਆ ਆ, ਇਹਨਾਂ ਨੇ ਮੇਰੇ ਪੇਪਰ ਵਰਕ ਇੰਨਾ ਸੋਲਿਡ ਕੀਤਾ ਕਿ ਮੇਰਾ ਵੀਜ਼ਾ ਚਾਰਟ ਅਪਰੂਵ ਹੋ ਗਿਆ।
3: ਜੋ ਕਹਿੰਦੇ ਨੇ ਉਹੀ ਕਰਦੇ ਨੇ, ਇਮੀਗ੍ਰੇਸ਼ਨ ਸਟਾਰ ਵਾਲੇ ਭਰੋਸੇ ਨਾਲ ਚੱਲਦੇ ਨੇ। ਪਿਛਲੇ 8 ਸਾਲਾਂ ਤੋਂ ਮਨਾਕਾਓ ਸਾਊਥ ਆਕਲੈਂਡ 'ਚ ਤੁਹਾਡੀ ਸੇਵਾ 'ਚ ਹਾਜ਼ਰ ਤੇ ਮਾਹਿਰ ਨੇ ਇਹ ਇੰਪਲਾਇਰ ਐਕ੍ਰੀਡੇਸ਼ਨ।
2: ਜੌਬ ਚੈੱਕ ਐਪਲੀਕੇਸ਼ਨ, ਅਕ੍ਰੀਡੀਏਟਡ ਇੰਪਲਾਇਰ ਵਰਕ ਵੀਜ਼ਾ, ਵਿਜ਼ਿਟਰ ਵੀਜ਼ਾ, ਸਕਿਲਡ ਮਾਈਗ੍ਰੈਂਟ ਰੈਜ਼ੀਡੈਂਟ ਔਰ ਵਰਕ ਟੂ ਰੈਜ਼ੀਡੈਂਟ, ਵੀਜ਼ਾ ਅੰਡਰ ਗ੍ਰੀਨ ਲਿਸਟ, ਸੈਕਸ਼ਨ 61 ਰਿਕੁਐਸਟ ਵਰਗੀਆਂ ਸੇਵਾਵਾਂ ਲਈ ਸੰਪਰਕ ਕਰੋ ਇਮੀਗ੍ਰੇਸ਼ਨ ਸਟਾਰ ਦੇ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ
3: ਵਿਨੋਦ ਜਿਨੇਜਾ ਨੂੰ। ਓਵਰ ਥਾਊਜ਼ੈਂਡਸ ਆਫ ਐਪਲੀਕੇਸ਼ਨਸ ਰੀਪ੍ਰੈਜ਼ੈਂਟਡ ਇਨਕਲੂਡਿੰਗ ਸਕਸੈਸਫੁਲ ਗ੍ਰਾਂਟ ਆਫ ਰਿਫਿਊਜੀ ਸਟੇਟਸ। ਫਸਟ ਕੰਸਲਟੇਸ਼ਨ ਬਿਲਕੁਲ ਫ੍ਰੀ ਹੈ। ਅੱਜ ਹੀ ਕਾਲ ਕਰੋ 02-592-8077 ਔਰ 02-159-3477।
4: ਕੀ ਤੁਸੀਂ ਆਪਣੇ ਆਰਥਿਕ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਤਿਆਰ ਹੋ? ਕੈਪੀਟਲ ਫਾਈਨਾਂਸ ਲਿਮਿਟਿਡ ਤੁਹਾਡੇ ਸੁਪਨੇ ਪੂਰੇ ਕਰਨ ਲਈ ਹਾਜ਼ਰ ਹੈ।
5: ਤੁਹਾਡਾ ਸੁਪਨਾ ਘਰ ਖਰੀਦਣਾ ਹੋਵੇ ਜਾਂ ਕੋਈ ਇਨਵੈਸਟਮੈਂਟ ਪ੍ਰਾਪਰਟੀ, ਚਾਹੇ ਤੁਹਾਡੇ ਕਾਰੋਬਾਰ ਲਈ ਹੋਵੇ, ਤਾਂ ਸਾਡੀ ਟੀਮ ਤੁਹਾਡੇ ਲਈ ਹਾਜ਼ਰ ਹੈ। 25 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਸਾਡੀ ਮਾਹਰ ਟੀਮ ਹਰ ਕਦਮ ਤੇ ਤੁਹਾਡੀ ਮਦਦ ਕਰਨ ਲਈ ਸਮਰਪਿਤ ਹੈ।
4: ਵਿਜ਼ਿਟ ਕਰੋ capitalfinance.nz ਤੇ
5: ਜਾਂ ਫਿਰ ਅੱਜ ਹੀ ਸਾਨੂੰ ਕਾਲ ਕਰੋ 0800-626-685 0800-626-685।
4: ਕੈਪੀਟਲ ਫਾਈਨਾਂਸ ਲਿਮਿਟਿਡ, ਜਿੱਥੇ ਤੁਹਾਡਾ ਭਵਿੱਖ ਸ਼ੁਰੂ ਹੁੰਦਾ ਹੈ।
6: ਓਏ ਰਕੇਸ਼, ਕੀ ਹੋਇਆ?
7: ਓਏ ਯਾਰ, ਮੈਨੂੰ ਸੱਚੀ ਉਹਦੀ ਬਹੁਤ ਯਾਦ ਆਉਂਦੀ ਹੈ। ਇਸ ਵਿਦੇਸ਼ ਦੀ ਧਰਤੀ ਤੇ ਸੱਚੀ ਮੈਂ ਉਹਨੂੰ ਬਹੁਤ ਮਿਸ ਕਰ ਰਿਹਾ।
6: ਓਏ ਉਦਾਸ ਨਾ ਹੋ, ਦੱਸ ਮੈਨੂੰ ਕਿਹਦੀ ਯਾਦ ਆ ਰਹੀ ਹੈ ਤੈਨੂੰ?
7: ਇੰਡੀਅਨ ਖਾਣੇ ਦੀ।
6: ਕਮਲਿਆ, ਬਸ ਇਹੀ ਗੱਲ ਹੈ। ਚਲ ਆਪਾਂ ਚੱਲੀਏ ਚਾਵਲਾਸ ਇੰਡੀਅਨ ਰੈਸਟੋਰੈਂਟ, ਜਿੱਥੇ ਵੈਜ ਤੇ ਨਾਨ ਵੈਜ ਵਿੱਚ ਬਹੁਤ ਸਾਰੀ ਬੈਸਟ ਫੂਡ ਡਿਸ਼ਿਸ ਅਵੇਲੇਬਲ ਨੇ।
7: ਪਰ ਕਾਰ ਕਿੱਥੇ ਖੜੀ ਕਰਾਂਗੇ?
6: ਘਬਰਾ ਨਾ, ਉੱਥੇ ਪਾਰਕਿੰਗ ਲਈ ਵੀ ਵੱਡੀ ਸਪੇਸ ਹੈ।
8: ਚਾਵਲਾਸ ਇੰਡੀਅਨ ਰੈਸਟੋਰੈਂਟ, 5613-615 ਗ੍ਰੇਟ ਸਾਊਥ ਰੋਡ, ਮਨੁਕਾਓ। ਆਪਣੇ ਫੰਕਸ਼ਨਸ ਦੀ ਬੁਕਿੰਗ ਲਈ ਕਾਲ 09-2623-132।
9: ਚਾਵਲਾਸ ਲੁਧਿਆਣਾ ਵਾਲੇ ਦੀ ਬ੍ਰਾਂਚ ਹੁਣ ਨਿਊਜ਼ੀਲੈਂਡ ਦੇ ਵਿੱਚ ਵੀ। ਇਹ ਫੂਡ ਬਿਨਾਂ ਕਿਸੇ ਫੂਡ ਕਲਰ ਤੋਂ ਤਿਆਰ ਕਰਦੇ ਨੇ।
10: ਸੁਣਿਆ ਤੁਸੀਂ, ਹੁਣ ਆਪਣਾ ਕਾਰ ਲੈਣਾ ਹੋ ਗਿਆ ਈਜ਼ੀ।
11: ਕਿਵੇਂ?
10: ਬੈਂਕ ਆਫ ਬੜੌਦਾ ਹੋਮ ਲੋਨ, ਕੈਸ਼ਬੈਕ ਅਪ ਟੂ 1%, ਫਾਸਟ ਅਪਰੂਵਲਸ, ਟੈਨਿਓਰ 30 ਸਾਲ ਤੱਕ,
11: ਸੇਵਿੰਗਸ
10: 1 ਸਾਲ ਦਾ ਟਰਮ ਡਿਪੋਜ਼ਿਟ 3.65% ਪਰ ਐਨਮ, 60 ਸਾਲ ਤੋਂ ਉੱਪਰ ਵਾਲਿਆਂ ਲਈ ਐਕਸਟਰਾ 0.50% ਸੇਵਿੰਗ ਤੇ 0.10% ਡਿਪੋਜ਼ਿਟ ਤੇ।
11: ਵਾਹ!
10: ਵਿਜ਼ਿਟ ਕਰੋ
12: 114 ਡੋਮੀਨੀਅਨ ਰੋਡ, ਮਾਊਂਟ ਈਡਨ, ਆਕਲੈਂਡ। ਕਾਲ ਕਰੋ 0800-024-404।
10: ਬੈਂਕ ਆਫ ਬੜੌਦਾ, ਨਿਊਜ਼ੀਲੈਂਡ, ਤੁਹਾਡੇ ਸੁਪਨੇ ਹੁਣ ਆਸਾਨ।
13: ਘਰ ਤਾਂ ਲੈਣਾ ਪਰ ਕ੍ਰੈਡਿਟ ਸਕੋਰ ਘੱਟ ਹੋਣ ਕਰਕੇ ਬੈਂਕ ਨੇ ਮੇਰੀ ਐਪਲੀਕੇਸ਼ਨ ਰਿਫਿਊਜ਼ ਕਰ ਦਿੱਤੀ। ਉੱਤੋਂ ਬੈਂਕਸ ਦੇ ਬਦਲਦੇ ਇੰਟਰਸਟ ਰੇਟਸ ਤੇ ਆ ਹੈਵੀ ਪੇਪਰ ਵਰਕ ਦਾ ਲੋਡ, ਬਹੁਤ ਕਨਫਿਊਜ਼ਨ ਹੈ।
14: ਓ ਜੀ, ਹੁਣ ਫਿਕਰ ਨਾਟ, ਦ ਮੋਰਗੇਜ ਸਪਲਾਈ ਦੇ ਮੋਰਗੇਜ ਐਡਵਾਈਜ਼ਰ ਨੀਤ ਧਮਾਨ ਤੁਹਾਨੂੰ ਪ੍ਰੋਪਰ ਗਾਈਡੈਂਸ ਦਿੰਦੇ ਹਨ ਤੇ ਸਹੀ ਪਾਸਵੇ ਦੇ ਕੇ ਤੁਹਾਨੂੰ ਲੋਨ ਲਈ ਐਲੀਜੀਬਲ ਕਰਵਾਉਂਦੇ ਹਨ। ਫਸਟ ਹੋਮ ਬਾਏ ਕਰਨਾ ਹੋਵੇ, ਮੋਰਗੇਜ ਰੀਫਾਈਨਾਂਸ, ਬਾਇੰਗ ਇਨਵੈਸਟਮੈਂਟ ਪ੍ਰਾਪਰਟੀ, ਕੰਸਟਰਕਸ਼ਨ ਲੋਨ, ਬਿਜ਼ਨਸ ਲੋਨ ਐਂਡ ਲੋਨ ਟੂ ਬਾਏ ਕਾਰ ਔਰ ਟਰੱਕ ਔਰ ਟੂ ਪੇ IRD ਟੈਕਸ, ਬੈਸਟ ਇੰਟਰਸਟ ਰੇਟ ਐਂਡ ਟੇਲਰਡ ਫਾਈਨੈਂਸ਼ੀਅਲ ਐਡਵਾਈਸ ਲਈ ਅੱਜ ਹੀ ਕਾਲ ਕਰੋ ਸਰਕਾਰ ਨੀਤ ਧਮਾਨ 0276286338।
0: ਸਤਿ ਸ਼੍ਰੀ ਅਕਾਲ, ਯੂ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪਟਾਵੀ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021-373-158।
11: ਮੈਂ ਕਿਹਾ ਜੀ ਮੁੰਡੇ ਦਾ ਵਿਆਹ ਧਰਿਆ ਤੇ ਤੁਸੀਂ ਸੋਚਾਂ ਵਿੱਚ ਘੁੰਮੀ ਜਾਂਦੇ ਹੋ।
15: ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ।
11: ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਨਜ਼ੈਡ ਇਵੈਂਟਸ ਨੂੰ, ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ। ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ, ਭੰਗੜੇ ਦੀ ਟੀਮ, ਡੀਜੇ, ਲਾਈਵ ਢੋਲ, ਜਾਗੋ, ਡੈਕੋਰੇਸ਼ਨ ਹਾਇਰ, ਮਹਿੰਦੀ ਨਾਈਟਸ ਅਤੇ ਮਚ ਮੋਰ। ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ, 021-99-4458 ਜਾਂ ਫਿਰ 9212-9563।
16: ਸਟਾਈਲ ਐਂਡ ਜ਼ੈਡ ਇਵੈਂਟਸ, ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ।
17: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਕਮਲਜੀਤ ਰਾਣੇਵਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ 88FM।
18: Indelible Homes Quality Stand Alone ਅਤੇ Terraced Houses ਵਿੱਚ ਇੱਕ ਬਹੁਤ ਹੀ ਭਰੋਸੇਯੋਗ ਨਾਮ। ਇਹ ਬਹੁਤ ਹੀ ਵਾਜਿਬ ਕੀਮਤਾਂ ਵਿੱਚ ਤੁਹਾਡੇ ਲਈ ਡਿਜ਼ਾਈਨ ਐਂਡ ਬਿਲਡ ਕਰ ਸਕਦੇ ਨੇ, ਜਾਂ ਫਿਰ ਸਬ ਡਿਵੀਜ਼ਨਸ ਅਤੇ ਆਪਣੇ ਪਲਾਨ ਮੁਤਾਬਕ ਵੀ ਤੁਸੀਂ ਬਿਲਡ ਕਰਵਾ ਸਕਦੇ ਹੋ। ਵਿਜ਼ਿਟ ਕਰੋ indelibleHomes.co.nz ਤੇ।
19: ਕਿਹੜਾ ਲੋਕਾਂ ਨਾਲ ਐਡੇ ਐਡੇ ਝੂਠ ਬੋਲੇ, ਲੋਕਾਂ ਨੂੰ ਇੱਦਾਂ ਦੇ ਲਾਰੇ ਲਾਏ ਜਿੱਦਾਂ ਪਿੱਛੇ ਜੇ ਇੱਕ ਲੀਡਰ ਸੋਕੇ ਦੀ ਮਾਰ ਹੇਠਾਂ ਇਲਾਕੇ ਦਾ ਦੌਰਾ ਕਰਨ ਗਿਆ। ਆਪਣੇ ਭਾਸ਼ਣ 'ਚ ਲੋਕਾਂ ਨੂੰ ਕਹਿਣ ਡਿਆ ਸੀ, ਮੈਂ ਇਸ ਸੋਕੇ ਦੀ ਮਾਰ ਹੇਠਾਂ ਇਲਾਕੇ ਦੇ ਲੋਕਾਂ ਨੂੰ ਯਕੀਨ ਦਿਵਾਉਂਦਾ ਹਾਂ ਕਿ 1-2 ਦਿਨਾਂ ਦੇ ਅੰਦਰ ਅੰਦਰ ਤੁਹਾਡੇ ਇਲਾਕੇ 'ਚ ਮੀਂਹ ਪਵਾਇਆ ਜਾਏਗਾ। ਲੈ ਦੱਸ ਕਿੱਡਾ ਇਹ ਰੱਬ ਦਾ ਸੈਕਟਰੀ ਲੱਗਾ ਜਿਹੜਾ ਕਹਿ ਕੇ ਮੀਂਹ ਪਵਾ ਦੇਗਾ। ਲੋਕੀ ਬੈਠੇ ਭੋਲੇ ਆ, ਗੋਤਾੜੀਆਂ ਮਾਰੀ ਜਾਣ।
20: ਓ ਯਾਰ, ਐਲਕੋਹਲ ਲਾਇਸੈਂਸ ਅਪਲਾਈ ਕਰਨਾ ਹੈਡੇਕ ਬਣ ਗਿਆ।
21: ਸਟ੍ਰੈਸ ਨਾ ਲੈ, ਪਰਵਿੰਦਰ ਡੇਵਿਸ ਲਾਅ ਹੈ ਨਾ, ਨਿਊ ਲਾਇਸੈਂਸ ਰੀਨਿਊਅਲਸ ਤੇ ਸਾਰੇ ਐਲਕੋਹਲ ਲਾਇਸੈਂਸਿੰਗ ਰਿਲੇਟਡ ਲੀਗਲ ਇਸ਼ੂਜ਼ ਦੀ ਪ੍ਰੋਪਰ ਹੈਂਡਲਿੰਗ।
22: ਇਵੈਂਟ ਔਰ ਟੈਂਪਰੇਰੀ ਐਲਕੋਹਲ ਲਾਇਸੈਂਸ ਵੀ?
21: ਹਾਂ, ਲਾਇਸੈਂਸ ਅਪੀਲਸ, ਪੁਲਿਸ ਕਾਰਵਾਈ, ਇੰਪਲੋਇਮੈਂਟ ਇਸ਼ੂਜ਼ ਤੇ ਹੋਰ ਸਭ ਲੀਗਲ ਕੰਮ ਇੱਕ ਹੀ ਛੱਤ ਨੀਚੇ। ਤੇ ਇੱਕ ਗੱਲ ਹੋਰ, ਉਹਨਾਂ ਨਾਲ ਗੱਲ ਆਪਣੀ ਲੈਂਗੁਏਜ ਵਿੱਚ ਕਰ ਸਕਦੇ ਹੋ, ਇੰਗਲਿਸ਼, ਹਿੰਦੀ ਤੇ ਪੰਜਾਬੀ। ਪਰਵਿੰਦਰ ਡੇਵਿਸ ਲਾਅ, ਐਲਕੋਹਲ ਲਾਇਸੈਂਸਿੰਗ ਹੁਣ ਹੋ ਗਈ ਈਜ਼ੀ। ਫੋਰ ਮੋਰ ਇਨਫੋਰਮੇਸ਼ਨ ਕਾਲ 6421214019।
23: ਹਲਵਾਈ ਸਵੀਟਸ ਐਂਡ ਰੈਸਟੋਰੈਂਟ, ਅਸਲੀ ਇੰਡੀਅਨ ਫਲੇਵਰਸ ਨਿਊਜ਼ੀਲੈਂਡ ਸਟਾਈਲ ਵਿੱਚ।
24: ਡਾਈਨਿੰਗ ਦਾ ਮਜ਼ਾ ਲਓ ਹਲਵਾਈ ਤੇ। ਫਰੈਸ਼ ਸਵੀਟਸ, ਸਨੈਕਸ, ਚਾਟ, ਇੰਡੋ ਚਾਈਨੀਜ਼ ਐਂਡ ਸਾਊਥ ਇੰਡੀਅਨ ਮੈਨੂ ਵੀ ਅਵੇਲੇਬਲ ਹੈ। 100% ਨਿਊਜ਼ੀਲੈਂਡ ਮੇਡ ਸਵੀਟਸ, ਡੇਲੀ ਲਾਈਵ ਜਲੇਬੀ ਸਟਾਲ 2-9 ਵਜੇ ਤੱਕ, ਲੰਚ ਟੂ ਡਿਨਰ, ਥਾਲੀ ਆਪਸ਼ਨਸ ਆਲਵੇਸ ਰੈਡੀ, 120 ਬੰਦਿਆਂ ਦਾ ਪਾਰਟੀ ਹਾਲ ਵੀ ਅਵੇਲੇਬਲ, ਅਤੇ ਵੈਜ ਐਂਡ ਨਾਨ ਵੈਜ ਕੇਟਰਿੰਗ ਵੀ ਕਰਦੇ ਨੇ, ਇਨਡੋਰ ਜਾਂ ਆਊਟਡੋਰ। ਵਿਜ਼ਿਟ ਕਰੋ ਹਲਵਾਈ ਪਾਪਾ ਟੋਏ ਟੋਏ, 204 ਗ੍ਰੇਟ ਸਾਊਥ ਰੋਡ, ਜਾਂ ਹਲਵਾਈ ਹੈਮਿਲਟਨ, 829 ਵਿਕਟੋਰੀਆ ਸਟ੍ਰੀਟ।
25: ਬਸ ਫੇਸਬੁੱਕ, ਇੰਸਟਾ ਤੇ ਰੀਲਸ ਦੇਖੀ ਜਾਓ, ਇੰਸ਼ੋਰੈਂਸ ਨਾ ਕਰਾਇਓ।
26: ਓ ਡਾਰਲਿੰਗ, ਫਿਕਰ ਨਾਟ, ਆਪਾਂ ਅੱਜ ਹੀ ਜਾਣਾ ਇੰਸਟਾ ਸ਼ੋਰ। ਇੰਸਟਾ ਸ਼ੋਰ ਫਾਈਨੈਂਸ਼ੀਅਲ ਸੋਲੂਸ਼ਨਸ, ਟ੍ਰਸਟਡ ਫਾਈਨੈਂਸ਼ੀਅਲ ਐਡਵਾਈਜ਼ਰ ਡੀਲਿੰਗ ਇਨ ਆਲ ਕਾਈਂਡ ਆਫ ਪਰਸਨਲ ਇੰਸ਼ੋਰੈਂਸ ਸਰਵਿਸਿਜ਼,
25: ਲਾਈਫ, ਮੈਡੀਕਲ, ਟਰਾਮਾ, ਆਈਪੀ ਐਟਸੈਟਰਾ ਫਰੋਮ ਯੀਅਰਸ। ਇਫ ਯੂ ਆਰ ਟਾਇਰਡ ਆਫ ਓਵਰਪੇਇੰਗ ਯੋਰ ਐਗਜ਼ਿਸਟਿੰਗ ਇੰਸ਼ੋਰੈਂਸ ਆਰ ਲੁਕਿੰਗ ਫਾਰ ਬੈਸਟ ਆਪਸ਼ਨ, ਗੈਟ ਇਨ ਟੱਚ ਟੂਡੇ। ਕਾਲ 6422-698-7837, ਇੰਸਟਾ ਸ਼ੋਰ ਫਾਈਨੈਂਸ਼ੀਅਲ ਸੋਲੂਸ਼ਨਸ Limited.
27: Bollywood Indian restaurant aao, swaad da look phutao.
28: Now open on Sunday, Bollywood Indian restaurant de Sunday special de kya kehne?
27: Sunday special dosa, Amritsari kulcha, chole bhature, pani puri, pav bhaji and much more.
28: Bollywood Indian restaurant, number 4 Thackeray Street, Napier opposite McDonald's, phone 0683550600.
0: ਸਾਰਿਆਂ ਨੂੰ ਮੈਂ ਨਵਤੇਜ ਰੰਧਾਵਾ ਤੁਹਾਡੇ ਲਈ, ਜਿੱਥੇ ਲੋਕਲ ਅਸੀਂ ਕੰਟੈਂਟ ਜਿਹੜਾ ਉਸ ਨੂੰ ਲੈ ਸੀਰੀਜ਼ ਤੁਹਾਡੇ ਨਾਲ ਸਾਰਿਆਂ ਨਾਲ ਗੱਲ ਕੀਤੀ ਸੀ। ਲੋਕਲ ਪੰਜਾਬੀ ਮਿਊਜ਼ਿਕ ਮੰਥ ਅਸੀਂ ਮਨਾ ਰਹੇ ਹਾਂ, ਜਿੱਥੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਉੱਭਰਦਾ ਜਿਹੜਾ ਟੈਲੈਂਟ ਹੈ, ਭਵਿੱਖ ਹੈ, ਮਿਹਨਤ ਕਰ ਰਿਹਾ, ਜਦੋ ਜਹਿਦ ਕਰ ਰਿਹਾ, ਉਹਨਾਂ ਨੂੰ ਰੇਡੀਓ ਸਪਾਈਸ ਦੇ ਉੱਤੇ ਪਹਿਲਾਂ ਵੀ ਅਸੀਂ ਕਰਦੇ ਆਏ ਹਾਂ, ਪਰ ਐਤਕੀ ਪੂਰਾ ਮਹੀਨਾ ਅਸੀਂ ਜਿਹੜਾ ਉਹ ਮਨਾ ਰਹੇ ਹਾਂ। ਅਤੇ ਇਸ ਦੇ ਵਿੱਚ ਜਿਹੜਾ ਸਾਡਾ ਫਰਜ਼ ਹੈ ਕਿ ਟਾਈਮਲੀ ਅਸੀਂ ਆਪਣੇ ਆਰਟਿਸਟ ਜਿਹੜੇ ਆ ਉਹਨਾਂ ਨੂੰ ਇਨਕਰੇਜ ਕਰੀਏ ਤਾਂ ਕਿ ਉਹਨਾਂ ਨੂੰ ਪਲੈਟਫਾਰਮ ਮਿਲੇ। ਅਤੇ ਅੱਜ ਸਾਡੇ ਕੋਲ ਜਿਹੜਾ ਆਰਟਿਸਟ ਇੱਥੇ ਪਹੁੰਚਿਆ ਲਵ ਰਾੜ ਅਤੇ ਗੁਰਲੇਜ਼ ਅਖਤਰ ਤੱਕ ਇਹਨਾਂ ਨੇ ਗੀਤ ਆਪਣੇ ਜਿਹੜੇ ਮਨਵਾਏ ਨੇ। 25 ਪਿੰਡ ਗੀਤ ਗੁਰਲੇਜ਼ ਅਖਤਰ ਨਾਲ, 8 ਸਾਲ ਪਹਿਲਾਂ ਗੁਰਲੇਜ਼ ਅਖਤਰ ਅੱਜ ਮਸ਼ਹੂਰ ਵਾਕਿਆ ਹੀ ਹੋਈ ਆ, 8 ਸਾਲ ਪਹਿਲਾਂ ਲਵ ਰਾੜ ਹੋਣਾ ਨੇ ਦਸਤਕ ਲਾ ਦਿੱਤੀ ਸੀ। ਸੋ ਇਸ ਦੀ ਵੀ ਗੱਲ ਕਰਾਂਗੇ, ਪੁੱਤ ਬਗਾਨੇ ਦੀ ਵੀ, ਟਕੂਏ ਅਤੇ ਟਕੂਆ ਅਤੇ ਮੜਕ ਸੋ ਲੱਖ ਲੱਗ ਜਾਏ, ਇਹ ਸਾਰੇ ਗੀਤਾਂ ਦੀ ਗੱਲ ਆਪਾਂ ਕਰਾਂਗੇ। ਪਰ 25 ਪਿੰਡ ਤੋਂ ਸ਼ੁਰੂਆਤ ਕਰ ਰਹੇ ਹਾਂ ਅਤੇ ਇੰਟਰਵਿਊ ਇਸ ਗੀਤ ਦੇ ਬਾਅਦ ਅਸੀਂ ਵਿਚਕਾਰ ਹੀ ਲਵ ਬਰਾੜ ਹੋਣਾ ਨਾਲ ਲਾਈਵ ਰੇਡੀਓ ਸਪਾਈਸ ਦੇ ਉੱਤੇ ਕਰ ਰਹੇ ਹਾਂ। ਸੋ ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੋ ਤਾਂ ਤੁਸੀਂ ਲਿਖ ਸਕਦੇ ਹੋ, ਲਾਈਵ ਇੰਟਰਵਿਊ ਦੇ ਵਿੱਚ ਅਸੀਂ ਜੇ ਸਵਾਲ ਪੁੱਛਣ ਯੋਗ ਹੈ ਅਸੀਂ ਜ਼ਰੂਰ ਪੁੱਛਾਂਗੇ। ਲਓ ਇੱਕ ਗੀਤ ਲਵ ਬਰਾੜ ਹੋਣਾ ਦੀ ਆਵਾਜ਼ਾਂ 'ਚ।

0: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਨਵਤੇਜ ਰੰਧਾਵਾ ਤੁਹਾਡੇ ਲਈ। ਜਿੱਥੇ ਪੰਜਾਬ ਤੋਂ ਐਤਰੋਆ ਲੈ ਕੇ ਹਾਜ਼ਰ ਹੋ ਜਾਣਾ, ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਇੰਟਰਵਿਊਜ਼ ਦੇ ਪ੍ਰੋਸੈਸ ਦੇ ਵਿੱਚ ਅਸੀਂ ਜਿਹੜਾ ਕੋਸ਼ਿਸ਼ ਕਰੀਏ ਕਿ ਲਾਈਵ ਤੁਹਾਡੇ ਲਈ ਜਿਹੜਾ ਕੰਟੈਂਟ ਹੈ ਉਸ ਨੂੰ ਅਸੀਂ ਸ਼ੇਅਰ ਕਰਦੇ ਜਾਈਏ। ਅਤੇ ਅੱਜ ਸਾਡੇ ਸਟੂਡੀਓਜ਼ ਦੇ ਵਿੱਚ ਨਿਊਜ਼ ਐਂਡ ਪੰਜਾਬੀ ਮਿਊਜ਼ਿਕ ਮੰਥ ਦੀ ਲੜੀ ਜਿਹੜੀ ਅਸੀਂ ਸ਼ੁਰੂ ਕੀਤੀ ਹੈ ਪਹਿਲੇ ਸੱਦੇ ਦੇ ਉੱਤੇ, ਅਤੇ ਅੱਜ ਪਹਿਲਾ ਇੰਟਰਵਿਊ ਆ। ਲਗਾਤਾਰ ਹੁਣ ਇੰਟਰਵਿਊ, ਕੱਲ੍ਹ ਨੂੰ ਵੀ ਇੰਟਰਵਿਊ ਹੈ, ਪਰਸੋਂ ਨੂੰ ਵੀ ਇੰਟਰਵਿਊ, ਸੋਮਵਾਰ ਨੂੰ ਵੀ, ਪੂਰਾ ਮਹੀਨਾ ਇੰਟਰਵਿਊਜ਼ ਹੈ। ਪਰ ਅਸੀਂ ਜਦੋਂ ਰੀਚ ਆਊਟ ਕੀਤਾ ਜਿਹੜੇ ਸਾਡੇ ਸਿੰਗਰਸ ਨੇ, ਲੋਕਲ ਆਰਟਿਸਟ ਨੇ, ਉਹਨਾਂ ਦੇ ਵਿੱਚੋਂ ਨੈਚੁਰਲੀ ਲਵ ਬਰਾੜ ਹੋਣੀ ਪਹਿਲੀ ਕਤਾਰ ਦੇ ਵਿੱਚ ਸੀ ਜਿਨ੍ਹਾਂ ਨੇ ਯੈਸ ਕੀਤੀ, ਅਤੇ ਸਾਡਾ ਫਰਜ਼ ਬਣਦਾ ਸੀ ਕਿ ਉਹਨਾਂ ਨੂੰ ਅਸੀਂ ਜੀਆਂ ਆਖਦੇ ਹੋਏ ਨਿਊਜ਼ੈਂਡ ਪੰਜਾਬੀ ਮਿਊਜ਼ਿਕ ਮੰਥ ਦੇ ਵਿੱਚ ਜਿਹੜਾ ਸਟੂਡੀਓਜ਼ ਬੁਲਾਈਏ। ਅਤੇ ਸਤਿ ਸ਼੍ਰੀ ਅਕਾਲ ਬੁਲਾਉਣ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਦੱਸ ਦੇਵਾਂ ਕਿ ਇੰਟਰਵਿਊ ਜਿਹੜੀ ਆ ਤੁਸੀਂ ਸੁਣ ਸਕਦੇ ਹੋ, ਅਤੇ ਸਾਡੇ ਕੀਵੀ ਟੀਵੀ 'ਤੇ, ਪਲੱਸ ਸਾਡਾ ਜਿਹੜਾ ਰੇਡੀਓ ਸਪਾਈਸ ਦੇ ਨਾਲ ਰਿਲੇਟਡ ਨਿਊਜ਼ ਐਂਡ ਪੰਜਾਬੀ ਮਲਟੀਮੀਡੀਆ ਟਰੱਸਟ ਹੈ, ਅਤੇ ਯੂਟਿਊਬ ਚੈਨਲ, ਉਸ ਦੇ ਉੱਤੇ ਤੁਸੀਂ ਦੇ ਸਕਦੇ ਹੋ। ਅਤੇ ਇਸ ਨੂੰ ਅਸੀਂ ਫਿਰ ਦੁਬਾਰਾ ਮੇਨ ਸਾਡੇ ਚੈਨਲ ਦੇ ਉੱਤੇ ਐਡਿਟ ਕਰਨ ਦੇ ਬਾਅਦ ਨੈਚੁਰਲੀ ਸ਼ੇਅਰ ਕਰਦੇ ਜਾਵਾਂਗੇ। ਰੇਡੀਓ ਸਪਾਈਸ, ਜਿੱਥੇ ਲੋਕਲ ਕਮਿਊਨਿਟੀ ਦਾ ਹਿੱਸਾ 16 ਸਾਲਾਂ ਤੋਂ ਚੱਲਦੇ, 17ਵਾਂ ਸਾਲ ਸਾਨੂੰ ਜਿਹੜਾ ਜੀ ਉਹ ਅਸੀਂ ਮਨਾ ਰਹੇ ਹਾਂ, ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਸੈਟਰਡੇ ਨੂੰ। ਅਤੇ ਲਓ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਪਹਿਲੇ ਆਰਟਿਸਟ ਜਿਹੜੇ ਜਿਨ੍ਹਾਂ ਨੂੰ ਅਸੀਂ ਜੀਆਂ ਆਖ ਰਹੇ ਹਾਂ ਇਸ ਨਿਊਜ਼ ਐਂਡ ਪੰਜਾਬੀ ਮਿਊਜ਼ਿਕ ਮੰਥ ਦੇ ਵਿੱਚ, ਲਬਰਾੜ ਰੇਡੀਓ ਸਪਾਈਸ ਦੇ ਉੱਤੇ ਜੀਆਂ ਨੂੰ
1: ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਥੈਂਕ ਯੂ ਸੋ ਮੱਚ ਰੇਡੀਓ ਸਪਾਈਸ ਦੀ ਸਾਰੀ ਟੀਮ ਦਾ ਜੀ, ਮੈਨੂੰ ਓਪਰਚੁਨਿਟੀ ਦੇਣ ਲਈ, ਥੈਂਕ ਯੂ ਜੀ।
0: ਲਵ ਨੈਚੁਰਲੀ ਲਵਪ੍ਰੀਤ ਬਰਾੜ, ਮਤਲਬ ਕਿ ਜੇ ਮੈਂ ਹੁਣ ਤੁਹਾਡੇ ਗੀਤਾਂ ਦੇ ਵੱਲ ਜਦੋਂ ਦੇਖ ਰਿਹਾ ਸੀਗਾ, ਜਿਹੜਾ ਮੈਂ ਹੁਣੇ ਗੀਤ ਚਲਾਇਆ ਬ੍ਰੇਕ ਤੋਂ ਪਹਿਲਾਂ, ਸੋ ਗੁਰਲੇਜ਼ ਅਖਤਰ ਜਿਹੜੀ ਹੈ ਹੁਣ ਬਹੁਤ ਮਸ਼ਹੂਰ ਹੋਈ ਹੈ, ਪਰ 8 ਸਾਲ ਪਹਿਲਾਂ ਤੁਸੀਂ ਲੌਸ ਪ੍ਰੋ, ਜਿਹੜਾ ਇੱਥੇ ਨਿਊਜ਼ੈਂਡ ਵੀ ਆਇਆ ਆਰਟਿਸਟ ਪ੍ਰੋਡਕਸ਼ਨ ਟੀਮ ਦੇ ਨਾਲ, ਇਹਨਾਂ ਨੇ ਗੀਤ ਗਾ ਦਿੱਤਾ।
1: ਹਾਂਜੀ।
0: ਸੋ ਬਹੁਤ ਲੰਬੇ ਸਮੇਂ ਤੋਂ ਤੁਸੀਂ ਗਾਇਕੀ ਦੇ ਵਿੱਚ ਲੱਗੇ ਹੋਏ ਆ।
1: ਹਾਂਜੀ।
0: ਪਹਿਲਾਂ ਸਭ ਤੋਂ ਪਹਿਲਾਂ ਥੋੜ੍ਹਾ ਆਪਣਾ ਪਿਛੋਕੜ ਇਨ ਟਰਮਸ ਆਫ ਪੰਜਾਬ ਕਿੱਥੋਂ ਬਿਲੋਂਗ ਕਰਦੇ ਹਾਂ, ਅਤੇ ਨਿਊਜ਼ੈਂਡ ਕਦੋਂ ਆਏ?
1: ਹਾਂਜੀ, ਮੈਂ ਪੰਜਾਬ ਦੇ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ, ਪਿੰਡ ਮੇਰਾ ਬਲਮਗੜ੍ਹ ਹੈ ਜੀ, ਛੋਟਾ ਪਿੰਡ ਆ ਮੁਕਤਸਰ ਦੇ ਨਾਲ
0: ਜੀ।
1: ਅਤੇ ਮੇਰਾ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਮੈਂ ਆਪਣੇ ਪਿੰਡ ਨੂੰ ਵੱਧ ਤੋਂ ਵੱਧ ਪ੍ਰਮੋਟ ਕਰਾਂ ਜੀ। ਹਾਂਜੀ। ਅਤੇ ਮੈਂ ਨਿਊਜ਼ੀਲੈਂਡ ਦੇ ਵਿੱਚ 2010 ਦੇ ਆਏ ਹੋਏ ਜੀ। ਹਾਂਜੀ, ਸਟੂਡੈਂਟ ਵੀਜ਼ੇ 'ਤੇ ਆਏ ਸੀਗੇ ਜੀ, ਜਿੱਦਾਂ ਸਾਰੇ ਆਉਂਦੇ ਆ ਹੌਲੀ ਹੌਲੀ ਮਿਹਨਤ ਕਰਕੇ ਸੈੱਟ ਹੋਏ ਹਾਂ ਜੀ।
0: ਬਿਲਕੁਲ ਬਿਲਕੁਲ। ਹਾਂਜੀ। ਸੋ ਜਦੋਂ ਬੰਦਾ ਇੱਥੇ ਆਉਂਦਾ, ਜਿਹੜੀ ਗੱਲ ਤੁਸੀਂ ਕੀਤੀ ਨੈਚੁਰਲੀ, ਅਤੇ ਇਸ ਦੇ ਵਿੱਚ ਇੰਪੋਰਟੈਂਟ ਜਿਹੜਾ ਐਸਪੈਕਟ ਹੈ ਲਵ, ਕਿ ਬੰਦਾ ਸਟਰਗਲ ਦੇ ਵਿੱਚ ਨਹੀਂ ਜਾਂਦਾ ਹੁੰਦਾ।
1: ਹਾਂਜੀ।
0: ਉਦੋਂ ਤੁਹਾਨੂੰ ਆਪਣੇ ਆਪ ਨੂੰ ਸਟੈਬਲਿਸ਼ ਕਰਨ ਤੋਂ ਬਗੈਰ ਹੋਰ ਕੁਛ ਸੋਚਦਾ
1: ਨਹੀਂ ਸੋਚਦਾ। ਹਾਂਜੀ।
0: ਮਿਹਨਤ ਬੰਦਾ ਕਰ ਰਿਹਾ ਹੁੰਦਾ, ਜਦੋ ਜਹਿਦ ਕਰ ਰਿਹਾ ਹੁੰਦਾ, ਲੰਬੀਆਂ ਸ਼ਿਫਟਾਂ ਲਾ ਰਿਹਾ ਹੁੰਦਾ।
1: ਹਾਂਜੀ।
0: ਗਾਇਕੀ ਬਹੁਤ ਦੂਰ ਦੀ
1: ਹਾਂਜੀ
0: ਜਿਹੜੀ ਹੈ ਉਹ ਬਾਤ ਲੱਗਦੀ ਆ। ਫਿਰ ਮੇਰਾ ਸਵਾਲ ਕਿ ਗਾਇਕੀ ਦਾ, ਗਾਉਣ ਵਾਲੇ ਪਾਸੇ ਦਾ ਸ਼ੌਂਕ ਕਦੋਂ ਤੋਂ ਸ਼ੁਰੂ ਹੈ?
1: ਇਹ ਨਾ ਜੀ, ਮੈਂ ਇਹ ਤੁਹਾਨੂੰ ਸਟਾਰਟਿੰਗ ਤੋਂ ਦੱਸਦਾ। ਜਿੱਦਾਂ ਜਦੋਂ ਆਪਾਂ 8th ਜਾਂ 10th ਦੇ ਵਿੱਚ ਹੁੰਦੇ ਹਾਂ ਸਕੂਲ ਦੇ ਵਿੱਚ, ਹੈ ਨਾ, ਆਪਾਂ ਨੂੰ ਪੇਰੈਂਟਸ ਕੰਪਿਊਟਰ ਲੈ ਕੇ ਦਿੰਦੇ ਆ, ਤਕਰੀਬਨ ਸਾਰੇ ਆਪਾਂ ਕੰਪਿਊਟਰ ਲੈਂਦੇ ਹਾਂ, ਕੋਈ ਲੈਪਟੋਪ ਬਾਏ ਕਰਦਾ ਜੀ। ਮੈਨੂੰ ਸੀਗਾ ਜੀ ਗਾਉਣ ਦਾ ਮਤਲਬ ਸ਼ੌਂਕ ਬਹੁਤ ਜ਼ਿਆਦਾ ਜੀ। ਫਿਰ ਮੇਰੇ ਨਾਲ ਦੇ ਸਾਰਿਆਂ ਨੇ ਕੰਪਿਊਟਰ ਲੈਪਟੋਪ ਲਏ, ਮੈਂ ਲਿਆ ਜੀ ਇੱਕ ਬਹੁਤ ਵੱਡਾ CD ਪਲੇਅਰ ਅਤੇ ਮਾਈਕ ਜੀ। ਉਹਨਾਂ ਸਮਿਆਂ ਦੇ ਵਿੱਚ ਉਹ 30 ਤੋਂ 35 ਹਜ਼ਾਰ ਰੁਪਈਆ ਮੈਂ ਘਰਦਿਆਂ ਦਾ ਖਰਚਾਤਾ ਸੀਗਾ।
0: ਅੱਛਾ।
1: ਮੈਨੂੰ ਗਾਲਾਂ ਵੀ ਬਹੁਤ ਪਈਆਂ, ਬਟ ਮੈਂ ਬਸ ਜੀ ਉਹ ਸਾਰਾ ਦਿਨ ਬਸ ਮਾਈਕ ਮੇਰੇ ਕੋਲ ਆ ਗਿਆ ਜੀ। ਹਰ ਰੋਜ਼ ਸ਼ਾਮ ਨੂੰ ਮੈਂ ਲੱਗੇ ਰਹਿਣਾ ਜੀ, ਘੰਟਾ ਘੰਟਾ, ਦੋ ਦੋ ਘੰਟੇ। ਬਸ ਇੱਕ ਸ਼ੌਂਕ ਸੀਗਾ ਜੀ, ਪਰ ਮੈਨੂੰ ਉਸ ਟਾਈਮ ਇੱਦਾਂ ਨਹੀਂ ਸੀਗਾ ਕਿ ਮੈਂ ਕਦੇ ਪ੍ਰੋਫੈਸ਼ਨਲੀ ਵੀ ਗਾਊਂਗਾ ਜਾਂ ਮੈਂ ਗਾਣੇ ਵੀ ਕਰੂੰਗਾ। ਬਸ ਇੱਕ ਘਰੇ ਹੀ ਗਾਉਣ ਦਾ ਸ਼ੌਂਕ ਸੀਗਾ ਜੀ ਮੈਨੂੰ ਥੋੜ੍ਹਾ ਬਹੁਤ।
0: ਅਤੇ ਇਹ ਨੈਚੁਰਲੀ ਸ਼ੌਂਕ ਜਿਵੇਂ ਤੁਸੀਂ ਗੱਲ ਕੀਤੀ ਇਹ ਬਹੁਤ ਖਰਚੀਲੇ ਸ਼ੌਂਕ ਆ
1: ਬਹੁਤ ਜੀ ਬਹੁਤ ਫਿਰ ਹਾਂਜੀ ਫਿਰ ਜਦੋਂ ਐਂ ਨਾ ਜੀ ਸਟਰਗਲ ਟਾਈਮ ਦੇ ਵਿੱਚ ਉਹ ਕਹਿੰਦੇ ਆ ਨਾ ਵੀ ਸ਼ੌਂਕ ਨੂੰ ਮਾਰਨਾ ਨਹੀਂ ਚਾਹੀਦਾ ਦਿਮਾਗ 'ਚ ਹਮੇਸ਼ਾ ਹੀ ਰਹਿੰਦਾ ਸੀ ਵੀ ਗਾਣਾ ਕਰਨਾ ਗਾਣਾ ਕਰਨਾ ਫਿਰ ਜਿੰਨਾ ਟਾਈਮ ਮੈਂ ਸਟਰਗਲ ਕੀਤੀ ਪੀ ਆਰ ਵਗੈਰਾ ਹੋਇਆ ਬਟ ਦਿਮਾਗ 'ਚ ਮੇਰੇ ਹਮੇਸ਼ਾ ਹੀ ਰਿਹਾ ਵੀ ਗਾਣਾ ਤਾਂ ਕਰਨਾ ਹੀ ਕਰਨਾ ਹਾਂਜੀ ਫਿਰ ਜੀ ਮੈਂ ਐਜ਼ ਆ ਪ੍ਰਮੋਟਰ ਸਟਾਰਟ ਕਰਿਆ ਸੀਗਾ
0: ਅੱਛਾ
1: ਮੈਂ ਕਲੱਬ ਨਾਈਟਸ ਔਰਗਨਾਈਜ਼ ਕਰਦਾ ਹੁੰਦਾ ਸੀ
0: ਅੱਛਾ ਨਿਊਜ਼ੀਲੈਂਡ ਦੇ ਵਿੱਚ
1: ਹਾਂਜੀ ਨਿਊਜ਼ੀਲੈਂਡ ਦੇ ਵਿੱਚ
0: ਓਕੇ
1: ਮੈਂ ਸਭ ਤੋਂ ਪਹਿਲੀ ਕਲੱਬ ਨਾਈਟ ਔਰਗਨਾਈਜ਼ ਕਰੀ ਸੀ ਜੀ ਐਲੀ ਮਾਂਗਟ ਉਹਨਾਂ ਦੀ ਐਲੀ ਮਾਂਗਟ ਪੌਲ ਜੀ

0: ਨਾਲਿਆਂ ਨੇ ਕਹਿਣਾ ਕੁਛ ਹਿਸਾਬ ਕਿਤਾਬ ਜਿਹਾ ਲਾਇਆ ਜੀ ਵੀ ਮਤਲਬ ਸੌਖਾ ਹੀ ਹੈ ਕੰਮ ਵੀ ਕੋਈ ਨੀ ਖਿੱਚ ਦਿਆਂਗੇ ਮੀਟਰ ਆਪਾਂ। ਹਾਂਜੀ ਬਸ ਜੀ ਫਿਰ ਮੈਂ ਸਟਾਰਟ ਕਰਤਾ ਜੀ ਉਸ ਤੋਂ ਬਾਅਦ
1: ਫਿਰ ਮੀਟਰ ਖਿੱਚ ਦਿੱਤਾ।
0: ਹਾਂਜੀ ਫਿਰ ਮੀਟਰ ਖਿੱਚਦਾ ਜੀ।
1: ਅੱਛਾ ਸੋ ਜਦੋਂ ਡਿਸਾਈਡ ਹੋਇਆ ਫਿਰ ਗੀਤ ਕਿਹੜਾ ਸਿਲੈਕਟ ਕਰਨਾ ਅਤੇ ਇਹ ਕਿੱਦਾਂ ਸਾਰਾ ਕੁਛ ਫਿਰ ਵਿਉਂਤਬੰਦੀ ਬਣੀ?
0: ਹਾਂਜੀ ਮੈਨੂੰ ਇੱਦਾਂ ਸੀਗਾ ਜੀ ਐਂਟਰੀ ਮਾਰਨੀ ਹੈ ਤਾਂ ਚੰਗੀ ਤਰ੍ਹਾਂ ਕਰਨੀ ਆ, ਨਹੀਂ ਕਰਨਾ ਹੀ ਨਹੀਂ।
1: ਵਾਹ।
0: ਹਾਂਜੀ ਫਿਰ ਜੀ ਮੈਂ ਔਰਗਨਾਈਜ਼ ਕੀਤਾ ਜਸ਼ਨ ਨੰਨੜ ਅਤੇ ਜੇ ਕੇ ਸਟਾਰ ਦੀ ਟੀਮ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਜੀ, ਮਤਲਬ ਵੀਜ਼ਾਜ਼ ਵਗੈਰਾ ਦੇ ਵਿੱਚ। ਜਸ਼ਨ ਨੰਨੜ ਉਸ ਟਾਈਮ ਵੀਡੀਓ ਡਾਇਰੈਕਟਰ ਪੂਰੇ ਟੋਪ ਕਲਾਸ ਸੀਗੇ ਜੀ, ਜਿਨ੍ਹਾਂ ਦਾ ਚੈਨਲ ਵੀ ਹੈ ਲੋਸ ਪ੍ਰੋ। ਫਿਰ ਮੈਂ ਉਹਨਾਂ ਨੂੰ ਬੁਲਾਇਆ ਜੀ ਨਿਊਜ਼ੀਲੈਂਡ ਦੇ ਵਿੱਚ। ਹਾਂਜੀ ਅਤੇ ਉਹਨਾਂ ਨੇ ਉਹਨਾਂ ਤੋਂ ਮੈਂ ਆਪਣੀਆਂ ਵੀਡੀਓਜ਼ ਔਰਗਨਾਈਜ਼ ਕੀਤੀਆਂ ਜੀ, ਉਹਨਾਂ ਨੇ ਆਪਣਾ ਵੀਡੀਓ ਸ਼ੂਟ ਕੀਤਾ। ਜਿਹੜਾ ਮਿਊਜ਼ਿਕ ਮੈਂ ਕਰਾਇਆ ਜੀ ਵੈਸਟਰਨ ਪੇਂਡੂਜ਼ ਤੋਂ, ਵੈਸਟਰਨ ਪੇਂਡੂਜ਼ ਦਾ ਨਾਮ ਵੀ ਬਹੁਤ ਜ਼ਿਆਦਾ ਉੱਪਰ ਸੀਗਾ ਜੀ ਉਸ ਟਾਈਮ। ਅਤੇ ਇੱਕ ਮੇਰਾ ਇੱਕ ਚੀਜ਼ ਮੈਂ ਕਹਿਣੀ ਪਹਿਲਾਂ ਭੁੱਲ ਗਿਆ ਜੀ, ਮੈਨੂੰ ਸਟਾਰਟਅਪ ਕਰਾਉਣ ਦੇ ਵਿੱਚ ਮੈਨੂੰ ਕਈ ਲੋਕ ਔਕਲੈਂਡ ਦੇ ਬਰਾੜ ਦੇ ਨਾਮ ਤੋਂ ਵੀ ਜਾਣਦੇ ਆ ਜੀ। ਇਹ ਨਾਮ ਮੈਨੂੰ ਦਿੱਤਾ ਗਿਆ ਜੀ ਮੇਰਾ ਫਰੈਂਡ ਆ ਅਜੇ ਸ਼ਰਮਾ। ਹਾਂਜੀ ਆਪਾਂ ਉਹਨੂੰ ਕਾਫਿਰ ਵੀ ਕਹਿ ਦਿੰਦੇ ਹਾਂ ਕਿਉਂਕਿ ਬਸ ਇੱਕ ਐਜ਼ ਆ ਆਰਟਿਸਟ ਨਾਮ ਹੈ ਨਾ ਜੀ। ਅਤੇ ਉਹ ਆ ਜੀ ਮੇਨ ਮੇਰਾ ਭਰਾ, ਮਤਲਬ ਜਿਹੜਾ ਮੈਨੂੰ ਲੈ ਕੇ ਆਇਆ ਜੀ ਮਿਊਜ਼ਿਕ ਦੇ ਵਿੱਚ, ਉਹਨੇ ਮੈਨੂੰ ਦੱਸਿਆ ਵੀ ਤੂੰ ਕਰ ਸਕਦਾ ਆ। ਫਿਰ ਉਹਨੇ ਜਦੋਂ ਮੇਰਾ ਸਟਾਰਟਅਪ ਕਰਵਾਤਾ ਫਿਰ ਵੈਸਟਰਨ ਪੇਂਡੂਜ਼ ਦੀ ਟੀਮ ਨਾਲ ਮੈਂ ਜੁੜ ਗਿਆ ਜੀ, ਬਸ ਫਿਰ ਕੰਟੀਨਿਊ ਹੋ ਗਿਆ ਜੀ ਕੰਮ।
1: ਅਤੇ ਜਦੋਂ ਜਿੱਦਾਂ ਤੁਸੀਂ ਕਹਿ ਲਓ ਕਿ ਆਰਟਿਸਟ ਨਾਲ ਜੁੜ ਗਏ ਜਿਹੜੇ ਕਿ ਨਿਊਜ਼ੀਲੈਂਡ ਦੇ ਆਰਟਿਸਟ ਸੀਗੇ,
0: ਹਾਂਜੀ
1: ਇਹ ਵੀ ਦਿਮਾਗ 'ਚ ਕਈ ਵਾਰ ਆਉਂਦਾ ਕਿ ਇਹਨਾਂ ਨੂੰ ਕਿੰਨਾ ਕੁ ਐਕਸਪੀਰੀਅੰਸ ਹੋਊਗਾ ਕਿਉਂਕਿ ਇਹ ਤਾਂ ਆਪ ਇੱਥੇ ਬੈਠੇ ਆ।
0: ਹਾਂਜੀ
1: ਇਹ ਗੱਲ ਆਉਂਦੀ ਆ ਬੰਦੇ ਦਿਮਾਗ
0: 'ਤੇ।
1: ਸੋ ਉਸ ਨੂੰ ਲੈ ਕੇ ਤੁਸੀਂ ਇੰਡੀਆ ਦੇ ਵਿੱਚ ਜਦੋਂ ਫਿਰ ਕਹਿ ਲਓ ਕਿ ਇਹ ਸਾਰੇ ਲਿੰਕ ਬਣਾਏ ਅਤੇ ਖਰਚੇ ਵੀ ਨੈਚੁਰਲੀ ਅਗਲਿਆਂ ਨੇ ਸੁਣਾਏ ਹੋਣਗੇ।
0: ਬਹੁਤ ਜੀ ਬਹੁਤ। ਜਿਹੜੇ ਤਾਂ ਜੀ ਨਿਊਜ਼ੀਲੈਂਡ ਦੇ ਵਿੱਚ ਜਿੱਦਾਂ ਅਜੇ ਆ ਜੀ, ਉਹਨਾਂ ਬਸ ਉਹ ਮਿਲਿਆ ਐਜ਼ ਆ ਰਿਕੁਐਸਟ ਲੈ ਕੇ ਸੀਗਾ ਵੀ ਮੇਰਾ ਮਿਊਜ਼ਿਕ ਕਰਨ ਲਈ, ਬਟ ਉਹਦਾ ਭਰਾਵਾਂ ਵਾਲਾ ਪਿਆਰ ਹੀ ਇੰਨਾ ਪੈ ਗਿਆ ਜੀ, ਕੋਈ ਪੈਸਿਆਂ ਦਾ ਹਿਸਾਬ ਕਿਤਾਬ ਸਾਡਾ ਰਿਹਾ ਹੀ ਨਹੀਂ ਜੀ। ਉਹਦੇ ਲਈ ਵੀ ਸਟਰਗਲਿੰਗ ਪੁਆਇੰਟ ਸੀਗਾ, ਉਹ ਵੀ ਅੱਗੇ ਵਧਣਾ ਚਾਹੁੰਦਾ ਸੀ ਜੀ, ਮੈਨੂੰ ਉਹਦਾ ਮਿਊਜ਼ਿਕ ਵਧੀਆ ਲੱਗਦਾ ਸੀ
1: ਜੀ।
0: ਹਾਂਜੀ ਫਿਰ ਅਸੀਂ ਦੋਨਾਂ ਨੇ ਇੱਕ ਦੂਜੇ ਦੀ ਸਪੋਰਟ ਕੀਤੀ ਜੀ, ਅਤੇ ਫਿਰ ਇੱਦਾਂ ਹੀ ਅਸੀਂ ਆਪਣਾ ਸ਼ੁਰੂ ਕਰ ਲਿਆ ਜੀ।
1: ਅੱਛਾ ਸੋ ਪਹਿਲਾ ਗੀਤ ਰਿਕਾਰਡ ਕਿੱਥੇ ਕੀਤਾ?
0: ਅਸੀਂ ਮੈਂ ਪਹਿਲਾ ਗੀਤ ਰਿਕਾਰਡ ਕੀਤਾ ਸੀ ਜੀ ਕ੍ਰਾਈਸਟ ਚਰਚ ਦੇ ਵਿੱਚ।
1: ਉਹ ਬੱਲੇ। ਅੱਛਾ
0: ਉਦੋਂ ਫਿਰ ਕ੍ਰਾਈਸਟ ਚਰਚ ਦੇ ਵਿੱਚ ਸਟੂਡੀਓ ਸੀਗਾ, ਮੈਨੂੰ ਪਤਾ ਨਹੀਂ ਸੀਗਾ ਸਟੂਡੀਓਜ਼ ਬਾਰੇ ਜ਼ਿਆਦਾ। ਮੈਂ ਕ੍ਰਾਈਸਟ ਚਰਚ ਗਿਆ ਹੋਇਆ ਸੀਗਾ ਜੀ, ਉੱਥੇ ਇੱਕ ਸਟੂਡੀਓ ਹਾਇਰ ਕੀਤਾ, ਉੱਥੇ ਰਿਕਾਰਡਿੰਗ ਕੀਤੀ। ਮੈਨੂੰ ਪਹਿਲੇ ਗਾਣੇ, ਮੈਨੂੰ ਲੱਗਦਾ ਮੈਂ ਪਹਿਲਾ ਗਾਣਾ ਜੀ 8 ਤੋਂ 9 ਵਾਰ ਕੀਤਾ ਜੀ ਰਿਕਾਰਡ।
1: ਅੱਛਾ
0: ਹਾਂਜੀ ਕਿਉਂਕਿ ਆਪਾਂ ਨੂੰ ਗਾਉਣਾ ਦਾ ਪਤਾ ਸੀਗਾ ਜੀ, ਬਟ ਮੈਨੂੰ ਜਿੱਦਾਂ ਸਕੇਲ ਮੈਚ ਕਰਨੇ ਜਾਂ ਕਿੱਦਾਂ ਉਹਨੂੰ ਬੀਟ ਦੇ ਵਿੱਚ ਰੱਖਣਾ ਸਾਰਾ ਕੁਛ, ਉਹ ਫਿਰ ਮੈਂ ਉੱਥੇ ਸਿੱਖਿਆ ਜੀ ਸਹੀ ਸਟੂਡੀਓ ਦੇ ਵਿੱਚ ਜਾ ਕੇ ਜੀ। ਹਾਂਜੀ
1: ਵੈਰੀ ਇੰਟਰਸਟਿੰਗ।
0: ਹਾਂਜੀ
1: ਅੱਛਾ ਜਦੋਂ ਤੁਸੀਂ ਕਹਿੰਦੇ ਕਿ ਸਕੇਲ ਮੈਚ ਕਰਨੇ, ਲਾਗੇ ਕੌਣ ਬੈਠਾ ਜੀ ਤੁਹਾਡੀ ਜਿਹੜਾ ਗੋਰਾ ਸੀਗਾ ਜਿਹਦਾ ਸਟੂਡੀਓ ਸੀ ਉਹ ਜਾਂ ਤੁਹਾਡਾ ਫਰੈਂਡ ਬੈਠਾ ਜੀ?
0: ਜਿਹੜਾ ਮੇਰਾ ਫਰੈਂਡ ਅਜੇ ਸੀਗਾ,
1: ਅਜੇ ਬੈਠਾ,
0: ਅਜੇ ਸ਼ਰਮਾ ਉੱਥੇ ਬੈਠਾ ਸੀਗਾ ਜੀ ਮੇਰੇ ਨਾਲ, ਉਹਨੇ ਬਹੁਤ ਹੈਲਪ ਕੀਤੀ ਹੈ ਜੀ ਮੇਰੀ। ਹਾਂਜੀ
1: ਅੱਛਾ ਜਦੋਂ ਗੀਤ ਦੇ ਲਿਰਿਕ ਜਿਹੜੇ ਤੁਸੀਂ ਗਾ ਰਹੇ ਸੀ, ਮੈਂ ਸਵਾਲ ਪੁੱਛਣਾ ਭੁੱਲ ਗਿਆ, ਉਹ ਕਿਹਨੇ ਲਿਖੇ ਸੀ?
0: ਉਹ ਜੀ ਉਸ ਟਾਈਮ ਮੇਰੇ ਪਿੰਡੋਂ ਹੀ ਆ ਜੀ ਮੁੰਡਾ ਸੁੱਖ ਮੁਕਸਰੀਆ।
1: ਅੱਛਾ
0: ਹਾਂਜੀ ਉਹ ਲਿਖਦਾ ਹੁੰਦਾ ਸੀ ਜੀ ਮੇਰੇ ਗਾਣੇ, ਅਤੇ ਫਿਰ ਉਸ ਤੋਂ ਬਾਅਦ ਹੀ ਇੱਕ ਮੁਕਸਰ ਤੋਂ ਆ ਜੀ ਮੁੰਡਾ ਸੰਧੂ ਮੁਕਸਰ ਵਾਲਾ, ਉਹ ਹੁਣ ਤਕਰੀਬਨ ਮੇਰੇ ਗਾਣੇ ਉਹ ਲਿਖ ਰਿਹਾ ਜੀ ਮੁੰਡਾ। ਅਤੇ ਮੇਰੀ ਹਮੇਸ਼ਾ ਤੋਂ ਕੋਸ਼ਿਸ਼ ਰਹੀ ਹੈ ਜੀ ਆਪਦੇ ਇਲਾਕੇ ਦਾ ਬੰਦਾ ਹੀ ਹੋਵੇ ਜੀ, ਸਾਰੀ ਟੀਮ ਹੀ ਆਪਦੇ ਏਰੀਏ ਦੀ ਹੋਵੇ ਤਾਂ ਬਹੁਤ ਬੈਸਟ ਹੋ ਜਾਂਦਾ ਜੀ, ਫਿਰ ਮੈਨੂੰ ਐਂ ਹੁੰਦਾ ਵੀ ਮੇਰਾ ਹੀ ਕੋਈ ਆਪਣਾ ਹੀ ਲਿਖੇ ਆ।
1: ਬਿਲਕੁਲ ਤੁਹਾਨੂੰ ਸਮਝ ਸਕਦਾ ਤੁਹਾਡੀ
0: ਹਾਂਜੀ
1: ਜਰਨੀ ਨੂੰ ਸਮਝ ਸਕਦਾ।
0: ਹਾਂਜੀ ਹਾਂਜੀ ਹਾਂਜੀ
1: ਤੁਹਾਡੇ ਕਿੱਥੋਂ ਚੱਲੇ ਆ ਤੁਸੀਂ ਉਹ ਸਾਰਾ ਕੁਝ। ਅੱਛਾ ਸੋ ਜਦੋਂ ਗੀਤ, ਕਿਉਂਕਿ ਗੀਤ ਉਹਨਾਂ ਨੇ ਹੋਰ ਵੀ ਤੁਹਾਨੂੰ ਬਹੁਤ ਲਿਖ ਕੇ ਦਿੱਤੇ ਹੋਣੇ ਆ, ਇਹੀ ਗੀਤ ਆਪਣੇ ਕਿਉਂ ਚੂਜ਼ ਕੀਤਾ?
0: ਇਹ ਨਾ ਜੀ ਗੁਰਲੇਜ ਅਖਤਰ ਜੀ ਦਾ ਮੈਂ ਫੈਨ ਸੀਗਾ, ਆਪਾਂ ਨਿੱਕੇ ਹੁੰਦੇ ਤੋਂ ਸੁਣਦੇ ਆਏ ਹਾਂ ਜੀ।
1: ਜੀ ਜੀ ਅਤੇ ਤੁਹਾਡੇ ਇਲਾਕੇ ਦੇ ਵਿੱਚ ਤਾਂ ਬੱਲੇ ਬੱਲੇ
0: ਬੱਲੇ ਹਾਂਜੀ ਹਾਂਜੀ
1: ਇਹਨਾਂ ਦੇ ਚਾਚਾ ਜੀ ਵੀ ਜਿਹੜੇ ਆ।
0: ਹਾਂਜੀ
1: ਬਿਲਕੁਲ ਉਹ ਵੀ। ਹਾਂਜੀ
0: ਹਾਂਜੀ ਇਹਨਾਂ ਦੀ ਫੈਮਿਲੀ ਨਾਲ ਮੇਰਾ ਬਹੁਤ ਪਿਆਰ ਆ ਜੀ, ਕੈਲੀ ਭਾਈ ਉਹਨਾਂ ਦੇ ਹਸਬੈਂਡ ਬਹੁਤ ਵਧੀਆ ਮਾਂ, ਮਤਲਬ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਰਿਸਪੈਕਟ ਦਿੱਤੀ ਜੀ, ਹੈ ਨਾ
1: ਜੀ।
0: ਅਤੇ ਫਿਰ ਹੀ ਬਸ ਉਦੋਂ ਸੀਗਾ ਵੀ ਫੀਮੇਲ ਵੋਕਲਿਸਟ ਮੈਨੂੰ ਟੋਪ ਲੈਵਲ ਹੀ ਮਤਲਬ ਚਾਹੀਦੀ ਹੈ ਜੀ, ਹੈ ਨਾ ਜੀ। ਫਿਰ ਮੇਰੀ ਆਵਾਜ਼ ਨਾਲ ਰਲੀ ਆਵਾਜ਼ ਜਿਹੜੀ ਮਤਲਬ ਕਹਿ ਸਕਦੇ ਹਾਂ ਵੀ ਮੈਚ ਕੀਤੀ ਆਵਾਜ਼ ਗੱਲੇ ਜਾਂ ਤਰੀਕੇ ਨਾਲ ਬੜੀ ਸੋਹਣੀ ਫਿੱਟ ਬੈਠੀ ਆਵਾਜ਼ ਜੀ, ਤਾਂ ਸਾਡਾ ਗਾਣਾ ਜਦੋਂ ਇੱਕ ਮੈਂ ਤੁਹਾਨੂੰ ਦੱਸਿਆ ਜਦੋਂ 25 ਪਿੰਡ ਗਾਣਾ ਬਣਿਆ ਨਾ ਜੀ,
1: ਜੀ
0: ਮਿਊਜ਼ਿਕ ਪ੍ਰੋਡਿਊਸਰ ਬੈਠੇ 2-3 ਦਿਨ ਸੁਣੀ ਗਏ ਉਹਨੂੰ, ਕਹਿੰਦੇ ਯਾਰ ਵੀ ਸਾਨੂੰ ਆਪ ਨਹੀਂ ਸਮਝ ਲੱਗ ਰਹੀ ਸੀ ਕੀ ਚੀਜ਼ ਬਣਾ ਤੀ।
1: ਹਾਂ
0: ਹਾਂਜੀ ਮਤਲਬ ਉਹ ਆਪ ਇੰਨੇ ਐਕਸਾਈਟਡ ਸੀਗੇ, 2 ਦਿਨ ਗਾਣਾ ਹੀ ਸੁਣੀ ਗਏ, ਮੈਨੂੰ ਨਹੀਂ ਭੇਜਿਆ ਉਹਨਾਂ ਨੇ, ਆਪ ਹੀ ਸੁਣ ਕੇ ਨੱਚੀ ਗਏ, ਕਹਿੰਦੇ ਯਾਰ ਵੀ ਕਿਆ ਵਾਈਬ ਹੈ। ਹਾਂਜੀ ਫਿਰ ਉਹਨਾਂ ਨੇ ਮੈਨੂੰ 2-3 ਦਿਨ ਬਾਅਦ ਭੇਜਿਆ ਯਾਰ ਵੀ ਤੂੰ ਸੁਣ, ਫਿਰ ਜਦੋਂ ਮੈਂ ਸੁਣਿਆ ਜੀ ਮੈਂ ਕਹਾਂ ਲੈ ਵੀ ਨਜ਼ਾਰਾ ਹੀ ਆ ਗਿਆ,
1: ਰੰਗ ਬਣ ਗਏ।
0: ਹਾਂਜੀ
1: ਅੱਛਾ ਬੀ ਸਾਂਝ ਵੀ ਇਹਦੇ ਵਿੱਚ ਆਇਆ, ਐਡੀਟਰ ਚਰਨਜੀਤ ਸੂਰੀ ਜਿਹੜਾ,
0: ਹਾਂਜੀ
1: ਉਹਨਾਂ ਨੇ ਇਹਦੇ ਵਿੱਚ

0: ਜਸ਼ਨ ਨੰਨੜ ਦੇ ਕਾਫੀ ਜਿਹੜਾ DOP ਵੀ ਉੱਤੇ ਡਾਇਰੈਕਸ਼ਨ ਵੀ ਸਾਰੀ ਜਸ਼ਨ ਨੇ ਦਿੱਤੀ ਆ।
1: ਹਾਂਜੀ।
0: ਅਤੇ ਇਹ ਗੀਤ ਜਿਹੜਾ ਸੀਗਾ ਉਹਨਾਂ ਨੇ ਆਪਣੇ ਚੈਨਲ 'ਤੇ ਲੋਸ ਪ੍ਰੋ 'ਤੇ ਜਿਹੜਾ ਕੀਤਾ ਅਤੇ 24 ਮਿਲੀਅਨ ਹੁਣ ਤੱਕ
1: ਹਾਂਜੀ
0: ਲਾਈਕ ਆ।
1: ਹਾਂਜੀ,
0: ਕੋਈ ਛੋਟੀ ਗੱਲ ਤਾਂ ਹੈ ਨਹੀਂ
1: ਜੀ। ਇੱਕ ਚੀਜ਼ ਮਤਲਬ ਇਸ ਗਾਣੇ ਦੇ ਉੱਪਰ 1 ਰੁਪਈਏ ਦੀ ਐਡ ਨਹੀਂ ਲੱਗੀ ਹੋਈ ਜੀ।
0: ਅੱਛਾ,
1: ਸਭ ਜੈਨੂਅਨ ਆ ਜੀ। ਇੱਕ ਇੱਕ ਮਤਲਬ ਵਿਊ ਇਹਦਾ ਪ੍ਰੋਪਰ ਜੈਨੂਅਨਲੀ ਆ ਜੀ। ਕੋਈ ਇਹਦੇ ਉੱਤੇ ਐਡ ਨਹੀਂ ਲੱਗੀ, ਕੋਈ ਪ੍ਰਮੋਸ਼ਨ ਨਹੀਂ ਜੀ, ਨਾ ਕੋਈ ਮੇਰੇ ਲਿੰਕ ਸੀਗੇ ਜੀ ਵੀ ਮੈਂ ਬਹੁਤ ਜ਼ਿਆਦਾ ਪ੍ਰਮੋਸ਼ਨ ਕਰ ਸਕਿਆ ਕੁਝ। ਬਸ ਇੱਕ ਸਾਰੇ ਨਾਲ ਦਿਆਂ ਨੇ ਸਪੋਰਟ ਕੀਤੀ ਜੀ, ਸ਼ੇਅਰ ਕੀਤਾ, ਅਤੇ ਬਸ ਇਹ ਸਾਰਾ ਔਰਗੈਨਿਕ ਹੀ ਹੈ ਜੀ।
0: ਮਤਲਬ ਕਿ ਇਹ ਗੱਲ ਬੜੀ ਮੈਨੂੰ ਇੰਟਰਸਟਿੰਗ ਲੱਗਦੀ ਆ ਕਿ ਹੁਣ ਅੱਜ ਦੇ ਸਮੇਂ ਦੇ ਵਿੱਚ ਨੈਚੁਰਲੀ ਗਰਲੇਜ਼ ਜਿਹੜੀ ਆ ਉਹ ਆਪਣੇ ਤੌਰ ਦੇ ਉੱਤੇ ਆਪਾਂ ਸਾਰੇ ਜਾਣਦੇ ਹਾਂ ਕਿ ਹਿੱਟ ਆਰਟਿਸਟ ਹੈ। ਇਨਫੈਕਟ ਮਿਸ ਪੂਜਾ ਦਾ ਦੌਰ ਖਤਮ ਹੋਣ ਦੇ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਹੁਣ ਜਿਹੜਾ ਗੁਰਲੇਜ਼ ਅਖਤਰ ਦਾ ਨੈਚੁਰਲੀ ਜਿਹੜਾ ਉਹ ਦੌਰ ਚੱਲ ਰਿਹਾ। ਸੋ ਇਸ ਗੀਤ ਨੂੰ ਨਿਊਜ਼ੀਲੈਂਡ ਦੇ ਵਿੱਚ ਰਿਲੀਜ਼ ਤੁਸੀਂ ਕੀਤਾ?
1: ਹਾਂਜੀ ਹਾਂਜੀ।
0: ਅਤੇ ਫਿਰ ਉਸ ਦੇ ਬਾਅਦ ਕੀ ਹੋਇਆ?
1: ਉਸ ਤੋਂ ਬਾਅਦ ਜੀ
0: ਮਤਲਬ ਕਿ ਫੀਡਬੈਕ ਦੇ ਪੱਖ।
1: ਹਾਂਜੀ, ਯੂਟਿਊਬ ਦੇ ਉੱਪਰ ਵਰਲਡਵਾਈਡ ਜੀ ਗਾਣਾ ਟ੍ਰੈਂਡਿੰਗ ਦੇ ਵਿੱਚ, ਮੈਨੂੰ ਕੈਨੇਡਾ ਤੋਂ ਫੋਨ ਆ ਰਿਹਾ। ਫਿਰ ਇਹ ਗਾਣੇ ਨੇ ਨਾ ਜੀ ਮੇਰੇ ਨਾਲ ਬਹੁਤ ਵੱਡੇ ਵੱਡੇ ਆਰਟਿਸਟ ਜੋੜੇ। ਹਾਂਜੀ, ਸਿੱਧੂ ਮੂਸੇਵਾਲਾ ਮੇਰਾ ਫਰੈਂਡ, ਬਹੁਤ ਵਧੀਆ ਕਲੋਜ਼ ਫਰੈਂਡ ਸੀ, ਪਤਾ ਨਹੀਂ ਬਹੁਤਿਆਂ ਨੂੰ ਪਤਾ ਬਹੁਤਿਆਂ ਨਹੀਂ ਪਤਾ, ਤਾਂ ਉਹ ਵੀ ਮੈਨੂੰ ਇਸ ਗਾਣੇ ਦੇ ਥਰੂ ਹੀ ਜਾਣਨ ਲੱਗਿਆ ਸੀਗਾ ਜੀ। ਹੋਰ ਵੀ ਬਹੁਤ ਸਾਰੇ ਆਰਟਿਸਟ ਕੈਨੇਡਾ ਤੋਂ, ਇੰਗਲੈਂਡ ਤੋਂ, ਸਾਰਿਆਂ ਨੇ ਮੈਨੂੰ ਅਪਰੋਚ ਕੀਤਾ ਜੀ। ਮੈਨੂੰ ਸਾਰਿਆਂ ਨੇ ਕਿਹਾ ਵੀ ਬਾਈ ਤੇਰਾ ਗਾਣਾ ਬਹੁਤ ਵਧੀਆ ਹੈ, ਅਤੇ ਕਿਉਂਕਿ ਟ੍ਰੈਂਡਿੰਗ 15 ਦਿਨ 20 ਦਿਨ ਟੌਪ 5 'ਚ ਹੀ ਰਿਹਾ ਜੀ ਗਾਣਾ।
0: ਹੁਣ ਸਾਰਿਆਂ ਦੀ ਜਿਗਿਆਸਾ ਵੱਧ ਗਈ ਕਿਉਂਕਿ ਗੀਤ ਜਿਹੜਾ ਰਿਕਾਰਡ ਹੋਇਆ ਉਹ ਤਾਂ ਸੁਣਾ ਨਹੀਂ ਸਕਦੇ।
1: ਹਾਂਜੀ,
0: ਹੁਣ ਇਹਦੇ 2 ਬੋਲ ਜਿਹੜੇ ਆ ਤੁਸੀਂ ਗਾ ਕੇ ਜ਼ਰੂਰ
1: ਸੁਣਾ ਦਿੰਦੇ ਆ ਜੀ। ਹੋਇਆੜਦੀਆਂ ਜਦੋਂ ਕਿਤੇ ਵੀ ਗਰਾਰੀਆਂ, ਓਏ ਜੱਟ ਪੈਰਾਂ ਥੱਲੇ ਰੋਲਦੇ ਨੇ ਠਾਣੇਦਾਰੀਆਂ। ਹੜਦੀਆਂ ਜਦੋਂ ਕਿਤੇ ਵੀ ਗਰਾਰੀਆਂ, ਓਏ ਜੱਟ ਪੈਰਾਂ ਥੱਲੇ ਰੋਲਦੇ ਨੇ ਠਾਣੇਦਾਰੀਆਂ। ਅੱਧੇ ਫੁੱਟ ਦੀ ਜੋ ਛਾਤੀ ਲੈ ਕੇ ਹਵਾ ਕਰਦੇ, ਅੱਧੇ ਫੁੱਟ ਦੀ ਜੋ ਛਾਤੀ ਲੈ ਕੇ ਹਵਾ ਕਰਦੇ, ਉਹ ਲੁਕ ਜਾਂਦੇ ਤੀਵੀਆਂ ਦੀ ਬੁੱਕਲ 'ਚ ਵੜ ਕੇ। ਆਓ 25 ਬੈਂਡ 36 ਟਾਣੇ ਹਿੱਲ ਜਾਂਦੇ ਆ, ਜਿੱਥੇ ਤੇਰਾ ਯਾਰ ਨਹੀਂ ਕਰਾਉਂਦਾ ਖੜਕੇ। 25 ਬੈਂਡ 36 ਠਾਣੇ ਹਿੱਲ ਜਾਂਦੇ ਆ, ਜਿੱਥੇ ਤੇਰਾ ਯਾਰ ਨਹੀਂ ਕਰਾਉਂਦਾ ਖੜਕੇ। ਥੈਂਕ ਯੂ ਜੀ।
0: ਲਵ ਇਹ ਤਰ੍ਹਾਂ ਦੀ ਜਿੱਦਾਂ ਸੂਰਮਗਤੀ ਜਿਹੜੀ ਮਾਲਵੇ ਏਰੀਏ ਦੇ ਵਿੱਚ, ਕਿਉਂਕਿ ਤੁਹਾਡੇ ਪਿੰਡ ਵੱਡੇ ਨੇ,
1: ਹਾਂਜੀ ਹਾਂਜੀ,
0: ਅਤੇ ਨੈਚੁਰਲੀ ਬਹੁਤ ਕੁਛ ਹੋ ਨਿਬੜਿਆ ਮਾਲਵੇ 'ਚ।
1: ਹਾਂਜੀ,
0: ਅਤੇ ਤੁਸੀਂ ਸੋਚਦੇ ਕਿ ਇਸ ਗੀਤ ਦਾ ਥੀਮ ਜਿਹੜਾ ਸੀਗਾ ਉਹ ਰਾਈਟ ਸੀ?
1: ਹਾਂਜੀ ਹਾਂਜੀ।
0: ਅਤੇ ਉਹ ਕਨੈਕਟ ਕਰ ਗਿਆ?
1: ਹਾਂਜੀ।
0: ਇਸ ਦੇ ਬਾਅਦ ਫਿਰ ਕੀ ਕੀਤਾ?
1: ਹਾਂਜੀ, ਇਹ ਮਤਲਬ ਮੈਂ ਸ਼ੁਰੂ ਤੋਂ ਜਿਮ ਦਾ ਸ਼ੌਕੀਨ ਹਾਂ ਜੀ। ਮੈਨੂੰ ਐਂ ਹੁੰਦਾ ਕਿਉਂਕਿ ਜਿਮ ਦੇ ਵਿੱਚ ਆਪਾਂ ਇੱਦਾਂ ਦੇ ਗਾਣੇ ਲਾਈਕ ਕਰਦੇ, ਇੱਦਾਂ ਦੇ ਸੁਣਦੇ ਹਾਂ ਜੀ, ਅਤੇ ਮੈਂ ਜਿੱਦਾਂ ਦੇ ਗਾਣੇ ਆਪ ਸੁਣਦਾ ਸੀ ਫਿਰ ਮੈਂ ਉੱਦਾਂ ਦੇ ਗਾਉਣੇ ਸਟਾਰਟ ਕਰ ਦਿੱਤੇ ਜੀ। ਫਿਰ ਉਸ ਤੋਂ ਬਾਅਦ ਮੈਂ ਇੱਕ ਗਾਣਾ 25 ਪਿੰਡ ਤੋਂ ਬਾਅਦ ਜੇਲ੍ਹ ਗਾਣਾ ਬਣਾ ਲਿਆ ਜੀ।
0: ਅੱਛਾ।
1: ਅਤੇ ਉਹ ਗਾਣਾ ਵੀ 25 ਪਿੰਡ ਵਾਂਗੂ ਬਹੁਤ ਸੁਪਰ ਹਿੱਟ ਗਿਆ ਸੀਗਾ ਜੀ।
0: ਅੱਛਾ।
1: ਹਾਂਜੀ, ਉਹ ਵੀ ਗਾਣਾ ਗੁਰਲੇਜ਼ ਅਖਤਰ ਜੀ ਨਾਲ ਬਣਾਇਆ ਮੈਂ।
0: ਸੈਕਿੰਡ ਗੀਤ ਵੀ ਤੁਸੀਂ ਉਹਨਾਂ ਨਾਲ ਕੱਢਿਆ?
1: ਹਾਂਜੀ ਹਾਂਜੀ।
0: ਪਰ ਉਹਦੀ ਸ਼ੂਟਿੰਗ ਇਹ ਤਾਂ ਲੱਗਦੀ ਕਿ ਉਹ ਨਿਊਜ਼ੀਲੈਂਡ ਦੇ ਵਿੱਚ ਹੋਈ?
1: ਹਾਂਜੀ ਹਾਂਜੀ, ਸ਼ੂਟਿੰਗ ਨਿਊਜ਼ੀਲੈਂਡ 'ਚ ਕੀਤੀ ਜੀ।
0: ਹਾਂਜੀ, ਮੈਂ ਜਿਹੜਾ ਮਿਊਜ਼ਿਕ ਤਾਂ ਉਹਦਾ ਬਿਲਕੁਲ ਜਿਹੜਾ ਨਹੀਂ ਚਲਾ ਸਕਦਾ, ਪਰ ਮੈਂ ਵੀਡੀਓ ਨਾਲ ਨਾਲ ਸਾਰਿਆਂ ਨੂੰ ਜਿਹੜੀ ਆ ਉਹ ਚਲਾਉਂਦੇ ਜਾਣਾ ਤਾਂ ਕਿ ਲੋਕ ਜਿਹੜੇ ਆ ਉਹ ਇਸ ਚੀਜ਼ ਨੂੰ ਦੇਖ ਸਕਣ। ਮੈਂ ਵੀਡੀਓ ਨਾਲ ਨਾਲ ਹੀ ਇਸ ਦੇ ਚੱਲ ਰਹੀ ਆ। ਸੋ ਇਹ ਬੜਾ ਇੰਟਰਸਟਿੰਗ ਤੁਸੀਂ ਗੱਲ ਕੀਤੀ। ਸੋ ਫਿਰ ਨੈਚੁਰਲੀ ਨਿਊਜ਼ੀਲੈਂਡ ਦਾ ਜਿਹੜਾ ਇੱਥੇ ਜਿਹੜਾ ਭਾਈਚਾਰਾ ਸੀ ਉਹਨਾਂ ਨੇ ਤੁਹਾਡੇ ਇੱਕ ਕਿਸਮ ਦੇ ਫੇਮ ਦੀ ਗੱਲ ਕਰ ਲਈ ਹੈ ਜਾਂ ਤੁਹਾਨੂੰ ਜਿਹੜਾ ਸਪੋਰਟ ਮਿਲੀ ਉਹਨੂੰ ਲੈ ਕੇ ਕਿੱਦਾਂ ਦੇਖਿਆ ਸਾਰਾ ਕੁਛ?
1: ਹਾਂਜੀ, ਨਿਊਜ਼ੀਲੈਂਡ ਦੇ ਵਿੱਚ ਜੀ ਲੋਕਲ ਮਤਲਬ ਯੰਗਸਟਰ ਆ ਜਿਹੜੇ,
0: ਹਾਂਜੀ,
1: ਉਹਨਾਂ ਵੱਲੋਂ ਮੈਨੂੰ ਸਭ ਤੋਂ ਵੱਧ ਸਪੋਰਟ ਮਿਲੀ ਹੈ ਜੀ।
0: ਹਾਂਜੀ
1: ਹਾਂਜੀ, ਇੱਥੋਂ ਦੇ ਬੋਰਨ ਬੱਚੇ ਆ ਜੀ ਜਿਹੜੇ, ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਜੀ।
0: ਹਾਂਜੀ
1: ਹਾਂਜੀ। ਫਿਰ ਮੇਰੇ ਤਕਰੀਬਨ ਆਲਮੋਸਟ ਸਾਰਾ ਯੂਥ ਹੀ ਮੈਨੂੰ ਮਤਲਬ ਮੇਰੇ ਨਾਲ ਐਡ ਸੀ ਇੰਟਰਨੈਟ 'ਤੇ, ਮਤਲਬ ਵੀ ਫੋਲੋ ਕਰਨ ਲੱਗ ਗਿਆ ਸੀਗਾ ਜੀ।
0: ਹਾਂਜੀ,
1: ਬਸ ਇੱਦਾਂ ਹੀ ਫਿਰ ਬੰਦੇ ਦਾ ਦਿਲ ਕਰਦਾ ਜੀ ਖਿੱਚੀ ਰੱਖੀਏ ਕੰਮ, ਹੈ ਨਾ।
0: ਹਾਂਜੀ
1: ਹਾਂਜੀ।
0: ਅੱਛਾ, ਵੈਸਟਰਨ ਪੇਂਡੂਜ਼ ਦਾ ਨਾਮ ਵੀ ਇਹਦੇ ਵਿੱਚ ਆਉਂਦਾ?
1: ਹਾਂਜੀ, ਵੈਸਟਰਨ ਪੇਂਡੂਜ਼ ਮਿਊਜ਼ਿਕ ਪ੍ਰੋਡਿਊਸਰ ਨੇ ਜੀ।
0: ਉਹ ਵੀ ਇੱਥੋਂ ਨਿਊਜ਼ੀਲੈਂਡ ਦੇ ਬੇਸ ਨੇ ਕਿ ਉਹ ਇੰਡੀਆ?
1: ਨਹੀਂ ਨਹੀਂ, ਉਹ ਇੰਡੀਆ ਨੇ ਜੀ।
0: ਉਹ ਇੰਡੀਆ ਦੇ ਵਿੱਚ ਹੈਗੇ।
1: ਹਾਂਜੀ।
0: ਅੱਛਾ ਮੈਨੂੰ ਇੱਕ ਚੀਜ਼ ਦੱਸੋ ਕਿ ਜਿੱਥੇ ਫਿਰ ਸੈਕਿੰਡ ਗੀਤ ਦੇ ਪੱਖੋਂ ਪ੍ਰੈਸ਼ਰ ਬਹੁਤ ਵੱਧ ਜਾਂਦਾ,
1: ਬਹੁਤ ਜੀ ਬਹੁਤ, ਹਾਂਜੀ,
0: ਜਦੋਂ ਪਹਿਲਾ ਗੀਤ ਹਿੱਟ ਹੋਵੇ,
1: ਹਾਂਜੀ,
0: ਫਿਰ ਤੁਸੀਂ ਕਹਿੰਦੇ ਕਿ ਵੀ ਹੁਣ ਕੀ ਹੋਊਗਾ,
1: ਹਾਂਜੀ
0: ਹਾਂਜੀ, ਇਹਦੀ ਕਿਉਂਕਿ ਸਾਲ ਬਾਅਦ 'ਚ ਕੱਢਿਆ ਤੁਸੀਂ ਇਹ ਗੀਤ,
1: ਹਾਂਜੀ ਆਈ ਥਿੰਕ 25 ਤੋਂ ਕੁਛ ਮਹੀਨਿਆਂ ਬਾਅਦ ਹੀ ਕੱਢ
0: ਦਿੱਤਾ
1: ਸੀ, ਕੁਛ ਮਹੀਨਿਆਂ ਬਾਅਦ ਹੀ ਕੱਢ ਦਿੱਤਾ ਸੀ
0: ਜੀ। ਅਤੇ ਫਿਰ ਨੈਚੁਰਲੀ ਵੀਡੀਓ ਬਣਾਉਣਾ ਉਸ ਲੈਵਲ ਤੱਕ ਰੱਖਣਾ, ਇਹ ਕੋਈ ਨੈਚੁਰਲੀ ਖਰਚੇ ਘੱਟ ਵਾਲਾ ਕੰਮ ਤਾਂ ਹੈ ਨਹੀਂ,
1: ਹਾਂਜੀ।
0: ਸੋ ਕਿੱਦਾਂ ਰਿਹਾ ਇਸ ਐਕਸਪੀਰੀਅੰਸ ਸੈਕਿੰਡ ਕੀਤਾ?
1: ਹਾਂਜੀ ਮੈਂ ਜੀ ਤੁਹਾਨੂੰ ਦੱਸ ਦਿੰਦਾ ਵੀ ਪਹਿਲਾਂ ਤਾਂ ਜੇਲ੍ਹ ਗਾਣੇ ਅੱਜ ਤੱਕ ਜੀ ਮੈਂ ਜਿੰਨੇ ਵੀ ਮਿਊਜ਼ਿਕ ਵੀਡੀਓਜ਼ ਮੈਂ ਜੋ ਵੀ ਕਰਦਾ ਜੀ,
0: ਹਾਂਜੀ,
1: ਮੈਂ ਆਪਦੀ ਲਾਈਫ 'ਚ ਜੋ ਕਮਾਇਆ ਜੀ ਮੈਂ ਸਾਰਾ ਮਿਊਜ਼ਿਕ 'ਤੇ ਲਾ ਦਿੱਤਾ, ਮੇਰਾ ਇੱਕ ਇੱਕ ਡੋਲਰ ਉੱਥੇ ਜਾਂਦਾ ਜੀ, ਪਰਮਾਤਮਾ ਦੀ ਮਿਹਰ ਨਾਲ, ਮਤਲਬ ਘਰੋਂ ਮੈਂ ਠੀਕ ਹਾਂ ਜੀ, ਵਧੀਆ, ਡੈਡੀ ਮੇਰੇ ਪੁਲਿਸ ਇੰਸਪੈਕਟਰ ਨੇ, ਹੈ ਨਾ, ਦਾਦਾ ਜੀ ਬਿਜਲੀ ਬੋਰਡ 'ਚ ਨੇ ਸੀਗੇ, ਮਤਲਬ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਆ, ਅਤੇ ਵਧੀਆ ਫੈਮਿਲੀ ਕਰਕੇ ਮੈਨੂੰ ਕਦੇ ਘਰ ਪੈਸੇ ਭੇਜਣ ਦੀ ਲੋੜ ਨਹੀਂ ਪਈ, ਤਾਂ ਮੈਂ ਸ਼ੁਰੂ ਤੋਂ ਜੋ ਕਮਾਇਆ ਜੀ ਮਿਊਜ਼ਿਕ 'ਚ ਲਾਇਆ ਜੀ, ਚਾਹੇ ਮੈਨੂੰ ਉਹ ਸ਼ੌਂਕ ਪੂਰਾ ਕਰਨ ਲਈ ਜੋ ਮਰਜ਼ੀ ਜੀ, ਚਾਹੇ ਮੈਨੂੰ ਜਿੰਨਾ ਮਰਜ਼ੀ ਹਾਰਡਵਰਕ ਕਰਨਾ ਪਵੇ, ਮੈਂ ਜਿੱਦਾਂ ਦੀ ਵੀਡੀਓ ਚਾਹੁੰਦਾ ਮੈਂ ਉੱਦਾਂ ਦੀ ਕਰਦਾ ਜੀ, ਹਾਂਜੀ। ਅਤੇ ਜਿਹੜਾ ਜੇਲ੍ਹ ਗਾਣਾ ਜੀ, ਜੇਲ੍ਹ ਗਾਣੇ ਦੇ ਖਰਚੇ ਤੁਹਾਨੂੰ ਦੱਸਦਾ ਜੀ ਕਿੱਦਾਂ ਹੋ ਜਾਂਦੇ ਆ। ਹੁਣ ਇਹ ਗਾਣਾ ਬਣਿਆ ਸੀਗਾ ਜੀ ਦੀਪਕ ਢਿੱਲੋਂ ਜੀ ਦੀ ਆਵਾਜ਼ 'ਚ, ਬਹੁਤ ਸੋਹਣੀ ਆਵਾਜ਼ ਆ ਜੀ ਉਹਨਾਂ ਦੀ, ਬਹੁਤ ਸੋਹਣਾ ਗਾਉਂਦੇ ਨੇ ਦੀਪਕ ਢਿੱਲੋਂ ਜੀ। ਅਤੇ ਜਦੋਂ ਇਹ ਗਾਣਾ ਰਿਕਾਰਡ ਹੋ ਗਿਆ, ਬਣ ਗਿਆ ਜੀ, ਸਾਨੂੰ ਮਤਲਬ ਵੀ ਮੇਰੀ ਆਵਾਜ਼ ਉਸ ਤਰੀਕੇ ਨਾਲ ਨਹੀਂ ਮੈਚ ਕਰ ਰਹੀ ਸੀ, ਸਾਨੂੰ ਕਿਤੇ ਨਾ ਕਿਤੇ ਰੜਕ ਰਿਹਾ ਸੀ
0: ਜੀ,
1: ਨਾਲੇ ਉਹ ਬਹੁਤ ਸੀਨੀਅਰ ਆਰਟਿਸਟ ਨੇ, ਬਹੁਤ ਸੋਹਣਾ ਗਾਉਂਦੇ ਨੇ, ਬਟ ਮੇਰੇ ਨਾਲ 25 ਵਾਲੀ ਵਾਈਬ ਨਹੀਂ ਬਣ ਰਹੀ ਸੀ,
0: ਠੀਕ,
1: ਹਾਂਜੀ। ਫਿਰ ਇਹ ਗਾਣਾ ਉਹ ਮੇਰੇ ਨਾਲ ਗੁੱਸੇ ਵੀ ਹੋ ਗਏ ਸੀ ਬਾਅਦ 'ਚੋਂ, ਫਿਰ ਮੈਂ ਇਹ ਗਾਣਾ ਜੀ ਉਸ ਤੋਂ ਬਾਅਦ ਗੁਰਲਈਏ ਜਗਤਰ ਜੀ ਨਾਲ ਕੀਤਾ ਜੀ, ਫਿਰ ਵੀਡੀਓ ਕਰਕੇ ਰਿਲੀਜ਼ ਕੀਤਾ ਜੀ, ਦੁਬਾਰਾ ਕੀਤਾ ਸਾਰਾ, ਮੈਨੂੰ ਐਂ ਸੀ ਵੀ ਜੇ ਚੀਜ਼ ਪੇਸ਼ ਕਰਨੀ ਆ ਵੀ ਐਨ ਪੂਰੀ, ਹਾਂਜੀ,
0: ਤਸੱਲੀ ਨਹੀਂ ਸੀ,
1: ਹਾਂਜੀ ਤਸੱਲੀ ਨਹੀਂ, ਫਿਰ ਤਸੱਲੀ ਨਾਲ ਦੁਬਾਰਾ ਰੈਡੀ ਕਰਕੇ ਫਿਰ ਮਤਲਬ ਲੋਕਾਂ ਅੱਗੇ ਪੇਸ਼ ਕੀਤਾ,
0: ਫਿਰ ਟਾਈਮ ਵੀ ਵਿੱਚ ਪੈ ਗਿਆ,
1: ਬਹੁਤ ਟਾਈਮ ਪੈ ਜਾਂਦਾ ਜੀ, ਕਈ ਵਾਰੀ ਟਾਈਮ ਬਹੁਤ ਪੈ ਜਾਂਦਾ, ਹਾਂਜੀ,
0: ਸਾਰਿਆਂ ਦੇ ਘਰ ਵਾਲਿਆਂ ਦੇ ਫਰੈਂਡਾਂ ਦੇ ਕਿ ਤੂੰ ਪੈਸਾ ਕਿੱਥੇ ਲਾਈ ਜਾਣਾ, ਇਹ ਵੀ ਫੀਡਬੈਕ ਆਉਂਦੀ,
1: ਹਾਂਜੀ।
0: ਅਤੇ ਅੱਛਾ ਫਿਰ ਇਸ ਦੇ ਬਾਅਦ ਤੁਸੀਂ ਕਿੱਧਰ ਨੂੰ ਹੋਏ ਗੀਤਾਂ ਦੇ ਪੱਖੋਂ?
1: ਹਾਂਜੀ ਫਿਰ ਗਾਣੇ ਜੀ, ਬਸ ਫਿਰ ਨਾ ਜੀ ਸਪੋਰਟ ਬਹੁਤ ਜ਼ਿਆਦਾ ਮਿਲਣ ਲੱਗ ਗਈ ਸਾਰੇ ਪਾਸਿਓਂ, ਹੈ ਨਾ, ਜਿੱਦਾਂ ਮੈਸੇਜ ਆਉਣ ਲੱਗ ਗਏ ਅਗਲਾ ਗਾਣਾ ਕਦੋਂ, ਅਗਲਾ ਗਾਣਾ ਕਦੋਂ, ਅਗਲਾ ਗਾਣਾ ਕਦੋਂ, ਫਿਰ ਇੱਕ ਆਪਦੇ ਆਪ ਨੂੰ ਵੀ ਸ਼ੌਂਕ ਜਿਹਾ ਪੈ ਜਾਂਦਾ ਜੀ, ਅਤੇ ਬਸ ਫਿਰ ਗਾਣੇ ਪਲੈਨ ਕਰਨੇ ਸਟਾਰਟ, ਪਹਿਲਾਂ ਇੱਕ ਇੱਕ ਗਾਣਾ ਕਰਕੇ ਬਣਾਉਂਦਾ ਸੀ, ਫਿਰ ਜਿੱਦਾਂ ਪੰਜ ਗਾਣੇ ਇਕੱਠੇ ਲਾਈਨ ਅਪ ਕਰਨੇ ਸਟਾਰਟ ਕਰ ਦਿੱਤੇ, ਉਹਨਾਂ 'ਚੋਂ ਜਿਹੜਾ ਪਹਿਲਾਂ ਵਧੀਆ ਬਣ ਗਿਆ ਉਹ ਪਹਿਲਾਂ ਰਿਲੀਜ਼ ਕਰ ਦੇਵਾਂਗੇ, ਹਾਂਜੀ। ਫਿਰ ਮੈਂ ਜੀ ਤਕਰੀਬਨ ਹਰ 2-3 ਮਹੀਨੇ ਬਾਅਦ ਗਾਣੇ ਕਰਦਾ ਆਇਆ ਜੀ, ਬਹੁਤ ਗਾਣੇ ਕੀਤੇ ਹਨ।
0: ਸੋ ਤਕਰੀਬਨ ਜਿੱਦਾਂ ਆਪਾਂ ਜੇ ਸਾਲਾਂ ਦੇ ਪੱਖੋਂ ਦੇਖੀਏ ਤਾਂ 7 ਸਾਲ ਪਹਿਲੋਂ ਤੁਸੀਂ, ਫਿਰ 2020 ਦੀ ਆਪਾਂ ਗੱਲ ਕਰ ਰਹੇ ਹਾਂ ਤਕਰੀਬਨ,
1: ਹਾਂਜੀ
0: ਹਾਂਜੀ, ਅਤੇ ਇਸ ਦੇ ਬਾਅਦ ਤੁਸੀਂ ਫਿਰ ਨੈਚੁਰਲੀ ਲਗਾਤਾਰ ਫਿਰ ਗੀਤ ਜਿਹੜੇ ਆ,
1: ਹਾਂਜੀ,
0: 3 ਮਹੀਨੇ ਬਾਅਦ ਚੋਂ ਕੱਢੇ,
1: ਹਾਂਜੀ।
0: ਅੱਛਾ ਜੇ ਤੁਸੀਂ ਇਕੱਠੇ ਗੀਤ ਕਰਦੇ ਆ ਲਵ, ਤਾਂ ਖਰਚਾ ਨੈਚੁਰਲੀ ਘੱਟ ਹੁੰਦਾ ਹੋਊਗਾ ਕਿਉਂਕਿ ਤੁਸੀਂ ਫਿਰ ਕਿਸਮ ਦਾ ਉਹਨਾਂ ਨਾਲ ਵੀ ਕਰ ਲੈਂਦੇ ਆ, ਜਾਂ ਖਰਚਾ ਓਨਾ ਹੀ ਰਹਿੰਦਾ?
1: ਨਹੀਂ ਖਰਚਾ ਬਾਈ ਜੀ ਓਨਾ ਹੀ ਰਹਿੰਦਾ, ਕਿਉਂਕਿ ਮਿਊਜ਼ਿਕ ਵਾਲੇ ਨੇ ਆਪਣੀ ਫੀਸ ਲੈਣੀ ਲੈਣੀ ਜੀ, ਵੀਡੀਓ ਵਾਲੇ ਨੇ ਆਪਣਾ ਖਰਚਾ ਲੈਣਾ ਹੀ ਲੈਣਾ ਜੀ, ਖਰਚਾ ਤਾਂ ਫਿਰ ਉਹ ਵੱਧ ਹੀ ਜਾਂਦਾ ਜੀ, ਘੱਟਦਾ ਨਹੀਂ, ਜਿੰਨੇ ਗਾਣੇ ਵੱਧ ਕਰੋਗੇ ਖਰਚਾ ਓਨਾ ਹੀ ਵੱਧ ਹੋ ਜਾਂਦਾ ਜੀ, ਹਾਂਜੀ ਹਾਂਜੀ। ਪਰ ਮੈਨੂੰ ਐਂ ਹੁੰਦਾ ਮੈਂ ਇਕੱਲਾ ਆਡੀਓ ਵਗੈਰਾ ਨਹੀਂ ਰਿਲੀਜ਼ ਕਰਦਾ ਜੀ ਜ਼ਿਆਦਾ, ਵੀ ਜਿੱਦਾਂ ਹਾਂਜੀ
0: 2000। ਸੋ ਜੇ ਆਪਾਂ ਮਿਊਜ਼ਿਕ ਵੱਲ ਨੂੰ ਦੇਖਦੇ ਹਾਂ ਤਾਂ 20 ਦੇ ਐਂਡ ਤੱਕ ਸਭ ਤੋਂ ਵੱਧ ਕਿਹੜਾ ਗੀਤ ਚੱਲਿਆ ਫਿਰ ਉਸ ਸਾਲ?
1: ਉਸ ਸਾਲ ਦੇ ਵਿੱਚ ਤਾਂ 25 ਹੀ ਸੀਗਾ ਜੀ,
0: ਹਾਂਜੀ,
1: ਬਟ ਇਸ ਟਾਈਮ ਪੁੱਤ ਬਗਾਨੇ ਗਾਣਾ ਮੇਰਾ 25 ਨੂੰ ਵੀ ਕ੍ਰੋਸ ਕਰ
0: ਕ੍ਰੋਸ ਕਰ ਗਿਆ। ਸੋ ਫਿਰ ਅਗਲੇ ਸਾਲ ਜਿੱਦਾਂ ਹੁਣ ਆਪਾਂ ਦੇਖੀਏ 21 ਦੇ ਵਿੱਚ, 2021 ਦੇ ਵਿੱਚ ਫਿਰ ਮਤਲਬ ਕਿ ਆਪਣੀ ਮਿਊਜ਼ਿਕ ਆਪਣੀ ਜਿਹੜੀ ਪ੍ਰੋਡਕਸ਼ਨ ਦੇ ਵਿੱਚ ਤੁਸੀਂ ਟੀਮ ਉਹੀ ਰੱਖੀ ਜਿਹੜੀ ਨਾਲ ਤੁਰੀ ਆ ਰਹੀ ਸੀ
1: ਪਹਿਲੇ 3-4 ਸਾਲ? ਉਹੀ ਟੀਮ ਰਹੀ ਜੀ,
0: ਉਹੀ
1: ਤਕਰੀਬਨ, ਹਾਂਜੀ ਉਹੀ ਟੀਮ ਰਹੀ ਜੀ। ਫਿਰ ਮੈਨੂੰ ਸਾਰਿਆਂ ਨੇ ਆਈਡੀਆ, ਜਿੱਦਾਂ ਹੁਣ ਇੱਥੇ ਆਪਣੇ ਇੰਟਰਨੈਸ਼ਨਲ ਆਰਟਿਸਟ ਆਉਂਦੇ ਆ, ਤਕਰੀਬਨ ਸਾਰੇ ਮਤਲਬ ਮੈਨੂੰ ਮਿਲ ਕੇ ਜਾਂਦੇ ਕਿਉਂਕਿ ਆਪਾਂ ਸਾਰੇ ਇੱਕ ਦੂਜੇ ਦੇ ਨਾਂ ਆ
0: ਜੀ,
1: ਤਾਂ ਫਿਰ ਮੈਨੂੰ ਸਾਰਿਆਂ ਨੇ ਸਲਾਹ ਦਿੱਤੀ ਵੀ ਤੂੰ ਟਰਾਈ ਕਰਿਆ ਕਰ ਸਾਰਿਆਂ ਨਾਲ ਕੰਮ ਕਰਨ ਦਾ, ਵੀ ਤੂੰ ਹੋਰ ਵੀ ਮਿਊਜ਼ਿਕ ਪ੍ਰੋਡਿਊਸਰਾਂ ਨਾਲ ਕੰਮ ਕਰ, ਹੋਰ ਵੀ ਵੀਡੀਓ ਵਾਲਿਆਂ ਨਾਲ ਕੰਮ ਕਰ, ਵੀ ਤੂੰ ਇੱਕ ਹੀ ਪਾਸੇ ਨਾਲ ਮਤਲਬ ਲੱਗਾ ਰਿਹਾ ਕਰ। ਫਿਰ ਮੈਂ ਜੀ ਨਵੀਆਂ ਕੰਮ ਨਵੇਂ ਬੰਦਿਆਂ ਨਾਲ ਟਰਾਈ ਕੀਤਾ,
0: ਫਿਰ ਇਹਨਾਂ ਦੇ ਜਾ ਕੇ ਦਸਤਕ ਦਿੱਤੀ।
1: ਫਿਰ ਜੀ ਫਿਰ ਜਿੱਦਾਂ ਹੁਣ ਮੇਰਾ ਬਹੁਤ ਵੱਡਾ ਹਿੱਟ ਗਾਣਾ ਹੋਇਆ ਸੀ ਪੁੱਤ ਬਗਾਨੇ,
0: ਪੁੱਤ
1: ਬਗਾਨੇ, ਹਾਂਜੀ, ਅਤੇ ਉਹ ਫਿਰ ਜੀ ਸਚਿਨ ਊਜਾ ਜੀ ਮਤਲਬ ਉਹਨਾਂ ਦੇ ਸਟੂਡੀਓ ਮੈਂ ਗਿਆ ਜੀ,
0: ਅੱਛਾ
2: ਹਾਂਜੀ ਉਹਨਾਂ ਦੇ ਬ੍ਰਦਰ ਨੇ ਜੀ ਪੰਕਜ ਊਜਾ ਜੀ, ਫਿਰ ਉਹਨਾਂ ਦੀ ਟੀਮ ਨੇ ਸਾਰਾ ਮੇਰਾ ਪੁੱਤ ਬਗਾਨੇ ਔਰਗਨਾਈਜ਼ ਕੀਤਾ, ਉਹਨਾਂ ਨੇ ਮੇਰੀ ਲਾਭ ਹੀਰਾ ਜੀ ਨਾਲ ਮਤਲਬ ਮੀਟਿੰਗ ਕਰਾਈ।
0: ਹਾਂਜੀ
2: ਅਤੇ ਇਹ ਕੰਮ ਸਿਰੇ ਉਹਨਾਂ ਨੇ ਚੜ੍ਹਾਇਆ ਜੀ ਸਾਰਾ।
0: ਅੱਛਾ ਲਾਭ ਹੀਰਾ ਜਿਹੜਾ ਸਿੰਘ ਫਸ ਗਿਆ ਕੁੰਡੀਆਂ ਦੇ ਮਿੱਤਰਾਂ ਬਹਿਜਾ ਗੋਡੀ ਲਾ ਕੇ,
2: ਹਾਂਜੀ ਹਾਂਜੀ
0: ਕਾਲੇ ਗਾਜੀਆਂ ਨੇ ਦਾ ਜਿਹੜਾ ਜੀਜਾ ਲੱਗਦਾ ਜੀ।
2: ਹਾਂਜੀ ਵਾਂਝੇ ਬਰਾਬਰ ਕੱਢਾਂਗੇ, ਬਹੁਤ ਮਤਲਬ ਇਹਨਾਂ ਦੇ
0: ਬਰਾਬਰ ਕੱਢਾਂ। ਹਾਂਜੀ ਬਾ ਕਮਾਲ ਗਈ ਸੀ ਉਹ ਵੀ ਉਹਨਾਂ।
2: ਹਾਂਜੀ
0: ਮੁੰਡੇ ਕੌਡੀ ਖੇਡਣ ਵੀ ਖੇਡਣ ਵਿੱਚ ਖਾੜਿਆ ਕੇ। ਅੱਛਾ ਨੈਚੁਰਲੀ ਤੁਹਾਡੇ ਇਲਾਕੇ ਦਾ ਮਾਣ ਆ, ਇਹ 'ਚ ਕੋਈ ਸ਼ੱਕ ਨਹੀਂ। ਅਤੇ ਫਿਰ ਇਸ ਦੇ ਵਿੱਚ ਸ਼ੂਟਿੰਗ ਫਿਰ ਤੁਸੀਂ ਥੋੜ੍ਹੀ ਨਿਊਜ਼ੀਲੈਂਡ ਅਤੇ ਇੰਡੀਆ ਦੀ ਮੈਂ ਦੇਖ ਰਿਹਾ, ਸਾਰੇ ਦੇਖ ਰਿਹਾ ਆ,
2: ਹਾਂਜੀ
0: ਨਾਲ ਬਰਾਬਰ ਰੱਖੀ।
2: ਹਾਂਜੀ ਹਾਂਜੀ
0: ਨਿਊਜ਼ੀਲੈਂਡ ਦੇ ਕਹੀਏ ਕਿ ਇੱਕ ਕਿਸਮ ਦੀ ਬੈਕ ਡਰੋਪ ਨਿਊਜ਼ੀਲੈਂਡ ਨੂੰ ਪ੍ਰਮੋਟ ਨਾਲ ਨਾਲ ਕਰਦੇ ਰਹੇ।
2: ਹਾਂਜੀ ਹਮੇਸ਼ਾ ਜੀ ਔਕਲੈਂਡ ਨਿਊਜ਼ੀਲੈਂਡ ਨੂੰ ਹਮੇਸ਼ਾ ਜੀ ਅੱਗੇ, ਕਿਉਂਕਿ ਜਿੱਥੇ ਰਹਿੰਦੇ ਹਾਂ ਜੀ ਜ਼ਰੂਰੀ ਹੈ ਜੀ।
0: ਬਿਲਕੁਲ ਬਿਲਕੁਲ।
2: ਹਾਂਜੀ
0: ਅੱਛਾ ਇਸ ਦੇ ਵਿੱਚ ਜੇ ਦੇਖੀਏ ਨੈਚੁਰਲੀ ਗੱਡੀਆਂ ਤੁਸੀਂ ਪੰਜਾਬ ਦੇ ਵਿੱਚ ਵੀ ਅਤੇ ਇੱਥੇ ਵੀ ਗੱਡੀਆਂ ਜਿਹੜੀਆਂ ਉਹਨਾਂ ਦਾ ਦੋਸਤ ਫਰੈਂਡ ਤੁਹਾਡੇ ਤੁਹਾਡੀ ਸਪੋਰਟ ਦੇ ਉੱਤੇ ਇੱਕ ਬਰਾੜ ਤੁਹਾਡਾ ਜਿਹੜਾ ਵਨ ਬਰਾੜ ਨੰਬਰ ਪਲੇਟ ਸਾਫ ਦੀਦੀ ਆ। ਸੋ ਇਹ ਜਦੋਂ ਤੁਸੀਂ ਇਹ ਸਾਰਾ ਕੁਛ ਫਿਰ ਇਕੱਠਾ ਕਰਦੇ ਹਾਂ, ਮਤਲਬ ਇੰਪੋਰਟੈਂਟ ਸਵਾਲ ਆ, ਫਿਰ ਐਡੀਟਿੰਗ ਟੇਬਲ ਦੇ ਉੱਤੇ ਤੁਸੀਂ ਨਾਲ ਬੈਠਦੇ ਆ ਕਿ ਬਈ ਮੈਂ ਆਹ ਸ਼ੋਟ ਰੱਖਣੇ ਆ, ਆਹ ਇੱਦਾਂ ਆ, ਸੀਕੁਐਂਸ ਕਿੱਦਾਂ ਉਹ ਨਾਲ ਹੋ ਕੇ ਕਰਾਉਂਦੇ ਆ?
2: ਹਾਂਜੀ ਮੈਂ ਨਾ ਜੀ ਜਿੱਦਾਂ ਜੇ ਮੰਨ ਲਓ ਫੋਰ ਐਗਜ਼ਾਮਪਲ ਜਿੱਦਾਂ ਲਾਭ ਹੀਰਾ ਜੀ ਨਾਲ ਗਾਣਾ ਕਰਿਆ ਜੀ, ਉਹਨਾਂ ਦੇ ਸਾਰੇ ਸ਼ੋਟ ਇੰਡੀਆ ਦੇ ਵਿੱਚ ਲੈ ਜਾਂਦੇ ਆ ਜੀ ਇੱਕ ਜਗ੍ਹਾ ਔਰਗਨਾਈਜ਼ ਕਰਕੇ ਸਾਰਾ, ਹੈ ਨਾ। ਅਤੇ ਫਿਰ ਮੈਂ ਆਪਣੇ ਸਾਰੇ ਸੀਨ ਇੱਥੇ ਕੱਢ ਕੇ ਜੀ ਸਾਰੀ ਫੁਟੇਜ ਜਿਹੜੀ ਹੁੰਦੀ ਇੰਡੀਆ ਦੀ ਅਤੇ ਇੱਥੋਂ ਦੀ ਉਹ ਐਡੀਟਰ ਨੂੰ ਭੇਜ ਦਿੰਦੇ ਹਾਂ ਜੀ। ਜ਼ਿਆਦਾਤਰ ਮੇਰੀ ਆ ਮਿਊਜ਼ਿਕ ਵੀਡੀਓਜ਼ ਐਡਿਟ ਕਰਦਾ ਜੀ ਮੁੰਡਾ ਹਜ਼ਾਰਾ ਸਟੂਡੀਓ ਤੋਂ, ਅਰਸ਼ਪ੍ਰੀਤ ਆ ਜੀ।
0: ਅੱਛਾ
2: ਬਹੁਤ ਸਾਰੇ ਸਿੰਗਰਸ ਦਾ ਕੰਮ ਕਰਦਾ ਜੀ ਉਹ।
0: ਅੱਛਾ
2: ਅਤੇ ਉਹ ਫਿਰ ਵੀਰੇ ਨੂੰ ਸਾਰੇ ਹੀ ਫੁਟੇਜ ਚੱਲ ਜਾਂਦੀ ਹੈ ਜੀ, ਵੀਰਾ ਆਪਾਂ ਨੂੰ ਦਿਨ ਦੱਸ ਦਿੰਦਾ ਵੀ ਅੱਜ ਤੋਂ 3 ਦਿਨਾਂ ਬਾਅਦ ਤੇਰੇ ਕੋਲ ਰਫ ਕੱਟ ਆ ਜਾਏਗਾ।
0: ਠੀਕ ਆ
2: ਠੀਕ ਹੈ ਜੀ। ਉਹ ਫਿਰ ਰਫ ਕੱਟ ਲਾ ਕੇ ਮੈਂ 1-2 ਦਿਨ ਲੈਂਦਾ ਆਪਣੇ ਪੂਰੇ ਜੀ, ਕਿਹੜੇ ਕਿਹੜੇ ਸੀਨ ਵਧੀਆ, ਕਿਹੜੇ ਮਾੜੇ ਆ, ਕਿੱਥੇ ਕੀ ਵਧੀਆ ਲਾ ਸਕਦੇ ਹਾਂ, ਫਿਰ ਮੈਂ ਆਪਣੇ ਵੱਲੋਂ ਚੇਂਜਿਸ ਭੇਜ ਦਿੰਦਾ ਜੀ।
0: ਕਿਸੇ ਨੂੰ ਇਨਪੁੱਟ ਲੈਂਦੇ ਹਾਂ ਉਹਦੇ ਵਿੱਚ ਕਿਸੇ ਹੋਰ ਦੀ, ਜਿੱਦਾਂ ਤੁਹਾਡੀ ਟੀਮ ਦੀ ਜਿਹੜੇ ਨਾਲ?
2: ਹਾਂਜੀ
0: ਸ਼ੁਰੂ ਤੋਂ।
2: ਹਾਂਜੀ ਜਿਹੜੀ ਟੀਮ ਨੇ ਨਾਲ ਮੇਰੇ ਮਤਲਬ ਵੀਡੀਓ ਕੀਤੀ ਹੁੰਦੀ ਹੈ, ਜਾਂ ਕੈਮਰਾਮੈਨ ਹੋ ਗਿਆ ਜੀ, ਜਾਂ ਮਿਊਜ਼ਿਕ ਵਾਲਾ ਹੋ ਗਿਆ ਜੀ, ਸਾਰਿਆਂ ਨੂੰ ਮੈਂ ਫੁਟੇਜ ਭੇਜਦਾ ਜੀ ਵੀ ਤੁਸੀਂ ਦੱਸੋ ਆਪਾਂ ਕੀ ਬੈਸਟ ਕਰ ਸਕਦੇ ਹਾਂ, ਫਿਰ ਉਹ ਜੋ ਵੀ ਸਾਰੀ ਟੀਮਸ ਦੇ ਰਿਵਿਊ ਹੁੰਦੇ ਆ ਆਪਾਂ ਐਡੀਟਰ ਨੂੰ ਭੇਜ ਦਿੰਦੇ ਹਾਂ ਜੀ।
0: ਇੱਕ ਚੀਜ਼ ਮੈਂ ਜ਼ਰੂਰ ਦੇਖੀ ਆ ਕਿ ਨੈਚੁਰਲੀ ਜਿਹੜੇ ਤੁਹਾਡੇ ਇਲਾਕੇ ਦੀਆਂ ਜੈਕਟਾਂ ਤੁਸੀਂ ਜਿਹੜੀਆਂ ਉਹ ਜ਼ਰੂਰ ਨਾਲ ਮਸ਼ਹੂਰ ਕਰ ਦਿੱਤੀ ਆ। ਅੱਛਾ ਇਸ ਦੌਰਾਨ ਆਪਣੇ ਆਪ ਨੂੰ ਤੁਸੀਂ ਜਿੱਥੇ ਇੱਥੇ ਸੈੱਟ ਕਰਦੇ ਹਾਂ ਟੀਮਸ ਕਬੱਡੀ ਤੋਂ ਲੈ ਕੇ, ਮੈਂ ਦੇਖ ਰਿਹਾ ਹੋਰ ਵੀ ਕਾਫੀ ਬੰਦੇ ਤੁਹਾਡੇ ਨਾਲ ਜੁੜੇ, ਅਤੇ ਨਿਊਜ਼ੀਲੈਂਡ ਦੇ ਵਿੱਚ ਕਿੱਦਾਂ ਦਾ ਫੀਡਬੈਕ ਪੁੱਤ ਬਗਾਨੇ ਦੇ ਬਾਅਦ ਅਤੇ ਇਸ ਸਮੇਂ ਤੱਕ, ਫਿਰ ਕਿੱਦਾਂ ਦੀ ਛਵੀ ਤੁਹਾਡੀ ਬਣ ਗਈ ਇਨ ਟਰਮਸ ਆਫ ਗਾਇਕੀ ਦੇ ਪੱਖੋਂ, ਕਿਸ ਤਰ੍ਹਾਂ ਦਾ ਰਿਸਪੋਂਸ ਇੱਥੇ ਸੀ?
2: ਨਿਊਜ਼ੀਲੈਂਡ ਦੇ ਵਿੱਚ ਹੀ ਤਕਰੀਬਨ ਪੁੱਤ ਬਗਾਨੇ ਤੋਂ ਪਹਿਲਾਂ ਹੀ ਮਤਲਬ ਬਹੁਤ ਸੋਹਣਾ ਰਿਸਪੋਂਸ ਮਿਲਣ ਲੱਗ ਗਿਆ ਸੀਗਾ ਜੀ। ਹਾਂਜੀ ਇੱਥੇ ਆਪਣੇ ਕਹਿ ਦਿੰਦੇ ਆਪਣੇ ਮਾਰਕੀਟ ਥੋੜ੍ਹੀ ਛੋਟੀ ਹੈ, ਬਟ ਐਂ ਆ ਵੀ ਜਿੰਨਾ ਵੀ ਵਿਊਜ਼ ਆਉਂਦਾ ਆ ਆਪਾਂ ਨੂੰ ਨਿਊਜ਼ੀਲੈਂਡ ਤੋਂ, ਸਾਰਾ ਬਹੁਤ ਵਧੀਆ ਪੋਜ਼ਿਟਿਵ ਫੀਡਬੈਕ ਆਉਂਦੀ ਹੈ ਜੀ।
0: ਇੱਕ ਸੀਨ 'ਚ ਮੇਰੇ ਖਿਆਲ ਤੁਹਾਡੇ ਫਾਦਰ ਸਾਹਿਬ ਵਿੱਚ ਆਏ ਇਸ ਵੀਡੀਓ ਦੇ?
2: ਹਾਂਜੀ ਉਹ ਤਕਰੀਬਨ ਸਾਰੇ ਗਾਣਿਆਂ 'ਚ ਨੇ,
0: ਸਾਰੇ ਗਾਣਿਆਂ ਦੇ ਵਿੱਚ ਉਹਨਾਂ ਦਾ ਰੋਲ ਵੀ ਬੜਾ ਹੈਗਾ, ਬੱਚਾ ਨੂੰ ਤਾਂ ਉਹਨੂੰ ਬਿਲਕੁਲ ਤੁਹਾਡੇ ਵਾਂਗੂ ਫਾਦਰ ਸਾਹਿਬ ਦਿੰਦੇ ਨਜ਼ਰ ਆ ਰਹੇ ਆ, ਪਰ ਸਮਝ ਲੱਗਦੀ ਆ ਕਿ ਕਾਤਲੀ ਬੱਚਾ ਖੜੀ ਆਇਆ।
2: ਹਾਂਜੀ ਪਹਿਲਾਂ ਮੇਰੇ ਦਾਦਾ ਜੀ ਹਰ ਗਾਣੇ 'ਚ ਆਉਂਦੇ ਸੀ ਜੀ, ਜਿੰਨਾ ਟਾਈਮ ਉਹ ਸੀਗੇ, ਫਿਰ ਜਦੋਂ ਦਾਦਾ ਜੀ ਐਕਸਪਾਇਰ ਹੋ ਗਏ ਫਿਰ ਮੇਰੇ ਡੈਡੀ ਜੀ ਹਰ ਗਾਣੇ ਦੇ ਵਿੱਚ ਮੇਰੇ ਆਉਂਦੇ ਨੇ, ਚਾਹੇ ਉਹ ਇੰਡੀਆ ਹੋਣ ਚਾਹੇ ਆਸਟ੍ਰੇਲੀਆ ਕਿਤੇ ਵੀ ਗਏ ਹੋਣ, ਮੈਂ ਉਹਨਾਂ ਦਾ ਸੀਨ ਪ੍ਰੋਪਰ ਵੇਟ ਕਰਦਾ ਹਾਂ, ਫਿਰ ਹੀ ਮੈਂ ਵੀਡੀਓ ਰਿਲੀਜ਼ ਕਰਦਾ ਜੀ।
0: ਵਾਹ ਵਾਹ ਕੀ ਬਾਤ ਹੈ, ਬਹੁਤ ਵਧੀਆ ਗੱਲ ਹੈ। ਅਤੇ ਉਹਨਾਂ ਨੂੰ ਕਿੱਦਾਂ ਮਹਿਸੂਸ ਹੁੰਦਾ? ਮੇਰੇ ਹਿਸਾਬ ਦੇ ਨਾਲ ਤਾਂ ਉਹਨਾਂ ਨੂੰ ਵੀ ਆਉਣਾ ਚਾਹੀਦਾ।
2: ਮੈਂ ਨਾ ਜੀ ਮੇਰੇ ਨਾਲੋਂ ਵੱਧ ਸ਼ੌਂਕ ਮੇਰੇ ਫਾਦਰ ਸਾਹਿਬ ਨੂੰ ਹੈ ਜੀ, ਜਿੱਦਾਂ ਹੁਣ ਮੈਨੂੰ ਨਹੀਂ ਪਤਾ ਹੁੰਦਾ ਮੇਰੇ ਗਾਣੇ ਦੇ ਕਿੰਨੇ ਵਿਊ ਹੋ ਗਏ ਜਾਂ ਕੀ, ਉਹ ਡੈਡੀ ਨੂੰ ਮੇਰੇ ਤੋਂ ਪਹਿਲਾਂ ਅਪਡੇਟ ਹੁੰਦੀ ਆ।
0: ਉਹਨਾਂ
2: ਨੇ ਜਦੋਂ ਕੋਈ ਗਾਣਾ ਰਿਲੀਜ਼ ਕਰਨਾ, ਪੁੱਤ ਆਹ ਗਾਣਾ ਥੋੜ੍ਹਾ ਜਿਹਾ ਸਲੋ ਨਹੀਂ ਜਾ ਰਿਹਾ, ਮਤਲਬ ਜਾਂ ਥੋੜ੍ਹਾ ਤੇਜ਼ ਨਹੀਂ, ਮਤਲਬ ਸਾਰੀ ਫੀਡਬੈਕ ਉਹਨਾਂ ਨੇ ਮੈਨੂੰ ਦੱਸਣਾ ਹੁੰਦਾ ਜੀ,
0: ਕਰਦਾ
2: ਮਤਲਬ ਵੀ ਬਹੁਤ ਧਿਆਨ ਰੱਖਦੇ ਨੇ ਜੀ ਉਹ ਮੇਰੇ ਨਾਲੋਂ ਵੱਧ, ਮਤਲਬ ਉਹਨਾਂ ਨੂੰ ਸ਼ੌਂਕ ਹੈ ਜੀ।
0: ਵਾਹ
2: ਹਾਂਜੀ
0: ਕਿਆ ਬਾਤ ਹੈ। ਅੱਛਾ ਇਸ ਸਾਰੇ ਦੇ ਬਾਅਦ 'ਚੋਂ ਫਿਰ ਆਪਾਂ ਥੋੜ੍ਹਾ ਅੱਗੇ ਨੂੰ 2022-23 ਦੇ ਦੌਰਾਨ ਫਿਰ ਕੀ ਕਿੱਧਰ ਨੂੰ ਤੁਰੇ ਆਪਾਂ ਫਿਰ?
2: ਹਾਂਜੀ ਫਿਰ ਬਸ ਜੀ ਫਿਰ ਗਾਣੇ ਲਗਾਤਾਰ ਕਰਦੇ ਰਹੇ ਵਿੱਚ ਦੀ ਇੱਕ ਟਾਈਮ ਇੱਦਾਂ ਦਾ ਆ ਗਿਆ ਸੀ, ਗਾਣੇ ਆਪਣੇ ਵੱਲੋਂ ਨਹੀਂ ਕਦੇ ਵੀ ਛੱਡੇ ਜੀ, ਬਸ ਕੋਈ ਇੱਦਾਂ ਕਹਿ ਸਕਦੇ ਆਪਾਂ ਵੀ ਕੋਈ ਬਹੁਤ ਵੱਡਾ ਹਿੱਟ ਗਾਣਾ ਨਹੀਂ ਦਿੱਤਾ ਮੈਂ 22-23 ਦੇ ਵਿੱਚ, ਬਟ ਆਪਣੇ ਲਈ ਆਪਾਂ ਆਪਦੇ ਵੱਲੋਂ ਬੈਸਟ ਹੀ ਦਿੰਦੇ ਹਾਂ ਜੀ ਹਮੇਸ਼ਾ। ਕਿਉਂਕਿ ਆਪਾਂ ਨੂੰ ਹੁੰਦਾ ਵੀ ਆਪਾਂ ਜਿਹੜੀ ਵੀ ਚੀਜ਼ ਤਿਆਰ ਕਰਦੇ ਹਾਂ ਆਪਦੀ ਤਨੋਂ ਮਨੋ ਜਾਨ ਲਾ ਕੇ ਬਣਾਈ ਦੀ ਹੈ ਜੀ।
0: ਹਾਂਜੀ
2: ਹਾਂਜੀ, ਬਟ ਗਾਣੇ ਹਮੇਸ਼ਾ ਆਉਂਦੇ ਰਹੇ ਜੀ, ਗਾਣੇ ਨਹੀਂ ਹੋਇਆ ਵੀ ਕਦੇ ਵੀ ਰੁਕੇ।
0: ਸੋ ਮੇਰਾ ਨੈਚੁਰਲੀ ਇਸ ਸਾਰੇ ਨੂੰ ਲੈ ਕੇ ਸਵਾਲ ਹੈ, ਇੰਟਰਵਿਊ ਮੈਂ ਦੇਖ ਰਿਹਾ ਕਿ ਪਤਾ ਵੀ ਨਹੀਂ ਲੱਗਾ ਕਿ 25-26 ਮਿੰਟ ਹੋ ਗਿਆ, ਬਹੁਤ ਵਧੀਆ ਨੈਚੁਰਲ ਫਲੋ 'ਚ ਤੁਸੀਂ ਇੰਟਰਵਿਊ ਕੀਤੀ, ਵਧੀਆ ਲੱਗਾ। ਲਵ, ਇੰਟਰਨੈਸ਼ਨਲ ਅਤੇ ਇੰਟਰਨੈਸ਼ਨਲ ਕਲਾਕਾਰ ਇੱਥੇ ਆਉਂਦੇ ਆ।
2: ਹਾਂਜੀ,
0: ਰੇਡੀਓ ਸਪਾਈਸ ਦੀ ਟੀਮ ਬਹੁਤ ਵਾਰ ਮਹਿਸੂਸ ਕਰਦੀ ਹੈ ਕਿ ਸਾਡਾ ਲੋਕਲ ਟੈਲੈਂਟ ਉਹਨਾਂ ਸ਼ੋਜ਼ ਨੂੰ ਕਿਉਂ ਨਹੀਂ ਓਪਨ ਕਰਦਾ।
2: ਹਾਂਜੀ, ਇਹੀ ਚੀਜ਼ ਨੂੰ ਲੈ ਕੇ ਆਪਾਂ ਇੱਕ ਸਾਰੇ ਜਿੰਨੇ ਵੀ ਆਰਟਿਸਟ ਆ ਨਿਊਜ਼ੀਲੈਂਡ ਦੇ ਵਿੱਚ, ਸਪੈਸ਼ਲੀ ਔਕਲੈਂਡ ਦੇ ਵਿੱਚ
0: ਜੀ,
2: ਆਪਾਂ ਇੱਕ ਆਲਰੇਡੀ ਮੀਟਿੰਗ ਔਰਗਨਾਈਜ਼ ਕੀਤੀ ਹੈ ਜੀ ਨੈਕਸਟ ਵੀਕ, ਆਪਣਾ ਜੋਗੀ ਸਿੰਘ ਦੇ ਘਰ ਦੇ ਵਿੱਚ ਆਪਾਂ ਸਾਰੇ ਇਕੱਠੇ ਹੋ ਰਹੇ ਹਾਂ। ਉੱਥੇ ਆਪਾਂ ਇਸੇ ਚੀਜ਼ ਕਰਕੇ ਇਕੱਠੇ ਹੋ ਰਹੇ ਹਾਂ ਵੀ, ਕਿਉਂਕਿ ਜੋ ਸਾਨੂੰ ਲੱਗਦਾ ਆ ਵੀ ਜਿਵੇਂ ਹੁਣ ਇੱਥੇ ਐਡੇ ਐਨੇ ਇੰਟਰਨੈਸ਼ਨਲ ਆਰਟਿਸਟ ਆਉਂਦੇ ਨੇ, ਇੰਨਾ ਇੰਨਾ ਪੈਸਾ ਸਪੈਂਡ ਕੀਤਾ ਜਾਂਦਾ ਜੀ ਉਹਨਾਂ 'ਤੇ, ਉੱਥੇ ਜਿੱਥੋਂ ਤੱਕ ਮੈਨੂੰ ਲੱਗਦਾ ਜੀ ਉੱਥੇ ਲੋਕਲ ਆਰਟਿਸਟ ਨੂੰ ਵੀ ਮਤਲਬ ਇਹਨਾਂ ਨੂੰ ਮੌਕਾ ਦੇਣਾ ਚਾਹੀਦਾ ਜੀ, ਜਿਹੜੇ ਆਪਣੇ ਪ੍ਰਮੋਟਰਸ ਨੇ, ਜਿਹੜੇ ਵੀ ਬਹੁਤ ਮੁੰਡੇ ਚਾਹਵਾਨ ਨੇ ਜੀ ਜਿਹੜੇ ਗਾਉਣਾ ਚਾਹੁੰਦੇ ਨੇ, ਜਿਨ੍ਹਾਂ ਨੂੰ ਸ਼ੌਂਕ ਆ ਗਾਉਣ ਦਾ, ਹੈ ਨਾ ਜੀ, ਅਤੇ ਮੈਨੂੰ ਲੱਗਦਾ ਵੀ ਉਹਨਾਂ ਨੂੰ ਇਹ ਮੌਕਾ ਦੇਣਾ ਚਾਹੀਦਾ ਜੀ।
0: ਦਿਲ ਤਾਂ ਕਰਦਾ, ਕਿਉਂ ਨਹੀਂ ਕਰਦਾ ਤੁਸੀਂ? ਹਾਂਜੀ ਦੇਖੋ, ਲਵ ਇੱਥੇ ਰਹਿੰਦਿਆਂ ਇਹਨਾਂ ਸਥਿਤੀਆਂ 'ਚ ਨਿਊਜ਼ੀਲੈਂਡ ਪ੍ਰਮੋਟ ਕੀਤਾ।
2: ਹਾਂਜੀ,
0: ਮੈਂ ਬਾਰ ਬਾਰ ਇਹ ਗੱਲ ਕੀਤੀ, ਤੁਸੀਂ ਗੱਲ ਕੀਤੀ ਕਿ ਨਹੀਂ ਜਿੱਥੇ ਰਹਿੰਦੇ ਹਾਂ ਮੈਂ ਨਿਊਜ਼ੀਲੈਂਡ ਦੀ ਵੀਡੀਓ ਵਿੱਚ ਸਦਾ ਪਾਈ ਆ।
2: ਹਾਂਜੀ,
0: ਸੋ ਫਰਜ਼ ਤਾਂ ਫਿਰ ਸਾਡਾ ਵੀ ਬਣਦਾ ਕਮਿਊਨਿਟੀ ਦੇ ਪੱਖੋਂ।
2: ਹਾਂਜੀ ਬਣਦਾ ਜੀ,
0: ਕਿ ਅਸੀਂ ਆਪਣੇ ਲੋਕਲ ਆਰਟਿਸਟ, ਜੇ ਹੁਣ ਗੱਲ ਕਬੱਡੀ ਦੇ ਵਿੱਚ ਚੱਲੀ ਆ,
2: ਹਾਂਜੀ,
0: ਕਿ ਕਬੱਡੀ ਦੇ ਵਿੱਚ ਇਹ ਸਾਰਾ ਕੁਛ ਜਿਹੜੇ ਇੰਟਰਨੈਸ਼ਨਲ ਆਰਟਿਸਟ ਖੂੰਝ ਕੇ, ਮਾਫ਼ ਕਰਨਾ, ਜਿਹੜੇ ਆਪਣੇ ਪਲੇਅਰ ਆ ਉਹ ਲੈ ਜਾਂਦੇ ਆ, ਅਤੇ ਆਪਣੇ ਇੱਥੇ ਟੈਲੈਂਟ ਨੂੰ ਉੱਠਣ ਦਾ, ਆਪਣਾ ਟੈਲੈਂਟ ਸ਼ੋਕੇਸ ਕਰਨ ਦਾ ਮੌਕਾ ਨਹੀਂ ਮਿਲਦਾ। ਹੁਣ ਲੋਕਲ ਲੀਗ ਸ਼ੁਰੂ ਹੋਈ,
2: ਹਾਂਜੀ,
0: ਤੁਸੀਂ ਕੀ ਸੁਜੈਸ਼ਨਾਂ ਦਿੰਦੇ ਆ, ਤੁਸੀਂ ਕੀ ਮੈਸੇਜ ਦਿੰਦੇ ਆ ਆਪਣੇ ਜਿਹੜੇ ਇੱਥੇ ਸ਼ੋਅ ਕਰਾਉਣ ਵਾਲੇ ਉਹਨਾਂ ਨੂੰ?
2: ਹਾਂਜੀ, ਮੇਰਾ ਉਹਨਾਂ ਨੂੰ ਇਹੀ ਮੈਸੇਜ ਆ ਜੀ ਵੀ ਤੁਸੀਂ ਇੰਨਾ ਜ਼ਿਆਦਾ ਇਨਵੈਸਟ ਕਰਦੇ ਹੋ
0: ਜੀ,
2: ਓਵਰਸੀਜ਼ ਤੋਂ ਸਿੰਗਰ ਲੈ ਕੇ ਆਉਣੇ ਹੋ, ਜੇ ਉਹ ਥੋੜ੍ਹਾ ਜਿਹਾ ਧਿਆਨ ਮਾਰਨ, ਨਿਊਜ਼ੀਲੈਂਡ ਦੇ ਵਿੱਚ ਬਹੁਤ ਸੋਹਣਾ ਟੈਲੈਂਟ ਆ ਜੀ, ਬਹੁਤ ਸੋਹਣੇ ਸੋਹਣੇ ਗਵਾਈਏ ਪਏ ਆ ਜੀ। ਮੈਂ ਮਿਲਿਆ, ਮੈਂ ਆਪ ਹੈਰਾਨ ਹੋਇਆ ਇਹਨਾਂ ਬੰਦਿਆਂ ਨੂੰ ਸੁਣ ਕੇ, ਐਡਾ ਐਡਾ ਸੋਹਣਾ ਗਾਉਂਦੇ ਨੇ ਜੀ, ਲਿਖਣ ਵਾਲੇ ਮੁੰਡੇ ਬਹੁਤ ਵਧੀਆ ਨੇ ਜੀ,
0: ਜੀ
2: ਬਹੁਤ ਸੋਹਣੇ ਪਰਫੋਰਮਰ ਬੈਠੇ ਨੇ ਨਿਊਜ਼ੀਲੈਂਡ ਦੇ ਵਿੱਚ। ਮੇਰੇ ਹਿਸਾਬ ਨਾਲ ਵੀ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਜੀ, ਸਾਰੇ ਨਵੇਂ ਮੁੰਡਿਆਂ ਨੂੰ ਜੀ, ਉਹਨਾਂ ਨੂੰ, ਕਿਉਂਕਿ ਉਹਨਾਂ 'ਤੇ ਵੀ ਇਨਵੈਸਟ ਕਰਨਾ ਚਾਹੀਦਾ ਜੀ। ਕਈ ਵਾਰੀ ਪਤਾ ਨਹੀਂ ਹੁੰਦਾ ਜੀ, ਲੋਕਲ ਬੰਦੇ ਨੇ ਜ਼ਿਆਦਾ ਰੌਣਕਾਂ ਲਾ ਦੇਣੀਆਂ।
0: ਲਵ, ਤੁਹਾਡੇ ਗੀਤਾਂ ਦੇ ਵਿੱਚ ਜੇ ਮੈਂ ਦੇਖਾਂ, ਅਤੇ ਹੁਣ ਤੁਸੀਂ ਕੋਈ ਉੱਭਰ ਰਹੇ ਆਰਟਿਸਟ ਨਹੀਂ, ਤੁਸੀਂ ਅਕੰਪਲਿਸ਼ਡ ਆਰਟਿਸਟ ਆ, ਇਹਦੇ ਵਿੱਚ ਹੁਣ ਤੱਕ ਭਾਵੇਂ ਗੱਲ ਤੁਸੀਂ ਪੁੱਤ ਬਗਾਨੇ ਦੀ ਕੀਤੀ, ਟਕੂਏ ਅਤੇ ਟਕੂਆ ਕੀ ਤੁਹਾਡਾ 20 ਮਿਲੀਅਨ ਟੱਚ ਕਰ ਗਿਆ, 25 ਪਿੰਡ 24, ਫਿਰ ਖਾਰਾਂ ਮੜਕ ਰੀਐਂਟਰੀ ਗੀਤ ਤੁਹਾਡੇ, 26 ਪਿੰਡ ਵੀ ਤੁਸੀਂ ਕਰ ਦਿੱਤਾ,
2: ਹਾਂਜੀ,
0: ਜਿਹੜਾ 5 ਸਾਲ ਪਹਿਲੋਂ ਲੱਖ ਲੱਗ ਜਾਏ, ਅਤੇ ਹੁਣ ਦੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਟਰੈਂਡ ਦੇਖਦੇ ਹੋ?
2: ਹੁਣ ਜੀ ਮੈਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਚੇਂਜ ਕੀਤਾ, ਕਿਉਂਕਿ ਮੈਂ ਵਿੱਚ ਦੀ ਗੈਪ ਵੀ ਇਸੇ ਚੱਕਰ ਕਰਕੇ ਹੀ ਪਾਲਿਆ ਸੀਗਾ ਜੀ 22-23 ਦੇ ਵਿੱਚ, ਜਿੱਦਾਂ ਆਪਾਂ ਕਹਿੰਦੇ ਐਕਸਪੈਰੀਮੈਂਟ ਜੀ, ਹੈ ਨਾ, ਮੈਂ ਟਰਾਈ ਕੀਤੀ ਸੀਗੀ ਵੀ ਮੈਂ ਵੀ ਰੋਮੈਂਟਿਕ ਗਾਣਿਆਂ ਵਾਲੇ ਪਾਸੇ ਹੋਵਾਂ ਜਾਂ ਸੈਡ ਸੌਂਗਾਂ ਵਾਲੇ ਪਾਸੇ ਹੋਵਾਂ, ਬਟ ਮੈਨੂੰ ਲੋਕਾਂ ਵੱਲੋਂ ਸਿੱਧਾ ਸਿੱਧਾ ਪਹਿਲੇ ਗਾਣੇ ਤੋਂ ਹੀ ਪਤਾ ਲੱਗ ਗਿਆ ਸੀਗਾ ਵੀ ਨਹੀਂ, ਇਹ ਮੈਥੋਂ ਚਾਹੁੰਦੇ ਨੇ ਵੀ ਮਤਲਬ ਫੱਟੇ ਚੱਕ ਕੇ ਹੀ ਰੱਖ ਦੂੰ, ਹੈ ਨਾ, ਹਾਂਜੀ, ਮਤਲਬ ਫਿਰ ਤਾਂ ਕਰਕੇ ਮੈਂ ਉੱਥੇ ਹੀ ਉਹ ਚੀਜ਼ ਸਟੋਪ ਕਰ ਦਿੱਤੀ ਸੀਗੀ ਜੋ ਮੇਰੇ ਤੋਂ ਲੋਕ ਨਹੀਂ ਚਾਹੁੰਦੇ ਸੀ। ਤਾਂ ਫਿਰ ਹੁਣ ਜਿਹੜਾ ਆਉਣ ਵਾਲੇ ਦੇ ਵਿੱਚ ਵੀ ਹੁਣ ਮੈਂ ਸਾਰਾ ਹਿਪ ਹੋਪ ਵੈਸਟਰਨ ਹੀ ਕਰ ਰਿਹਾ ਜੀ, ਲਿਰਿਕਸ ਹੋਣਗੇ ਦੇਸੀ ਜੀ, ਬੀਟਾਂ ਹੋਣਗੀਆਂ ਸਾਰੀਆਂ ਅਰਬਨ ਜੀ, ਅਤੇ ਹੁਣ ਮੇਰੀ EP 'ਤੇ ਕੰਮ ਚੱਲ ਰਿਹਾ ਜੀ, ਹਾਂਜੀ, 5 ਗਾਣਿਆਂ ਦੀ EP ਬਣਾ ਰਹੇ ਹਾਂ ਜੀ ਆਪਾਂ, ਅਤੇ ਜਿਹਦੇ ਵਿੱਚ ਮੇਰੀ ਪੂਰੀ ਕੋਸ਼ਿਸ਼ ਹੈ ਵੀ ਸੁਰਜੀਤ ਖਾਨ ਜੀ ਨਾਲ ਮੇਰਾ ਇੱਕ ਗਾਣਾ ਹੋ ਜਾਵੇ। ਹਾਂਜੀ, ਉਹਨਾਂ ਨੂੰ ਮੈਂ ਮਿਲ ਕੇ ਆਇਆ, ਬਹੁਤ ਵਧੀਆ ਆਰਟਿਸਟ ਨੇ ਸੁਰਜੀਤ ਖਾਨ ਜੀ, ਉਹਨਾਂ ਨਾਲ ਵੀ ਕਲੈਬ ਦੀ ਗੱਲ ਚੱਲ ਰਹੀ ਹੈ ਜੀ, ਵੀਤ ਬਲਜੀਤ ਵੀਰਾ ਉਹ ਲਿਖ ਰਹੇ ਨੇ ਮੇਰੇ ਲਈ ਗਾਣਾ, ਤਾਂ ਇਸ ਕਰਕੇ ਵੀ ਕੁਛ ਵਧੀਆ ਲੈ ਕੇ ਆਊਂਗਾ ਜੀ ਮਤਲਬ।
0: ਵਾਹ ਜੀ ਵਾਹ,
2: ਹਾਂਜੀ,
0: ਸੋ ਤੁਹਾਡਾ ਲੇਟੈਸਟ ਗੀਤ ਜਿਹੜਾ 1 ਮਹੀਨੇ ਪਹਿਲੋਂ ਮੇਰੇ ਖਿਆਲ ਕਬਰਸਤਾਨ ਤੁਸੀਂ ਜੀ ਰਿਲੀਜ਼ ਕੀਤਾ, ਹਾਂਜੀ, ਸੋ ਨੈਚੁਰਲੀ ਇਸ ਦੇ ਵਿੱਚ ਮੈਨੂੰ ਜਿੱਥੇ ਤੱਕ ਦਿਖ ਰਿਹਾ ਉਹ ਵੀ ਨਿਊਜ਼ੀਲੈਂਡ ਦੇ ਵਿੱਚ ਹੀ ਸ਼ੂਟ ਹੋਇਆ ਗੀਤ ਆ, ਅਤੇ ਮੈਂ ਨੈਚੁਰਲੀ ਸਾਰਿਆਂ ਨੂੰ ਦਿਖਾ ਦੇਵਾਂ ਕਿ ਮੇਰੇ ਖਿਆਲ ਜੇ ਮੈਂ ਗਲਤ ਨਹੀਂ ਤੇ ਔਕਲੈਂਡ ਦੀ ਇਹ ਸ਼ੂਟਿੰਗ ਆ ਇੱਥੇ ਦੀ। ਹਾਂਜੀ
2: ਹਾਂਜੀ, ਇਹ ਟਾਪੂ ਸ਼ਹਿਰ ਦੇ ਵਿੱਚ।
0: ਅੱਛਾ, ਟਾਪੂ ਦੇ ਵਿੱਚ।
2: ਹਾਂਜੀ।
0: ਸੋ ਨਿਊਜ਼ੀਲੈਂਡ ਦੇ ਵਿੱਚ ਐਜ਼ ਆ ਸਿੰਗਰ,
2: ਹਾਂਜੀ,
0: ਕੰਮ ਕਰਦਿਆਂ ਰਹਿੰਦਿਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਆਪਣੇ ਟੈਲੈਂਟ ਨੂੰ ਜਿਉਂਦਾ ਰੱਖਦਿਆਂ,
2: ਹਾਂਜੀ,
0: ਇਸ ਸਫ਼ਰ ਨੂੰ ਇੱਥੇ ਤੱਕ ਲਿਆਉਂਦਿਆਂ ਕੋਈ ਖੱਟੀਆਂ ਮਿੱਠੀਆਂ ਯਾਦਾਂ?
2: ਬਸ ਖੱਟੀਆਂ ਮਿੱਠੀਆਂ ਯਾਦਾਂ ਜੀ ਇੱਦਾਂ ਹੀ ਆ ਵੀ ਬਸ ਬਹੁਤ ਜ਼ਿਆਦਾ ਹੇਟ ਦਾ ਵੀ ਸਾਹਮਣਾ ਕਰਨਾ ਪਿਆ, ਬਹੁਤ ਜ਼ਿਆਦਾ ਹੇਟ ਦਾ ਵੀ ਸਾਹਮਣਾ ਕਰਨਾ ਪਿਆ, ਅਤੇ ਬਟ ਚਾਹੁਣ ਵਾਲਿਆਂ ਨੇ ਬਚਾ ਲਿਆ ਕਹਿੰਦੇ, ਹੈ ਨਾ। ਚਾਹੁਣ ਵਾਲੇ ਕਹਿੰਦੇ ਕੋਈ ਨਹੀਂ ਤੂੰ ਖਿੱਚ ਕੇ ਰੱਖ ਜੀ, ਪਰ ਆਪਾਂ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ ਜੀ, ਹੈ ਨਾ। ਆਪਾਂ ਆਪਦਾ ਕੰਮ ਕਰਦੇ ਗਏ ਜੀ, ਬਸ ਹੁਣ ਵੀ ਲੱਗੇ ਹੋਏ ਹਾਂ ਜੀ, ਅੱਗੇ ਵੀ ਕਰਦੇ ਰਹਾਂਗੇ, ਹੈ ਨਾ।
0: ਹਾਂ, ਲਵ, ਤੁਹਾਡੇ ਨਾਲ ਜਿੱਦਾਂ ਜਿਹੜੇ ਤੁਹਾਡੇ ਇਸ ਜਰਨੀ ਦੇ ਨਾਲ ਬੜੇ ਲੰਬੇ ਸਮੇਂ ਤੋਂ ਜੁੜੇ ਹੋ ਆ,
2: ਹਾਂਜੀ,
0: ਉਹ ਇੱਕ ਗੱਲ ਕਹਿੰਦੇ ਤੁਹਾਡੇ ਬਾਰੇ ਕਿ ਤੁਸੀਂ ਆਪਣੇ ਯਾਰਾਂ ਨਾਲ ਖੜਨ ਵਾਲਾ ਬੰਦਾ ਹੈ, ਇਹ ਇਹ ਖੜਦਾ, ਇਹ ਜਿੱਦਾਂ ਕੋਈ ਜਿਹਨੂੰ ਕਹਿੰਦੇ ਆ ਦੋਸਤ ਯਾਰ ਵੇਲੀ, ਉਹਨਾਂ ਦੇ ਨਾਲ ਉਹਨਾਂ ਨੂੰ ਨਾਲ ਲੈ ਕੇ ਚੱਲਣ ਵਾਲਾ, ਇਹ ਤੁਹਾਡਾ ਬ੍ਰੈਂਡ ਆ ਇੱਕ ਕਿਸਮ ਦਾ। ਸੋ ਮੈਸੇਜ ਯੰਗਸਟਰਸ ਜਿਹੜੇ ਆ ਉਹਨਾਂ ਤੱਕ ਕੀ ਦੇਣਾ ਚਾਹੋਗੇ ਜਿਹੜੇ ਗਾਇਕੀ ਦੇ ਪੱਖੋਂ ਆਪਣਾ ਫਿਊਚਰ ਦੇਖ ਰਿਹਾ?
2: ਮੇਰਾ ਸਭ ਨੂੰ ਇਹੀ ਮੈਸੇਜ ਆ ਜੀ ਵੀ ਲੱਗੇ ਰਹੋ। ਬਹੁਤ ਸਾਰੇ ਮੁੰਡੇ ਆਪਣੇ ਢੇਰੀ ਢਾ ਜਾਂਦੇ ਆ ਪਹਿਲਾ ਗਾਣਾ, ਦੂਜਾ ਗਾਣਾ, ਤੀਜਾ ਕਰਨ ਤੋਂ ਬਾਅਦ।
0: ਹਾਂਜੀ,
2: ਮੈਂ ਕਹੂੰਗਾ ਜੀ ਲੱਗੇ ਰਹਿਣ, ਉਹਨਾਂ ਦਾ ਟਾਈਮ ਆਉਣਾ ਹੀ ਆਉਣਾ ਜੀ, ਕੋਈ ਪਤਾ ਨਹੀਂ ਕਦੋਂ ਉਹਨਾਂ ਦਾ ਗਾਣਾ ਕਲਿੱਕ ਕਰ ਜਾਣਾ। ਜਿੱਦਣ ਇੱਕ ਗਾਣਾ ਕਲਿੱਕ ਕਰ ਗਿਆ ਲਾਈਫ ਬਣ ਜਾਂਦੀ ਹੈ ਜੀ।
0: ਹਾਂਜੀ
2: ਹਾਂਜੀ, ਅਤੇ ਮੇਰੀ ਨਵੇਂ ਮੁੰਡਿਆਂ ਨੂੰ ਇਹੀ ਅਪੀਲ ਆ ਵੀ ਖਿੱਚ ਕੇ ਰੱਖੋ ਕੰਮ, ਜੋ ਵੀ ਕਦੇ ਵੀ ਰੁਕੋ ਨਾ, ਇੱਕ ਨਾ ਇੱਕ ਦਿਨ ਆਉਣਾ ਹੀ ਆਉਣਾ ਜੀ, ਉਹਨਾਂ ਦਾ ਟਾਈਮ ਆਉਣਾ ਹੀ ਆਉਣਾ ਜੀ, ਟਾਈਮ ਹਰ ਕਿਸੇ ਦਾ ਆਉਂਦਾ ਜੀ, ਅਤੇ ਉਹਨਾਂ ਦਾ ਵੀ ਆਉਣਾ ਹੀ ਆਉਣਾ ਜੀ। ਅਤੇ ਬਾਕੀ ਜੇ ਕੋਈ ਲੋਕਲ ਨਿਊਜ਼ੀਲੈਂਡ ਦੇ ਵਿੱਚ ਕੋਈ ਲੱਗਦਾ ਵੀ ਕਿਸੇ ਦੀ ਮੈਂ ਕੋਈ ਹੈਲਪ ਕਰ ਸਕਦਾ ਜਾਂ ਮੈਂ ਕਿਸੇ ਨੂੰ ਕੋਈ ਸਲਾਹ ਜਾਂ ਕੁਛ ਵੀ, ਆਪਾਂ ਹਮੇਸ਼ਾ ਹਾਜ਼ਰ ਹਾਂ ਜੀ, ਐਨੀ ਟਾਈਮ 24/7 ਕਦੋਂ ਮਰਜ਼ੀ।
0: ਹੁਣ ਤੁਸੀਂ ਸਾਰੇ ਗੀਤਾਂ ਦੀ ਗੱਲ ਕਰਤੀ, ਪੁੱਤ ਬਗਾਨੇ ਜਿਹੜੇ ਆ,
2: ਹਾਂਜੀ,
0: ਉਸ ਦਾ ਅਖੀਰ ਦੇ ਵਿੱਚ ਜ਼ਰੂਰ ਅਸੀਂ ਚਾਹਵਾਂਗੇ ਕਿ ਤੁਸੀਂ ਇੱਕ ਦੋ ਜਿਹੜਾ ਸਾਡੇ ਲਈ ਜੇ ਤੁਸੀਂ ਚਾਹੋ ਜਾਂ ਕੋਈ ਹੋਰ ਗੀਤ ਜਿਹੜਾ ਵੀ ਤੁਹਾਡਾ ਤੁਹਾਡਾ ਫੇਵਰੇਟ ਆ, ਤੁਹਾਡਾ ਆਪਣਾ ਗੀਤ ਜਿਹੜਾ ਤੁਹਾਡਾ ਫੇਵਰੇਟ ਆ।
2: ਮੈਂ ਜੀ ਤੁਹਾਨੂੰ ਇੱਕ ਗਾਣਾ, ਚਲੋ ਆਉਣ ਵਾਲੇ ਗਾਣਿਆਂ ਦੇ ਵਿੱਚੋਂ ਇੱਕ ਆਪਾਂ ਇੱਕ ਅੱਜ ਰਿਵੀਲ ਕਰ ਦਿੰਦੇ ਹਾਂ,
0: ਹੈ ਨਾ।
2: ਹਾਂਜੀ, ਮੈਂ ਨਾ ਜੀ ਹਮੇਸ਼ਾ ਟਰਾਈ ਕਰਦਾ ਹੁੰਦਾ ਆਪਦੇ ਆਪ 'ਤੇ ਕੁਛ ਨਾ ਕੁਛ ਲਿਖਦਾ ਹੀ ਰਹਿੰਦਾ ਹੁੰਦਾ ਜੀ।
0: ਜੀ
2: ਹਾਂਜੀ, ਬਸ ਇੱਦਾਂ ਹੀ ਲਾਈਫ ਤੋਂ ਇੰਸਪਾਇਰ ਹੋ ਕੇ ਮੈਂ ਇੱਕ ਹੋਰ ਗਾਣਾ ਬਣਾ ਰਿਹਾ ਜੀ, ਉਹਦੀਆਂ ਮੈਂ ਕੁਛ ਲਾਈਨਾਂ ਤੁਹਾਨੂੰ ਸੁਣਾ ਦਿੰਦਾ ਜੀ, ਆਈ ਥਿੰਕ ਬਹੁਤਿਆਂ ਨੂੰ ਰਿਲੇਟ ਕਰੂਗਾ
0: ਜੀ।
2: ਹਾਂਜੀ, ਹੋ ਕਿਸੇ ਮਾਰਨੇ ਹੋ ਇਹਨੂੰ ਮਾਰਿਆ ਜਾਂ ਨਹੀਂ, ਚੁੱਪ ਬੈਠਾ ਲੈ ਕੇ ਕੁਝ ਆ ਰਿਹਾ ਜਾਂ ਨਹੀਂ, ਕਈ ਤਾਂ ਮੇਰੇ 'ਤੇ ਅੱਖ ਰੱਖਦੇ ਰਕਾਨੇ, ਇਹ ਦੇਖਣੇ ਲਈ ਜੱਟ ਹਜੇ ਹਾਰਿਆ ਜਾਂ ਨਹੀਂ, ਕਈ ਤਾਂ ਮੇਰੇ 'ਤੇ ਅੱਖ ਰੱਖਦੇ ਰਕਾਨੇ, ਇਹ ਦੇਖਣੇ ਲਈ ਜੱਟ ਹਜੇ ਹਾਰਿਆ ਜਾਂ ਨਹੀਂ, ਮਾੜਾ ਛੱਡ ਕੇ ਬ੍ਰੈਂਡ ਚੰਗਾ ਪਾ ਰਿਹਾ ਜਾਂ ਨਹੀਂ, ਸਾਡੇ ਨਾਲੋਂ ਵੱਧ ਕੇ ਕਮਾ ਰਿਹਾ ਜਾਂ ਨਹੀਂ, ਕਈ ਤਾਂ ਮੇਰੇ 'ਤੇ ਅੱਖ ਰੱਖਦੇ ਰਕਾਨੇ, ਇਹ ਦੇਖਣੇ ਲਈ ਜੱਟ ਹਜੇ ਹਾਰਿਆ ਜਾਂ ਨਹੀਂ, ਉਹ ਹੱਕ ਦਾ ਮੈਂ ਖਾਵਾਂ ਭਾਵੇਂ ਥੋੜ੍ਹਾ ਜੱਟੀਏ, ਟੁੱਟੀ ਜ਼ਿੰਦਗੀ ਨੂੰ ਮਿਹਨਤ ਨਾ ਜੋੜਾਂ ਜੱਟੀਏ, ਉਹ ਝੁਕਦਾ ਨਹੀਂ ਟੁੱਟਦਾ ਨਹੀਂ ਬਿੱਲੋ ਤੇਰਾ ਜੱਟ, ਕੂੜੇ ਲੰਮੀਆਂ ਰੇਸਾਂ ਦਾ ਮੈਂ ਆ ਘੋੜਾ ਜੱਟੀਏ, ਹੋ ਸ਼ੇਰ ਚਾਲ ਮੇਰੀ ਨਹੀਂ ਉਹ ਭੇੜ ਵਾਂਗਰਾਂ, ਸਿੱਧਾ ਚੱਲੇ ਜੱਟ ਗਰਨੇੜ ਵਾਂਗਰਾਂ, ਲਾ ਲਾ ਕੇ ਗੱਲਾਂ ਜਿਹੜੇ ਕਰਦੇ ਮੇਰੇ 'ਤੇ, ਮੂੰਹ 'ਤੇ ਵੱਜਣੀ ਤਰੱਕੀਆ ਚਪੇੜ ਵਾਂਗਰਾਂ, ਹੋ ਮੂੰਹ 'ਤੇ ਵੱਜਣੀ ਤਰੱਕੀਆ ਚਪੇੜ ਵਾਂਗਰਾਂ, ਹੋ ਕਿੱਥੇ ਫਿਰਦਾ ਸਟੋਰੀਆਂ ਲਗਾ ਰਿਹਾ ਜਾਂ ਨਹੀਂ, ਕੋਠੀ ਉੱਥੇ ਔਕਲੈਂਡ ਵਿੱਚ ਪਾ ਰਿਹਾ ਜਾਂ ਨਹੀਂ, ਕਈ ਤਾਂ ਮੇਰੇ 'ਤੇ ਅੱਖ ਰੱਖਦੇ ਰਕਾਨੇ, ਇਹ ਦੇਖਣੇ ਲਈ ਜੱਟ ਹਜੇ ਹਾਰਿਆ ਜਾਂ ਨਹੀਂ।
0: ਵਾਹ ਕਮਾਲ। ਸੋ ਇਹ ਗੀਤ ਜੀ ਤੁਹਾਡਾ ਜਿਹੜਾ ਨਵਾਂ ਆ ਰਿਹਾ, ਅਤੇ ਮੈਂ ਲਵ ਇੱਕ ਗੱਲ ਜ਼ਰੂਰ ਦੇਖੀ ਹੈ ਕਿ ਜਦੋਂ ਤੁਸੀਂ ਆਪਣੇ ਘਰ ਮਾਣੇ ਜਾਂਦੇ ਹੋ ਤਾਂ ਬੰਦੇ ਦਾ ਹੋਰ ਵਧੀਆ ਲਿਖਣ ਨੂੰ ਕਰਨ ਨੂੰ ਅਤੇ ਨਾਲ ਹੋ ਕੇ ਦਿਖਾਉਣ ਨੂੰ ਜੀ ਕਰਦਾ, ਜਿਵੇਂ ਤੁਸੀਂ ਗੱਲ ਕਹੀ। ਸੋ ਸਾਡੀ ਸਮਾਜ ਦੀ ਭਾਈਚਾਰੇ ਦੀ ਜ਼ਿੰਮੇਵਾਰੀ ਵੀ ਤੁਸੀਂ ਨਾਲ ਨਾਲ ਜਿਹੜੀ ਹੈ ਸਾਨੂੰ ਅਹਿਸਾਸ ਕਰਾਇਆ ਇਸ ਚੀਜ਼ ਦਾ, ਬਹੁਤ ਵਧੀਆ ਗੱਲ ਹੈ। ਸ਼ੁਕਰੀਆ ਅਦਾ ਕਰਨਾ ਚਾਹੂੰਗੇ ਇਸ ਤੁਹਾਡੇ ਸਫ਼ਰ ਦੇ ਵਿੱਚ ਹੁਣ ਤੱਕ ਕਿਹਨਾਂ ਕਿਹਨਾਂ ਨੇ ਸਾਥ ਦਿੱਤਾ, ਨਾਲ ਦੇ ਨਾਲ ਕੋਈ ਮੈਸੇਜ ਜਿਹੜਾ ਤੁਸੀਂ ਇਹਨਾਂ ਦੇ ਲਈ ਜਿਨ੍ਹਾਂ ਦੇ ਨਾਲ ਤੁਸੀਂ ਕਹਿ ਲਓ ਕਿ ਤੁਸੀਂ ਇਹ ਸਫ਼ਰ ਜਿਹੜਾ ਹੁਣ ਤੱਕ ਗੁਜ਼ਾਰਿਆ?
2: ਹਾਂਜੀ, ਮੇਰੀ ਫੈਮਿਲੀ ਕਹਿ ਸਕਦੇ ਹਾਂ ਜੀ, ਜਿੱਦਾਂ ਤੁਸੀਂ ਗੱਲ ਕੀਤੀ ਸੀ ਵੀ ਅਸੀਂ ਸ਼ੁਰੂ ਤੋਂ ਹੀ ਮਤਲਬ ਖੜ੍ਹੇ ਹਾਂ ਜੀ ਇੱਕ ਦੂਜੇ ਲਈ, ਅਸੀਂ ਮਰਨ ਤੱਕ ਤਿਆਰ ਹਾਂ ਜੀ, ਜਿਹੜੇ ਮੇਰੇ ਸ਼ੁਰੂ ਤੋਂ ਭਰਾ ਸਪੋਰਟ ਕਰਦੇ, ਅੱਜ ਵੀ ਅਸੀਂ ਇਕੱਠੇ ਹਾਂ ਜੀ ਨਾਲ, ਹੈ ਨਾ। ਜਿੱਦਾਂ ਆਪਾਂ ਗੱਲ ਕੀਤੀ ਸੀ ਅਜੇ ਸ਼ਰਮਾ ਜੀ, ਹੈ ਨਾ, ਐਪੀ ਸੰਧੂ ਆ ਜੀ, ਲਖਵੀਰ ਹੁਣੀ, ਬਾਬੇ ਹੁਣੀ, ਇਹ ਮੇਰੇ ਬਹੁਤ ਕਲੋਜ਼ ਫਰੈਂਡ ਨੇ ਜੀ ਸਾਰੇ, ਹੈ ਨਾ, ਗੁਰਪ੍ਰੀਤ ਮਠਾੜੂ, ਮਤਲਬ ਅਸੀਂ ਇਹ ਸਾਰੀ ਟੀਮ ਹੀ ਹੈ ਜੀ ਸ਼ੁਰੂ ਤੋਂ, ਮਤਲਬ ਇਕੱਠੀ ਹੈ ਜੀ ਪਹਿਲੇ ਦਿਨ ਤੋਂ, ਜਿਨ੍ਹਾਂ ਨੇ ਮਾੜੇ ਚੰਗੇ ਸਮਿਆਂ 'ਚ ਹਮੇਸ਼ਾ ਮੇਰੇ ਨਾਲ ਖੜ੍ਹੇ ਆ ਜੀ। ਦਿਲਬਾਗ ਬੈਂਸ ਜੀ, ਬਹੁਤ ਨਾਮ ਨੇ ਜੀ ਮੇਰੇ, ਬਹੁਤ ਕਲੋਜ਼ ਫਰੈਂਡ ਨੇ। ਮੈਂ ਮਾਫ਼ੀ ਚਾਹੁੰਦਾ ਜੇ ਮੈਂ ਕਿਸੇ ਦਾ ਨਾਮ, ਕਿਉਂਕਿ ਟਾਈਮ ਦੀ ਸ਼ੋਰਟੇਜ ਕਰਕੇ ਮੈਂ ਸਾਰੇ ਨਾਮ ਨਹੀਂ ਗਿਣਾ ਸਕਦਾ
0: ਜੀ।
2: ਸਾਰਿਆਂ ਭਰਾਵਾਂ ਨੇ, ਦੋਸਤਾਂ ਨੇ ਮੇਰੀ ਬਹੁਤ ਹੈਲਪ ਕੀਤੀ ਹੈ ਜੀ। ਵੀਡੀਓ ਡਾਇਰੈਕਟਰ ਸੀ ਜੀ ਮੁੰਡਾ ਸੱਤੀ, ਯੂਸਫ ਪੌਲ ਜੀ,
0: ਬਿਲਕੁਲ
2: ਹਾਂਜੀ, ਅੱਜ ਕੱਲ੍ਹ ਡੀਜੇ ਦੇਸੀ DNB ਯੂਸਫ ਪੌਲ, ਹਾਂਜੀ, ਅਸੀਂ ਸ਼ੁਰੂ ਤੋਂ ਇਕੱਠੇ ਰਹੇ ਹਾਂ ਜੀ। ਹਾਂਜੀ, ਸਾਡੀ ਸ਼ੁਰੂਆਤ ਸ਼ੁਰੂ ਤੋਂ ਮਤਲਬ ਇਕੱਠੀ ਹੋਈ ਸੀਗੀ, ਅਤੇ ਹੁਣ ਇੱਕ ਯਾਨੀ ਕਿ ਪ੍ਰੋਡਿਊਸਰ ਵੀ ਕਹਿ ਸਕਦੇ ਹੋ ਮੇਰਾ ਵੱਡਾ ਵੀਰ ਹੈ ਜੀ, ਅਵਤਾਰ ਸਿੰਘ ਆ ਵੀ ਸਿੰਪਲਾ, ਅਤੇ ਉਹ ਮਤਲਬ ਵੀ ਸਾਰਾ ਕੁਛ ਮੇਰਾ ਦੇਖ ਰੇਖ, ਗਾਣੇ ਵਜਾਣੇ ਦਾ ਸਾਰਾ ਕੁਛ ਇੰਡੀਆ ਉਹੀ ਕਰਦਾ ਜੀ, ਉਹ ਐਜ਼ ਆ ਬਸ ਫੈਮਿਲੀ ਵੱਡਾ ਭਰਾ ਹੈ ਜੀ, ਜੋ ਬਸ ਨਾ ਆਪਾਂ ਉਹ ਤੋਂ ਬਿਨਾਂ ਕਦੇ ਕੋਈ ਸਟੈਪ ਚੱਕਿਆ ਜੀ, ਤਾਂ ਇਸ ਕਰਕੇ ਸਾਰੀ ਟੀਮ ਆ ਜੀ ਜਿਹੜੀ ਪਹਿਲਾਂ ਵੀ ਨਾਲ ਸੀ, ਅੱਜ ਵੀ ਨਾਲ ਆ ਜੀ ਸਾਰੇ ਭਰਾ,
0: ਹਾਂਜੀ,
2: ਬਹੁਤ ਸੋਹਣਾ ਚੱਲ ਰਿਹਾ ਜੀ।
0: ਫਿਊਚਰ ਦੇ ਵਿੱਚ ਕਲੈਬਰੇਸ਼ਨ ਦੇ ਪੱਖੋਂ,
2: ਹਾਂਜੀ,
0: ਲੋਕਲ ਟੈਲੈਂਟ ਦੇ ਪੱਖੋਂ ਨੈਚੁਰਲੀ ਨਿਊਜ਼ੀਲੈਂਡ ਪੰਜਾਬੀ ਮਿਊਜ਼ਿਕ ਮੰਥ ਚੱਲ ਰਿਹਾ, ਸੋ ਕਾਫੀ ਆਰਟਿਸਟ ਤੁਹਾਡੇ ਬਾਅਦ ਹੁਣ ਆਉਣੇ ਆ ਅਤੇ ਆ ਰਹੇ ਆ, ਅਖੀਰ ਦੇ ਵਿੱਚ ਕਿਹਨਾਂ ਨਾਲ ਤੁਸੀਂ ਕਲੈਬਰੇਟ ਕਰਨਾ ਚਾਹੋਗੇ ਜਾਂ ਵਰਕ ਕਰਨਾ ਚਾਹੋਗੇ? ਇੱਥੇ ਸਿੰਗਿੰਗ ਦੇ ਪੱਖੋਂ ਮੈਂ ਗੱਲ ਕਰ ਰਿਹਾ ਕਿ ਅਸੀਂ ਉਹਨਾਂ ਤੋਂ ਪੁੱਛ ਸਕੀਏ ਕਿ ਵੀ ਕਿੱਦਾਂ ਤੁਸੀਂ ਗੀਤ ਰਿਲੀਜ਼ ਕਰਨਾ ਚਾਹੋਗੇ, ਸੋ ਇੱਦਾਂ ਦੀ ਕੋਲੈਬੋਰੇਸ਼ਨ ਦੇ ਬਾਰੇ ਕਦੀ ਸੋਚਿਆ?
2: ਹਾਂਜੀ, ਮੇਰੇ ਵੱਲੋਂ ਜੀ ਦੇਖੋ, ਮੈਂ ਖੁੱਲ੍ਹੀ ਕਿਤਾਬ ਵਾਲਾ ਹਿਸਾਬ ਆ ਜੀ, ਮੇਰੇ ਨਾਲ ਜੇ ਕਿਸੇ ਨੂੰ ਲੱਗਦਾ ਆ ਵੀ ਆਪਾਂ ਰਲ ਕੇ ਗਾਣਾ ਕੋਲੈਬੋਰੇਟ ਕਰਨਾ ਆ, ਤਾਂ ਮੇਰੇ ਵੱਲੋਂ ਖੁੱਲ੍ਹੇ ਦਰਵਾਜ਼ੇ ਨੇ ਜੀ, ਮੈਂ ਹਰ ਕਿਸੇ ਨਾਲ ਕੰਮ ਕਰਨ ਨੂੰ ਤਿਆਰ ਹਾਂ। ਕਈ ਵਾਰੀ ਲੋਕ ਮੈਨੂੰ ਤਾਂ ਹੀ ਅਪਰੋਚ ਨਹੀਂ ਕਰਦੇ ਵੀ ਯਾਰ ਇਹ ਗੁੱਸੇ ਜਿਹੇ ਵਾਲਾ ਲੱਗਦਾ ਬੰਦਾ ਆ, ਪਰ ਮੇਰਾ ਕੋਈ ਇੱਦਾਂ ਦਾ ਸੁਭਾਅ ਨਹੀਂ ਹੈਗਾ ਗਾ, ਬਸ ਉਹ ਚਲੋ ਗਾਣੇ ਆਪਾਂ ਸਾਰੇ ਕਰਦੇ ਹਾਂ, ਅਤੇ ਪਰ ਐਂ ਆ ਵੀ ਜੇ ਕੋਈ ਵੀ ਕਿਸੇ ਨੂੰ ਲੱਗਦਾ ਜੀ ਮਤਲਬ ਵੀ ਆਪਾਂ ਨੂੰ ਕੋਲੈਬੋਰੇਸ਼ਨ ਕਰਨੀ ਚਾਹੀਦੀ ਹੈ, ਮੈਂ ਮੇਰੇ ਵੱਲੋਂ ਖੁੱਲ੍ਹੇ ਸੱਦੇ ਆ ਜੀ, ਜੇ ਬੰਦਾ ਵਧੀਆ ਲਿਖਦਾ ਹੋਊਗਾ ਜਾਂ ਗਾਉਂਦਾ ਹੋਊਗਾ ਆਪਾਂ ਨਾਲ ਆ ਜੀ, ਕੋਈ ਚੱਕਰ ਨਹੀਂ, ਆਪਾਂ ਰਲ ਕੇ ਆਪਾਂ ਨੂੰ ਆਪਾਂ ਪ੍ਰੋਜੈਕਟ ਵੱਡਾ ਬਣਾਉਣਾ, ਜੋ ਮਰਜ਼ੀ ਆ ਜਾਵੇ ਜੀ, ਕੋਈ ਚੱਕਰ ਨਹੀਂ ਆਪਾਂ ਨੂੰ।
0: ਬਹੁਤ ਵਧੀਆ ਗੱਲ।
2: ਹਾਂਜੀ
0: ਲਵਪ੍ਰੀਤ, ਤੁਹਾਡੇ ਨਾਲ ਇੰਟਰਵਿਊ ਕਰਦਿਆਂ ਵਧੀਆ ਚੰਗਾ ਲੱਗਾ। ਨਿਊਜ਼ੀਲੈਂਡ ਪੰਜਾਬੀ ਮਿਊਜ਼ਿਕ ਮੰਥ ਦਾ ਆਗਾਜ਼ ਤੁਸੀਂ ਕਰ ਦਿੱਤਾ, ਅਤੇ ਤੁਸੀਂ ਇਹ ਵੀ ਗੱਲ ਮਹਿਫਲ ਦੀ ਕਰਤੀ ਕਿ ਇਕੱਠੇ ਹੋਣ ਲੱਗੇ ਆ ਸਾਰੇ ਆਰਟਿਸਟ,
2: ਹਾਂਜੀ,
0: ਅਤੇ ਇਕੱਠੇ ਹੋ ਕੇ ਲੋਕਲ ਟੈਲੈਂਟ ਨੂੰ, ਸੋ ਇਹ ਗੱਲ ਤੁਸੀਂ ਕਹਿ ਲਓ ਕਿ ਕੁਦਰਤੀ ਸਭ ਕੁਛ ਕਰਾਉਂਦੀ ਆ ਕਿ ਟਾਈਮਲੀ ਆ ਇਹ ਰੇਡੀਓ ਸਪਾਈਸ ਵੀ, ਅਸੀਂ ਵੀ ਬੜੇ ਸਾਰੇ ਹੀ ਭਾਈਚਾਰੇ ਦੇ ਸਿੰਗਿੰਗ ਟੈਲੈਂਟ ਦੇ ਅਸੀਂ ਸ਼ੁਕਰ ਗੁਜ਼ਾਰ ਹਾਂ ਕਿ ਉਹਨਾਂ ਨੇ ਸਾਡੇ ਸੱਦੇ ਦੇ ਉੱਤੇ ਸਟੂਡੀਓ ਆ ਕੇ ਹੁਣ ਹਾਜ਼ਰੀਆਂ ਭਰਨੀਆਂ ਨੇ, ਅਤੇ ਇਸ ਮਹੀਨੇ ਨਿਊਜ਼ੀਲੈਂਡ ਪੰਜਾਬੀ ਮਿਊਜ਼ਿਕ ਮੰਥ ਸੀਰੀਜ਼ ਦਾ ਹਿੱਸਾ ਬਣਨਾ, ਸੋ ਸ਼ੁਭ ਸ਼ਾਮਾਂ, ਅਤੇ ਜਲਦ ਹੀ ਲੋਕਲ ਸਟੇਜਸ 'ਤੇ ਤਵੱਕੋਂ ਕਿ ਲੋਕਲ ਜਿਹੜੇ ਕੌਂਸਰਟਸ ਨੇ ਉਹਨਾਂ ਦੇ ਵਿੱਚ ਓਪਨਿੰਗ ਐਕਟ ਦੇ ਪੱਖੋਂ, ਗੋਰਿਆਂ 'ਚ ਆਮ ਗੱਲ ਹੈ ਇਹ,
2: ਹਾਂਜੀ
0: ਆਮ ਹੈ ਇੱਥੇ ਕਿ ਵੱਡੇ ਆਰਟਿਸਟ ਆਉਂਦੇ ਆ ਅਤੇ ਉਹ ਲੋਕਲ ਟੈਲੈਂਟ ਦੇ ਨਾਲ ਸ਼ੁਰੂਆਤ ਕਰਦੇ ਆ,
2: ਹਾਂਜੀ,
0: ਐਕਟ ਜਿਹੜਾ ਆ ਉਹ ਆ ਕੇ ਆਪਣੀ ਟੀਮ ਦੇ ਨਾਲ ਕੁਛ ਨਾ ਕੁਛ ਪੇਸ਼ ਕਰਦਾ ਹੋਇਆ ਅਤੇ ਫਿਰ ਉਹ ਯਾਦਗਾਰੀ ਰਹਿ ਜਾਂਦਾ,
2: ਹਾਂਜੀ,
0: ਫਿਰ ਇੱਕ ਹੋਰ ਕਵਾਇਦ ਸ਼ੁਰੂ ਹੁੰਦੀ ਆ, ਉਹ ਹੈ ਕਿ ਫਿਰ ਜਦੋਂ ਉਹ ਆਰਟਿਸਟ ਸੁੱਖ ਨਾਲ ਜਿਹੜੇ ਆ ਮੇਨ ਬਣ ਜਾਂਦੇ ਆ ਅਤੇ ਫਿਰ ਉਹ ਕਿਸੇ ਹੋਰ ਨੂੰ ਵੀ ਚਾਂਸ ਦਿੰਦੇ ਆ,
2: ਹਾਂਜੀ,
0: ਕਿ ਮੇਰੀ ਵੀ ਸ਼ੁਰੂਆਤ ਕੱਲ੍ਹ ਇੱਦਾਂ ਹੋਈ ਸੀ,
2: ਹਾਂਜੀ ਸਹੀ ਗੱਲ ਹੈ,
0: ਪਰ ਜੇ ਆਪਾਂ ਨਹੀਂ ਕਰਦੇ ਤਾਂ ਬੰਦਾ ਕਹਿੰਦਾ ਮੇਰਾ ਤਾਂ ਕਹਿੰਦੇ ਹੱਥ ਹੀ ਨਹੀਂ ਸੀ ਫੜਿਆ।
2: ਹਾਂਜੀ, ਫਿਰ ਉਹੀ ਤਾਂ ਗੱਲ ਆ ਨਾ ਜੀ, ਵੀ ਛੋਟਾ ਜਿਹਾ ਆਪਾਂ ਛੋਟਾ ਜਿਹਾ ਨਿਊਜ਼ੀਲੈਂਡ ਆ ਵੀ ਇੱਕ ਦੂਜੇ ਦੀ ਸਪੋਰਟ ਕਰਨੀ ਚਾਹੀਦੀ ਮੇਰੇ ਹਿਸਾਬ ਨਾਲ ਜੀ, ਸਾਰਿਆਂ ਨੂੰ, ਪ੍ਰਮੋਟਰਾਂ ਨੂੰ ਵੀ, ਸਾਰਿਆਂ ਨੂੰ ਰਲ ਮਿਲ ਕੇ ਚੱਲਣਾ ਚਾਹੀਦਾ ਜੀ।
0: ਨਿਊਜ਼ੀਲੈਂਡ ਪੰਜਾਬੀ ਮਿਊਜ਼ਿਕ ਮੰਥ ਸੀਰੀਜ਼ ਦੇ ਵਿੱਚ ਲਵ ਬਰਾੜ ਹੋਣਾ ਦੇ ਨਾਲ ਅਸੀਂ ਪਹਿਲੀ ਇੰਟਰਵਿਊ ਕੀਤੀ, ਕੱਲ੍ਹ ਨੂੰ ਵੀ ਅਸੀਂ ਇੰਟਰਵਿਊ ਕਰਨ ਜਾ ਰਹੇ ਹਾਂ। ਅੱਜ ਜਿੱਥੇ ਸਾਡੇ ਨਿਊਜ਼ੀਲੈਂਡ ਦੇ ਵਿੱਚ ਇਸ ਦੀ ਸ਼ੁਰੂਆਤ ਹੋਈ ਹੈ, ਅਸੀਂ ਵੱਡਾ ਭਾਈਚਾਰਾ ਜਿਹੜਾ ਉਹ ਨਿਊਜ਼ੀਲੈਂਡ ਮਿਊਜ਼ਿਕ ਮੰਥ ਮਨਾਉਂਦਾ, ਰੇਡੀਓ ਸਪਾਈਸ ਦੀ ਟੀਮ ਨੇ ਵਾਅਦਾ ਕੀਤਾ ਸਾਰਿਆਂ ਦੇ ਨਾਲ, ਹਰ ਸਾਲ ਅਸੀਂ ਮਈ ਦਾ ਮਹੀਨਾ ਜਿਹੜਾ ਆਪਣੇ ਲੋਕਲ ਆਰਟਿਸਟਾਂ ਦੇ ਲਈ, ਖਾਸ ਕਰਕੇ ਇਹ ਨਹੀਂ ਕਿ ਇਸ ਦੇ ਬਾਅਦ ਬੰਦ ਹੋ ਜਾਣਾ, ਪਰ ਅਸੀਂ ਇੰਟਰਵਿਊ ਸਦਾ ਹੀ ਕਰਦੇ ਆਏ ਹਾਂ, ਕਰਦੇ ਰਹਾਂਗੇ। ਅਤੇ ਪਰ ਇਹ ਮਹੀਨੇ ਦੇ ਵਿੱਚ ਖਾਸ ਕਰਕੇ ਅਸੀਂ ਜਿਹੜਾ ਇਸ ਨੂੰ ਸੈਲੀਬ੍ਰੇਟ ਕਰਦੇ ਹਾਂ ਲੋਕਲ ਟੈਲੈਂਟ ਨੂੰ ਆਪਣੇ ਇਸ ਅਦਾਰੇ ਜੋ ਕਿ ਕਮਿਊਨਿਟੀ ਦਾ ਰੇਡੀਓ ਸਟੇਸ਼ਨ ਹੈ, ਨੋਟ ਫੋਰ ਪ੍ਰੋਫਿਟ, ਅਸੀਂ ਜਿਹੜਾ ਤੁਹਾਡਾ ਸਾਰਿਆਂ ਦਾ ਸਾਥ ਚਾਹਵਾਂਗੇ। ਅਤੇ ਫੀਡਬੈਕ ਜਿਹੜੀ ਆ ਉਹ ਵੀ ਜ਼ਰੂਰ ਦਿੰਦੇ ਰਹਿਣਾ। ਰੇਡੀਓ ਸਪਾਈਸ ਦੇ ਉੱਤੇ ਇਸ ਇੰਟਰਵਿਊ ਨੂੰ ਇੱਥੇ ਹੀ ਫਿਨਿਸ਼ ਕਰਦੇ ਹਾਂ। ਸਾਰਿਆਂ ਨੂੰ ਦੱਸ ਦਈਏ ਇਸ ਇੰਟਰਵਿਊ ਦੇ ਵਿੱਚੋਂ ਕਲਿੱਪਸ ਅਤੇ ਨਾਲ ਦੇ ਨਾਲ ਅਸੀਂ ਰੀਲਸ ਸਾਰੇ ਤੁਹਾਡੇ ਲਈ ਦੁਬਾਰਾ ਰਿਪੀਟ ਕਰਾਂਗੇ ਪ੍ਰੋਪਰ, ਜਿਹੜਾ ਐਡਿਟ ਦੇ ਬਾਅਦ। ਗੋਰੇ ਕਹਿੰਦੇ ਹੁੰਦੇ ਨੇ ਲਵ ਕਿ ਲਾਸਟ ਵਰਡ ਆਫ ਦੀ ਇੰਟਰਵਿਊ, ਹੀ ਚ ਕੁਛ ਕਹਿਣਾ ਤਾਂ ਨਹੀਂ,
2: ਬਸ ਅਖੀਰ 'ਚ ਇਹੀ ਕਹਿਣਾ ਜੀ, ਸਾਰੇ ਇੱਕ ਦੂਜੇ ਨੂੰ ਪਿਆਰ ਕਰਿਆ ਕਰੋ, ਇੱਕ ਦੂਜੇ ਦੀ ਸਪੋਰਟ ਕਰਿਆ ਕਰੋ, ਇਹ ਹੇਟ ਵਗੈਰਾ ਸਾਰੀ ਇੱਥੇ ਹੀ ਰਹਿ ਜਾਣੀ ਹੈ ਜੀ। ਅਤੇ ਬਸ ਲਵ ਯੂ ਆ ਜੀ ਸਾਰਿਆਂ ਨੂੰ ਮੇਰੇ ਵੱਲੋਂ।
0: ਔਰ ਇੱਥੇ ਹੀ ਇਸ ਇੰਟਰਵਿਊ ਨੂੰ ਫਿਨਿਸ਼ ਕਰਦੇ ਹਾਂ, ਇੱਕ ਛੋਟੀ ਬ੍ਰੇਕ ਦੇ ਬਾਅਦ 'ਚ ਆਉਂਦੇ ਹਾਂ। ਰੇਡੀਓ ਸਪਾਈਸ ਦੇ ਉੱਤੇ ਸੁਣਦੇ ਰਹਿਣਾ, ਬਹੁਤ ਬਾਕਮਾਲ ਇੰਟਰਵਿਊ ਹੋਈ ਅਤੇ ਸੀਰੀਜ਼ ਇਸੇ ਤਰ੍ਹਾਂ।
3: ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਿੰਦਰ ਗਿੱਲ।
4: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ।
5: ਦੋਸਤੋ ਮੈਂ ਤੁਹਾਡਾ ਆਪਣਾ ਗਿੱਲ ਹਰਦੀਪ।
6: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
7: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਜਪਾਲ ਸਿੰਘ।
8: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ।
9: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਸੰਧੂ।
10: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
11: ਯੂ ਆਰ ਨਾਓ ਟਿਊਨਡ ਇਨ ਟੂ ਯੂਰ ਨੰਬਰ 1 ਰੇਡੀਓ ਸਟੇਸ਼ਨ।
12: Four seven 365.

0: one Domino's spicy pepper paneer, one Domino's butter chicken pizza, one combo, and yeah, my favorite chocolate cake.
1: Hello, ennu fer Domino's de supne aa reha.
0: Hun supne ne sachmuch Domino's te Tuesday nu special offers. Pizza on half price. Now at 4 new locations. Domino's, Papa Toy Toy, Mido Bank, Mangri, Mangri East.
2: Mother's Day de khas mauke te Glitter Jewelers ne laga diti hai sale. Te tuhade layi le aaye ne shandar specials. 22 carat gold jewelry, diamond jewelry ate silver jewelry de utte bahut sare specials. Glitter Jewelers jo ke 2x216 Great South Road Manarewa de vich sthit ne har roz svere 10 baje to leke 5:30 baje tak tuhadi seva de vich hazir rehnde ne. Next to SB Bank. Phone 02244000 te. Na Facebook na Twitter. ਹੁਣ ਯਾਦ ਰੱਖੋ ਸਿਰਫ ਔਰ ਸਿਰਫ ਗਲਿਟਰਸ।
3: ਵਾਹ ਯਾਰ ਨਵੀਂ ਕਾਰ ਬੜੀ ਫੁਰਤੀ ਮਾਰੀ।
1: ਆਹੋ ਬੈਂਕ ਵੱਲੋਂ ਤਾਂ ਟਾਈਮ ਲੱਗਣਾ ਸੀ ਪਰ ਮੈਂ ਤਾਂ ਲੌਜਿਕ ਫਾਈਨੈਂਸ ਵਾਲੇ ਗੁਰੂ ਕੰਡੋਲਾ ਨੂੰ ਕਾਲ ਲਾਈ ਤੇ 24 ਘੰਟੇ ਚ ਲੋਨ ਅਪਰੂਵ ਹੋ ਗਿਆ।
3: ਕਾਰ ਲੋਨ ਜਾਂ ਪਰਸਨਲ ਲੋਨ ਜਸਟ ਕਾਲ ਅਵੇ ਗੁਰੂ ਕੰਡੋਲਾ ਮੇਕਸ ਇਟ ਸੋ ਈਜ਼ੀ। ਕਾਲ 0800-564-424।
4: ਹਜ਼ਾਰਾਂ ਸੁਪਨੇ ਪਰ ਇਮੀਗ੍ਰੇਸ਼ਨ ਦਾ ਰਸਤਾ ਮੁਸ਼ਕਿਲ।
5: ਮਿਲੇਨੀਅਲਸ ਇਮੀਗ੍ਰੇਸ਼ਨ NZ ਨਾਲ ਸਭ ਕੁਝ ਆਸਾਨ।
4: ਸਟੂਡੈਂਟ ਵੀਜ਼ਾ, ਵਰਕ ਵੀਜ਼ਾ, ਰੈਸੀਡੈਂਸ, ਸਹੀ ਰਾਹ ਤੇ ਸਹੀ ਸਲਾਹ। ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਅਨੀਸ਼ ਰਾਣਾ ਤੇ ਸੌਮਿਆ ਮਲਿਕ।
5: ਤੁਹਾਡੇ ਭਵਿੱਖ ਲਈ ਭਰੋਸੇਯੋਗ ਨਾਮ ਅਨੀਸ਼ ਰਾਣਾ ਐਂਡ ਸੌਮਿਆ ਮਲਿਕ, ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰਸ। ਕਾਲ ਕਰੋ 02108531295 ਜਾਂ 02252800084
4: ਔਰ ਵਿਜ਼ਿਟ 1 ਪੋਲਨ ਸਟਰੀਟ, ਗ੍ਰੇ ਲੇਨ, ਆਕਲੈਂਡ।
5: ਮਿਲੇਨੀਅਲਸ ਇਮੀਗ੍ਰੇਸ਼ਨ NZ, ਤੁਹਾਡੇ ਸੁਪਨੇ ਸਾਡੀ ਜ਼ਿੰਮੇਵਾਰੀ।
6: ਜਰਾ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਬੁੱਧਵਾਰ 6 ਮਈ 2026 ਦਾ ਵਰਾ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 558 ਦੇ ਵੈਸਾਖ ਮਹੀਨੇ ਦੀ 23 ਤਰੀਕ ਹੈ। ਪਰਮਿੰਦਰ ਸਿੰਘ, ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਪੰਜਾਬ ਦੇ ਵਿੱਚ ਬੀਤੇ ਕੱਲ੍ਹ ਤੋਂ ਨਸ਼ੇ ਅਤੇ ਸਮਾਜਿਕ ਆਰਥਿਕ ਜਨਗਣਨਾ ਦੀਆਂ ਸ਼ੁਰੂਆਤਾਂ ਹੋ ਗਈਆਂ। ਸਰਦਾਰ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ, ਨੇ ਜਿੱਥੇ ਇਸ ਮਾਮਲੇ ਦੇ ਵਿੱਚ ਲੋਕਾਂ ਨੂੰ ਇਹ ਯਕੀਨ ਦਵਾਇਆ ਕਿ ਉਹਨਾਂ ਦੀ ਜਾਣਕਾਰੀ ਸੁਰੱਖਿਅਤ ਰਹੇਗੀ, ਉੱਥੇ ਜਨਗਣਨਾ ਦੇ ਉਦੇਸ਼ ਦੇ ਬਾਰੇ ਜਾਣਕਾਰੀ ਦਿੱਤੀ ਕਿ ਨਸ਼ੇ ਕਰਨ ਦੀ ਹੱਦ ਅਤੇ ਇਸ ਦੇ ਪ੍ਰਭਾਵ ਦਾ ਮੁਲਾਂਕਣ ਕਰਨਾ ਪੰਜਾਬ ਸਰਕਾਰ ਦੀ ਪ੍ਰਾਪਤੀ ਰਹੇਗੀ। ਜਦੋਂ ਕਿ ਦੂਜੇ ਪਾਸੇ ਵਿਰੋਧੀ ਪਾਰਟੀਆਂ ਇਸ ਤੋਂ ਬੁਰੀ ਤਰ੍ਹਾਂ ਖਫਾ ਨੇ। ਉਹਨਾਂ ਦਾ ਕਹਿਣਾ ਸੀ ਕਿ ਇਸ ਨਾਲ ਲੋਕਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਤੰਗ ਕੀਤਾ ਜਾ ਸਕਦਾ ਹੈ, ਬਿਨਾਂ ਵਜ੍ਹਾ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ। ਦੂਜੇ ਪਾਸੇ ਜਾਣੇ ਪਛਾਣੇ ਅੰਦਾਜ਼ ਦੇ ਵਿੱਚ ਸਰਕਾਰ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਦਿਆਂ ਬੀਤੇ ਕੱਲ੍ਹ ਮਾਣਯੋਗ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਤਾਂ ਕੀਤੀ, ਪਰ ਕਮਾਲ ਦੀ ਗੱਲ ਇਹ ਰਹੀ ਕਿ ਉਹਨਾਂ ਤੋਂ ਵੀ 1.25 ਘੰਟਾ ਪਹਿਲਾਂ, ਯਾਨੀ ਕਿ 10:40 'ਤੇ ਬਾਗੀ ਹੋਏ ਰਾਜ ਸਭਾ ਦੇ 7 ਮੈਂਬਰਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਆਪਣਾ ਪੱਖ ਰੱਖ ਦਿੱਤਾ, ਜਦੋਂ ਕਿ ਉਸ ਤੋਂ ਕੁਝ ਪਲਾਂ ਬਾਅਦ ਯਾਨੀ ਕਿ 12 ਦੇ ਕਰੀਬ ਆਪਣੇ ਪੂਰੇ ਲਾਮ ਲਸ਼ਕਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਮਾਣਯੋਗ ਰਾਸ਼ਟਰਪਤੀ ਕੋਲ ਪਹੁੰਚੇ। ਰਾਸ਼ਟਰਪਤੀ ਭਵਨ ਦੇ ਬਾਹਰ ਸਾਰੇ ਹੀ MLA ਇੰਤਜ਼ਾਰ ਕਰਦੇ ਰਹੇ ਅਤੇ ਆਪਣੇ ਬਾਰੇ ਭਰੋਸੇਯੋਗਤਾ ਦਰਸਾਉਂਦਿਆਂ ਮਾਣਯੋਗ ਰਾਸ਼ਟਰਪਤੀ ਤੋਂ ਇਹ ਮੰਗ ਕੀਤੀ ਗਈ ਕਿ ਇਹਨਾਂ 7 ਦੇ 7 ਬਾਗੀ ਸੰਸਦ ਮੈਂਬਰਾਂ ਦੀ ਰਾਜ ਸਭਾ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ, ਭਾਵੇਂ ਇਹਦੇ ਉੱਤੇ ਕੋਈ ਵੀ ਫੈਸਲਾ ਹਾਲ ਦੀ ਘੜੀ ਆਉਂਦਾ ਦਿਖਾਈ ਨਹੀਂ ਦੇ ਰਿਹਾ। ਪਰ ਨਾਲ ਜੁੜੇ 94 MLAs ਨੂੰ ਇੱਕ ਸਾਰਥਕ ਸੁਨੇਹਾ ਦੇਣ ਦੀ ਕੋਸ਼ਿਸ਼ ਵਜੋਂ ਇਸ ਨੂੰ ਦੇਖਿਆ ਜਾ ਸਕਦਾ ਹੈ। ਅਤੇ ਉੱਧਰ ਸਾਰੇ ਦੇ ਸਾਰੇ ਨਤੀਜੇ 5 ਰਾਜਾਂ ਜਾਂ ਫਿਰ 4 ਰਾਜਾਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚੋਂ ਹਾਸਲ ਹੋ ਗਏ ਨੇ, ਜਿਸ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਉੱਥੇ ਭਾਜਪਾ ਨੇ ਸਪੱਸ਼ਟ ਬਹੁਮਤ ਹਾਸਲ ਕਰਦਿਆਂ 207 ਅਤੇ ਬੀਤੇ ਸਮੇਂ ਵਿੱਚ ਰਾਜ ਸੱਤਾ 'ਤੇ ਕਾਬਜ਼ ਰਹੀ ਤ੍ਰਿਮਣੂਲ ਕਾਂਗਰਸ ਦੇ 80 ਸੀਟਾਂ 'ਤੇ ਸਿਮਟ ਜਾਣ ਦੀ ਗੱਲ ਆਈ ਹੈ। ਕਾਂਗਰਸ ਸਿਰਫ 2 ਸੀਟਾਂ ਲੈ ਸਕੀ। ਦੂਜੇ ਪਾਸੇ ਤਾਮਿਲਨਾਡੂ ਦੇ ਵਿੱਚ ਨਵੀਂ ਪਾਰਟੀ ਜਾਣੇ ਪਛਾਣੇ ਅਦਾਕਾਰ ਵਿਜੇ ਦੀ ਅਗਵਾਈ ਦੇ ਹੇਠਾਂ 107 ਸੀਟਾਂ ਦੇ ਨਾਲ ਬਹੁਮਤ ਲੈ ਗਈ। ਜੇਕਰ ਗੱਲ ਕਰੀਏ ਆਪਾਂ ਕੇਰਲ ਦੀ, ਤਾਂ ਕੇਰਲ ਦੇ ਵਿੱਚੋਂ ਖੱਬੇ ਪੱਖੀ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਦਾ ਸੱਤਾ ਦੇ ਵਿੱਚੋਂ ਬੁਰੀ ਤਰ੍ਹਾਂ ਮਨਫੀ ਹੋਣਾ ਆਪਣੇ ਆਪ ਦੇ ਵਿੱਚ ਫਿਕਰਮੰਦੀ ਵਾਲੀ ਗੱਲ ਹੈ, ਪਰ ਉੱਥੇ ਹਾਲ ਦੀ ਘੜੀ 102 ਸੀਟਾਂ ਲੈ ਕੇ UDF ਨੇ ਬਹੁਮਤ ਕਾਇਮ ਕੀਤਾ ਅਤੇ ਅਸਾਮ ਦੇ ਵਿੱਚ ਉਹੀ ਪੁਰਾਣੇ ਨਤੀਜੇ ਯਾਨੀ ਕਿ BJP ਲਗਾਤਾਰਤਾ ਦੇ ਨਾਲ ਬਰਕਰਾਰ ਰਹੀ। ਪੁਡੂਚੇਰੀ ਵਿਧਾਨ ਸਭਾ ਚੋਣਾਂ ਦੇ ਵਿੱਚ NDA ਨੇ 18 ਸੀਟਾਂ, ਕਾਂਗਰਸ ਨੇ 3 ਅਤੇ ਆਜ਼ਾਦ ਉਮੀਦਵਾਰਾਂ ਨੇ 3 ਸੀਟਾਂ ਹਾਸਲ ਕੀਤੀਆਂ। ਹਾਲਾਂਕਿ ਮਾਣਯੋਗ ਪ੍ਰਧਾਨ ਮੰਤਰੀ ਇਹ ਆਖਦੇ ਨੇ ਕਿ ਗੰਗੋਤਰੀ ਤੋਂ ਲੈ ਕੇ ਗੰਗਾ ਸਾਗਰ ਤੱਕ ਕਮਲ ਖਿੜ ਗਿਆ ਅਤੇ ਹੁਣ ਪੰਜਾਬ ਦੀ ਵਾਰੀ ਹੈ ਦੇਖਣਾ ਹੋਵੇਗਾ ਕਿ ਜਨਵਰੀ ਜਾਂ ਫਰਵਰੀ 2027 ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੇ ਵਿੱਚ ਆਖਿਰਕਾਰ BJP ਕਿਸ ਤਰ੍ਹਾਂ ਦੀ ਰਣਨੀਤੀ ਅਖਤਿਆਰ ਕਰਦੀ ਹੈ। ਜਦੋਂ ਕਿ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਖਦੇ ਨੇ ਕਿ ਪੰਜਾਬ ਵਿੱਚ ਭਾਜਪਾ ਸ਼ੇਖ ਚਿੱਲੀ ਵਾਲੇ ਸੁਪਨੇ ਵੇਖ ਰਹੀ ਹੈ। ਇਸੇ ਤਰ੍ਹਾਂ ਦਾ ਹੀ ਬਿਆਨ ਰਾਜਾ ਵੜਿੰਗ ਹੋਣਾ ਨੇ ਦਿੱਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਉਹ ਆਖਦੇ ਨੇ ਕਿ ਪੰਜਾਬ ਭਾਜਪਾ ਨੇਤਾ ਖਿਆਲੀ ਪੁਲਾਓ ਨਾ ਪਕਾਉਣ। ਅਤੇ ਜਦੋਂ ਕਿ ਇਸ ਸਾਰੇ ਮਾਮਲੇ ਦੇ ਵਿੱਚ ਇੱਕ ਆਧਾਰ ਬਣਾਉਣ ਵਾਲੀ ਸੰਸਥਾ ਯਾਨੀ ਕਿ RSS ਦੀ ਜ਼ਮੀਨੀ ਮਿਹਨਤ ਰੰਗ ਲਿਆਉਂਦੀ ਦਿਖਾਈ ਦਿੰਦੀ ਹੈ। ਚਿਰਾਂ ਤੋਂ ਇਸ ਮਾਮਲੇ 'ਚ ਯਤਨਸ਼ੀਲ RSS ਨੇ ਆਖਿਰਕਾਰ ਪੱਛਮੀ ਬੰਗਾਲ ਦੇ ਵਿੱਚ ਰਾਜ ਸੱਤਾ 'ਤੇ ਕਬਜ਼ਾ ਕਰ ਹੀ ਲਿਆ। ਅਤੇ ਉਧਰ ਪਰਸੋਂ ਦੇਰ ਸ਼ਾਮ ਭਗਵੰਤ ਮਾਨ ਹੋਣਾ ਨੇ ਪੰਜਾਬ ਦੇ ਵਿੱਚ 250 ਪੇਂਡੂ ਖੇਡ ਮੈਦਾਨਾਂ ਦਾ ਵਰਚੁਅਲ ਉਦਘਾਟਨ ਕੀਤਾ। ਉਹਨਾਂ ਆਖਿਆ ਕਿ ਪੰਜਾਬ ਦੇ ਪਿੰਡਾਂ ਵਿੱਚੋਂ ਹੁਣ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਹੋਣਗੇ ਅਤੇ ਪੰਜਾਬ ਸਰਕਾਰ ਇੱਕ ਸ਼ਾਨਦਾਰ ਖੇਡ ਨੀਤੀ ਬਣਾਉਣ ਜਾ ਰਹੀ ਹੈ। ਅਤੇ ਉਧਰ ਗਿਆਨੀ ਰਘਵੀਰ ਸਿੰਘ ਜਿਹੜੇ ਕਿ ਸਾਬਕਾ ਜਥੇਦਾਰ ਨੇ, ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣਾਂ ਨੂੰ ਚਿੱਠੀ ਲਿਖੀ ਹੈ, ਜਿਸ ਦੇ ਵਿੱਚ ਉਹਨਾਂ ਨੇ 1984 ਦੇ ਸਾਕਾ ਨੀਲਾ ਤਾਰਾ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਲਾਪਤਾ ਹੋਏ ਦਸਤਾਵੇਜ਼ਾਂ ਦਾ ਅਤੇ ਨਾਲ ਹੀ 328 ਲਾਪਤਾ ਸਰੂਪਾਂ ਦੇ ਮਾਮਲੇ ਦੀ ਚਰਚਾ ਕੀਤੀ ਹੈ। ਅਤੇ ਇੱਧਰ ਪੰਜਾਬ ਦੀ ਮੰਤਰੀ ਬੀਬਾ ਬਲਜੀਤ ਕੌਰ ਹੋਣਾਂ ਨੇ ਦਾਅਵਾ ਕੀਤਾ ਹੈ ਕਿ 4 ਸਾਲਾਂ ਦੇ ਦੌਰਾਨ ਸਾਡੀ ਵੱਡੀ ਉਪਲਬਧੀ ਇਹ ਰਹੀ ਹੈ ਕਿ 26.68 ਕਰੋੜ ਦੇ ਕਰਜ਼ਿਆਂ ਦੇ ਨਾਲ 1367 ਪਰਿਵਾਰਾਂ ਨੂੰ ਅਸੀਂ ਆਤਮ ਨਿਰਭਰ ਬਣਾ ਦਿੱਤਾ ਹੈ। 1229 ਲਾਭਪਾਤਰੀਆਂ ਨੂੰ 5.39 ਕਰੋੜ ਦੀ ਸਬਸਿਡੀ ਸਹਾਇਤਾ ਦੇਣ ਦਾ ਵੀ ਉਹਨਾਂ ਨੇ ਚਰਚਾ ਕੀਤੀ ਹੈ, ਜਿਸ ਦੇ ਨਾਲ ਛੋਟੇ ਅਤੇ ਮੱਧਮ ਦਰਜੇ ਦੇ ਉੱਦਮੀਆਂ ਨੂੰ ਪੰਜਾਬ ਦੇ ਵਿੱਚ ਪੈਰਾਂ ਸਿਰ ਖੜ੍ਹੇ ਹੋਣ ਦੇ ਵਿੱਚ ਮਦਦ ਮਿਲੀ। ਬਿੰਦਰ ਮਾਨ ਉਹਨਾਂ ਦੇ ਖਿਆਲ ਦੇ ਨਾਲ ਦੇ ਉਹ ਆ ਗਿਆ ਕਿ ਬੜੇ ਬੈਠ ਸੋਚਦੇ ਨੇ, ਕਦ ਡੁੱਬੂ ਤਾਰਾ ਬਣ ਕੇ ਡਾਢੇ ਹੱਥ ਫੜਾਈ ਬੈਠੇ, ਆਹ ਜ਼ਿੰਦਗੀ ਦੇ ਮਣ ਕੇ ਉੱਡਣ ਖਟੋਲੇ ਵਾਂਗੂ ਉੱਡਣਾ, ਤੋੜ ਤੂੜ ਕੇ ਤੀਰਾਂ ਨੂੰ ਰਾਜੇ ਬਣ ਕੇ ਦੁਨੀਆਂ ਜਿੱਤਣੀ, ਰੱਖ ਜ਼ਿੰਦਾਬਾਦ ਜ਼ਮੀਰਾਂ ਨੂੰ। ਪਰਮਿੰਦਰ ਦੇ ਇਜਾਜ਼ਤ, ਮਿਹਰਬਾਨੀ।
7: Indelible Homes quality stand alone ate terraced houses vich ik bahut hi bharose yog naam eh bahut hi wajib keematan vich tuhade layi design and build kar sakde ne ya fir subdivisions ate apne plan mutabik vi tusi build karwa sakde ho visit karo indelibalehomes.co.nz te
8: jadon de sade lucky de agent ne paise mare aa odon da sada ta immigration walian to bharosa hi uth gaya
9: par ki viana immigration upar tuhada bharosa hamesha banya rahega kyunki eh kaam karde ne puri integrity te puri transparency naal chahe tusi ਅਪਲਾਈ ਕਰਨੀ ਹੋਵੇ ਐਮਪਲੋਇਰ ਅਕ੍ਰੈਡੀਟੇਸ਼ਨ ਜਾਂ ਫਿਰ ਤੁਸੀਂ ਅਪਲਾਈ ਕਰਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਵੀਜ਼ਾ, ਜਿੱਦਾਂ ਕਿ ਵਰਕ ਵੀਜ਼ਾ, ਸਟੂਡੈਂਟ ਵੀਜ਼ਾ, ਵਿਜ਼ਿਟਰ ਵੀਜ਼ਾ, ਪਾਰਟਨਰਸ਼ਿਪ ਵੀਜ਼ਾ, ਅੱਜ ਹੀ ਸੰਪਰਕ ਕਰੋ ਪਵਨਦੀਪ ਸਿੰਘ ਐਂਡ ਟੀਮ ਐਟ ਕਿਵਿਆਨਾ ਇਮੀਗ੍ਰੇਸ਼ਨ। ਕਾਲ 0220955218 0223288116।
10: ਸਤਿ ਸ਼੍ਰੀ ਅਕਾਲ ਜੀ, ਰਣਜੀਤ ਬਾਵਾ ਵੱਲੋਂ ਫੋਕ ਸਟਾਰ ਨਿਊਜ਼ੀਲੈਂਡ ਟੂਰ ਅਸੀਂ ਲੈ ਕੇ

0: ਸਾਡਾ ਪਹਿਲਾ ਸ਼ੋਅ ਹੈ ਜੀ 9 ਮਈ ਨੂੰ ਡਿਊ ਡ੍ਰੌਪ ਸੈਂਟਰ ਆਕਲੈਂਡ। ਸੋ ਅਸੀਂ ਆ ਰਹੇ ਹਾਂ ਪਰਫੋਰਮ ਕਰਨ, ਤੁਸੀਂ ਆਪਣੀਆਂ ਟਿਕਟਸ ਲਓ ਔਰ ਪਰਿਵਾਰਾਂ ਨਾਲ ਆਉਣਾ। ਇੱਕ ਬਹੁਤ ਖੂਬਸੂਰਤ ਸ਼ੋਅ ਹੋਊਗਾ, ਤੁਹਾਨੂੰ ਬਹੁਤ ਕਮਾਲ ਦੇ ਗੀਤ ਸੁਣਾਵਾਂਗੇ ਔਰ ਰਲ ਮਿਲ ਕੇ ਤੇ ਰੌਣਕ ਮੇਲੇ ਲਾਵਾਂਗੇ।
1: ਗਿਣਾ ਪਊਗਾ ਹੈਵੀ ਵੇਟ ਬੱਲੀਏ ਨੀ ਹੱਥ ਮਾਰ ਕੇ ਪੱਟਾ ਦੇ।
2: ਅੱਜ ਨਵੀਂ ਸਟੇਟਮੈਂਟ ਆ ਗਈ ਆ ਕਿ ਉਹ ਹੁਣ ਜਿੰਨੇ ਵੀ ਸ਼ਿਪ ਫਸੇ ਹੋਏ ਨੇ ਉਹਨਾਂ ਨੂੰ ਲੰਘਾਉਣ ਲਈ ਇਸ ਲਾਂਘੇ ਦੇ ਵਿੱਚ ਐਸਕੋਰਟ ਕਰਿਆ ਕਰਨਗੇ, ਜਦਕਿ ਤਹਿਰਾਨ ਨੂੰ ਇਹ ਗਵਾਰਾ ਨਹੀਂ ਹੈ। ਈਰਾਨ ਵੀ ਕਮਜ਼ੋਰ ਤਾਂ ਹੋਇਆ ਹੋਏਗਾ, ਲੇਕਿਨ ਜਿਹੜੀ ਗੱਲ ਪਹਿਲਾਂ ਚੱਲ ਰਹੀ ਸੀ ਲੱਗਦਾ ਕਿ ਉਸਦੇ ਵਿਪਰੀਤ ਅਮਰੀਕਾ ਕੁਛ ਕਮਜ਼ੋਰ ਹੋਇਆ।
3: And we're not really getting the true picture. Dekho, CNN ne utthe jaake local reporters lab ke to ne reveal kita ke kinne US bases tabah hoye pae utthe. And empty, they're empty now. The Morkitani ofoji on lage because they were so easily attacked. So America the jet strategic position kafi weak ho gaya. Inhenu piche hona paena. And so when Trump kehna distraction khatam mil gayi, Cuba da jehdi gal karda ke assi Cuba nu hamla karna, aircraft carrier launa wapas. And so I think he's retreating back now to his home base. And kehna ki shayad Cuba da kariye, South America da dekhiye, maybe reawaken Greenland, maybe sanu kuch kahoga apne critical minerals wale. ਉਹਨੇ ਹਟਣਾ ਹੈ ਨਹੀਂ ਬਿਕਾਜ਼ ਹੀ ਵਾਂਟਸ ਟੂ ਸ਼ੋਅ ਅਮੈਰੀਕਨ ਪਾਵਰ, ਬਟ ਉਹਦੇ ਜਿਹੜੇ ਅਮੈਰੀਕਨ ਵੀਕਨੈਸ ਉਹ ਜ਼ਰੂਰ ਉੱਥੇ ਰਿਵੀਲ ਹੋ ਗਏ ਇਨ ਇਰਾਨ, ਐਂਡ ਹੀ ਇਜ਼ ਗਾਟ ਅ ਬਿਗ ਬਿਗ ਪ੍ਰੋਬਲਮ। ਹਿਡਨ ਗੱਲ ਇਹ ਆ ਕਿ ਇਰਾਨੀਅਨ ਕੰਪਨਸੇਸ਼ਨ ਮੰਗਦੇ, ਰੈਪਰੇਸ਼ਨਸ ਕਹਿੰਦੇ, ਅੰਡਰ ਵਾਰ ਰੈਪਰੇਸ਼ਨ ਜਿਹੜਾ ਕਾਨੂੰਨੀ ਲਫਜ਼ ਹੈ। ਉਹ ਕਹਿੰਦੇ ਕਿ ਅਮੈਰੀਕਾ ਵਾਲੇ ਕਹਿੰਦੇ ਆਲ ਰਾਈਟ, ਜੇ ਤੁਸੀਂ ਆਪਣੇ ਸੈਂਕਸ਼ਨਸ ਜਿਹੜੇ ਅਸੀਂ ਤੁਹਾਡੇ ਉੱਤੇ ਲਾਏ ਅਸੀਂ ਲਾ ਦੇਵਾਂਗੇ, ਤੁਹਾਡੇ ਜਿਹੜੇ ਪੈਸੇ ਫਰੀਜ਼ ਕੀਤੇ ਬਿਲੀਅਨਸ ਆਫ ਟੈਨਸ ਆਫ ਬਿਲੀਅਨਸ ਡਾਲਰ, ਮੇ ਬੀ 70-80 ਬਿਲੀਅਨ ਡਾਲਰ ਇਨ ਇਰਾਨ ਦੇ ਇਹਨਾਂ ਨੇ ਫਰੀਜ਼ ਕੀਤੇ, ਉਹ ਵਾਪਸ ਕਹਿੰਦੇ ਅਸੀਂ ਦੇ ਦਿੰਦੇ ਤੁਹਾਨੂੰ, ਅਸੀਂ ਤੁਹਾਨੂੰ ਰੀਕਨਸਟਰਕਸ਼ਨ ਦੇ ਦਿੰਦੇ, ਬਟ ਤੁਸੀਂ ਵੀ ਸਾਨੂੰ ਕੁਝ ਦਿਓ। ਸੋ ਅਗੇਨ ਟਰੰਪ ਇਜ਼ ਆਲਵੇਜ਼ ਦੇ ਨੈਗੋਸ਼ੀਏਟਰ, ਆਲਵੇਜ਼ ਕਹਿੰਦਾ ਅੱਛਾ ਜੀ ਜੇ ਹੁਣ ਮੈਨੂੰ ਤੁਹਾਨੂੰ ਪੈਸੇ ਦੇਣੇ ਪਏ ਤੁਸੀਂ ਤਾਂ ਸਾਡੇ ਵੀ ਦੇਣੇ ਆ।
2: ਹੁਣ ਸੰਧੀ ਕਿਉਂ ਨਹੀਂ ਹੋ ਰਹੀ, ਕੀ ਚਾਹੁੰਦੇ ਆ ਇਰਾਨੀ? ਚਾਹੁੰਦੇ ਆ ਕਿ ਅਸੀਂ ਆਪਣਾ ਨਿਊਕਲੀਅਰ ਪ੍ਰੋਗਰਾਮ ਚਾਲੂ ਰੱਖਣਾ। ਸਾਡੇ ਨਾਲ ਮਸ਼ਹੂਰ ਵਕੀਲ ਸਾਡੇ ਲੀਗਲ ਨਰਿੰਦਰ ਕੰਗ ਜੀ ਸ਼ਾਮਿਲ ਹੋ ਰਹੇ ਹਨ। ਪਹਿਲਾਂ ਤੋਂ ਹੀ ਉਹ ਜਿਹੜੀ ਈਰਾਨ ਦੀ ਜੰਗ ਹੈ ਉਸ ਦੇ ਸੰਬੰਧ ਵਿੱਚ ਪਹਿਲੇ ਦਿਨ ਤੋਂ ਹੀ ਅਪਡੇਟ ਦਿੰਦੇ ਰਹੇ ਨੇ। ਹੁਣ ਜਿਸ ਪੜਾਅ 'ਤੇ ਆਪਾਂ ਆ ਪਹੁੰਚੇ ਹਾਂ, ਇੱਥੇ ਹੁਣ ਕੀ ਹੋ ਰਿਹਾ ਹੈ ਅਤੇ ਕੀ ਹੋਵੇਗਾ? ਕਈ ਲੋਕ ਤਾਂ ਇਹ ਕਹਿੰਦੇ ਕਿ ਅਮਰੀਕਾ ਜੰਗ ਹਾਰ ਗਿਆ ਹੈ, ਦੂਸਰੇ ਪਾਸੇ ਅਮੈਰੀਕਨ ਮੈਨਾ ਮਾਨੂੰ ਦਾ ਰਵੱਈਆ ਰੱਖ ਰਹੇ ਹਨ, ਨੇਟੋ ਦੇ ਕੰਟਰੀਜ਼ ਨੂੰ ਸਜ਼ਾ ਦੇ ਰਹੇ ਨੇ, ਉੱਥੋਂ ਆਪਣੀਆਂ ਫੌਜਾਂ ਵਾਪਸ ਸੱਦ ਰਹੇ ਨੇ, ਜਨਰਲ ਫੋਰਡ ਵਾਪਸ ਬੁਲਾ ਲਿਆ ਗਿਆ ਹੈ ਅਤੇ ਹੁਣ ਉਹ ਜਿਹੜਾ ਸਟ੍ਰੇਟ ਆਫ ਹੋਰਮੂਜ਼ ਆ ਉਸ ਦੇ ਵਿੱਚ ਨੇਵੀ ਦੇ ਬਲੋਕੇਡ ਲਾਈ ਖੜ੍ਹੇ ਨੇ। ਅੱਜ ਨਵੀਂ ਸਟੇਟਮੈਂਟ ਆ ਗਈ ਆ ਕਿ ਉਹ ਹੁਣ ਜਿੰਨੇ ਵੀ ਸ਼ਿਪ ਫਸੇ ਹੋਏ ਨੇ ਉਹਨਾਂ ਨੂੰ ਲੰਘਾਉਣ ਲਈ ਇਸ ਲਾਂਘੇ ਦੇ ਵਿੱਚ ਐਸਕੋਰਟ ਕਰਿਆ ਕਰਨਗੇ, ਜਦਕਿ ਤਹਿਰਾਨ ਨੂੰ ਇਹ ਗਵਾਰਾ ਨਹੀਂ ਹੈ। ਤਹਿਰਾਨ ਬੇਸ਼ੱਕ ਵੱਡਾ ਮੁਲਕ ਆ ਲੇਕਿਨ ਮਿਲਟਰੀ ਪਾਵਰ ਨਹੀਂ ਹੈ। ਜਿਸ ਤਰੀਕੇ ਨਾਲ ਅਮਰੀਕਾ ਅਤੇ ਉਹਨਾਂ ਦੇ ਸਾਥੀ ਮੁਲਕ ਇਜ਼ਰਾਈਲ ਨੇ ਉਹਨਾਂ 'ਤੇ ਹਮਲਾ ਕੀਤਾ ਸੀ, ਜਿਹੜੀਆਂ ਪਾਵਰਫੁੱਲ ਸ਼ਕਤੀਆਂ ਨੇ, ਕਹਿੰਦੇ ਕਿ ਈਰਾਨ ਨੇ ਉਹਨਾਂ ਦੀ ਨਾ ਕਰਵਾ ਦਿੱਤੀ ਹੈ। ਸੋ ਕੰਗ ਸਾਹਿਬ ਕਿਵੇਂ ਸੋਚਦੇ ਨੇ ਹੁਣ ਲੇਟੈਸਟ ਸਿਚੁਏਸ਼ਨ ਕੀ ਹੈ? ਅਸੀਂ ਜਿਹੜੇ ਇਸ ਤੋਂ ਪ੍ਰਭਾਵਿਤ ਹੋਏ ਹਾਂ, ਖਾਸ ਤੌਰ 'ਤੇ ਤੇਲ ਦੀ ਕੀਮਤ ਤੋਂ, ਨਤੀਜੇ ਦੇ ਤੌਰ 'ਤੇ ਸਾਡੇ ਆਰਥਿਕ ਢਾਂਚੇ ਨੂੰ ਸੱਟ ਵੱਜ ਰਹੀ ਹੈ, ਕੀ ਬਣੇਗਾ ਹੁਣ? ਔਰ ਲੱਗਦਾ ਇਹ ਆ ਕਿ ਡੋਨਲਡ ਟਰੰਪ ਵੀ ਹੁਣ ਪਿੱਛੇ ਹਟ ਰਹੇ ਹਨ। ਕੰਗ ਸਾਹਿਬ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ।
3: ਥੈਂਕ ਯੂ, ਗੁੱਡ ਮਾਰਨਿੰਗ ਟੂ ਐਵਰੀਵਨ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ। ਤੁਸੀਂ ਕਿਵੇਂ ਸੋਚਦੇ ਹੋ? ਪਹਿਲੇ ਦਿਨ ਤੋਂ ਹੀ ਤੁਸੀਂ ਇਸ ਜੰਗ ਦੀ ਸਾਨੂੰ ਅਸਲੀ ਤਸਵੀਰ ਦੱਸਦੇ ਰਹੇ ਹੋ, ਪਰ ਹੁਣ ਖਬਰਾਂ ਦੇ ਪਿੱਛੇ ਕੀ ਹੈ? ਅਮੈਰੀਕਾ ਦੀ ਕੀ ਪੋਜੀਸ਼ਨ ਹੈ? ਈਰਾਨ ਵੀ ਕਮਜ਼ੋਰ ਤਾਂ ਹੋਇਆ ਹੋਏਗਾ, ਲੇਕਿਨ ਜਿਹੜੀ ਗੱਲ ਪਹਿਲਾਂ ਚੱਲ ਰਹੀ ਸੀ ਲੱਗਦਾ ਕਿ ਉਸਦੇ ਵਿਪਰੀਤ ਅਮੈਰੀਕਾ ਕੁਛ ਕਮਜ਼ੋਰ ਹੋਇਆ।
3: ਅਮੈਰੀਕਾ ਤਾਂ ਜ਼ਰੂਰ ਕਮਜ਼ੋਰ ਹੋਏ ਹੈ, ਐਂਡ ਈਰਾਨ ਦੀ ਜਿਹੜੀ ਤਾਕਤ, ਹਿਡਨ ਤਾਕਤ ਮੁੜੇ ਆ ਗਈ। ਈਰਾਨ ਕਦੇ ਮਿਲਟਰੀ ਪਾਵਰ ਤਾਂ ਹੈ ਨਹੀਂ ਸੀ, ਉਸ ਦਰਮਿਆਨ ਜੇ ਤੁਸੀਂ ਸੋਚੋ ਮੁਕਾਬਲਾ ਕਰਨ ਅਮੈਰੀਕਾ ਦਾ, ਇਟਸ ਇੰਪੋਸੀਬਲ, ਬਟ ਈਵਨ ਚਾਈਨਾ ਇਜ਼ ਵੁੱਡ ਹੈਵ ਸਮ ਪ੍ਰੋਬਲਮਸ, ਬਟ ਜਿਹੜਾ ਉਹਨਾਂ ਦੀ ਇਕਨੋਮਿਕ ਪਾਵਰ ਉਹ ਤਾਂ ਜ਼ਰੂਰ ਰਿਵੀਲ ਹੋ ਗਈ ਈਰਾਨ ਦੀ। ਇਹਨਾਂ ਨੇ ਆਪਣੇ ਆਪ ਜਿੱਦਾਂ ਗਲਤੀ ਕਰਕੇ ਕੀਤਾ ਅਮੈਰੀਕਾ ਨੇ। ਐਂਡ ਜੇ ਤੁਸੀਂ ਹੁਣ ਇਸ ਸਾਲ ਹੀ ਦੇਖ ਲਓ ਜਨਵਰੀ ਦੇ ਵਿੱਚ, ਹੁਣ ਇਟਸ ਸੋ ਮੈਨੀ ਇਵੈਂਟਸ ਦਿਸ ਈਅਰ, ਬਟ ਜਨਵਰੀ ਵਿੱਚ ਸ਼ੁਰੂ ਦੇ ਵਿੱਚ ਅਮੈਰੀਕਾ ਨੇ ਜਾ ਕੇ ਵੈਨਜ਼ੁਏਲਾ ਦੇ ਅਟੈਕ ਕਰਕੇ ਅਤੇ ਮਡੂਰੋ ਨੂੰ ਕਿਡਨੈਪ ਕਰਕੇ ਤਾਂ ਲੈ ਕੇ ਤਾਂ ਚਾਰਜ ਹੋ ਗਿਆ, ਤਾਂ ਚਲੋ ਜੀ ਬੱਲੇ ਬੱਲੇ ਹੋ ਗਈ। ਕਹਿੰਦੇ ਅਸੀਂ ਜੀ ਸਰਕਾਰ ਹਾਲਾਤ ਦੀ ਵਿਦਆਊਟ ਫਾਇਰਿੰਗ ਅ ਸ਼ਾਟ, ਬੇਸਿਕਲੀ ਜਾਂ ਕੋਈ ਸਾਡਾ ਕੋਈ ਬੰਦਾ ਨਹੀਂ ਮਰਿਆ। ਨਾਓ ਉੱਥੇ ਹਵਾ ਆ ਗਈ ਅਮੈਰੀਕਾ ਦੇ ਵਿੱਚ। ਉਹ ਤੋਂ ਪਹਿਲਾਂ ਜੂਨ 2025 ਇਹਨਾਂ ਨੇ ਅਟੈਕ ਕੀਤਾ ਸੀ ਈਰਾਨ ਨੂੰ, ਇਜ਼ਰੇਲ ਦੇ ਨਾਲ ਇਹਨਾਂ ਨੇ ਬੰਬ ਕੀਤਾ ਸੀ। ਕਹਿੰਦੇ ਸੀ ਉਸ ਟਾਈਮ ਕਿ ਅਸੀਂ ਸਾਰਾ ਨਿਊਕਲੀਅਰ ਉਹਨਾਂ ਦੇ ਜਿਹੜੇ ਡਿਵੈਲਪਮੈਂਟ ਪ੍ਰੋਗਰਾਮ ਓਬਲੀਟਰੇਟ ਕਰਤਾ, ਤਬਾਹ ਕਰਤਾ, ਤਬਾਹ ਕਿੱਥੇ ਹੋਇਆ ਸੀ। ਸੋ ਫਿਰ ਇਹਨੇ ਵੈਨੇਜ਼ੁਏਲਾ ਇਨ ਜਨਵਰੀ 2026 ਸ਼ੁਰੂ ਕੀਤਾ, ਤਾਂ ਉੱਥੇ ਹਵਾ ਫਿਰ ਆ ਗਈ। ਤਾਂ ਫਿਰ ਇਰਾਨ ਵਾਲੀ ਸੋਚਦੀ ਕਿ ਦੁਬਾਰਾ ਇੱਕ ਦੋ ਵਾਰ ਕਰੀਏ ਤਾਂ ਸ਼ਾਇਦ ਉਹਨਾਂ ਦਾ ਗਵਰਨਮੈਂਟ ਜਿਹੜੀ ਲੀਡਰਸ਼ਿਪ ਖਤਮ ਕਰਕੇ ਤਾਂ ਲੋਕ ਉੱਠੂਗੇ। ਉਹ ਮਿਸ ਇਨਫੋਰਮੇਸ਼ਨ ਸੀ ਆਪਣੇ ਦੂਜੇ ਇਜ਼ਰੇਲੀ ਦੇ ਇੰਟੈਲੀਜੈਂਸ ਸਰਵਿਸਿਸ ਤੋਂ। ਸੋ ਉੱਥੇ ਹੁਣ ਪੰਗਾ ਪੈ ਗਿਆ, ਐਂਡ ਬਿਲਕੁਲ ਨਹੀਂ ਕਿ ਇੱਕ ਕਿਸਮ ਦਾ ਐਸਕੋਰਟ ਕਰੂਗੇ। ਜਿੱਦਾਂ ਹੁਣ ਮਿਸਾਲ ਲਾ ਲਓ, ਜੇ ਹੁਣ ਟਰੱਕਰਸ ਕਹਿਣ ਕਿ ਅਸੀਂ ਜੀ ਨੇਟਿਵ ਬਲੋਕੇਡ ਹੈਗਾ ਇੱਥੇ ਔਨ ਖੋਕੋਹਾਲਾ ਹਾਈਵੇ, ਆਰ ਸੀ ਐਮ ਪੀ ਕਹਿ ਦਿੰਦੇ ਕਿ ਅਸੀਂ ਹੁਣ ਮੋੜੇ ਹੋ ਕੇ ਅਸੀਂ ਥੋੜ੍ਹੀ ਜਿਹੀ ਟਰੱਕ ਲਗਾ ਦਿੰਦੇ ਹਾਂ, ਵੀਵ ਸੀਨ ਬਲੋਕੇਡਸ ਹੀਅਰ
4: ਜੀ
3: ਇੱਥੇ ਆਪਣੇ ਪ੍ਰੀਮੀਅਰ ਉਡੁਲ ਦਸਾਂਝ ਜਦੋਂ ਬਲੋਕੇਡ ਦਾ ਹੋਇਆ ਸੀ, ਯੂ ਨੋ ਇਨ ਡੋਮੈਸਟਿਕਲੀ ਅਸੀਂ ਬਲੋਕੇਡ ਬਲੋਕੇਡਸ ਆਰ ਇੱਕ ਕਿਸਮ ਦਾ ਐਕਟ ਆਫ ਵਾਰ ਵੀ ਕਹਿ ਦਿੰਦੇ ਆ। ਜਦੋਂ ਸਾਡੇ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਬਲੋਕੇਡ ਹੋਏ ਸੀ, ਨੇਟਿਵ ਕਹਿੰਦੇ ਸੀ ਸਾਡੇ ਨਾਲ ਜੰਗ ਸ਼ੁਰੂ ਕਰ ਲਈ। ਇਟਸ ਇੰਪੋਸੀਬਲ। ਦੇਖੋ ਜੇ ਹੁਣ ਮੋੜੇ ਦੋ ਆਰ ਸੀ ਐਮ ਪੀ ਦੇ ਗੱਡੀਆਂ ਲਾ ਕੇ ਚਾਰ ਟਰੱਕ ਲਗਾਉਣ, ਤਾਂ ਸਾਈਡਾਂ ਤੋਂ ਲੋਕਾਂ ਨੇ ਇੱਟਾਂ ਤਾਂ ਮਾਰਨੀਆਂ ਹੀ ਆ ਟਰੱਕਾਂ 'ਤੇ, ਕੋਈ ਨਾ ਕੋਈ ਆਪਣੇ ਨੇਲਸ ਰੱਖੂਗੇ ਸੜਕ 'ਤੇ, ਟਾਇਰ ਫਲੈਟ ਹੋਣ, ਇਟਸ ਦ ਸੇਮ ਟਾਈਪ ਆਫ ਥਿੰਗ। ਉਹਨਾਂ ਨੇ ਮਾਈਨਸ ਕੀਤੇ ਆ, ਉੱਥੇ ਮਾਈਨਸ ਹੁੰਦੇ ਆ ਕਿ ਜਿੱਥੇ ਐਕਸਪਲੋਰ ਹੋ ਜੂਗੇ ਜਿਹੜੇ ਪਾਣੀ ਦੇ ਵਿੱਚ, ਕੰਟੇਨਰਸ਼ਿਪ ਨੂੰ ਨੁਕਸਾਨ ਹੋ ਸਕਦਾ, ਅੱਗ ਲੱਗ ਸਕਦੀ ਆ, ਕਾਫੀ ਤਬਾਹ ਹੋ ਸਕਦਾ ਕੰਮ। ਸੋ ਹਜੇ ਵੀ ਨਹੀਂ ਕੋਈ ਸ਼ਿਪਸ ਵਾਲੇ ਜਾ ਰਹੇ। ਅਮੈਰੀਕਾ ਨੇ ਕੋਸ਼ਿਸ਼ ਕੀਤੀ ਡਿਸਟਰੋਇਰਸ ਨਾਲ, ਨਾਟ ਏਅਰਕ੍ਰਾਫਟ ਕੈਰੀਅਰਸ। ਡਿਸਟਰੋਇਰਸ ਹੈਗੇ ਜਿੱਥੇ ਕਾਫੀ ਹੈਵੀ ਵੈਪਨ, ਜਿੱਥੇ ਸ਼ੋਰ ਨੂੰ ਤੁਸੀਂ ਅਟੈਕ ਕਰ ਸਕਦੇ ਹੋ, ਪਰ ਫਿਰ ਵੀ ਉਹਨੂੰ ਇਰਾਨ ਨੇ ਅਟੈਕ ਕੀਤਾ। ਉਹਨੇ ਗੋਲੀ ਨਹੀਂ ਮਾਰੀ ਉਸ ਹਵਾਈ ਜਹਾਜ਼ 'ਤੇ, ਪਰ ਉਹਨੇ ਕਿਹਾ, ਸੋਰੀ ਆਪਣੀ ਸਮੁੰਦਰੀ ਜਹਾਜ਼ 'ਤੇ, ਪਰ ਉਹਨਾਂ ਨੇ ਕਿਹਾ ਤਾ ਕਿ ਦੇਖੋ ਦ ਨੈਕਸਟ ਵਨ ਮਾਈਟ ਹਿੱਟ ਯੂ, ਐਂਡ ਸੋ ਉਹ ਪੁੱਛੀ ਨੂੰ ਮੁੜ ਕੇ ਅੱਜ ਦੀ ਖਬਰ ਹੈ। ਐਂਡ ਵੀ ਆਰ ਨਾਟ ਰੀਅਲੀ ਗੈਟਿੰਗ ਦ ਟਰੂ ਪਿਕਚਰ। ਦੇਖੋ ਹੁਣ ਸੀ ਐਨ ਐਨ ਨੇ ਉੱਥੇ ਜਾ ਕੇ ਲੋਕਲ ਰਿਪੋਰਟਰਸ ਲੱਭ ਕੇ ਤਾਂ ਉਹਨੇ ਰਿਵੀਲ ਕੀਤਾ ਕਿ ਕਿੰਨੇ ਯੂ ਐਸ ਬੇਸਿਸ ਤਬਾਹ ਹੋਏ ਪਏ ਆ ਉੱਥੇ, ਐਂਡ ਐਮਟੀ, ਦੇ ਆਰ ਐਮਟੀ ਨਾਓ। ਤਾਂ ਮੁੜ ਕੇ ਤਾਂ ਨਹੀਂ ਉਹ ਫੌਜੀ ਆਉਣ ਲੱਗੇ, ਬਿਕੋਜ਼ ਦੇ ਆਰ ਸੋ ਈਜ਼ਲੀ ਅਟੈਕਡ। ਸੋ ਅਮੈਰੀਕਾ ਦਾ ਜਿਹੜਾ ਸਟ੍ਰੈਟੇਜਿਕ ਪੋਜੀਸ਼ਨ ਕਾਫੀ ਵੀਕ ਹੋ ਗਿਆ, ਇਹਨਾਂ ਨੂੰ ਪਿੱਛੇ ਹੋਣਾ ਪੈਣਾ। ਐਂਡ ਸੋ ਹੁਣ ਟਰੰਪ ਕਹਿੰਦਾ ਡਿਸਟਰੈਕਸ਼ਨ ਕਿੱਥੋਂ ਮਿਲ ਗਏ। ਹੁਣ ਕਿਊਬਾ ਦਾ ਜਿਹੜੀ ਗੱਲ ਕਰਦਾ ਕਿ ਅਸੀਂ ਕਿਊਬਾ ਨੂੰ ਹਮਲਾ ਕਰਨਾ, ਏਅਰਕ੍ਰਾਫਟ ਕੈਰੀਅਰ ਲੈ ਆਉਣਾ ਵਾਪਸ। ਜੇ ਤੁਸੀਂ ਸੋਚੋ ਟਰੰਪ ਦੇ ਜਿਹੜੇ ਵਿਚਾਰ ਸੀ, ਅਮੈਰੀਕਨ ਹੈਜੈਮਨੀ ਕਹਿੰਦੇ, ਹੈਜੈਮਨੀ ਕਹਿੰਦੇ ਕਿ ਸਾਰੇ ਕੋਲੋਨੀਜ਼ ਤਾਂ ਹੈ ਨਹੀਂ ਜਿੱਦਾਂ ਬ੍ਰਿਟਿਸ਼ ਕੋਲੋਨੀ ਸੀ, ਪਰ ਸਾਡਾ ਜ਼ਰੂਰ ਤਾਕਤ ਹੋਣੀ ਚਾਹੀਦੀ ਹੈ, ਫਲੋਟਿੰਗ ਜਿੱਦਾਂ ਇੱਕ ਕਿਸਮ ਦੇ ਪਾਵਰ ਹੋਊਗੇ, ਏਅਰਕ੍ਰਾਫਟ ਕੈਰੀਅਰ
4: ਹੋਊਗੀ
3: ਜ਼ਰੂਰ। ਐਂਡ ਸੋ ਆਈ ਥਿੰਕ ਹੀ ਇਜ਼ ਰੀਟਰੀਟਿੰਗ ਬੈਕ ਨਾਓ ਟੂ ਹਿਜ਼ ਹੋਮ ਬੇਸ। ਇਹ ਕਹਿੰਦਾ ਕਿ ਸ਼ਾਇਦ ਕਿਊਬਾ ਦਾ ਕਰੀਏ, ਸਾਊਥ ਅਮੈਰੀਕਾ ਦਾ ਦੇਖੀਏ, ਮੇ ਬੀ ਰੀਅਵੇਕਨ ਗ੍ਰੀਨਲੈਂਡ, ਮੇ ਬੀ ਸਾਨੂੰ ਕੁਛ ਕਹੂਗਾ ਆਪਣੇ ਕ੍ਰਿਟੀਕਲ ਮਿਨਰਲਸ ਬਾਰੇ। ਉਹਨੇ ਹੱਥ ਨਾਲ ਹੈ ਨਹੀਂ, ਬਿਕੋਜ਼ ਹੀ ਵਾਂਟਸ ਟੂ ਸ਼ੋ ਅਮੈਰੀਕਨ ਪਾਵਰ, ਪਰ ਉਹਦੇ ਜਿਹੜੇ ਅਮੈਰੀਕਨ ਵੀਕਨੈਸ, ਉਹ ਜ਼ਰੂਰ ਉੱਥੇ ਰਿਵੀਲ ਹੋ ਗਏ ਇਨ ਇਰਾਨ, ਐਂਡ ਹੀ ਇਜ਼ ਗਾਟ ਅ ਬਿਗ ਬਿਗ ਪ੍ਰੋਬਲਮ ਨਾ। ਆਲਸੋ ਇਜ਼ਰੀਲ ਹੈਜ਼ ਅ ਬਿਗਰ ਪ੍ਰੋਬਲਮ, ਇਜ਼ਰੀਲ ਦੇ ਸਮੇਂ ਜ਼ਿਆਦਾ ਖਤਰਾ ਹੁਣ
4: ਇਸ ਵੱਲੋਂ ਨਾਨ ਚੋਂ ਨਹੀਂ
3: ਜ਼ਰੂਰ। ਬਿਕਾਜ਼ ਦੇਖੋ ਉੱਥੇ ਜਿਹੜਾ ਅਮੈਰੀਕਨ ਪ੍ਰੋਟੈਕਟਰੇਟ ਲਾ ਲਓ ਇਜ਼ਰੀਅਲ, ਜਿੱਥੇ ਕਹਿੰਦੇ ਸੀ ਅਸੀਂ ਜੀ ਇਹਨਾਂ ਨੂੰ ਪ੍ਰੋਟੈਕਟ ਕਰਦੇ, ਜੋ ਸਾਨੂੰ ਪ੍ਰੋਟੈਕਟ ਕਰਦੇ ਇੱਕ ਦੂਜੇ ਦੇ ਜਿਹੜੇ ਇੰਟਰਸਟ ਹੈ, ਉਹ ਵੀ ਵੀਕ ਐਂਡ ਬੋਥ ਹੋ ਗਏ। ਉਹਦੇ ਜਿਹੜਾ ਆਇਰਨ ਡੋਮ ਜਿਹੜਾ ਕਹਿੰਦੇ ਸੀ ਸਾਡਾ ਜੀ ਲੋਹੇ ਦਾ ਡੋਮ ਆ, ਇਹਦੇ ਵਿੱਚੋਂ ਕੋਈ ਮਿਸਲ ਨਹੀਂ ਲੰਘ ਸਕਦਾ, ਦੇਖੋ ਕਿੰਨੇ ਆ ਗਏ। ਹਜੇ ਹੋਰ ਬਹੁਤ ਆ ਇਰਾਨ ਕੋਲ, ਐਂਡ ਉਹਨਾਂ ਨੇ ਆਪਣਾ ਰਿਵੀਲ ਕਰਤਾ ਕਿ ਹਜ਼ਾਰ ਹਜ਼ਾਰ ਡਾਲਰ ਲੋਨ ਮੋਰ ਅੰਗਰ ਤੁਸੀਂ ਇੰਜਨ ਲਾ ਕੇ ਸਿੱਟੀ ਚਲੋ, ਸਿੱਟੀ ਚਲੋ, ਸਿੱਟੀ ਚਲੋ, ਅਤੇ ਕਿੰਨੇ ਕੁ ਤੁਸੀਂ ਰੋਕ ਲਉਂਗੇ। ਸੋ ਦਿਸ ਇਜ਼ ਆਲਸੋ ਨਾਓ ਅ ਬਿਗ ਪ੍ਰੋਬਲਮ ਫੋਰ ਇਜ਼ਰੀਅਲ, ਬਿਕਾਜ਼ ਉਹਨਾਂ ਨੇ ਜਿਹੜੀ ਵੀਕਨੈਸ ਆਇਰਨ ਡੋਮ ਦਾ ਰਿਵੀਲ ਹੋ ਗਿਆ। ਸੋ ਜਾ ਇਹ ਓਫੈਂਸਿਵ ਪੋਸਚਰ ਹੋ ਗਏ, ਹੁਣ ਇਹਨਾਂ ਦੇ ਮੁੜ ਮੁੜ ਕੇ ਤਬਾਹ ਕਰਨ ਦੀ ਕੋਸ਼ਿਸ਼ ਕਰੋਗੇ, ਮੇ ਬੀ ਅ ਫਿਊ ਮੋਰ ਏਰੀਅਲ ਅਟੈਕਸ, ਬਟ ਲੌਂਗ ਟਰਮ ਵੀ ਹੈਵ ਅ ਇਕਨੋਮਿਕ ਸਟ੍ਰੈਂਗੂਲੇਸ਼ਨ ਲਾ ਲਓ ਸਾਡੇ ਵੈਸਟਰਨ ਵਰਲਡ 'ਤੇ।
4: ਕੰਗ ਸਾਹਿਬ, ਜਿਹੜੀ ਜੰਗ ਦੀ ਪਰਿਭਾਸ਼ਾ ਸੀ, ਜਿਹੜਾ ਜੰਗ ਦਾ ਇਮੇਜ ਸੀ, ਕਿਉਂਕਿ ਅਮੈਰੀਕਾ ਇਸ ਕਰਕੇ ਵੀ ਬਹੁਤ ਪਾਵਰਫੁਲ ਸ਼ਕਤੀ ਸਮਝੀ ਜਾਂਦੀ, ਇਹਨਾਂ ਕੋਲ ਯੂਨੋ ਵੀਹ ਪੰਜਾਹ ਮਿਲੀਅਨ ਡਾਲਰ ਦੀਆਂ ਮਿਜ਼ਾਇਲ ਸੀ, ਬਿਲੀਅਨਸ ਡਾਲਰ ਦੇ ਇਹਨਾਂ ਕੋਲ ਇਕਿਪਮੈਂਟ, ਇਹੋ ਜਿਹੇ ਖਤਰਨਾਕ ਹਥਿਆਰ ਸੀ ਜਿਹੜੇ ਤਬਾਹੀ ਇੰਨੀ ਕਰ ਦਿੰਦੇ ਸੀ, ਤੁਹਾਨੂੰ ਨਾਸਤੋ ਨਬੂਦ ਕਰ ਦਿੰਦੇ, ਤੁਸੀਂ ਦੇਖਿਆ ਹੀ ਆ। ਪਰ ਹੈਰਾਨੀ ਦੀ ਗੱਲ ਇਹ ਹੋਈ ਕਿ ਯੂਕਰੇਨ ਵਰਗਾ ਇੱਕ ਛੋਟਾ ਜਿਹਾ ਮੁਲਕ, ਦੋ ਦੋ ਹਜ਼ਾਰ ਪੰਜ ਪੰਜ ਹਜ਼ਾਰ ਦੇ ਨਿੱਕੇ ਨਿੱਕੇ ਜਿਹੜੇ ਉਹਨਾਂ ਨੇ ਤਿਆਰ ਕੀਤੇ, ਜਿਸ ਤਰ੍ਹਾਂ ਤੁਸੀਂ ਆਪ ਜੀ ਨੇ ਫਰਮਾਇਆ ਕਿ ਲਾਨ ਮੋਰ ਦੇ ਇੰਜਨਾਂ ਵਾਲੇ, ਉਹਨਾਂ ਉਡਣ ਖਟੋਲਿਆਂ ਨੇ ਲਿਆ ਕੇ ਤਬਾਹੀ ਮਚਾ ਦਿੱਤੀ।
3: ਜ਼ਰੂਰ, ਦੇਖੋ ਸੋਵੀਅਤ ਯੂਨੀਅਨ ਰਸ਼ੀਆ ਬਣ ਗਿਆ, ਰਸ਼ੀਆ ਨੇ ਹੁਣ ਕੋਸ਼ਿਸ਼ ਕੀਤੀ ਮੁੜ ਕੇ ਫੈਲ ਕਰਨ ਨੂੰ ਰਸ਼ੀਅਨ ਇਨਫਲੂਐਂਸ, ਕਾਈਂਡ ਆਫ ਅ ਡਿਸਗਾਈਜ਼ਡ ਲਾ ਲਓ ਕਿ ਗ੍ਰੇਟਰ ਰਸ਼ੀਆ। ਉਹਨੇ ਸੋਚਿਆ ਟੈਂਕਸ ਭੇਜ ਦਿਓ, ਅਸੀਂ ਜੀ ਕਰ ਦੂੰਗੇ। ਟੈਂਕਸ ਕਿੱਥੇ ਗਏ? ਟੈਂਕਸ ਨਿੱਕੇ ਨਿੱਕੇ ਡਰੋਨਸ ਨਾਲ ਟੈਂਕ ਤਬਾਹ ਹੋ ਗਏ, ਮਿਲੀਅਨਸ ਆਫ ਡਾਲਰਸ ਆਫ ਟੈਂਕਸ ਜਿਹੜੇ ਆਪਣੇ ਰਸ਼ੀਆ ਦੇ ਸੀ, ਦੇ ਆਰ ਬਰਨਟ ਐਂਡ ਲਿਟਰਡ ਇਨ ਇਨ ਯੂਕਰੇਨ। ਉਹਨੇ ਸਮੇਂ ਚੱਕ ਕੇ ਅਤੇ ਉੱਥੇ ਆਪਣੇ ਮੋਹਰੇ ਸ਼ਹਿਰਾਂ ਦੇ ਵਿੱਚ ਲਾ ਤੇ, ਆਹ ਦੇਖੋ ਅਸੀਂ ਰਸ਼ੀਆ ਦੇ ਟੈਂਕਾਂ ਨੂੰ ਕੀ ਕੀਤਾ। ਇਟਸ ਅ ਸੇਮ ਸਿਚੁਏਸ਼ਨ ਦੈਰ ਇਨ ਇਰਾਨ ਦੇ ਵਿੱਚ, ਜਿਹੜੇ ਡਰੋਨਸ ਆ, ਸ਼ਹੀਦ ਡਰੋਨਸ ਕਹਿੰਦੇ ਉਹਨਾਂ ਨੂੰ, ਵਨ ਵੇ ਡਰੋਨਸ ਆ, ਮੁੜਕੇ ਤਾਂ ਲਿਆਉਣੇ ਨੇ ਉਹਨੇ ਜਹਾਜ਼ ਅੰਗ, ਸੋ ਇੱਕ ਵਾਰ ਜਾ ਕੇ ਸ਼ਹੀਦ ਕਰ ਦਿਓ ਜੀ, ਤਾਂ ਪਰ ਨਾਲ ਦੂਜੇ ਪਾਸੇ ਵੀ ਨੁਕਸਾਨ ਦੇਖੋ ਕਿੰਨਾ ਹੁੰਦਾ। ਇਟਸ ਆਲਮੋਸਟ ਲਾਈਕ ਦ ਜੈਪਨੀਜ਼ ਮਾਡਲ, ਜਿਹੜੇ ਇਹਨਾਂ ਦੇ ਕਾਮਕਾਜ਼ੀ ਹੁੰਦੇ ਸੀ ਪਾਇਲਟਸ। ਐਂਡ ਸੋ ਜਿਹੜਾ ਨੇਚਰ ਵਾਰਫੇਅਰ ਹਮੇਸ਼ਾ ਇਵੋਲਵ ਐਂਡ ਚੇਂਜ ਹੁੰਦਾ। ਵਰਲਡ ਵਾਰ ਵਨ ਦੇ ਵਿੱਚ ਜਦੋਂ ਮਸ਼ੀਨ ਗਨ ਆਇਆ, ਲੋਕ ਜਿਹੜੇ ਮਾਰਚ ਕਰਕੇ ਜਾਂਦੇ ਸੀ, ਜਦੋਂ ਤਬਾਹ ਹੋ ਜਾਂਦੇ ਸੀ, ਐਵਰੀਥਿੰਗ ਚੇਂਜ ਉਸ ਟੈਕਨੋਲੋਜੀ ਨਾਲ। ਹੁਣ ਇਸ ਟੈਕਨੋਲੋਜੀ ਦੇ ਨਾਲ ਅਮੈਰੀਕਨ ਵੀਕਨੈਸ ਬਹੁਤ ਰਿਵੀਲ ਹੋ ਗਈ, ਬੜੇ ਬੜੇ ਏਅਰਕ੍ਰਾਫਟਰਸ, ਦੇ ਨਾਟ ਗੋਇੰਗ ਟੂ ਹੈਵ ਮਚ ਆਫ ਅ ਡਿਫੈਂਸ ਕੇਪੇਬਿਲਿਟੀ। ਇਹ ਓਫੈਂਸਿਵ ਕੇਪੇਬਿਲਿਟੀ ਜ਼ਰੂਰ ਹੈ ਕਿ ਜਾ ਕੇ ਤਬਾਹ ਕਰੀ ਜਾਓ, ਆਪਣਾ ਡਿਫੈਂਸ ਕਿੱਦਾਂ ਹੋ ਗਏ? ਯੂ ਐਸ ਬੇਸ ਜਿਹੜੇ ਉਹ ਡਿਫੈਂਡ ਨਹੀਂ ਹੋਏ ਉਹਨਾਂ ਤੋਂ।
4: 1955-1959 ਦੇ ਵਿੱਚ ਜਿਹੜੇ ਜਹਾਜ਼ ਬਣਾਏ ਸੀ, ਜਿਹਨਾਂ 'ਚ ਕੋਈ ਜੀ ਪੀ ਐਸ ਸਿਸਟਮ ਨਹੀਂ, ਕੋਈ ਕੁਛ ਨਹੀਂ, ਕੋਈ ਇੰਸਟਰੂਮੈਂਟਸ ਨਹੀਂ ਲੱਗੇ ਹੋਏ, ਪਾਇਲਟ ਸਿੱਧਾ ਉੱਥੋਂ ਬੈਠਦਾ, ਸ਼ੀਸ਼ੇ ਥਾਈਂ ਦੇਖਦਾ, ਅਪਰੋਕਸੀਮੇਟਲੀ ਉਹ ਬੰਬ ਸੁੱਟਦਾ। ਕਹਿੰਦੇ ਉਹ ਜਹਾਜ਼ ਜਿਹੜੇ ਅਮਰੀਕਾ ਨੇ ਇਹਨਾਂ ਨੂੰ ਨਿਕੰਮੇ ਸਮਝ ਕੇ ਦਿੱਤੇ ਸੀ, ਉਹਨਾਂ ਨੇ ਉਹਦੇ ਨਾਲ ਹੀ ਸਾਰੇ ਖਾੜੀ ਮੁਲਕਾਂ ਦੇ ਜਿਹੜੇ ਇਹਨਾਂ ਦੇ ਅਮਰੀਕਨ ਅੱਡੇ ਤਬਾਹ ਕਰ ਦਿੱਤੇ।
3: ਫੋਰ ਸ਼ੋਰ। ਐਂਡ ਇਹਦੇ 'ਚ ਕਰਕੇ ਵੋਲੀਊਮ ਦੀ ਗੱਲ ਹੈ, ਯੂ ਕੈਨ ਮੇਕ ਥਾਊਸੈਂਡਸ ਆਫ ਦੀਜ਼, ਹਜ਼ਾਰਾਂ ਦੇ ਹਿਸਾਬ ਨਾਲ ਬਣਾਈ ਚਲੋ, ਬਣਾਈ ਚਲੋ, ਬਣਾਈ ਚਲੋ, ਜੇ ਤੁਹਾਡੇ 90% ਲੰਘਦੇ ਵੀ ਨੇ, 10% ਤਾਂ ਲੰਘ ਗਏ, ਐਂਡ ਦੈਟਸ ਦੀ ਇਸ਼ੂ। ਬਾਕੀ ਟਰੰਪ ਨੇ ਹੁਣ ਕੱਲ੍ਹ ਹੀ ਐਲਾਨ ਕੀਤਾ, ਕਹਿੰਦਾ ਦੇਖੋ 47 ਈਅਰਸ ਜਿਹੜਾ ਤੁਸੀਂ ਸਾਡੇ ਦੁਨੀਆ ਨੂੰ ਤਕਲੀਫ ਦਿੱਤੀ, ਅਸੀਂ ਵੀ ਚਾਹੁੰਦੇ ਕਿ ਤੁਸੀਂ ਕੋਈ ਨਾ ਕੋਈ ਕੰਪਨਸੇਸ਼ਨ ਦਿਓ। ਹਿਡਨ ਗੱਲ ਇਹ ਆ ਕਿ ਇਰਾਨੀਅਨ ਕੰਪਨਸੇਸ਼ਨ ਮੰਗਦੇ, ਰੈਪਰੇਸ਼ਨਸ ਕਹਿੰਦੇ ਆ, ਅੰਡਰ ਵਾਰ ਰੈਪਰੇਸ਼ਨ ਜਿਹੜਾ ਕਾਨੂੰਨੀ ਲਫ਼ਜ਼ ਆ। ਉਹ ਕਹਿੰਦੇ ਕਿ ਅਮੈਰੀਕਾ ਵਾਲੇ ਕਹਿੰਦੇ ਆਲ ਰਾਈਟ, ਜੇ ਤੁਸੀਂ ਆਪਣੇ ਸੈਂਕਸ਼ਨਸ ਜਿਹੜੇ ਅਸੀਂ ਤੁਹਾਡੇ ਉੱਤੇ ਲਾਏ ਅਸੀਂ ਲਾ ਦੇਵਾਂਗੇ, ਤੁਹਾਡੇ ਜਿਹੜੇ ਪੈਸੇ ਫਰੀਜ਼ ਕੀਤੇ ਬਿਲੀਅਨਸ ਆਫ ਟੈਨਸ ਆਫ ਬਿਲੀਅਨਸ ਡਾਲਰ, ਮੇ ਬੀ 70-80 ਬਿਲੀਅਨ ਡਾਲਰ ਇਹਨਾਂ ਨੇ ਇਰਾਨ ਦੇ ਇਹਨਾਂ ਨੇ ਫਰੀਜ਼ ਕੀਤੇ, ਉਹ ਵਾਪਸ ਕਹਿੰਦੇ ਅਸੀਂ ਦੇ ਦਿੰਦੇ ਤੁਹਾਨੂੰ, ਅਸੀਂ ਤੁਹਾਨੂੰ ਰੀਕਨਸਟਰਕਸ਼ਨ ਦੇ ਦਿੰਦੇ, ਬਟ ਤੁਸੀਂ ਵੀ ਸਾਨੂੰ ਕੁਛ ਦਿਓ। ਸੋ ਅਗੇਨ ਟਰੰਪ ਇਜ਼ ਆਲਵੇਜ਼ ਦ ਨੈਗੋਸ਼ੀਏਟਰ, ਆਲਵੇਜ਼ ਕਹਿੰਦਾ ਅੱਛਾ ਜੀ ਜੇ ਹੁਣ ਮੈਨੂੰ ਤੁਹਾਨੂੰ ਪੈਸੇ ਦੇਣੇ ਪਏ, ਤੁਸੀਂ ਤਾਂ ਸਾਡੇ ਵੀ ਦੇਣੇ ਆ। ਉਹ ਕੋਲੋਂ ਬਣਾਤੀ ਗੱਲ, 47 ਈਅਰਸ ਅਗੋ ਕਿਹੜੇ ਇੱਥੇ ਨਿਊਕਲੀਅਰ ਵੈਪਨ ਸੀ? ਕੋਈ ਵੀ ਨਹੀਂ ਸੀ ਇਰਾਨ ਦੇ, ਇਰਾਨ ਹੈਡ ਨੋ ਨਿਊਕਲੀਅਰ ਪ੍ਰੋਗਰਾਮ, ਇੰਡੀਆ ਹੈਡ ਨਨ, ਮੈਨੀ ਕੰਟਰੀਜ਼ ਹੈਡ ਨਨ। ਉਹ ਐਵੇਂ ਉਹ ਕੋਲੋਂ ਗੱਲ ਬਣਾਈ ਜਾਂਦਾ। ਐਂਡ ਕਿੱਥੇ ਗਿਆ ਫਿਰ ਅਸੀਂ ਜੀ ਹੁਣ ਨਿਊਕਲੀਅਰ ਵੈਪਨਸ ਕਰਕੇ ਅਸੀਂ ਜੀ ਹੁਣ ਲੜਦੇ? ਹੁਣ ਕਹਿੰਦਾ ਤੁਸੀਂ ਜੇ 50 ਸਾਲ ਜਿਹੜਾ ਇਕਨੋਮਿਕ ਨੁਕਸਾਨ ਕੀਤਾ ਦੁਨੀਆ ਸੀ, ਉਹ ਲੈਣਾ, ਉਹ ਖਜ਼ਾਨਚੀ ਬਣ ਗਿਆ ਹੁਣ ਆਪਣੀ ਦੁਨੀਆ ਦਾ? ਸੋ ਨੋ, ਹੀ ਇਜ਼ ਜਸਟ ਮੇਕਿੰਗ ਥਿੰਗਸ ਅਪ ਐਜ਼ ਹੀ ਗੋਜ਼।
4: ਸੋ ਹੁਣ ਸੰਧੀ ਕਿਉਂ ਨਹੀਂ ਹੋ ਰਹੀ? ਕੀ ਚਾਹੁੰਦੇ ਆ ਇਰਾਨੀ? ਚਾਹੁੰਦੇ ਆ ਕਿ ਅਸੀਂ ਆਪਣਾ ਨਿਊਕਲੀਅਰ ਪ੍ਰੋਗਰਾਮ ਚਾਲੂ ਰੱਖਣਾ?
3: ਅਮੈਰੀਕਾ ਚਾਹੁੰਦੇ ਇੱਕ ਕੰਪ੍ਰੀਹੈਂਸਿਵ ਡੀਲ ਹੋ ਜਾਵੇ ਕਿ ਅਸੀਂ ਆਪਣੇ ਹੱਥ ਸਾਫ਼ ਕਰਕੇ ਅਤੇ ਪਿੱਛੇ ਨੂੰ ਮੁੜ ਜਾਈਏ। ਐਂਡ ਇਰਾਨ ਚਾਹੁੰਦੇ ਪੀਸ ਬਾਈ ਪੀਸ। ਪਹਿਲਾਂ ਤਾਂ ਇਰਾਨ ਚਾਹੁੰਦੇ ਕਿ ਪਹਿਲਾਂ ਸਟ੍ਰੇਟ ਹੋਰਮੂਜ਼ ਦੀ ਗੱਲ ਕਰੀਏ। ਅਸੀਂ ਚਾਹੁੰਦੇ ਨਹੀਂ ਕਿ ਸਾਡੇ ਜਿਹੜੇ ਫਰੈਂਡਲੀ ਮੁਲਕ ਆ, ਚਾਈਨਾ ਲਾ ਲਓ, ਈਵਨ ਇੰਡੀਆ ਨਾਲ ਜਿੱਥੇ ਉਹਨਾਂ ਦਾ ਟ੍ਰੇਡ ਚੱਲਦਾ, ਕਿ ਗਾਹ ਲੌਂਗ ਟਰਮ ਉਹਨਾਂ ਦਾ ਨੁਕਸਾਨ ਹੋਵੇ, ਗਰੀਬਾਂ ਦਾ ਨੁਕਸਾਨ ਹੋਵੇ। ਇਰਾਨ ਇਜ਼ ਐਕਚੁਲੀ ਸੈਡ ਦੀਜ਼ ਥਿੰਗਸ, ਪਰ ਉਹ ਕਹਿੰਦੇ ਅਸੀਂ ਜੀ ਸਟ੍ਰੇਟ ਹੋਰਮੂਜ਼ ਦੀ ਗੱਲ ਕਰੀਏ। ਐਂਡ ਅਮੈਰੀਕਾ ਵਾਲੇ ਕਹਿੰਦੇ ਨੋ, ਵੀ ਵਾਂਟ ਟੂ ਡੀਲ ਵਿਦ ਐਵਰੀਥਿੰਗ, ਕਰਕੇ ਸਟ੍ਰੇਟ ਹੋਰਮੂਜ਼ ਦੇ ਜਿਹੜਾ ਕੰਟਰੋਲ ਦੀ ਗੱਲ ਹੋ ਗਈ, ਪ੍ਰੋਬਲੀ ਬਾਇਲੈਟਰਲ ਕੰਟਰੋਲ ਜਾਂ ਮਲਟੀਲੈਟਰਲ ਕੰਟਰੋਲ ਹੋਣੀ ਹੈ। ਕਹਿੰਦਾ ਮਤਲਬ ਕਿ ਕਈ ਮੁਲਕ ਉੱਥੇ ਕੰਟਰੋਲ ਹੋ ਗਏ। ਫਿਰ ਉਹ ਗੱਲ ਕਰੂਗੀ ਆਪਣੇ ਯੂਰੇਨੀਅਮ ਦਾ, ਉਹ ਵੀ ਵੱਡਾ ਇਸ਼ੂ ਆ ਕਿ ਇਹਨਾਂ ਦਾ ਨਿਊਕਲੀਅਰ ਵੈਪਨਸ ਹੈਗੀ ਆ। ਸਰੋਤੇ ਨੂੰ ਪਤਾ ਹੋਣਾ ਚਾਹੀਦਾ ਕਿ ਜਦੋਂ ਪ੍ਰੈਜ਼ੀਡੈਂਟ ਓਬਾਮਾ ਸੀ, ਬੜੇ ਮਹੀਨਿਆਂ ਦੇ ਨੈਗੋਸ਼ੀਏਸ਼ਨ ਤੋਂ ਬਾਅਦ 97% ਜਿਹੜੇ ਇਹਨਾਂ ਦੇ ਇਨਰਿਚਡ ਯੂਰੇਨੀਅਮ ਸੀ, ਜਿੱਥੇ ਬੰਬ ਬਣ ਸਕਦੇ ਆ, ਇਹਨਾਂ ਨੇ ਰਸ਼ੀਆ ਨੂੰ ਦੇ ਦਿੱਤੇ ਸੀ ਇਰਾਨ ਨੇ, ਕਿ ਤੁਸੀਂ ਆਹ ਫੜੋ, ਸਾਂਭ ਲਓ, ਅਤੇ ਨਾਲ ਦੀ ਨਾਲ ਜਦੋਂ ਅਸੀਂ ਨਿਊਕਲੀਅਰ ਰਿਐਕਟਰ ਚਾਹੁੰਦੇ ਹਾਂ, ਬਿਜਲੀ ਬਣਾਉਣ, ਤੁਸੀਂ ਸਾਨੂੰ ਵਾਪਸ ਦੇਈ ਜਾਇਓ। ਸੋ ਦੈਟ ਵਾਜ਼ ਦ ਡੀਲ, ਐਂਡ ਓਬਾਮਾ ਨੇ ਵੀ ਕੀਤਾ ਸੀ ਉਹ, ਤਾਂ ਉਹ ਕਹਿੰਦੇ ਕਿ ਚਲੋ ਤੁਸੀਂ ਦੁਬਾਰਾ ਕਰਨਾ, ਇੱਦਾਂ ਦੇ ਕੋਈ ਮੁਲਕ ਨੂੰ ਲਿਆਉਣਾ ਪੈਣਾ ਵਿੱਚ। ਪਰ ਜਦੋਂ ਉਹ ਸਾਰਾ 97% ਦੇ ਦਿੱਤਾ, ਓਨਲੀ ਵੈਰੀ ਲਿਟਲ ਯੂਰੇਨੀਅਮ ਰਹਿ ਗਿਆ ਸੀ ਇਰਾਨ ਦੇ ਵਿੱਚ। ਇਹ ਮੱਲੋ ਮੱਲੀ ਟਰੰਪ ਨੇ ਓਬਾਮਾ ਦਾ ਪਰਸਨਲ ਨਫ਼ਰਤ ਕਰਕੇ, ਉਹ ਕਹਿੰਦਾ ਕਿ ਨਹੀਂ ਜੀ ਉਹ ਰਿਪ ਅਪ ਕਰਤਾ ਡੀਲ, ਤਾਂ ਮੈਂ ਵਧੀਆ ਡੀਲ ਬਣਾਉਂਗਾ, ਵਧੀਆ ਉਹਨੂੰ ਕੁਛ ਨਹੀਂ ਬਣਨਾ ਚਾਹਤਾ ਹੂੰ, ਹੀ ਇਜ਼ ਇਨ ਡੀਪ ਟ੍ਰਬਲ, ਇਹ ਅਮੈਰੀਕਾ ਦੀ ਇਕਾਨਮੀ ਨੇ ਵੀ ਸਫ਼ਰ ਕਰਨਾ, ਦੁਨੀਆ ਦੀ ਇਕਾਨਮੀ ਇਸ ਸਮੇਂ ਜ਼ਿਆਦਾ ਸਫ਼ਰ ਕਰਨਾ। ਐਂਡ ਜੇ ਚਾਈਨਾ ਐਂਡ ਰਸ਼ੀਆ ਇੱਦਾਂ ਦੇ ਮੁਲਕ ਕਹਿੰਦੇ ਕਿ ਚੱਲ, ਸਪੈਸ਼ਲੀ ਚਾਈਨਾ, ਚਾਈਨਾ ਇਜ਼ ਦ ਹਿਡਨ ਕਾਰਡ ਹੇਅਰ, ਅਮੈਰੀਕਾ ਪ੍ਰੈਜ਼ੀਡੈਂਟ ਟਰੰਪ ਨੇ ਹੁਣ ਚਾਈਨਾ ਜਾਣਾ, ਸੋ ਜੇ ਲੋਗ ਜੈਮ ਕਿਤੇ ਟੁੱਟਦਾ, ਇਹ ਹੋਊਗਾ ਜਦੋਂ ਉੱਥੇ ਗਿਆ ਚਾਈਨਾ, ਐਂਡ ਮੇ ਬੀ ਉਹਨੇ ਕਹਿਤਾ ਸੀ ਜੀ ਹੁਣ ਸਮਝੌਤੇ ਨਾਲ, ਅਸੀਂ ਇਹਨਾਂ ਦੀ ਇਨਫਲੂਐਂਸ ਨਾਲ, ਥੈਂਕ ਯੂ ਵੈਰੀ ਮੱਚ ਚਾਈਨੀਜ਼ ਪ੍ਰੀਮੀਅਰ ਨਾਲ, ਹੁਣ ਅਸੀਂ ਕੋਈ ਡੀਲ ਬਣਾ ਲਿਆ ਇਰਾਨ ਨਾਲ, ਦੈਟ ਮਾਈਟ ਹੈਪਨ, ਪਰ ਉਹ ਤੋਂ ਪਹਿਲਾਂ ਮੇਰੇ ਅੰਦਾਜ਼ੇ ਕੁਛ ਨਹੀਂ ਹੋਣਾ।
2: ਸੋ ਜਿਹੜਾ ਇਹ ਐਸਕੋਰਟ ਕਰਕੇ ਉੱਥੋਂ ਕੱਢਣ ਦੀ ਗੱਲ ਕਰਦੇ ਆ, ਇਰਾਨੀ ਰਿਐਕਟ ਕਰਨਗੇ?
3: ਦੇਖੋ, ਦੁਨੀਆ ਰਿਐਕਟ ਹੋ ਗਈ ਜਦੋਂ

0: ਚੀਨ ਵਾਲੇ ਕੋਈ ਰਸਤਾ ਕਢਵਾਉਂਦੇ ਆ, ਉਨੀ ਦੇਰ ਤੱਕ ਜੰਗ ਬੰਦ ਰਹੇ।
1: ਚਾਈਨਾ ਦੀ ਓਪਰਚੁਨਿਟੀ ਹੈਗੀ ਦਿਖਾ ਲੈਣ ਕਿ ਸਾਡੀ ਇਨਫਲੂਐਂਸ ਹੈਗੀ ਕਈ ਮੁਲਕਾਂ ਦੇ ਉੱਤੇ। ਐਂਡ ਆਲਸੋ ਇਟ ਵਾਸ ਵੈਰੀ ਇੰਟਰਸਟਿੰਗ, ਜਿਹੜਾ ਪਾਕਿਸਤਾਨ ਨੇ 6 ਲੈਂਡ ਕੋਰੀਡੋਰਸ ਖੋਲ੍ਹਤੇ ਇਰਾਨ ਨਾਲ, ਹੁਣ ਤੁਸੀਂ ਆਮ ਦੇਖੋ ਜਿਹੜੇ ਬਲੋਚਿਸਤਾਨ ਵੱਲੋਂ, ਉਹਨੇ ਕਾਫੀ ਕ੍ਰੀਏਟਿਵ ਹੁੰਦੇ ਹਿਊਮਨ ਬੀਂਗਸ, ਓਵਰ 2,000-3,000 ਕੇਵਲ ਮੋਟਰਸਾਈਕਲ ਦੇ ਕੌਨਵੋਏ ਹੁੰਦੇ ਆ, ਇਰਾਨ ਜਾ ਕੇ ਤੇਲ ਚੱਕ ਕੇ ਡੱਬਿਆਂ ਦੇ ਵਿੱਚ ਤੋਂ ਮੁੜ ਕੇ ਲਈ ਆਉਂਦੇ ਆ। ਸੋ ਪੀਪਲ ਆਰ ਵੈਰੀ ਇੰਜੀਨੀਅਸ, ਜਿਹੜੇ ਸੋਚ ਹੈ ਕਿ ਸਾਡਾ ਜਿਹੜਾ ਕ੍ਰਾਈਸਿਸ ਹੈ ਇਹਦੀ ਓਪਰਚੁਨਿਟੀ ਵੀ ਹੈਗੀ ਪ੍ਰੋਫਿਟ ਲੈਣ। ਸੋ ਪਾਕਿਸਤਾਨ ਉਹਨਾਂ ਦੇ ਲੈਂਡ ਕੁਆਰਟਰਸ ਹੋ ਖੁੱਲ੍ਹ ਜਾਣੇ, ਮੇ ਬੀ ਦੇਲ ਡੀਲ ਵਿਦ ਦੇਅਰ ਓਨ ਕਾਈਂਡ ਆਫ ਨੀਡਸ। ਪਰ ਦੁਨੀਆ ਦੇ ਵਿੱਚ ਹਾਂ ਸ਼ੋਰਟੇਜ ਜ਼ਰੂਰ ਹੋਣੇ। ਪੋਟੈਸ਼ ਜਿਹੜਾ ਫਰਟੀਲਾਈਜ਼ਰ ਹੈ ਕੈਨੇਡਾਜ਼, ਪੋਟੈਸ਼ ਪ੍ਰਾਈਸ ਨੇ ਵੱਧ ਜਾਣਾ, ਸਾਡੇ ਇਕਾਨਮੀ ਨੂੰ ਤਾਂ ਫਾਇਦਾ ਹੀ ਫਾਇਦਾ। ਪਰ ਬਾਕੀ ਦੁਨੀਆ ਜਿੱਥੇ ਪੋਟੈਸ਼ ਨਹੀਂ ਮਿਲਦਾ, ਹੰਗਰ ਦੇ ਇੱਥੇ ਰਿਸਕ ਹੈਗਾ, ਆਪਣੀ ਫੈਮਿਲੀ ਰਿਸਕ
0: ਹੈਗਾ, ਇਸ ਕਰਕੇ ਸਾਡੀ ਲਿਕੁਫਾਈਡ ਨੈਚੁਰਲ ਗੈਸ ਵੀ ਹੋਰ ਵੱਧ ਵਿਕੇਗੀ
1: ਫੋਰ ਸ਼ੋਰ। ਯਾ ਸੋ ਅਗੇਨ ਸਮਾਲ ਟਰਮ ਗੇਨ ਸਾਡਾ ਜ਼ਰੂਰ ਹੈਗਾ ਇਸ ਚੀਜ਼ ਤੋਂ, ਲੌਂਗ ਟਰਮ ਵੀ ਹੋਊਗਾ। ਬਟ ਇਨ ਦ ਵਰਲਡ ਜਿਹੜੀ ਦੁਨੀਆ ਦੀ ਇਕਾਨਮੀ ਇਸ ਇਹ ਹਿੱਲੀ ਪਈ ਹੈ, ਇਨਫਲੇਸ਼ਨ ਤਾਂ ਪ੍ਰੋਬਬਲੀ ਡਬਲ ਹੋ ਜਾਣਾ ਇਨ ਅਮੈਰੀਕਾ ਦਿਸ ਈਅਰ।
0: ਜੇ ਅਮੈਰੀਕਾ ਹੀ ਡਬਲ ਹੋ ਜਾਂਦੀ ਹੈ, ਕੈਨੇਡਾ 'ਤੇ ਕੀ ਅਸਰ ਪਏਗਾ?
1: ਵੈਲ ਇਟਸ ਅ ਸੇਮ ਥਿੰਗ, ਇੰਟਰਸਟ ਰੇਟਸ ਆਰ ਅਫੈਕਟਡ। ਜਦੋਂ ਉਹਨਾਂ ਨੂੰ ਜਿੱਦਾਂ ਖੰਘ ਆਉਂਦੀ ਹੈ ਤਾਂ ਸਾਨੂੰ ਇੱਥੇ ਛਿੱਕ ਆ ਜਾਂਦੀ ਹੈ। ਸੋ ਦੈਟਸ ਦ ਸੇਮ ਕਾਈਂਡ ਆਫ ਸਿਚੁਏਸ਼ਨ, ਵੀ ਆਰ ਕਨੈਕਟਡ ਟੂ ਦਮ ਐਂਡ ਕਰੰਸੀ ਐਂਡ ਟ੍ਰੇਡ, ਐਵਰੀਥਿੰਗ ਇਜ਼ ਗੋਇੰਗ ਟੂ ਬੀ ਵੈਰੀ ਵੋਲਟਾਈਲ। ਵੋਲਟੀਲਿਟੀ ਦੀ ਮਤਲਬ ਇਹ ਹੁੰਦੀ ਹੈ ਕਿ ਜਿੱਥੇ ਸਟੈਬਿਲਿਟੀ ਹੁੰਦੀ ਫਿਰ ਟ੍ਰੇਡ ਲੋਕ ਡਰਦੇ ਆ, ਕਹਿੰਦੇ ਹੁਣ ਪ੍ਰਾਈਸਾਂ ਅਸੀਂ ਕਿੱਦਾਂ ਕਰੀਏ, ਅਸੀਂ ਜੇ ਇਹਨਾਂ ਨੂੰ ਕੋਈ ਚੀਜ਼ ਵੇਚੀ ਇਨ ਅਮੈਰੀਕਨ ਡਾਲਰ ਫੋਰ ਐਗਜ਼ਾਮਪਲ, ਅਮੈਰੀਕਨ ਡਾਲਰ ਕੱਟ ਗਿਆ ਅੱਜ ਕਰਕੇ ਜੇ ਕੋਈ ਇੰਟਰਸਟ ਰੇਟ
0: ਵੱਧ ਗਿਆ,
1: ਯਾ ਇਟਸ ਵੈਰੀ ਵੋਲਟਾਈਲ। ਸੋ ਸਟੈਬਿਲਿਟੀ ਤੋਂ ਬਗੈਰ ਕੋਈ ਇੰਟਰਨੈਸ਼ਨਲ ਟ੍ਰੇਡ ਵਾਲਾ ਹੁੰਦਾ।
0: ਜੰਗ ਦੁਬਾਰਾ ਸ਼ੁਰੂ ਹੋਏਗੀ ਜਾਂ ਨਹੀਂ?
1: ਜੰਗ ਤਾਂ ਇੱਕ ਕਿਸਮ ਦੇ ਚੱਲੀ ਜਾਂਦੀ, ਇਟਸ ਜਸਟ ਕਾਈਂਡ ਆਫ ਅ ਪਾਜ਼। ਐਂਡ ਇੱਕ ਦੂਜੇ ਜਦੋਂ ਸਟੇਅਰਿੰਗ ਕੰਟੈਸਟ ਲਾ ਲਓ, ਜਦੋਂ ਬੱਚੇ ਇੱਕ ਦੂਜੇ ਦੇਖਦੇ ਆ ਕਿ ਕੌਣ ਹੁਣ ਅੱਖ ਬਲਿੰਕ ਕਰੂਗਾ ਪਹਿਲਾਂ, ਸੋ ਦੇਅਰ ਸਟੇਅਰਿੰਗ ਐਟ ਈਚ ਅਦਰ।
0: ਜਿਵੇਂ ਬੰਬਾਰੀ ਹੋ ਰਹੀ ਸੀ ਉਹ ਨਹੀਂ ਚੱਲੇਗੀ
1: ਜੀ? ਚੱਲ ਵੀ ਉਹਨਾਂ ਨੇ ਦੇਖੋ, ਟੈਨਸ ਆਫ ਥਾਊਸੈਂਡਸ ਦਾ ਟਾਰਗੇਟ ਆਲਰੇਡੀ ਇਹਨਾਂ ਨੇ ਕਰਤੇ, ਇਜ਼ਰਾਈਲ ਐਂਡ ਅਮੈਰੀਕਾ, ਓਵਰ 20,000-30,000 ਲਾ ਲਓ ਟਾਰਗੇਟਸ। ਜੇ ਕੁਛ ਅਸਰ ਹੀ ਨਹੀਂ ਹੋਇਆ, ਜੇ ਰਜੀਮ ਉਹੀ ਆ, ਜੇ ਲੀਡਰਸ਼ਿਪ ਦੇ ਵਿੱਚ 5-10 ਬੰਦੇ ਗਏ, ਬਾਕੀ ਬੇਗਨਾਹ ਇਨਸੈਂਟ ਮਰ ਗਏ, ਉਹ ਇਨਇਫੈਕਟਿਵ ਹੋਣਾ। ਅਮੈਰੀਕਾ ਦੇ ਵਿੱਚ ਜਦੋਂ ਇਹਨਾਂ ਨੇ ਕੋਸ਼ਿਸ਼ ਕੀਤੀ ਫਰੋਮ ਦੀ ਏਅਰ ਆਲਵੇਜ਼, ਜ਼ਰੂਰ ਤਬਾਹ ਹੁੰਦਾ ਪਰ ਦੇ ਡੋਂਟ ਵਿਨ। ਵੀਅਤਨਾਮ ਦੇ ਵਿੱਚ 1960s-70s ਵਿੱਚ ਬੜਾ ਕੀਤਾ, ਜੰਗਲ ਤੋਂ ਜੰਗਲ, ਸ਼ਹਿਰ ਤਾਂ ਅਤੇ ਮਿਲੀਅਨਸ ਹਿਸਾਬ ਨਾਲ ਵੀਅਤਨਾਮੀਜ਼ ਮਰ ਗਏ,
0: ਹਾਰ ਕੇ ਵਾਪਸ
1: ਓਵਰ 50,000-60,000 ਅਮੈਰੀਕਨ ਫੌਜੀ ਵੀ ਮਰੇ ਸੀ। ਐਟ ਦੀ ਐਂਡ ਹਾਰ ਕੇ ਆ ਗਏ ਵਾਪਸ। ਐਂਡ ਹੁਣ ਉਹੀ ਫੌਜੀ ਜਦੋਂ ਬਜ਼ੁਰਗ ਜਾ ਕੇ ਰੋਂਦੇ ਪਿੱਟਦੇ ਸੀ ਕਿ ਅਸੀਂ ਜੀ ਬਹੁਤ ਵੱਡੀ ਗਲਤੀ ਕੀਤੀ, ਅਸੀਂ ਤੁਹਾਡੇ ਦੇਸ਼ ਨਾਲ ਇੰਨਾ ਜ਼ੁਲਮ ਕੀਤਾ, ਸਾਨੂੰ ਮਾਫ਼ ਕਰ ਦਿਉ, ਅਮੈਰੀਕਾ ਦੀ ਜਿਹੜੀ ਪ੍ਰੈਸਟੀਜ ਕਿੱਥੇ ਗਈ ਉਸ ਟਾਈਮ। ਸੋ ਦੇ ਆਰ ਡੂਇੰਗ ਦ ਸੇਮ ਪ੍ਰੋਬਲਮ, ਸੇਮ ਥਿੰਗ ਅਗੇਨ। ਐਂਡ ਆਈ ਥਿੰਕ ਬਿਗ ਜਿਹੜੀ ਫੋਰਨ ਪੋਲਿਸੀ ਦਾ ਡਿਫਰੈਂਸ ਹੋ ਜਾਣਾ ਹੁਣ ਕਿ ਇਜ਼ਰਾਈਲ ਤੋਂ ਇਹਨਾਂ ਨੇ ਦੂਰ ਹੋਣ ਲੱਗ ਪੈਣਾ, ਜਿਹੜੀ ਪੋਲੀਟੀਕਲ ਫੈਕਸ਼ਨਸ ਅਮੈਰੀਕਾ
0: ਆਲਰੇਡੀ ਮੈਂ ਮਹਿਸੂਸ ਕਰਦਾ ਹੋ ਰਹੇ ਆ।
1: ਹਾਂਜੀ
0: ਕੰਗ ਸਾਹਿਬ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਤੁਹਾਡਾ।
1: ਯੂ ਵੈਲਕਮ, ਥੈਂਕ ਯੂ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
2: ਯੈਸ, ਮੈਂ ਜਿੱਤ ਗਿਆ।
3: ਵਾਹ ਬੇਟਾ, ਫੋਨ ਤੇ ਤਾਂ ਬਹੁਤ ਫਾਸਟ ਹੈ, ਪਰ ਦੱਸ 18+7+13 ਇਹੀ ਤਾਂ ਮੁਸ਼ਕਲ ਹੈ। ਸਕਰੀਨ ਤੋਂ ਅੱਖ ਨਹੀਂ ਹਟਦੀ ਪਰ ਪੜ੍ਹਾਈ ਵੇਲੇ ਧਿਆਨ ਨਹੀਂ ਟਿਕਦਾ।
4: ਸਾਡਾ ਵੀ ਇਹੀ ਹਾਲ ਸੀ, ਫਿਰ ਅਸੀਂ SIP ABACUS ਜੁਆਇਨ ਕਰਵਾਇਆ। ਬੇਟਾ ਦੱਸ, 2 24+52 8+93+76 2 54 51 ਫੋਨ ਤੋਂ ਦੂਰ, SIP ABACUS ਜ਼ਰੂਰ।
5: ਕੀ ਤੁਸੀਂ ਇਮੀਗ੍ਰੇਸ਼ਨ ਦੇ ਕਿਸੇ ਮਸਲੇ ਦਾ ਹੱਲ ਚਾਹੁੰਦੇ ਹੋ?
6: ਕੀ ਤੁਹਾਡਾ ਵੀਜ਼ਾ ਬਾਰ-ਬਾਰ ਰਿਫਿਊਜ਼ ਹੋ ਰਿਹਾ?
5: ਤਾਂ ਫਿਰ ਅੱਜ ਹੀ ਮਿਲੋ ਜ਼ੈਨਿਥ ਇਮੀਗ੍ਰੇਸ਼ਨ ਸੋਲੂਸ਼ਨਸ ਨੂੰ।
6: ਸੁਖਪ੍ਰੀਤ ਕੌਰ, ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ, ਜ਼ੈਨਿਥ ਇਮੀਗ੍ਰੇਸ਼ਨ ਸੋਲੂਸ਼ਨਸ, ਨਿਊਜ਼ੀਲੈਂਡ ਰੈਜ਼ੀਡੈਂਟਸ, ਸਟੱਡੀ ਵੀਜ਼ਾ, ਵਰਕ ਵੀਜ਼ਾ ਜਾਂ ਡੈਪੋਟੇਸ਼ਨ, ਸੈਕਸ਼ਨ 61 ਮਿਨਿਸਟਰੀਅਲ ਜਾਂ ਟ੍ਰਿਬਿਊਨਲ ਅਪੀਲ, ਕਾਲ 211-825-718
5: 211-825-718
7: ਜਾਂ ਫਿਰ ਵਿਜ਼ਿਟ ਕਰੋ ਲੈਵਲ 1 706 ਗ੍ਰੇਟ ਸਾਊਥ ਰੋਡ, ਪੈਨਰੋਜ਼, ਆਕਲੈਂਡ।
5: ਵਿਜ਼ਿਟਰ ਵਾਸਤੇ ਕਾਰ ਪਾਰਕ ਅਵੇਲੇਬਲ ਹੈ।
8: ਜਦੋਂ ਜ਼ਿੰਦਗੀ ਕਾਨੂੰਨੀ ਚੁਣੌਤੀਆਂ ਪੇਸ਼ ਕਰਦੀ ਹੈ ਤਾਂ ਬਰੂਕ ਲਾਅ ਦੇ ਮਨਿੰਦਰ ਕੌਰ ਸਿੱਧੂ ਅਤੇ ਉਸ ਦੀ ਟੀਮ ਦੀ ਮਾਹਰਤਾ ਤੇ ਭਰੋਸਾ ਕਰੋ।
9: ਫੈਮਿਲੀ ਲਾਅ, ਪ੍ਰਾਪਰਟੀ, ਕਮਰਸ਼ੀਅਲ ਐਂਡ ਰੈਜ਼ੀਡੈਂਸ਼ੀਅਲ, ਟਰਸਟ, ਵਿਲਸ, ਐਸਟੇਟ

0: Sat Sri Akal. You're listening to a Punjabi radio station broadcast from Papatoi. You may contact us directly on 021-373-158.
1: ਕਾਰੋਬਾਰ ਵਧਾਣਾ ਹੋਵੇ ਜਾਂ ਟੈਕਸ ਰਿਟਰਨ ਫਾਈਲ ਕਰਾਣਾ ਹੋਵੇ, ਯੁਗਰਾਜ ਸਿੰਘ ਮਾਹਿਲ CA ਤੇ ਭਰੋਸਾ ਕਰੋ। ਟੈਕਸ ਹੋਵੇ ਜਾਂ ਬਿਜ਼ਨਸ, ਯੁਗਰਾਜ ਸਿੰਘ ਮਾਹਿਲ ਨਾਲ ਸਭ ਕੁਝ ਹੈ ਆਸਾਨ।
2: ਉਹ ਚਾਰਟਰਡ ਅਕਾਊਂਟੈਂਟਸ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਦੇ ਮੈਂਬਰ ਨੇ।
1: ਇਨਕਮ ਟੈਕਸ ਰਿਟਰਨ, GST ਰਿਟਰਨ, ਸਲਾਨਾ ਰਿਪੋਰਟ, ਤਨਖਾਹ ਐਂਡ BAYE। ਨਵਾਂ ਬਿਜ਼ਨਸ ਸ਼ੁਰੂ ਕਰਨਾ, ਕਾਰੋਬਾਰ ਦੀ ਸਲਾਹ, ਲੋਨ ਐਂਡ ਬੈਂਕ ਰਿਪੋਰਟ, ਇਮੀਗ੍ਰੇਸ਼ਨ ਲਈ ਫਾਈਨਾਂਸ ਪੇਪਰ, IRD ਆਡਿਟ, ਟੈਕਸ ਤੋਂ ਬਿਜ਼ਨਸ ਗ੍ਰੋਥ ਤੱਕ।
2: ਯੁਗਰਾਜ ਸਿੰਘ ਮਾਹਿਲ ਚਾਰਟਰਡ ਅਕਾਊਂਟੈਂਟ ਹੈ ਤੁਹਾਡੇ ਨਾਲ। ਕਾਲ ਕਰੋ 021-023-46659।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਹਿੰਮਤ ਸੰਧੂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਕ।
4: ਸਵਰਨ ਸਿੰਘ ਟੈਣਾ ਜੀ, ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਤੁਸੀਂ ਸਾਡੇ ਨਾਲ ਸ਼ਾਮਿਲ ਹੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਟੈਣਾ ਜੀ, ਅਸੀਂ ਟੈਣਾ ਜੀ ਸਭ ਤੋਂ ਪਹਿਲੇ ਦੱਸੋ ਵੀ ਇੰਡੀਗੋ ਫਲਾਈਟ ਦੇ ਵਿੱਚ ਜਿਹੜਾ ਪਾਵਰ ਬੈਂਕ ਫਟ ਗਿਆ, ਕਿੰਨੇ ਕੁ ਮੁਸਾਫਰ ਜ਼ਖਮੀ ਹੋਏ ਨੇ, ਕੀ ਹੋਇਆ ਉੱਥੇ?
5: ਅੱਜ ਇੰਡੀਗੋ ਦੀ ਫਲਾਈਟ ਦੇ ਵਿੱਚ ਤੇ 5 ਜਿਹੜੇ ਮੁਸਾਫਰ ਆ ਉਹ ਜ਼ਖਮੀ ਹੋਏ ਆ, ਤੇ ਹੈਂਡ ਬੈਗ ਦੇ ਵਿੱਚ ਪਾਵਰ ਬੈਂਕ ਰੱਖਿਆ ਸੀਗਾ। ਹੈਦਰਾਬਾਦ ਤੋਂ ਚੰਡੀਗੜ੍ਹ ਆਈ ਜੀ ਇੰਡੀਗੋ ਦੀ ਫਲਾਈਟ 6E108, ਇਹਦੇ ਵਿੱਚ ਪਾਵਰ ਬੈਂਕ ਦੇ ਵਿੱਚ ਬਲਾਸਟ ਹੋ ਗਿਆ, 5 ਮੁਸਾਫਰ ਜ਼ਖਮੀ ਹੋ ਗਏ ਆ। ਤੇ ਇਹ ਘਟਨਾ ਉਸ ਵੇਲੇ ਵਾਪਰੀ ਆ ਜਦੋਂ ਫਲਾਈਟ ਏਅਰਪੋਰਟ ਤੇ ਖੜੀ ਸੀ, ਤੇ ਫਲਾਈਟ ਦੇ ਵਿੱਚ ਜਹਾਜ਼ ਦੇ ਵਿੱਚ ਧੂੰਆਂ ਭਰ ਗਿਆ, ਯਾਤਰੀ ਘਬਰਾ ਗਏ ਤੇ ਉਹਨਾਂ ਨੂੰ ਫਿਰ ਐਮਰਜੈਂਸੀ ਗੇਟ ਥਾਣੀ ਬਾਹਰ ਕੱਢਿਆ ਗਿਆ। ਕਿਉਂਕਿ ਬਹੁਤ ਸਾਰੇ ਮੁਸਾਫਰ ਆ ਜਿਹੜੇ ਉਹਨਾਂ ਦੇ ਹੈਂਡ ਬੈਗ ਦੇ ਵਿੱਚ ਪਾਵਰ ਬੈਂਕ ਹੁੰਦਾ ਤੇ ਮੋਬਾਈਲ ਚਾਰਜ ਹੋ ਜੂਗਾ, ਹੋਰ ਕੰਮ ਕਾਜ ਹੋ ਜੂਗਾ, ਪਰ ਕਈ ਵਾਰੀ ਏਦਾਂ ਦਾ ਹੋ ਜਾਂਦਾ। ਤੇ ਅੱਜ ਬੜਾ ਭਿਆਨਕ ਇੱਥੇ ਵਰਤਾਰਾ ਹੋ ਗਿਆ ਸੀ, ਜ਼ਿੰਦਗੀ ਨੂੰ ਨੁਕਸਾਨ ਕਿਸੇ ਦਿਨ ਨਹੀਂ ਹੋਇਆ, ਇਹ ਚਲੋ ਇੱਕ ਚੰਗਾ ਪਹਿਲੂ ਆ, ਪਰ ਗੱਲ ਇਹ ਕਿ ਇੱਕ ਔਰਤ ਨੂੰ ਐਂਬੂਲੈਂਸ ਰਾਹੀਂ ਲੈ ਕੇ ਗਏ ਜੀ ਹਸਪਤਾਲ ਦੇ ਵਿੱਚ, ਤੇ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਬਚਾਅ ਹੋ ਗਿਆ।
4: ਤੇ ਬਾਕੀ ਭਗਵੰਤ ਮਾਨ ਜਿਹੜੇ ਆ ਉਹ ਮਿਲੇ ਆ ਰਾਸ਼ਟਰਪਤੀ ਨੂੰ, ਰਾਘਵ ਚੱਡਾ ਵੀ ਮਿਲੇ ਆ ਰਾਸ਼ਟਰਪਤੀ ਨੂੰ, ਤੇ ਫਿਰ ਉਸਦਾ ਰਿਐਕਸ਼ਨ ਕੀ ਹੋਇਆ? MLA ਸਾਰੇ ਨਾਲ ਗਏ ਸੀ?
5: 90 MLA ਗਏ ਸੀ ਜੀ ਅੱਜ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ। ਇਹ ਸਵੇਰ ਦੇ ਵੇਲੇ ਅੱਜ ਬੱਸਾਂ ਭਰ ਕੇ ਤੇ ਉੱਥੇ ਪਹੁੰਚ ਗਏ ਸੀਗੇ ਜੀ ਦਿੱਲੀ, ਤੇ ਰਾਸ਼ਟਰਪਤੀ ਭਵਨ ਦੇ ਵਿੱਚ ਭਗਵੰਤ ਮਾਨ ਪਹੁੰਚੇ ਜੀ 12 ਵਜੇ, ਕਿਉਂਕਿ ਸਮਾਂ 12 ਵਜੇ ਦਾ ਸੀਗਾ। ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਗੱਲ ਕਹੀ ਸੀ ਕਿ ਤੁਸੀਂ ਇਕੱਲੇ ਆਉਣਾ, ਪਰ ਭਗਵੰਤ ਮਾਨ ਦੇ ਜਾਣ ਤੋਂ 1.5 ਘੰਟਾ ਪਹਿਲਾਂ ਰਾਘਵ ਚੱਡਾ, ਸੰਦੀਪ ਪਾਠਕ ਤੇ 2-3 ਹੋਰ ਸੰਸਦ ਮੈਂਬਰ ਇਹ ਰਾਸ਼ਟਰਪਤੀ ਨੂੰ ਮਿਲ ਕੇ ਆਏ ਆ। ਰਾਘਵ ਚੱਡਾ ਹੋਰਾਂ ਨੇ ਇਹ ਗੱਲ ਕਹੀ ਆ ਰਾਸ਼ਟਰਪਤੀ ਨੂੰ ਕਿ ਜੇਕਰ ਕੋਈ ਆਪਦੀ ਆਜ਼ਾਦੀ ਤੇ ਕਾਨੂੰਨੀ ਨਿਯਮਾਂ ਦੇ ਹੱਲ ਮੁਤਾਬਕ, ਉਹ ਕਹਿੰਦੇ ਜੀ ਨਿਯਮਾਂ ਦੇ ਮੁਤਾਬਕ, ਸੰਵਿਧਾਨ ਦੇ ਮੁਤਾਬਕ ਜੇਕਰ ਪਾਰਟੀ ਨੂੰ ਬਦਲ ਲੈਂਦਾ ਤੇ ਪੰਜਾਬ ਦੇ ਵਿੱਚ ਬਦਲਾ ਲਓ ਕਾਰਵਾਈ ਕੀਤੀ ਜਾ ਰਹੀ ਆ, ਮੇਰੇ ਉੱਤੇ ਪਰਚਾ ਦਰਜ ਕਰਨ ਦੀ ਤਿਆਰੀ ਆ। ਸੰਦੀਪ ਪਾਠਕ ਦੇ ਉੱਤੇ ਫਰਜ਼ੀ ਪਰਚਾ ਦਰਜ ਹੋ ਗਿਆ, ਕਿਸੇ ਦੇ ਕਹਿੰਦੇ ਵੀ ਕਾਰੋਬਾਰੀ ਟਿਕਾਣਿਆਂ ਦੇ ਉੱਤੇ ਛਾਪੇ ਵੱਜ ਰਹੇ ਆ। ਜਦੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ, ਰਾਘਵ ਚੱਡਾ ਨੇ ਇਹ ਗੱਲ ਕਹੀ ਆ ਵੀ ਜੇ ਸਾਡੇ ਉੱਤੇ ਝੂਠੇ ਪਰਚੇ ਦਰਜ ਹੋਣਗੇ ਤਾਂ ਫਿਰ ਇਹਨਾਂ ਦੇ ਉੱਤੇ ਤਾਂ 1 ਸੂਬੇ ਦੀ ਪੁਲਿਸ ਆ, ਸਾਡੇ ਕੋਲੇ 21 ਸੂਬਿਆਂ ਦੀ ਪੁਲਿਸ ਹੈ, ਯਾਨੀ ਕਿ BJP ਦੇ ਕੋਲੇ 21 ਸੂਬਿਆਂ ਦੀ ਪੁਲਿਸ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਰਾਸ਼ਟਰਪਤੀ ਨੂੰ ਜਾ ਕੇ ਇਹ ਗੱਲ ਕਹੀ ਆ ਕਿ ਦੇਖੋ ਰਾਈਟ ਟੂ ਰੀਕਾਲ ਹੋਣੀ ਚਾਹੀਦੀ ਆ, ਸੰਵਿਧਾਨ ਤੇ ਸੋਧ ਹੋਣੀ ਚਾਹੀਦੀ ਆ। ਇਸ ਤਰੀਕੇ ਦੇ ਨਾਲ ਤਾਂ ਪਾਰਟੀ ਨੂੰ ਬਦਲਣ ਵਾਲੀ ਕੋਈ ਚੁੱਪ ਨਹੀਂ ਬਣਦੀ, ਜਿਨ੍ਹਾਂ ਦੇ ਕੋਲੇ ਵਿਧਾਨ ਸਭਾ ਦੇ ਮੈਂਬਰ 2 ਹੋਣ ਤੇ ਰਾਜ ਸਭਾ ਦੇ ਵਿੱਚ ਮੈਂਬਰ 6 ਹੋ ਜਾਣ, ਇਹ ਦੇਖੋ ਸੰਵਿਧਾਨ ਦੀਆਂ ਗਲਤ ਤਰੀਕੇ ਨਾਲ ਫਾਇਦਾ ਚੁੱਕਦੇ ਆ। ਫਿਰ ਭਗਵੰਤ ਮਾਨ ਨੇ ਮੀਡੀਆ ਨੂੰ ਇਹ ਗੱਲ ਕਹੀ ਆ ਵੀ ਧਮਕੀਆਂ ਦਿੰਦੇ ਸਾਨੂੰ ਵੀ ਭਾਈ ਸਾਡੇ ਕੋਲੇ 21 ਸੂਬਿਆਂ ਦੀ ਪੁਲਿਸ ਹੈ, ਪੰਜਾਬੀ ਧਮਕੀਆਂ ਤੋਂ ਨਹੀਂ ਡਰਦੇ, ਜੇਕਰ ਆਹ ਗੱਲ ਆ ਤੇ ਫਿਰ ਜਿਵੇਂ ਮਰਜ਼ੀ ਕਰ ਲਓ, ਪਰ ਪੰਜਾਬੀ ਤਾਂ ਬਹੁਤ ਅੜੀਆਂ ਭਰਨੀਆਂ ਜਾਣਦੇ ਆ।
4: ਗੱਲ ਸਿਰਫ ਇੰਨੀ ਨਹੀਂ, ਉਹ ਕਹਿੰਦੇ ਪੰਜਾਬ ਦੇ ਵਿੱਚ ਵੀ ਅਸੀਂ ਹੁਣ ਰਾਜ ਕਰਨਾ, ਇਹ ਵੀ ਦਬਕੇ ਦੇ ਰੂਪ ਦੇ ਵਿੱਚ ਕਹੇ ਨੇ ਸ਼ਬਦ।
5: ਦੇਖੋ BJP ਤਾਂ ਇਸ ਵੇਲੇ ਗੱਲ ਫਿਰ ਉੱਥੇ ਆ ਗਈ ਜੀ, ਅੱਜ ਦੀ ਤਰੀਕ ਦੇ ਵਿੱਚ ਕਿਸੇ ਨੂੰ ਸ਼ਾਇਦ ਲੱਗਦਾ ਹੋਵੇ ਜੀ ਕਿ ਇਹ ਖਬਰ ਇੱਥੇ ਬੈਠ ਕੇ ਜਲੰਧਰ ਦੇ ਵਿੱਚ ਕਹਿਣਾ ਕਿਉਂ ਪੜ ਰਿਹਾ, ਪਰ ਜੋ ਦਿਸ ਰਿਹਾ BJP ਦੀ, ਮੈਂ ਤਾਂ ਇਹ ਗੱਲ ਕਹਿੰਦਾ ਕਿ ਤੁਲਨਾ ਜਿਹੜੀ ਉਹ ਤੁਸੀਂ 2022 ਦੀਆਂ ਚੋਣਾਂ ਤੋਂ ਬਾਅਦ ਅੱਜ ਨਾਲ ਕਰ ਲਓ ਪੰਜਾਬ 'ਚ। 2022 ਦੀਆਂ ਚੋਣਾਂ ਦੇ ਵਿੱਚ ਕੋਈ ਪਿੰਡਾਂ 'ਚ ਵੜਨ ਨਹੀਂ ਸੀ ਦਿੰਦਾ, ਥਾਂ ਥਾਂ 'ਤੇ ਮੋੜ ਲੱਗੇ ਸੀ, ਸਾਡੇ ਪਿੰਡ 'ਚ ਵੜਨਾ ਸਭ ਤੋਂ ਮਨਾ ਹੈ। ਅੱਜ BJP ਦੀ ਪੰਜਾਬ ਦੇ ਪੇਂਡੂ ਵਰਗ ਦੇ ਵਿੱਚ ਵੀ ਵੋਟ ਬੈਂਕ ਕਾਇਮ ਹੋਈ ਆ। ਅੱਜ ਪੰਜਾਬ ਦੇ ਵਿੱਚ BJP ਸਿਆਸਤ ਅਵੱਲੇ ਤਰੀਕੇ ਨਾਲ ਖੇਡ ਰਹੀ ਆ। ਅੱਜ ਰਵਨੀਤ ਬਿੱਟੂ, ਸੁਨੀਲ ਜਾਖੜ, ਅਸ਼ਵਨੀ ਸ਼ਰਮਾ, ਨਾਇਬ ਸਿੰਘ ਸੈਣੀ ਤੇ ਬੜੇ ਹੋਰ ਇਹ ਗੱਲ ਕਹਿੰਦੇ ਜੀ ਕਿ ਅਬ ਕੀ ਬਾਰ ਪੰਜਾਬ ਪਾਰ, ਪੱਛਮੀ ਬੰਗਾਲ ਵਾਂਗੂ ਅਸੀਂ ਪੰਜਾਬ ਦੇ ਵਿੱਚ ਜਿੱਤ ਹਾਸਲ ਕਰਕੇ ਦਿਖਾਵਾਂਗੇ।
4: ਪਰ ਭਗਵੰਤ ਸਿੰਘ ਮਾਨ ਕੀ ਕਹਿੰਦੇ ਸੀ, ਕਹਿੰਦੇ ਬਈ ਇਹ ਕੋਈ ਟਰੱਕ ਨਹੀਂ ਜਿਹੜਾ ਮਰਜ਼ੀ ਆ ਕੇ ਸਟੇਅਰਿੰਗ ਤੇ ਬਹਿ ਜਾਵੇ, ਪੰਜਾਬ ਆ ਇਹ।
5: ਹਾਂ ਬਿਲਕੁਲ ਜੀ, ਉਹਨਾਂ ਨੇ ਗੱਲ ਕਹੀ ਆ, ਉਹ ਕਹਿੰਦੇ ਦੇਖੋ ਜੀ ਇਹ ਪੰਜਾਬ ਆ ਤੇ ਤੁਹਾਡੇ ਹੋਰ ਥਾਵਾਂ ਦੇ ਉੱਤੇ ਦਬਕੇ ਤੇ ਗੱਲਾਂ ਬਾਤਾਂ ਤਿਕੜਮ ਚੱਲ ਜਾਂਦੇ ਹੋਣਗੇ, ਪਰ ਪੰਜਾਬ ਦੇ ਵਿੱਚ ਉਹ ਕਹਿੰਦੇ ਵੀ ਆਹ ਕੁਝ ਨਹੀਂ ਚੱਲੂਗਾ। ਪੰਜਾਬ ਦੇ ਮੁੱਖ ਮੰਤਰੀ ਨੇ ਇਹੀ ਗੱਲ ਕਹੀ ਵੀ ਤੁਹਾਡੇ ਭੁਲੇਖੇ ਪੰਜਾਬੀਆਂ ਨੇ ਕੱਢ ਦੇਣਾ, ਤੁਹਾਨੂੰ ਕੋਈ ਨੀ ਪੁੱਛਦਾ, ਬੇਰਾ ਮੱਟੇ ਨੀ ਪੁੱਛਦਾ ਜੀ।
4: ਅੱਛਾ, ਪੰਜਾਬ ਦੇ ਸਮਗਲਰ ਜਿਹੜੇ ਰਾਜਸਥਾਨ ਤੋਂ ਫੀਮ ਦੀਆਂ ਇੱਟਾਂ ਚੱਕਣ ਗਏ ਸੀ, ਕੀ ਬਣਿਆ ਉਹਨਾਂ ਦਾ?
5: ਦੇਖੋ ਜਿਹੜੇ ਰਾਜਸਥਾਨ ਦੇ ਵਿੱਚੋਂ ਚੱਕਣ ਗਏ ਸੀ, ਦੋਵੇਂ ਫੜੇ ਗਏ ਆ, ਚਲਾਕ ਵਾਲੇ ਸੀਗੇ, ਚਲਾਕੀ ਦੇ ਕਰਕੇ ਨੁਕਸਾਨੇ ਗਏ ਆ, ਕਿਉਂਕਿ ਪੁਲਿਸ ਨੇ ਲਾਇਆ ਸੀ ਕਹਿੰਦੇ ਜੀ ਨਾਕਾ, ਤੇ ਇਹ ਨਾਕੇ ਨੂੰ ਤੋੜ ਕੇ ਤੇ ਭਜਾ ਕੇ ਲੈ ਗਏ ਜੀ, ਗੱਡੀ ਆਪਣੀ ਭਜਾ ਕੇ ਲੈ ਗਏ, ਤੇ ਉੱਥੇ ਕਹਿੰਦੇ ਵੀ ਇੱਕ ਗੱਡੀ ਸੀਗੀ ਜੀ ਐਸ ਐਚ ਓ ਦੀ, ਉਹਦੇ ਵਿੱਚ ਵੀ ਟੱਕਰ ਮਾਰੀ ਆ ਤੇ ਭਜਾ ਕੇ ਲੈ ਗਏ। ਫਿਰ ਹੁਣ ਉਸ ਤੋਂ ਬਾਅਦ ਪਤਾ ਲੱਗਾ ਜੀ ਪੁਲਿਸ ਨੇ 10 ਕਿਲੋਮੀਟਰ ਤੱਕ ਪਿੱਛਾ ਕੀਤਾ ਇਹਨਾਂ ਦਾ, ਤੇ ਉਸ ਤੋਂ ਪਹਿਲੀ ਗੱਲ ਇਹ ਜੀ ਕਿ ਫਿਰ ਇਹਨਾਂ ਦੀ ਜਿਹੜੀ ਭਜਾਈ ਹੋਈ ਗੱਡੀ, ਇਹ ਕਹਿੰਦੇ ਅਚਾਨਕ ਹੀ ਜਾ ਕੇ ਟਰਾਲੀ ਦੇ ਵਿੱਚ ਵੱਜ ਗਈ ਤਸਕਰਾਂ ਦੀ, ਜਿਹੜੇ ਨਾਲ ਉੱਥੇ ਰੋਕਣੀ ਪੈ ਗਈ, ਇਹ ਆਲੇ ਦੁਆਲੇ ਭੱਜੇ, ਪੁਲਿਸ ਨੇ ਫੜ ਲਏ ਤੇ ਕਹਿੰਦੇ 10 ਕਰੋੜ ਰੁਪਏ ਦਾ ਨਸ਼ਾ ਇਹਨਾਂ ਦੇ ਕੋਲੋਂ ਬਰਾਮਦ ਹੋਇਆ।
4: ਰਾਣਾ ਜੀ, ਪੰਜਾਬ ਦੇ ਵਿੱਚ ਰਿਸ਼ਤਿਆਂ ਨੂੰ ਹੋ ਕੀ ਰਿਹਾ? ਕਹਿੰਦੇ ਸਕੀ ਭੈਣ ਨੇ ਭਰਾ ਦੇ ਘਰ ਚੋਰੀ ਕਰ ਲਈ।
5: ਹਾਂ ਬਿਲਕੁਲ ਸਿੰਘ ਸਾਹਿਬ, ਇਹ ਬੜੀ ਅਚੰਭੇ ਵਾਲੀ ਗੱਲ ਹੈ। ਦੇਖੋ ਭੈਣ ਭਰਾਵਾਂ ਦਾ ਰਿਸ਼ਤਾ ਤਾਂ ਹੈ ਹੀ ਇੰਨਾ ਪਵਿੱਤਰ ਤੇ ਹੈ ਹੀ ਇੰਨਾ ਪੀੜਾ ਤੇ ਗੂੜਾ, ਤੇ ਇਹਦੇ ਬਾਰੇ ਤਾਂ ਮੇਰੇ ਖਿਆਲ ਕਿਸੇ ਨੂੰ ਕੁਝ ਕਹਿਣ ਦੀ ਲੋੜ ਹੀ ਨੀਗੀ। ਪਰ ਇੱਥੇ ਖੁਦ ਬੜਾ ਹੈਰਾਨ ਹੋਇਆ ਮੈਂ, 2-3 ਵਾਰ ਇਹ ਖਬਰ ਜਿਹੜੀ ਉਹ ਗੌਰ ਨਾਲ ਦੇਖੀ, ਪੜ੍ਹੀ, ਸਮਝੀ, ਜਾਣੀ, ਤੇ ਕਿਤੇ ਮੈਨੂੰ ਭੁਲੇਖਾ ਨਾ ਲੱਗਦਾ ਹੋਵੇ, ਪਰ ਮਿਹਰਬਾਨ ਖੇਤਰਾ ਜਿਹੜਾ ਲੁਧਿਆਣੇ ਦੇ ਵਿੱਚ, ਇੱਥੇ ਇੱਕ ਸਕੀ ਭੈਣ ਦੇ ਵੱਲੋਂ ਆਪਦੇ ਭਰਾ ਦੇ ਘਰ ਦੇ ਵਿੱਚ ਚੋਰੀ ਕੀਤੀ ਗਈ ਆ। ਭਰਾ ਕਿਤੇ ਟੱਬਰ ਸਮੇਤ ਗਿਆ ਸੀ, ਭੈਣ ਘਰੇ ਆਈ, ਉਹਨੇ ਫਿਰ ਸੋਨਾ ਚਾਂਦੀ ਜੋ ਵੀ ਲੱਲਾ ਭੱਬਾ ਸੀ ਘਰ ਦੇ ਵਿੱਚ, ਉਹ ਸਾਰੇ ਦਾ ਸਾਰਾ ਆਪਣੇ ਚੱਕ ਲਿਆ। ਸੀਸੀਟੀਵੀ ਕੈਮਰੇ ਦੇ ਵਿੱਚ ਵੀਰੀ ਜੀ ਆ ਗਏ ਆ, ਤੇ ਗੱਲ ਪੁਲਿਸ ਕੋਲੇ ਪਹੁੰਚ ਗਈ ਹੈ ਜੀ।
4: ਤੇ ਬਾਕੀ ਕੇਜਰੀਵਾਲ ਨੇ ਕੀ ਕਿਹਾ, ਪੰਜਾਬ ਭਾਜਪਾ ਦਾ ਜਿਹੜਾ ਰੱਥ ਰੋਕੇਗਾ?
5: ਹਾਂ ਬਿਲਕੁਲ ਜੀ, ਅਰਵਿੰਦ ਕੇਜਰੀਵਾਲ ਹੋਰਾਂ ਨੇ ਗੱਲ ਕਹੀ ਆ ਕਿ ਪੰਜਾਬ ਆ ਜਿਹੜਾ ਉਹ ਭਾਜਪਾ ਦਾ ਰੱਥ ਰੋਕ ਕੇ ਦਿਖਾਊਗਾ। ਇੱਕੋ ਹੀ ਗੱਲ ਕਹਿੰਦੇ ਨਾ ਵੀ ਅਸੀਂ ਆਹ ਵੀ ਜਿੱਤ ਲਿਆ ਸੀ, ਉਹ ਵੀ ਜਿੱਤ ਲਿਆ ਸੀ, ਆਹ ਵੀ ਜਿੱਤ ਲੈਣਾ ਸੀ, ਉਹ ਵੀ ਜਿੱਤ ਲੈਣਾ, ਉਹ ਕਹਿੰਦੇ ਭੁੱਲ ਜਾਓ ਵੀ ਪੰਜਾਬ ਜਿੱਤੋਗੇ। ਉਹ ਕਹਿੰਦੇ ਕਿ ਦੇਖੋ ਚੋਣ ਕਮਿਸ਼ਨ ਦੇ ਨਾਲ ਮਿਲ ਕੇ ਬੀਜੇਪੀ ਨੇ ਪੱਛਮੀ ਬੰਗਾਲ ਦੀ ਚੋਣ ਲੁੱਟੀ, ਉਸ ਤੋਂ ਪਹਿਲਾਂ ਦਿੱਲੀ ਲੁੱਟੀ, ਤੇ ਹੁਣ ਇਹ ਹੋਰ ਥਾਵਾਂ ਨੂੰ ਲੁੱਟਣਾ ਚਾਹੁਣਗੇ, ਪਰ ਇਹਨਾਂ ਦਾ ਭੁਲੇਖਾ ਪੰਜਾਬੀਆਂ ਨੇ ਕੱਢਣਾ ਤੇ ਪੰਜਾਬ ਦੇ ਲੋਕ ਹੀ ਭੁਲੇਖੇ ਕੱਢਣੇ ਜਾਣਦੇ ਆ।
4: ਤੇ ਮਮਤਾ ਬੈਨਰਜੀ ਕਹਿੰਦੀ ਮੈਂ ਨਹੀਂ ਦਿੰਦੀ ਅਸਤੀਫਾ, ਸ਼ੇਰਨੀ ਵਾਂਗ ਲੜਾਂਗੀ, ਕਿਸ ਕਿਸਮ ਦੇ ਸਟੇਟਮੈਂਟ ਦਿੱਤੀਆਂ ਉਹਨਾਂ ਨੇ?
5: ਦੇਖੋ ਜੀ, ਅੱਜ ਬੜੀ ਤਿੱਖੀ ਪ੍ਰਤੀਕਿਰਿਆ ਦਿੱਤੀ ਆ ਕੋਲਕਾਤਾ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਮਮਤਾ ਬੈਨਰਜੀ ਨੇ, ਉਹਨੇ ਇਹ ਗੱਲ ਕਹੀ ਆ ਜੀ ਕਿ ਇਹ ਚੋਣ ਲੜੀ ਨਹੀਂ ਲੁੱਟੀ ਗਈ ਆ, ਜਿਹੜਾ ਚੋਣ ਕਮਿਸ਼ਨ ਆ ਇਹ ਵਿਲਨ ਆ, ਇਹ ਖਲਨਾਇਕ ਆ, ਬੀਜੇਪੀ ਦਾ ਹੱਥ ਠੋਕਾ, ਇਹਨਾਂ ਦੀ ਮਿਲੀ ਭੁਗਤ ਦੇ ਨਾਲ 100 ਤੋਂ ਵੱਧ ਸੀਟਾਂ ਲੁੱਟੀਆਂ ਗਈਆਂ। ਉਹ ਕਹਿੰਦੇ ਵੀ ਦੇਖੋ ਇਹਨਾਂ ਨੇ ਸਵੇਰੇ ਹੀ ਕਹਿਣਾ ਸ਼ੁਰੂ ਕਰਤਾ ਵੀ ਅੱਜ ਅਸੀਂ 195 ਤੋਂ ਵੱਧ ਸੀਟਾਂ ਜਿੱਤਾਂਗੇ, ਤੇ ਉਹ ਕੁਝ ਹੁੰਦਾ ਇਹਨਾਂ ਨੂੰ ਪਹਿਲਾਂ ਕਿੰਨਾ ਪਤਾ ਲੱਗ ਜਾਂਦਾ। ਉਹ ਕਹਿੰਦੇ ਜੀ ਕਿ ਜਿਹੜੇ ਚੋਣ ਅਧਿਕਾਰੀ ਉਹ ਪੁੱਟੇ ਗਏ ਆ, ਬੜਾ ਧੱਕਾ ਹੋਇਆ। ਉਹ ਕਹਿੰਦੇ ਜੀ ਕਿ ਮੈਂ ਸ਼ੇਰਨੀ ਵਾਂਗੂ ਰਹੂੰਗੀ ਤੇ ਅਸੀਂ ਗਰਾਊਂਡ ਦੇ ਉੱਤੇ ਕੰਮ ਕਰਦੇ ਰਹਾਂਗੇ, ਮੈਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਵਾਸਤੇ ਰਾਜ ਭਵਨ ਬਿਲਕੁਲ ਨਹੀਂ ਜਾਣਾ ਗਾ, ਇਹਨਾਂ ਲੋਕਾਂ ਨੇ ਚੋਣ ਲੁੱਟੀ ਆ, ਇਹ ਦੇਸ਼ ਦੇ ਗੱਦਾਰ ਹੈਗੇ ਆ।
4: ਜਿਹੜਾ ਤੁਸੀਂ ਪਹਿਲਾਂ ਕੁਛ ਦਿਨ ਪਹਿਲਾਂ ਦੱਸਿਆ 45 ਡਿਗਰੀ ਤਾਪਮਾਨ, ਹੁਣ ਮੈਂ ਸੁਣਿਆ ਗੜੇ ਪੈ ਗਏ ਆ, ਕਿਹੋ ਜਿਹਾ ਮੌਸਮ ਆ ਪੰਜਾਬ 'ਚ?
5: ਚੰਗਾ ਸਰ, ਪੰਜਾਬ ਦੇ ਵਿੱਚ ਮੌਸਮ ਕਾਫੀ ਬਦਲ ਗਿਆ ਜੀ। ਮੈਂ ਤਾਂ ਨਹੀਂ ਕਹਿਣਾ ਵੀ ਭਾਈ ਬਹੁਤ ਮੀਂਹ ਪੈ ਗਿਆ ਹਰ ਪਾਸੇ, ਪਰ ਹਨੇਰੀ ਤੇਜ਼ ਚੱਲੀ ਆ, ਕੁਝ ਥਾਵਾਂ ਤੇ ਕੜੀਆਂ ਪਈਆਂ, ਤੇ 8 ਕਰੋੜ ਤੋਂ ਵੱਧ ਦਾ ਨੁਕਸਾਨ ਪਾਵਰਕਾਮ ਡਿਪਾਰਟਮੈਂਟ ਦਾ ਹੋਇਆ। ਕਿਉਂ? ਕਿਉਂਕਿ 1500 ਦੇ ਕਰੀਬ ਖੰਭਾ ਟੁੱਟ ਗਿਆ ਜਾਂ ਡਿੱਗ ਪਿਆ, ਤੇ ਮੀਂਹ ਕਾਫੀ ਪੈ ਜਾਣਾ ਹਾਲੇ ਆਉਂਦੇ 48 ਘੰਟੇ ਦੇ ਵਿੱਚ। ਮੌਸਮ ਵਿਭਾਗ ਦਾ ਅੰਦਾਜ਼ਾ ਇਹ ਵੀ ਆ ਵੇਹਣੇ ਕਿੰਨਾ ਕੁ ਪੈਂਦਾ, ਪਰ 44 ਡਿਗਰੀਆਂ ਤੋਂ ਪੰਜਾਬ ਦਾ ਟੈਂਪਰੇਚਰ 40-39 ਦੇ ਉੱਤੇ ਆ ਗਿਆ।
4: ਕਾਕੜੇ ਵੀ ਪਏ ਆ
5: ਕਈ ਥਾਵਾਂ ਤੇ ਪਏ ਜੀ, ਸਾਰੀਆਂ ਤੇ ਨਹੀਂ, ਕੁਝ ਥਾਵਾਂ ਤੇ ਪਏ ਆ।
4: ਟਿਣਾ ਜੀ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ।
5: ਬੜੀ ਮਿਹਰਬਾਨੀ, ਬਹੁਤ ਧੰਨਵਾਦ।
6: ਕਿਹੜਾ ਲੋਕਾਂ ਨਾਲ ਐਡੇ ਐਡੇ ਝੂਠ ਬੋਲੇ, ਲੋਕਾਂ ਨੂੰ ਇੱਦਾਂ ਦੇ ਲਾਰੇ ਲਾਏ ਜਿੱਦਾਂ ਪਿੱਛੇ ਜੇ ਇੱਕ ਲੀਡਰ ਸੋਕੇ ਦੀ ਮਾਰ ਹੇਠ ਆਏ ਇਲਾਕੇ ਦਾ ਦੌਰਾ ਕਰਨ ਗਿਆ। ਆਪਣੇ ਭਾਸ਼ਣ 'ਚ ਲੋਕਾਂ ਨੂੰ ਕਹਿਣ ਡਿਆ ਸੀ, ਮੈਂ ਇਸ ਸੋਕੇ ਦੀ ਮਾਰ ਹੇਠ ਆਏ ਇਲਾਕੇ ਦੇ ਲੋਕਾਂ ਨੂੰ ਯਕੀਨ ਦਵਾਉਂਦਾ ਹਾਂ ਕਿ 1-2 ਦਿਨਾਂ ਦੇ ਅੰਦਰ ਅੰਦਰ ਤੁਹਾਡੇ ਇਲਾਕੇ 'ਚ ਮੀਂਹ ਪਵਾਇਆ ਜਾਏਗਾ। ਲੈ ਦੱਸ ਕਿੱਡਾ ਇਹ ਰੱਬ ਦਾ ਸੈਕਟਰੀ ਲੱਗਾ ਜਿਹੜਾ ਕਹਿ ਕੇ ਮੀਂਹ ਪਵਾ ਦੇਗਾ। ਲੋਕ ਵੀ ਐਡੇ ਭੋਲੇ ਆ, ਕੋ ਤਾੜੀਆਂ ਮਾਰੀ ਜਾਣਗੇ।

0: ਯਾਰ ਕੱਲ ਇੱਕ ਚੱਕਰ ਪੈ ਗਿਆ ਤੇ ਪੁਲਿਸ ਨੇ ਹੁਣ ਇੰਟਰਵਿਊ ਲਈ ਬੁਲਾ ਲਿਆ, ਸਮਝ ਨਹੀਂ ਆ ਰਿਹਾ ਕਿ ਕੀ ਕਹਿਣਾ।
1: ਓ ਕੋਈ ਨਾ, ਤੂੰ ਫੋਨ ਮਿਲਾ ਤੇ ਟੈਨਸ਼ਨ ਘਟਾ, ਗੁਲ ਲਾਅ ਕੋਲ ਜਾ।
2: ਗੁਲ ਲਾਅ ਦੇ ਬੈਰਿਸਟਰ ਗੁਲ ਕੇਸਰਾਨੀ, ਜਿਨ੍ਹਾਂ ਕੋਲ ਹੈ 20 ਸਾਲ ਤੋਂ ਵੱਧ ਦਾ ਤਜਰਬਾ। ਫੈਮਿਲੀ ਵਾਇਲੈਂਸ, ਟ੍ਰੈਫਿਕ, ਡਰਿੰਕ ਐਂਡ ਡਰਾਈਵ, ਸੈਕਸੁਅਲ ਅਸਾਲਟ, ਡਰੱਗਸ ਡਿਸਹੋਨੈਸਟੀ, ਫਰਾਡ, ਮਿਸਕੰਡਕਟ ਜਾਂ ਫਿਰ ਨਿਊਜ਼ੀਲੈਂਡ ਪੁਲਿਸ ਦੀ ਇਨਵੈਸਟੀਗੇਸ਼ਨ, ਇਹ ਤੁਹਾਡੇ ਹਰ ਤਰ੍ਹਾਂ ਦੇ ਕਾਨੂੰਨੀ ਮਸਲੇ ਦੇ ਦੇਣਗੇ ਹੱਲ, ਉਹ ਵੀ ਬਿਨਾਂ ਕਿਸੇ ਢਿੱਲ।
0: ਇਹ 9 ਸਾਲ ਨਿਊਜ਼ੀਲੈਂਡ ਪੁਲਿਸ ਦੇ ਸੀਨੀਅਰ ਪ੍ਰੋਸੀਕਿਊਟਰ ਰਹਿ ਚੁੱਕੇ ਨੇ।
2: ਕਾਲ ਬੈਰਿਸਟਰ ਫਾਰੂਕ ਗੁਲ ਕੇਸਰਾਨੀ 02-3530-8720।
3: ਗੁਰੂ ਮਾਠ ਕਿਚਨ ਵੇਅਰ ਹੋਵੇ ਜਾਂ ਫਿਰ ਪੂਜਾ ਆਈਟਮਸ ਜਿਵੇਂ ਕਿ ਰੁਮਾਲਾ ਸਾਹਿਬ, ਕਿਰਪਾਨਾ, ਸ੍ਰੀ ਸਾਹਿਬ, ਕਛੇਰਾ, ਕੜੇ, ਸਰਬ ਲੋਦੇ ਭਾਂਡੇ, ਗੁਰੂ ਸਾਹਿਬ ਦੇ ਹਰ ਸਾਈਜ਼ ਦੇ ਫੋਟੋ ਫਰੇਮ, ਮੰਦਿਰ, ਮੰਜੇ, ਕੁੰਡੇ, ਚੱਕਲੇ ਵੇਲਨੇ, ਨਿਊਜ਼ੀਲੈਂਡ ਸਰਟੀਫਾਈਡ ਚੁੱਲ੍ਹੇ, ਮਲਮਲ ਦੁਪੱਟੇ, ਰਿਟੇਲ ਤੇ ਹੋਲਸੇਲ, ਸਭ ਕੁਝ ਇੱਕੋ ਛੱਤ ਥੱਲੇ। ਗੁਰੂ ਮਾਠ 1542-158 ਕੋਲਮਾ ਰੋਡ, ਪਾਪਾ ਟੋਇਟੋਏ। ਕਾਲ 09277-2286 ਔਰ ਵਟਸਐਪ 02231721 34 ਔਰ ਵਿਜ਼ਿਟ gurumart.co.nz। ਨੇਸ਼ਨਵਾਈਡ ਸ਼ਿਪਿੰਗ ਅਵੇਲੇਬਲ।
4: ਜਾਇਦਾਦ ਦਾ ਫੈਸਲਾ ਵੱਡਾ ਹੁੰਦਾ ਹੈ, ਅਸੀਂ ਤੁਹਾਨੂੰ ਦਿੰਦੇ ਹਾਂ ਸਹੀ ਜਾਇਦਾਦ ਦੀ ਸਹੀ ਜਾਣਕਾਰੀ ਤੇ ਖਰੀ ਖਰੀ ਸਲਾਹ। ਨਾ ਸਿਰਫ ਵੇਚਣਾ, ਨਾ ਕਿ ਖਰੀਦਣਾ, ਸਿਰਫ ਰਿਸ਼ਤਾ ਬਣਾਉਣਾ। ਇਮਾਨਦਾਰੀ ਅਤੇ ਭਰੋਸੇ ਨਾਲ ਆਪਣੇ ਪੇਸ਼ੇਵਰ ਰੀਅਲ ਅਸਟੇਟ ਸਲਾਹਕਾਰ ਨੂੰ ਚੁਣੋ। ਕਾਲ ਕਰੋ ਹਾਰਕੋਰਟਸ ਮੈਨੂਰੇਵਾ ਦੇ ਭਰੋਸੇਮੰਦ ਰਿਐਲਟਰਸ ਨਵ ਢਿੱਲੋਂ 02-304-9224 ਜਾਂ ਫਿਰ ਦਲਜਿੰਦਰ ਪਾਂਗਲੀ 02-1056-4387।
5: ਗਰੋਸਰੀ ਲੈਣ ਜਾਣਾ
6: MP,
5: ਬਿਜੀ ਦੀ ਖੁੰਡੀ ਤੇ ਰਜਾਈ ਵੀ ਲੈ ਕੇ ਆਉਣੀ ਹੈ
6: MP,
5: ਇਹ ਕੀ MP ਕਰੀ ਜਾਂਦੇ ਹੋ?
7: ਹਰ ਜ਼ਰੂਰਤ ਦਾ ਸਮਾਨ ਹੈ MP ਸੁਪਰ ਸਟੋਰ ਤੇ। MP ਚੱਕੀ ਫਰੈਸ਼ ਆਟਾ, ਆਰਗੈਨਿਕ ਪ੍ਰੋਡਕਟਸ ਤੇ ਰੈਸਟੋਰੈਂਟਸ ਤੇ ਘਰ ਦੀ ਰਸੋਈ ਦਾ ਪੂਰਾ ਸਮਾਨ ਮਿਲਦਾ ਹੈ। ਇਹਨਾਂ ਨੂੰ ਕਈ ਵਾਰ ਬੈਸਟ ਏਸ਼ੀਅਨ ਬਿਜ਼ਨਸ ਦਾ ਅਵਾਰਡ ਵੀ ਮਿਲਿਆ। ਇੰਡੀਆ ਤੋਂ ਸਿੱਧਾ ਸਮਾਨ ਲਿਆਉਂਦੇ ਨੇ। ਵੈਸਟਰਨ ਯੂਨੀਅਨ ਤੇ ਪੈਸੇ ਭੇਜ ਵੀ ਸਕਦੇ ਹੋ ਤੇ ਮੰਗਵਾ ਵੀ ਸਕਦੇ ਹੋ। ਥੋਕਮਾ ਸੌਦਾ ਲੈਣ ਤੇ ਹੋਲਸੇਲ ਡਿਸਕਾਊਂਟ ਵੀ ਮਿਲਦਾ ਹੈ। 212 St. Eubans Street, ਵੈਸਟ ਹੈਸਟਿੰਗਸ। ਕਾਲ 06-878-9190। ਇਹਨਾਂ ਦਾ ਫੇਸਬੁੱਕ ਪੇਜ ਲਾਈਕ ਕਰਨਾ ਨਾ ਭੁੱਲਿਓ।
8: ਪੰਜਾਬ ਬਾਰੇ ਜਾਣੀਏ ਨੂੰ ਪ੍ਰਾਊਡਲੀ ਸਪੌਂਸਰ ਕਰਦੇ ਨੇ ਇੰਡੋ ਕੀਵੀ ਟਰੈਵਲਸ, ਪੰਜਾਬੀਆਂ ਦੀ ਇੱਕੋ ਇੱਕ ਆਪਣੀ ਟਰੈਵਲ ਏਜੰਸੀ ਜਿੱਥੇ ਤੁਸੀਂ ਏਅਰ ਟਿਕਟਾਂ ਦੇ ਪੱਖੋਂ ਕੰਟੈਕਟ ਕਰ ਸਕਦੇ ਹੋ 0800-03-03-93 ਜਾਂ 02-2-6-5-6-4-0-6। ਸਰਗੀ, ਕਰਵਾ ਚੌਥ ਦੇ ਵਰਤ ਵਾਲੇ ਦਿਨ ਪਾਉ ਫੁੱਟਣ ਤੋਂ ਪਹਿਲਾਂ ਖਾਧੇ ਭੋਜਨ ਨੂੰ ਸਰਗੀ ਕਿਹਾ ਜਾਂਦਾ ਹੈ। ਕਰਵਾ ਚੌਥ ਦੀ ਪੂਰਵ ਰਾਤਰੀ ਨੂੰ ਸੱਸਾਂ ਆਪਣੀਆਂ ਨੂੰਹਾਂ ਦੇ ਵਰਤ ਲਈ ਸਰਗੀ ਭੇਜਦੀਆਂ ਹਨ, ਜਿਸ ਵਿੱਚ ਫਲ, ਮਿਠਾਈਆਂ ਅਤੇ ਫੀਣੀਆਂ ਆਦਿ ਹੁੰਦੀਆਂ ਹਨ। ਨੂੰਹਾਂ ਸਰਗੀ ਖਾ ਕੇ ਵਰਤ ਰੱਖਦੀਆਂ ਹਨ। ਵਰਤ ਪੂਜਣ ਮਗਰੋਂ ਨੂੰਹਾਂ ਆਪਣੇ ਆਪਣੀਆਂ ਸੱਸਾਂ ਨੂੰ ਪੋਹੀਆਂ ਭੇਟ ਕਰਦੀਆਂ ਨੇ। ਮੁਸਲਮਾਨ ਰਮਜ਼ਾਨ ਦੇ ਮਹੀਨੇ ਰੋਜ਼ਿਆਂ ਦੇ ਦਿਨਾਂ ਵਿੱਚ ਸਵੇਰੇ ਮੂੰਹ ਚਾਖਰੇ ਜੋ ਰੋਟੀ ਦੇ ਤੇ ਫਲ ਖਾਂਦੇ ਹਨ, ਉਸ ਨੂੰ ਵੀ ਸਰਗੀ ਸਹੇਰੀ ਕਿਹਾ ਜਾਂਦਾ ਹੈ।

ਸ਼ਿਕਾਲ ਜੀ ਕੀ ਹਾਲ ਚਾਲ, ਤੁਸੀਂ ਹੁਣੇ ਸਾਡਾ ਗਾਣਾ ਸੁਣ ਕੇ ਹਟੇ ਹੋ ਜੀ ਕੰਬੀਨੇਸ਼ਨ। ਸੋ ਜੇ ਗਾਣਾ ਵਧੀਆ ਲੱਗਿਆ ਤੇ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਸਬਸਕ੍ਰਾਈਬ ਕਰੋ ਜੀ ਹੰਬਲ ਮਿਊਜ਼ਿਕ ਦਾ ਅਫੀਸ਼ੀਅਲ ਯੂਟਿਊਬ ਚੈਨਲ ਨਵੇਂ ਨਵੇਂ ਗਾਣਿਆਂ ਵਾਸਤੇ।

0: ਓਏ ਰਕੇਸ਼ ਕੀ ਹੋਇਆ?
1: ਓਏ ਯਾਰ, ਮੈਨੂੰ ਉਹ ਸੱਚੀ ਉਹਦੀ ਬਹੁਤ ਯਾਦ ਆਉਂਦੀ ਹੈ। ਇਸ ਵਿਦੇਸ਼ ਦੀ ਧਰਤੀ ਤੇ ਸੱਚੀ ਮੈਂ ਉਹਨੂੰ ਬਹੁਤ ਮਿਸ ਕਰ ਰਿਹਾ।
0: ਓਏ ਉਦਾਸ ਨਾ ਹੋ, ਦੱਸ ਮੈਨੂੰ ਕਿਹਦੀ ਯਾਦ ਆ ਰਹੀ ਹੈ ਤੈਨੂੰ?
1: ਇੰਡੀਅਨ ਖਾਣੇ ਦੀ।
0: ਕਮਲਿਆ, ਬਸ ਇਹੀ ਗੱਲ ਹੈ। ਚਲ ਆਪਾਂ ਚੱਲੀਏ ਚਾਵਲਾਸ ਇੰਡੀਅਨ ਰੈਸਟੋਰੈਂਟ, ਜਿੱਥੇ ਵੈਜ ਤੇ ਨਾਨ ਵੈਜ ਵਿੱਚ ਬਹੁਤ ਸਾਰੀ ਬੈਸਟ ਫੂਡ ਡਿਸ਼ਿਸ ਅਵੇਲੇਬਲ ਨੇ।
1: ਪਰ ਕਾਰ ਕਿੱਥੇ ਖੜੀ ਕਰਾਂਗੇ?
0: ਘਬਰਾ ਨਾ, ਉੱਥੇ ਪਾਰਕਿੰਗ ਲਈ ਵੀ ਵੱਡੀ ਸਪੇਸ ਹੈ।
2: ਚਾਵਲਾਸ ਇੰਡੀਅਨ ਰੈਸਟੋਰੈਂਟ, 5613615, ਗ੍ਰੇਟ ਸਾਊਥ ਰੋਡ, ਮਨੁਕਾਓ। ਆਪਣੇ ਫੰਕਸ਼ਨਸ ਤੇ ਬੁਕਿੰਗ ਲਈ ਕਾਲ 0926231322।
3: ਚਾਵਲਾਸ ਲੁਧਿਆਣਾ ਵਾਲੇ ਦੀ ਬ੍ਰਾਂਚ ਹੁਣ ਨਿਊਜ਼ੀਲੈਂਡ ਦੇ ਵਿੱਚ ਵੀ ਇਹ ਫੂਡ ਬਿਨਾਂ ਕਿਸੇ ਫੂਡ ਕਲਰ ਤੋਂ ਤਿਆਰ ਕਰਦੇ ਨੇ।
4: ਮੈਂ ਆਪਣਾ ਵੀਜ਼ਾ ਇਮੀਗ੍ਰੇਸ਼ਨ ਸਟਾਰ ਤੋਂ ਕਰਵਾਇਆ ਆ। ਇਹਨਾਂ ਨੇ ਮੇਰੇ ਪੇਪਰ ਵਰਕ ਇੰਨਾ ਸੋਲਿਡ ਕੀਤਾ ਕਿ ਮੇਰਾ ਵੀਜ਼ਾ ਚਾਰਟ ਅਪਰੂਵ ਹੋ ਗਿਆ।
5: ਜੋ ਕਹਿੰਦੇ ਨੇ ਉਹੀ ਕਰਦੇ ਨੇ। ਇਮੀਗ੍ਰੇਸ਼ਨ ਸਟਾਰ ਵਾਲੇ ਭਰੋਸੇ ਨਾਲ ਚੱਲਦੇ ਨੇ। ਪਿਛਲੇ 8 ਸਾਲਾਂ ਤੋਂ ਮਨਾਕਾਓ ਸਾਊਥ ਆਕਲੈਂਡ 'ਚ ਤੁਹਾਡੀ ਸੇਵਾ 'ਚ ਹਾਜ਼ਰ ਤੇ ਮਾਹਿਰ ਨੇ ਇਹ ਇੰਪਲਾਇਰ ਐਕ੍ਰੀਡੇਸ਼ਨ।
4: ਜੌਬ ਚੈੱਕ ਐਪਲੀਕੇਸ਼ਨ, ਅਕ੍ਰੀਡੀਏਟਡ ਇੰਪਲਾਇਰ ਵਰਕ ਵੀਜ਼ਾ, ਵਿਜ਼ਿਟਰ ਵੀਜ਼ਾ, ਸਕਿਲਡ ਮਾਈਗ੍ਰੈਂਟ ਰੈਜ਼ੀਡੈਂਟ ਔਰ ਵਰਕ ਟੂ ਰੈਜ਼ੀਡੈਂਟ, ਵੀਜ਼ਾ ਅੰਡਰ ਗ੍ਰੀਨ ਲਿਸਟ, ਸੈਕਸ਼ਨ 61 ਰਿਕੁਐਸਟ ਵਰਗੀਆਂ ਸੇਵਾਵਾਂ ਲਈ ਸੰਪਰਕ ਕਰੋ ਇਮੀਗ੍ਰੇਸ਼ਨ ਸਟਾਰ ਦੇ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ
5: ਵਿਨੋਦ ਜਨੇਜਾਨੂ। ਓਵਰ ਥਾਊਜ਼ੈਂਡਸ ਆਫ ਐਪਲੀਕੇਸ਼ਨਸ ਰੀਪ੍ਰੈਜ਼ੈਂਟਿਡ ਇਨਕਲੂਡਿੰਗ ਸਕਸੈਸਫੁਲ ਗ੍ਰਾਂਟ ਆਫ ਰਿਫਿਊਜੀ ਸਟੇਟਸ। ਫਸਟ ਕੰਸਲਟੇਸ਼ਨ ਬਿਲਕੁਲ ਫ੍ਰੀ ਹੈ। ਅੱਜ ਹੀ ਕਾਲ ਕਰੋ 0225928077 ਔਰ 0221593477।
6: ਕੀ ਤੁਸੀਂ ਆਪਣੇ ਆਰਥਿਕ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਤਿਆਰ ਹੋ? ਕੈਪੀਟਲ ਫਾਈਨਾਂਸ ਲਿਮਿਟਿਡ ਤੁਹਾਡੇ ਸੁਪਨੇ ਪੂਰੇ ਕਰਨ ਲਈ ਹਾਜ਼ਰ ਹੈ।
7: ਤੁਹਾਡਾ ਸੁਪਨਾ ਘਰ ਖਰੀਦਣਾ ਹੋਵੇ ਜਾਂ ਕੋਈ ਇਨਵੈਸਟਮੈਂਟ ਪ੍ਰਾਪਰਟੀ, ਚਾਹੇ ਤੁਹਾਡੇ ਕਾਰੋਬਾਰ ਲਈ ਹੋਵੇ, ਤਾਂ ਸਾਡੀ ਟੀਮ ਤੁਹਾਡੇ ਲਈ ਹਾਜ਼ਰ ਹੈ। 25 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਸਾਡੀ ਮਾਹਰ ਟੀਮ ਹਰ ਕਦਮ ਤੇ ਤੁਹਾਡੀ ਮਦਦ ਕਰਨ ਲਈ ਸਮਰਪਿਤ ਹੈ।
6: ਵਿਜ਼ਿਟ ਕਰੋ capitalfinance.nz ਤੇ
7: ਜਾਂ ਫਿਰ ਅੱਜ ਹੀ ਸਾਨੂੰ ਕਾਲ ਕਰੋ 0800-626-685, 0800-626-685।
6: ਕੈਪੀਟਲ ਫਾਈਨਾਂਸ ਲਿਮਿਟਿਡ, ਜਿੱਥੇ ਤੁਹਾਡਾ ਭਵਿੱਖ ਸ਼ੁਰੂ ਹੁੰਦਾ ਹੈ।
8: ਘਰ ਤਾਂ ਲੈਣਾ ਪਰ ਕ੍ਰੈਡਿਟ ਸਕੋਰ ਘੱਟ ਹੋਣ ਕਰਕੇ ਬੈਂਕ ਨੇ ਮੇਰੀ ਐਪਲੀਕੇਸ਼ਨ ਰਿਫਿਊਜ਼ ਕਰ ਦਿੱਤੀ। ਉੱਤੋਂ ਬੈਂਕਸ ਦੇ ਬਦਲਦੇ ਇੰਟਰਸਟ ਰੇਟਸ ਤੇ ਆ ਹੈਵੀ ਪੇਪਰ ਵਰਕ ਦਾ ਲੋਡ, ਬਹੁਤ ਕਨਫਿਊਜ਼ਨ ਹੈ।
9: ਓ ਜੀ, ਹੁਣ ਫਿਕਰ ਨਾਟ, ਦਾ ਮੋਰਗੇਜ ਸਪਲਾਈ ਦੇ ਮੋਰਗੇਜ ਐਡਵਾਈਜ਼ਰ ਨੀਤ ਧਮਾਨ ਤੁਹਾਨੂੰ ਪ੍ਰੋਪਰ ਗਾਈਡੈਂਸ ਦਿੰਦੇ ਹਨ ਤੇ ਸਹੀ ਪਾਥਵੇ ਦੇ ਕੇ ਤੁਹਾਨੂੰ ਲੋਨ ਲਈ ਐਲੀਜੀਬਲ ਕਰਵਾਉਂਦੇ ਹਨ। ਫਸਟ ਹੋਮ ਬਾਏ ਕਰਨਾ ਹੋਵੇ, ਮੋਰਗੇਜ ਰੀਫਾਈਨਾਂਸ, ਬਾਇੰਗ ਇਨਵੈਸਟਮੈਂਟ ਪ੍ਰਾਪਰਟੀ, ਕੰਸਟਰਕਸ਼ਨ ਲੋਨ, ਬਿਜ਼ਨਸ ਲੋਨ ਐਂਡ ਲੋਨ ਟੂ ਬਾਏ ਕਾਰ ਔਰ ਟਰੱਕ ਔਰ ਟੂ ਪੇ IRD ਟੈਕਸ, ਬੈਸਟ ਇੰਟਰਸਟ ਰੇਟ ਐਂਡ ਟੇਲਰਡ ਫਾਈਨੈਂਸ਼ੀਅਲ ਐਡਵਾਈਸ ਲਈ ਅੱਜ ਹੀ ਕਾਲ ਕਰੋ ਸਰਕਾਰ ਨੀਤ ਧਮਾਨ 0276286338।
10: ਫੈਂਸਿੰਗ ਵੀ ਕਰਾਣੀ ਆ ਤੇ ਬੈਕਯਾਰਡ ਸਪੇਸ ਵੀ ਵਧੀਆ ਯੂਜ਼ ਹੋ ਜੇ ਤੇ ਕੰਮ ਵੀ ਹਾਈ ਫਾਈ ਹੋਵੇ,
11: ਫੇਰ ਤਾਂ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਿਡ ਵਾਲਿਆਂ ਨੂੰ ਹੀ ਕਾਲ ਲਾਨੇ ਆ। ਵੇਖੀ ਕਿੱਦਾਂ ਘਰ ਦੀ ਟ੍ਰਾਂਸਫਾਰਮੇਸ਼ਨ ਹੁੰਦੀ ਆ, ਨਾਲੇ ਹਾਈਲੀ ਸਕਿਲਡ ਟੀਮ ਆ ਉਹਨਾਂ ਕੋਲ ਐਂਡ ਕੰਮ ਹਾਈ ਫਾਈ ਦੇ ਨਾਲ ਬਜਟ ਫ੍ਰੈਂਡਲੀ ਵੀ ਹੁੰਦਾ ਹੈ।
10: ਕਾਲ ਜੀ ਲੈਂਡਸਕੇਪਿੰਗ, ਡੈਕਿੰਗ ਐਂਡ ਫੈਂਸ ਵਰਕ ਲਈ ਯਾਦ ਰੱਖੋ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਿਡ, ਪਾਈਨ, ਕਵੇਲਾ, ਵਾਈਟੈਕਸ ਡੈਕ, ਅਲਮੋਨੀਅਮ ਔਰ ਟਿੰਬਰ ਫੈਂਸ ਐਂਡ ਗੇਟ, ਐਨਵਿੰਗ, ਆਰਟੀਫਿਸ਼ੀਅਲ ਗ੍ਰਾਸ, ਪੇਵਰਸ, ਜੋ ਚਾਹੇ ਕਸਟਮਾਈਜ਼ ਕਰਵਾ ਸਕਦੇ ਹੋ। DM ਫਾਰ ਫ੍ਰੀ ਕੋਡਸ, ਕਾਲ 0204490009 ਔਰ ਈਮੇਲ hdfenceanddeck@gmail.com।
12: ਮਦਰਸ ਡੇ ਦੇ ਖਾਸ ਮੌਕੇ ਤੇ ਗਲਿਟਰ ਜੁਐਲਰਸ ਨੇ ਲਗਾ ਦਿੱਤੀ ਹੈ ਸੇਲ ਤੇ ਤੁਹਾਡੇ ਲਈ ਲੈ ਆਏ ਨੇ ਸ਼ਾਨਦਾਰ ਸਪੈਸ਼ਲਸ। 22 ਕੈਰੇਟ ਗੋਲਡ ਜੁਐਲਰੀ, ਡਾਇਮੰਡ ਜੁਐਲਰੀ ਅਤੇ ਸਿਲਵਰ ਜੁਐਲਰੀ ਦੇ ਉੱਤੇ ਬਹੁਤ ਸਾਰੇ ਸਪੈਸ਼ਲਸ। ਗਲਿਟਰ ਜੁਐਲਰਸ, ਜੋ ਕਿ 2x216 ਗ੍ਰੇਟ ਸਾਊਥ ਰੋਡ ਮੈਨਰੇਵਾ ਦੇ ਵਿੱਚ ਸਥਿਤ ਨੇ, ਹਰ ਰੋਜ਼ ਸਵੇਰੇ 10 ਵਜੇ ਤੋਂ ਲੈ ਕੇ 5:30 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ। ਨੈਕਸਟ ਟੂ SB ਬੈਂਕ, ਫੋਨ 0224000 ਤੇ। ਨਾ ਫੇਸਬੁੱਕ, ਨਾ ਟਵਿੱਟਰ, ਹੁਣ ਯਾਦ ਰੱਖੋ ਸਿਰਫ ਔਰ ਸਿਰਫ ਗਲਿਟਰ।
13: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਅਮਰਿੰਦਰ ਗਿੱਲ।
14: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ।
15: ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗਿੱਲ ਹਰਦੀਪ।
16: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
17: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗੁਰਕਿਰਪਾਲ ਸਿੰਘ।
18: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਗੀ।
19: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਸੰਧੂ।
20: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
21: ਯੂ ਆਰ ਨੰਬਰ 1 ਰੇਡੀਓ ਸਟੇਸ਼ਨ।
22: 2008 Great South Road, Papa Toy Toy।

0: ਵਾਇਸ ਕਾਮੇਡੀ
1: ਕਿਹੜਾ ਲੋਕਾਂ ਨਾਲ ਐਡੇ ਐਡੇ ਝੂਠ ਬੋਲੇ, ਲੋਕਾਂ ਨੂੰ ਐਦਾਂ ਦੇ ਲਾਰੇ ਲਾਏ ਜਿੱਦਾਂ ਪਿੱਛੇ ਜੇ ਇੱਕ ਲੀਡਰ ਸੋਕੇ ਦੀ ਮਾਰ ਹੇਠ ਆਏ ਇਲਾਕੇ ਦਾ ਦੌਰਾ ਕਰਨ ਗਿਆ, ਆਪਣੇ ਭਾਸ਼ਣ 'ਚ ਲੋਕਾਂ ਨੂੰ ਕਹਿਣ ਡਿਆ ਸੀ, ਮੈਂ ਇਸ ਸੋਕੇ ਦੀ ਮਾਰ ਹੇਠ ਆਏ ਇਲਾਕੇ ਦੇ ਲੋਕਾਂ ਨੂੰ ਯਕੀਨ ਦਵਾਉਂਦਾ ਹਾਂ ਕਿ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਤੁਹਾਡੇ ਇਲਾਕੇ 'ਚ ਮੀਂਹ ਪਵਾਇਆ ਜਾਏਗਾ। ਲੈ ਦੱਸ ਕਿੱਡਾ ਇਹ ਰੱਬ ਦਾ ਸੈਕਟਰੀ ਲੱਗਾ ਜਿਹੜਾ ਕਹਿ ਕੇ ਮੀਂਹ ਪਵਾ ਦੇਗਾ। ਲੋਕ ਬੈਠੇ ਭੋਲੇ ਆ।

ਅੱਧਾ ਹਫ਼ਤਾ ਹੋਇਆ ਮੌਜਾਂ ਹੋਵਣ ਡਬਲ, ਅੱਧਾ ਹਫ਼ਤਾ ਹੋਇਆ ਮੌਜਾਂ ਹੋਵਣ ਡਬਲ, ਰੇਡੀਓ ਸਪਾਈਸ ਨਾਲ ਦੂਰ ਹੋ ਜਾਵੇ ਹਰ ਟ੍ਰਬਲ। ਗੀਤ ਵੀ ਨੇ ਅਤੇ ਗੱਲਾਂ ਵੀ ਪ੍ਰਾਈਮ, ਤੁਹਾਡੇ ਲਈ ਆ ਗਿਆ ਤੁਹਾਡਾ ਆਪਣਾ ਸਪਾਈਸ ਟਾਈਮ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ। ਰੇਡੀਓ ਸਪਾਈਸ ਸੁਣ ਰਹੇ ਸਾਡੇ ਸਾਰੇ ਹੀ ਸਤਿਕਾਰ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਆਪ ਸਭ ਨੂੰ। ਜੀ ਆਇਆਂ ਨੂੰ ਕਹਿੰਦੇ ਹਾਂ ਸਪਾਈਸ ਟਾਈਮ। ਬਿਲਕੁਲ ਜੀ, ਸਪਾਈਸ ਟਾਈਮ ਦੇ ਵਿੱਚ ਅਤੇ ਸਪਾਈਸ ਟਾਈਮ ਇੰਟੂ ਸਰਕਾਰੀਆ ਦੇ ਨਾਲ ਤੁਹਾਡੇ ਨਾਲ, ਅਤੇ ਅਸੀਂ ਤੁਹਾਡੇ ਨਾਲ, ਤੁਸੀਂ ਸਾਡੇ ਨਾਲ, ਅਤੇ ਬਿਲਕੁਲ ਅਸੀਂ ਇੱਕ ਦੂਜੇ ਦੇ ਨਾਲ, ਅਤੇ ਨਾਲ ਦੇ ਨਾਲ ਇਹ ਸਫ਼ਰ ਅਸੀਂ ਤੈਅ ਕਰਦੇ ਚੱਲਾਂਗੇ ਜੀ। ਅਤੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ, ਜੀ ਆਇਆਂ ਨੂੰ, ਅਤੇ ਸਾਡੇ ਸਤਿਕਾਰ ਸਰੋਤੇ ਵੀ ਸਾਡੇ ਨਾਲ ਸ਼ਾਮਿਲ ਹੋਣੇ ਸ਼ੁਰੂ ਹੋ ਗਏ ਨੇ। ਅਤੇ ਹੌਟ ਸੀਟ 'ਤੇ ਅੱਜ ਅਸੀਂ ਬਿਰਾਜਮਾਨ ਕਰਦੇ ਹਾਂ ਬਲਜੀਤ ਸਿੰਘ ਜੀ ਨੂੰ। ਬਲਜੀਤ ਸਿੰਘ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਅਤੇ ਪ੍ਰੋਗਰਾਮ ਦੇ ਵਿੱਚ, ਜੀ ਆਇਆਂ ਨੂੰ। ਅਤੇ ਲਓ ਜੀ, ਹਰਜੀਤ ਜੀ ਦਾ ਮੈਸੇਜ ਵੀ ਆ ਗਿਆ, ਸੋ ਹਰਜੀਤ ਜੀ ਨੂੰ ਵੀ ਸ਼ਾਮਿਲ ਕਰਦੇ ਚੱਲਦੇ ਹਾਂ ਜੀ। ਅਤੇ ਕਿਆ ਬਾਤਾਂ ਜੀ, ਅੱਜ ਸਾਡੇ ਸਤਿਕਾਰ ਸਰੋਤੇ ਸਾਡੇ ਨਾਲ ਜੁੜੇ ਨੇ, ਇੱਕ ਪਾਸੇ ਬਲਜੀਤ ਸਿੰਘ ਜੀ ਅਤੇ ਇੱਕ ਪਾਸੇ ਹਰਜੀਤ ਸਿੰਘ ਜੀ, ਕਿਆ ਬਾਤਾਂ ਨੇ ਜੀ। ਸੋ ਜਿੱਥੇ ਕਿਤੇ ਵੀ ਤੁਸੀਂ ਹੋ, ਰੇਡੀਓ ਸਪਾਈਸ ਤੁਸੀਂ ਸੁਣ ਰਹੇ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਇਸਤਕਬਾਲ ਕਰਦੇ ਹੋਏ ਔਰ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਦਿੰਦੇ ਹੋਏ ਅਤੇ ਤੁਹਾਡੇ ਸਾਥ ਦੀ ਤਵੱਕੋ ਕਰਦੇ ਹੋਏ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ। ਅਸੀਂ ਫਿਰ ਅੱਜ ਤਿੰਨ ਭਰਾਵਾਂ ਦੇ ਇਸ ਗੀਤ ਦੇ ਨਾਲ

ਧੀਆਂ ਰੁੱਖ ਅਤੇ ਪਾਣੀ ਸਾਥੀ ਉਹ ਸੋ ਬਹੁਤ ਮਹੱਤਤਾ ਹੈ, ਧੀਆਂ ਦੀ ਵੀ ਕਿੰਨੀ ਮਹੱਤਤਾ ਹੈ। ਸੋ ਮੈਂ ਇਸ ਸ਼ਬਦਾਂ ਦੇ ਵਿੱਚ ਮੈਂ ਸ਼ਾਇਦ ਉਹਨਾਂ ਚੰਗੀ ਤਰ੍ਹਾਂ ਐਕਸਪਲੇਨ ਜਿਹੜਾ ਉਹ ਨਾ ਕਰ ਸਕਾਂ। ਕਦੀ ਕਦੀ ਇਮੋਸ਼ਨਲ ਹੋ ਜਾਂਦਾ ਬੰਦਾ ਸ਼ਬਦਾਂ 'ਤੇ, ਜਿਹੜਾ ਕੰਟਰੋਲ ਹੋ ਜਾਂਦਾ ਜਦੋਂ ਜ਼ਿਆਦਾ ਇਮੋਸ਼ਨਲ ਹੋ ਜਾਂਦਾ। ਸੋ ਰੁੱਖ, ਪਾਣੀ, ਧੀਆਂ, ਸੋ ਤਿੰਨੇ ਹੀ ਜਿਹੜੀਆਂ ਨੇ ਕੁਦਰਤ ਦੀਆਂ ਸਾਨੂੰ ਦਾਤਾਂ, ਅਨਮੋਲ ਦਾਤਾਂ ਨੇ ਸਾਥੀਓ। ਸੋ ਧੀਆਂ ਦਾ ਵੀ ਸਤਿਕਾਰ ਜਿਹੜਾ ਹੈ ਉਹ ਪਹਿਲੇ ਨੰਬਰ 'ਤੇ ਆਉਣਾ ਚਾਹੀਦਾ ਹੈ, ਅਤੇ ਦੂਜੇ ਨੰਬਰ 'ਤੇ ਨਾਲ ਹੀ ਨਾਲ ਸਾਨੂੰ ਆਪਣੀ ਇੰਪੋਰਟੈਂਸ ਵੀ ਸਮਝਣੀ ਚਾਹੀਦੀ ਹੈ ਜੋ ਕੁਦਰਤ ਨੇ ਸਾਨੂੰ ਜੋ ਬਖਸ਼ਿਆ ਖਜ਼ਾਨਾ। ਮੈਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਵਾਰ ਵਾਰ ਇਸੇ ਕਰਕੇ ਹੀ ਇਹ ਬੇਨਤੀ ਕਰਦਾ ਰਹਿੰਦਾ, ਅਪੀਲ ਕਰਦਾ ਰਹਿੰਦਾ ਕਿ ਸਾਥੀਓ ਪਾਣੀ ਦਾ ਜਿਹੜਾ ਅਨਮੋਲ ਖਜ਼ਾਨਾ ਜਿਹੜਾ ਕੁਦਰਤ ਨੇ ਸਾਨੂੰ ਬਖਸ਼ਿਆ ਨਾ, ਜੋ ਪੰਜਾਬ ਦੀ ਧਰਤੀ ਹੀ ਜਿਹੜੀ ਉਹ ਪਾਣੀਆਂ ਦੇ ਕਰਕੇ ਜਾਣੀ ਜਾਂਦੀ ਹੈ ਸਾਥੀਓ। ਅਸੀਂ ਪੰਜ ਦਰਿਆਵਾਂ ਦਾ ਪਾਣੀ ਜਿਹੜਾ ਹੈ, ਪਵਿੱਤਰ ਪਾਣੀ, ਮਿੱਠਾ ਪਾਣੀ, ਔਰ ਇੰਨਾ ਸੋਹਣਾ ਪਾਣੀ ਜਿਹੜਾ ਕੋਈ ਖਾਰਾ ਹੀ ਨਹੀਂ ਹੈ ਪਾਣੀ, ਔਰ ਇੰਨਾ ਉਪਜਾਊ ਜਿਸਨੇ ਸਾਡੀ ਜ਼ਮੀਨ ਨੂੰ, ਸਾਡੀ ਜ਼ਮੀਨ ਨੂੰ ਇੰਨਾ ਜ਼ਰਖੇਜ਼ ਬਣਾਇਆ ਜਿਸ ਪਾਣੀ ਨੇ, ਉਸ ਪਾਣੀ ਦਾ ਸਤਿਕਾਰ ਕਰਨਾ ਵੀ ਜ਼ਰੂਰੀ ਹੈ ਸਾਥੀਓ। ਸੋ ਰੁੱਖਾਂ ਦਾ ਸਤਿਕਾਰ ਕਰਨਾ ਵੀ ਜ਼ਰੂਰੀ ਹੈ। ਇਹ ਗੱਲ ਮੈਂ ਕਿਉਂ ਕਹਿ ਰਿਹਾ, ਕਿਉਂਕਿ ਇੱਕ ਬਹੁਤ ਅੱਖਾਂ ਖੋਲ੍ਹਣ ਵਾਲੀ ਰਿਪੋਰਟ ਜਿਹੜੀ ਉਹ ਸਾਹਮਣੇ ਆਈ ਹੈ, ਜਿਹੜੀ ਕਿ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ। ਵੈਸੇ ਮੈਂ ਆਪਣੇ ਸਾਰੇ ਪ੍ਰੋਗਰਾਮਾਂ ਦੇ ਵਿੱਚ ਇਹ ਹਿੰਟ ਜਿਹੜੇ ਉਹ ਤੁਹਾਨੂੰ ਦਿੰਦਾ ਹੀ ਰਹਿੰਦਾ ਹੁੰਦਾ ਕਿ ਪਾਣੀ ਜਿਹੜਾ ਆਲਰੇਡੀ ਬਹੁਤ ਜਿਹੜਾ ਨੀਵੇਂ ਪੱਧਰ 'ਤੇ ਸਾਡਾ ਚਲਾ ਗਿਆ, ਜਿਸ ਨੂੰ ਕਿ ਬਚਾਉਣ ਦੀ ਇੰਨੀ ਜ਼ਿਆਦਾ ਸਾਨੂੰ ਲੋੜ ਜਿਹੜੀ ਪਈ ਹੋਈ ਹੈ। ਪਵਨ ਗੁਰੂ ਪਾਣੀ ਪਿਤਾ ਦਾ ਅਸੀਂ ਹੋਕਾ ਹਰ ਵਾਰ ਜਿਹੜਾ ਹੈ ਉਹ ਦਿੰਦੇ ਹਾਂ, ਅਸੀਂ ਹਰ ਰੋਜ਼ ਗੁਰਾਂ ਦੀ ਬਾਣੀ ਅੱਗੇ ਨਤਮਸਤਕ ਹੁੰਦੇ ਹਾਂ, ਪਾਠ ਕਰਦੇ ਹਾਂ, ਹਰ ਰੋਜ਼ ਜਿਹੜਾ ਉਹ ਆਪਣਾ ਸੀਸ ਨਵਾਉਂਦੇ ਹਾਂ। ਸੋ ਗੁਰੂ ਦੇ ਇਹਨਾਂ ਸ਼ਬਦਾਂ ਦੇ ਅੱਗੇ ਪਵਨ ਗੁਰੂ ਪਾਣੀ ਪਿਤਾ ਅਸੀਂ ਹਰ ਰੋਜ਼ ਪੜ੍ਹਦੇ ਹਾਂ, ਲੇਕਿਨ ਉਸਨੂੰ ਅਸੀਂ ਵਿਚਾਰ ਨਹੀਂ ਰਹੇ, ਉਸਨੂੰ ਸਮਝ ਨਹੀਂ ਰਹੇ। ਸੋ ਇਸ ਨੂੰ ਸਮਝੀਏ ਸਾਥੀਓ, ਇੰਨਾ ਇੰਪੋਰਟੈਂਸ ਵਿਚਾਰੀਏ, ਕਿਉਂਕਿ ਸਮਾਂ ਬਹੁਤ ਜਿਹੜਾ ਹੈ ਉਹ ਖਤਰਨਾਕ ਮੋੜ 'ਤੇ ਸਾਨੂੰ ਜਿਹੜਾ ਉਹ ਲੈ ਆਇਆ ਹੈ। ਜੇਕਰ ਹਾਲੇ ਵੀ ਪੰਜਾਬੀਆਂ ਨੇ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਨਾ ਸਮਝੀ, ਤਾਂ ਸ਼ਾਇਦ ਬਹੁਤ ਬਹੁਤ ਬਹੁਤ ਦੇਰ ਨਾ ਹੋ ਜਾਵੇ ਹੁੰਦੇ ਹੁੰਦੇ। ਸੋ ਕਿਰਪਾ ਕਰਕੇ ਉਹ ਰਲ ਮਿਲ ਕੇ ਆਪਣਾ ਜਿਹੜਾ ਸਾਰੇ ਫਰਜ਼ ਨਿਭਾਈਏ, ਸੋ ਬੂੰਦ ਬੂੰਦ ਪਾਣੀ ਦੀ ਬਚਾਈਏ। ਅਤੇ ਇਹਦੇ ਨਾਲ ਹੀ ਓਲਡ ਇਜ਼ ਗੋਲਡ ਸੈਕਸ਼ਨ ਦੇ ਤਹਿਤ ਅਗਲਾ ਗੀਤ ਤੁਹਾਡੇ ਲਈ ਪੇਸ਼ ਕਰਦੇ ਹਾਂ ਜੀ। ਸੋ ਐਵਰਗ੍ਰੀਨ ਸੌਂਗ ਹੈ, ਉਮੀਦ ਕਰਦੇ ਹਾਂ ਕਿ ਇਹ ਵੀ ਤੁਸੀਂ ਪਸੰਦ ਕਰੋਗੇ।

ਸਪਾਈਸ ਟਾਈਮ ਦੇ ਸਾਡੇ ਸਾਰੇ ਹੀ ਸਤਿਕਾਰ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਇੰਨਾ ਪਿਆਰ ਬਖਸ਼ਦੇ ਹੋ ਅਤੇ ਹਮੇਸ਼ਾ ਸਾਡੇ ਨਾਲ ਵੀ ਸਫ਼ਰ ਦੇ ਵਿੱਚ ਸਾਡੇ ਨਾਲ ਜੁੜੇ ਰਹਿੰਦੇ ਹੋ ਅਤੇ ਤੁਹਾਨੂੰ ਸਾਰਿਆਂ ਨੂੰ ਹੀ ਦਿਲ ਖੋਲ੍ਹ ਕੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਪ੍ਰੋਗਰਾਮ ਦੇ ਵਿੱਚ ਜਿਹੜੇ ਸਾਡੇ ਸਫ਼ਰ ਦੇ ਵਿੱਚ ਇਸ ਵਕਤ ਦੇ ਸਾਡੇ ਸਾਥੀ ਨੇ, ਉਹਨਾਂ ਦੇ ਵਿੱਚ ਅਸੀਂ ਬੈਂਸ ਸਾਹਿਬ ਤੁਹਾਨੂੰ ਵੀ ਜੀਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ, ਅਤੇ ਤੁਸੀਂ ਵੀ ਪ੍ਰੋਗਰਾਮ ਸੁਣਦੇ ਰਹਿੰਦੇ ਹੋ ਹਮੇਸ਼ਾ ਹੀ, ਜਿਹੜਾ ਗਾਹੇ ਬਗਾਹੇ ਸੰਦੇਸ਼ ਵੀ ਆਪਣੇ ਭੇਜਦੇ ਰਹਿੰਦੇ ਹੋ। ਸੋ ਅੱਜ ਵੀ ਤੁਹਾਡਾ ਸੰਦੇਸ਼ ਮਿਲਿਆ ਜੀ। ਹਰਜੀਤ ਹਰਮਨ ਦਾ ਗੀਤ ਤੁਸੀਂ ਸੁਣਨਾ ਚਾਹੇ, ਬਹੁਤ ਹੀ ਜਲਦ ਤੁਹਾਡੇ ਲਈ ਅਸੀਂ ਪੇਸ਼ ਕਰਾਂਗੇ। ਅਤੇ ਨਾਲ ਹੀ ਨਾਲ ਸਾਡੇ ਸਤਿਕਾਰਤ ਵੱਡੇ ਵੀਰ ਪੰਮੀ ਬਾਈ ਜੀ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ, ਸਾਡੇ ਨਾਲ ਪ੍ਰੋਗਰਾਮ ਸੁਣ ਰਹੇ ਨੇ। ਸੋ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਪੰਮੀ ਬਾਈ ਜੀ। ਸੋ ਤੁਹਾਡਾ ਬਹੁਤ ਇਸਤਕਬਾਲ, ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਅਤੇ ਹਮੇਸ਼ਾ ਹੀ ਕਾਲ ਕਰਦੇ ਹੋ ਤੁਸੀਂ, ਅਤੇ ਅੱਜ ਵੀ ਤੁਸੀਂ ਕਾਲ ਕੀਤੀ, ਬਹੁਤ ਬਹੁਤ ਧੰਨਵਾਦ। ਅਤੇ ਨਾਲ ਹੀ ਨਾਲ ਦੀਪ ਬਾਈ ਨੂੰ ਵੀ ਅਸੀਂ ਸ਼ਾਮਿਲ ਕਰਦੇ ਚੱਲਦੇ ਹਾਂ ਜੀ। ਸੋ ਦੀਪ ਜੀ ਦਾ ਵੀ ਮੈਸੇਜ ਸਾਨੂੰ ਪਹੁੰਚ ਗਿਆ ਜੀ, ਅਤੇ ਬਹੁਤ ਬਹੁਤ ਧੰਨਵਾਦ ਦੀਪ ਜੀ ਤੁਹਾਡਾ ਵੀ। ਸੋ ਤੁਹਾਡੇ ਗੀਤ ਦੀ ਫਰਮਾਇਸ਼ ਵੀ ਅਸੀਂ ਕਰ ਲਈਏ ਜੀ, ਨੋਟ ਤੁਹਾਡੇ ਗੀਤ ਦੀ ਫਰਮਾਇਸ਼ ਅਸੀਂ ਤੱਕ ਕਰਦੇ ਚੱਲਾਂਗੇ ਬਹੁਤ ਹੀ ਜਲਦ ਤੁਹਾਡੇ ਲਈ ਪੇਸ਼। ਅਤੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਕਰਨੀਆਂ ਨੇ, ਗੀਤੋ ਸੰਗੀਤ ਤੁਹਾਡੇ ਲਈ ਪੇਸ਼ ਕਰਨਾ ਨੇ। ਸੋ ਤਾਜ਼ਾ ਤਰੀਨ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਨਿਊਜ਼ੀਲੈਂਡ ਦੀਆਂ, ਅਤੇ ਬਹੁਤ ਵੱਡਾ ਬਦਲਾਅ ਹੋਣ ਜਾ ਰਿਹਾ ਦੋਸਤੋ ਸਿਟੀਜ਼ਨਸ਼ਿਪ ਟੈਸਟ ਨੂੰ ਲੈ ਕੇ। ਸੋ ਉਸਦੇ ਬਾਰੇ ਮੈਂ ਇੱਕ ਰੀਲ ਵੀ ਜਿਹੜੀ ਆਪਣੇ ਫੇਸਬੁੱਕ ਪੇਜ 'ਤੇ ਉੱਪਰ ਪਾਈ ਹੋਈ ਹੈ। ਸੋ ਇਸ ਦੇ ਉੱਪਰ ਵਿਸਥਾਰਿਤ ਜਾਣਕਾਰੀ ਜਿਹੜੀ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਸਿਟੀਜ਼ਨਸ਼ਿਪ ਨੂੰ ਲੈ ਕੇ ਸਰਕਾਰ ਕੀ ਬਦਲਾਅ ਜਿਹੜੀ ਹੈ ਉਹ ਕਰਨ ਜਾ ਰਹੀ ਹੈ। ਸੋ ਸਿਟੀਜ਼ਨਸ਼ਿਪ ਨੂੰ ਲੈ ਕੇ ਸਰਕਾਰ ਨੇ ਅਨਾਊਂਸ ਕਰ ਦਿੱਤਾ ਹੈ ਕਿ ਉਹ ਇੱਕ ਟੈਸਟ ਰੱਖਣ ਜਾ ਰਹੇ ਨੇ। ਸੋ ਇਸ ਦੇ ਬਾਰੇ ਤਫਸੀਲ ਦੇ ਵਿੱਚ ਮੈਂ ਜਾਣਕਾਰੀ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਾਂਗਾ ਦੋਸਤੋ। ਸੋ ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਅਪਡੇਟਸ ਨੇ ਨਿਊਜ਼ੀਲੈਂਡ ਦੀਆਂ, ਅਮੈਰੀਕਾ ਇਰਾਨ ਯੁੱਧ ਨਾਲ ਸੰਬੰਧਿਤ ਅਤੇ ਬਾਕੀ ਵਿਸ਼ਵ ਦੇ ਨਾਲ ਸੰਬੰਧਿਤ ਸਾਰੀਆਂ ਖਬਰਾਂ ਗੱਲਾਂ ਬਾਤਾਂ ਤੁਹਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਅੱਜ ਦੇ ਸਫ਼ਰ ਦੇ ਵਿੱਚ ਅਸੀਂ ਤੈਅ ਕਰਦੇ ਚੱਲਾਂਗੇ, ਤੁਹਾਨੂੰ ਤੁਹਾਡੇ ਲਈ ਪੇਸ਼ ਕਰਦੇ ਚੱਲਾਂਗੇ। ਅਤੇ ਨਾਲ ਹੀ ਨਾਲ ਪੇਸ਼ ਕਰਦੇ ਚੱਲਾਂਗੇ ਕੁਛ ਵਿਸ਼ੇਸ਼ ਰਿਪੋਰਟਾਂ ਵੀ, ਜਿਨ੍ਹਾਂ ਦੇ ਵਿੱਚੋਂ ਇੱਕ ਹੋਰ ਵਿਸ਼ੇਸ਼ ਰਿਪੋਰਟ ਜਿਹੜੀ ਪਾਣੀ ਦੇ ਨਾਲ ਸੰਬੰਧਿਤ ਹੈ ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗਾ ਸਾਥੀਓ। ਸੋ ਇਹ ਹੋਕਾ ਅਸੀਂ ਵਾਰ ਵਾਰ ਦਿੰਦੇ ਰਹਿਣਾ, ਸੋ ਸਾਡਾ ਕੰਮ ਹੈ ਜੀ ਹੋਕਾ ਦੇਣਾ, ਸੋ ਉਹ ਅਸੀਂ ਆਪਣਾ ਫਰਜ਼ ਨਿਭਾਉਂਦੇ ਰਹਾਂਗੇ। ਸੋ ਮਾਲੀ ਦਾ ਕੰਮ ਪਾਣੀ ਲਾਉਣਾ ਭਰ ਭਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ। ਸੋ ਸਾਡਾ ਕੰਮ ਹੱਕ ਹੋਕਾ ਦੇਣਾ ਜੀ, ਪਾਣੀ ਪਾਉਣਾ, ਸੋ ਉਹ ਅਸੀਂ ਪਾਉਂਦੇ ਰਹਾਂਗੇ। ਫਿਲਹਾਲ ਅਗਲਾ ਗੀਤ ਤੁਹਾਡੇ ਲਈ ਇੱਕ ਫਰਮਾਇਸ਼ ਜਿਹੜੀ ਹੈ ਪੇਸ਼ ਕਰ ਦਈਏ। ਸੋ ਹਰਜੀਤ ਹਰਮਨ ਜਿਹੜੀ ਕਿ ਇੱਕ ਬਹੁਤ ਹੀ ਵਿਲੱਖਣ ਅਤੇ ਬਹੁਤ ਹੀ ਪਿਆਰੀ ਆਵਾਜ਼ ਹੈ ਜਿਹੜੀ ਪੰਜਾਬ ਦੇ ਸਾਰੇ ਹੀ ਖਾਸ ਤੌਰ 'ਤੇ ਜਿੰਨੇ ਵੀ ਪੰਜਾਬੀ ਗਾਇਕੀ ਨੂੰ ਪਸੰਦ ਕਰਨ ਵਾਲੇ ਜਿਹੜੇ ਸਰੋਤੇ ਨੇ ਉਹ ਜਾਣਦੇ ਨੇ ਇਸ ਆਵਾਜ਼ ਨੂੰ। ਹਰਜੀਤ ਹਰਮਨ ਨੇ ਕਾਫੀ ਬਿਹਤਰੀਨ ਗੀਤ ਜਿਹੜੇ ਨੇ ਪੰਜਾਬੀ ਸੰਗੀਤ ਪ੍ਰੇਮੀਆਂ ਦੀ ਝੋਲੀ ਪਾਏ ਨੇ, ਉਹਨਾਂ ਦੇ ਵਿੱਚੋਂ ਅੱਗੇ ਇਹ ਗੀਤ ਤੁਹਾਡੇ ਲਈ ਪੇਸ਼ ਕਰਦੇ ਹਾਂ।

ਸੋ ਮੇਰੇ ਖਿਆਲ ਨਾਲ ਸਾਥੀਓ, ਸਾਨੂੰ ਲਾਰਿਆਂ 'ਚ ਵੀ ਨਹੀਂ ਰਹਿਣਾ ਚਾਹੀਦਾ ਅਤੇ ਭੁਲੇਖਿਆਂ 'ਚ ਵੀ ਨਹੀਂ ਰਹਿਣਾ ਚਾਹੀਦਾ। ਹੁਣ ਜਿਹੋ ਜਿਹੀ ਅਲਾਰਮਿੰਗ ਸਥਿਤੀ ਜਿਹੜੀ ਹੈ ਉਹ ਪਹੁੰਚ ਗਈ ਹੈ ਪਾਣੀ ਨੂੰ ਲੈ ਕੇ। ਸੋ ਮੈਂ ਤੁਹਾਨੂੰ ਦੱਸਦਾ ਕਿ ਪਾਣੀ ਨੂੰ ਲੈ ਕੇ ਜਿਹੜਾ ਹੈ ਉਹ ਸਾਨੂੰ ਜਿੰਨਾ ਗੰਭੀਰ ਜਿਹੜਾ ਅੱਜ ਤੋਂ 20 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ, ਅਸੀਂ ਹਾਲੇ ਤੱਕ ਗੰਭੀਰ ਨਹੀਂ ਹੋਏ, ਕਿਉਂਕਿ ਨਾਸਾ ਨੇ ਜਿਹੜੀ ਹੈ ਉਹ ਵੀ ਵਾਰਨਿੰਗ ਜਿਹੜੀ ਹੈ ਇਸ਼ੂ ਕਰ ਦਿੱਤੀ। ਅਸੀਂ ਵਾਰ ਵਾਰ ਇਸ ਦਾ ਜ਼ਿਕਰ ਕਰਦੇ ਰਹਿੰਦੇ ਹਾਂ, ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਸੋ ਨਾਸਾ ਕਿੱਡੀ ਵੱਡੀ ਪੁਲਾੜ ਏਜੰਸੀ ਹੈ ਇਸ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਵਿਸ਼ਵ ਦੀ ਜਿਹੜੀ ਹੈ ਇੱਕ ਬਹੁਤ ਹੀ ਵੱਡੀ ਸੰਸਥਾ ਜਿਹੜੀ ਨਾਸਾ ਹੈ। ਸੋ ਪੁਲਾੜ ਸੰਸਥਾ ਜਿਹੜੀ ਨਾਸਾ ਹੈ 2002 ਤੋਂ ਲੈ ਕੇ ਅਤੇ 2008 ਦੇ ਵਿਚਕਾਰ, ਸੋ ਇਹ 6 ਸਾਲ ਜਿਹੜੀ ਹੈ ਨਾ ਨਾਸਾ ਨੇ ਜਿਹੜਾ ਨੌਰਥ ਇੰਡੀਆ ਦੇ ਵਿੱਚ ਜਿਹੜੀ ਹੈ ਇਹ ਰਿਸਰਚ ਜਿਹੜੀ ਹੈ ਇਹ ਆਪਣੀ ਖੋਜ ਕਰਕੇ ਜਾਂ ਕਹਿ ਲਓ ਕਿ ਇਹ ਸਟੱਡੀ ਕਰਕੇ ਉਹਨਾਂ ਨੇ ਜਿਹੜਾ ਇਹ ਪੰਜਾਬੀਆਂ ਨੂੰ ਆਲਰੇਡੀ ਹੀ ਉਸ ਸਮੇਂ ਦਾ ਸੰਦੇਸ਼ਾ ਦੇ ਦਿੱਤਾ ਹੋਇਆ ਜਿਸ ਦੇ ਬਾਰੇ ਪੰਜਾਬੀਆਂ ਨੇ ਹਾਲੇ ਤੱਕ ਵੀ ਜਿਹੜੀ ਹੈ ਘਾਲੋਂ ਕੀਤੀ ਹੋਈ ਹੈ। ਸੋ ਨਾਸਾ ਜਿਹੜੀ ਹੈ ਇਸਨੇ ਪੰਜਾਬ ਅਤੇ ਨੌਰਥ ਇੰਡੀਆ ਦੇ ਗਰਾਊਂਡ ਵਾਟਰ ਕ੍ਰਾਈਸਿਸ ਨੂੰ ਲੈ ਕੇ ਕਾਫੀ ਗੰਭੀਰ ਜਿਹੜੀਆਂ ਵਾਰਨਿੰਗਸ ਦਿੱਤੀਆਂ ਨੇ। ਸੋ ਇਹ ਜਿਹੜੀਆਂ ਇਹਨਾਂ ਨੇ ਸੈਟੇਲਾਈਟ ਦੇ ਰਾਹੀਂ ਇਮੇਜਿਸ ਵੀ ਜਿਹੜੀਆਂ ਨੇ ਉਹ ਸਾਲਾਂ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਸੀ ਕਿ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਵਿੱਚ ਜਿਹੜਾ ਪਾਣੀ ਜਿਹੜਾ ਬਹੁਤ ਤੇਜ਼ੀ ਦੇ ਨਾਲ ਖਤਮ ਹੋ ਰਿਹਾ ਹੈ। ਸੋ ਜ਼ਮੀਨੀ ਪਾਣੀ ਜਿਹੜਾ ਬਹੁਤ ਤੇਜ਼ੀ ਦੇ ਨਾਲ ਖਤਮ ਹੋ ਰਿਹਾ ਹੈ। ਸੋ ਇਹਨਾਂ ਨੇ ਗ੍ਰੈਵਿਟੀ ਰਿਕਵਰੀ ਐਂਡ ਕਲਾਈਮੇਟ ਐਕਸਪੈਰੀਮੈਂਟ ਕੀਤਾ ਸੀ। ਸੋ ਇਹ ਗੱਲਾਂ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਜੀ, ਤੁਸੀਂ ਖੁਦ ਸਰਚ ਕਰ ਸਕਦੇ ਹੋ। ਸੋ ਗ੍ਰੈਵਿਟੀ ਰਿਕਵਰੀ ਐਂਡ ਕਲਾਈਮੇਟ ਐਕਸਪੈਰੀਮੈਂਟ ਜਿਹੜਾ ਇਹ ਨਾਸਾ ਨੇ, ਜਿਸ ਨੂੰ ਗ੍ਰੇਸ ਕਹਿੰਦੇ ਨੇ, GRACE, ਸੋ ਇਹ ਨਾਸਾ ਨੇ ਜਿਹੜਾ ਕੀਤਾ ਸੀ। ਸੋ ਇਹ 2002 ਤੋਂ ਲੈ ਕੇ 2008 ਤੱਕ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, ਸੋ ਇਸ ਦੇ ਦੌਰਾਨ ਜਿਹੜਾ ਇਹਨਾਂ ਨੇ ਕੀਤਾ ਸੀਗਾ ਅਤੇ ਇਹਨਾਂ ਨੇ ਜਿਹੜੀ ਆਪਣੀ ਰਿਪੋਰਟ ਦਿੱਤੀ ਹੈ ਉਸ ਦੇ ਵਿੱਚ ਇਹਨਾਂ ਨੇ ਕਿਹਾ ਕਿ ਨੌਰਥ ਇੰਡੀਆ ਦੇ ਵਿੱਚ ਲਗਭਗ 109 ਕਿਊਬਿਕ ਕਿਲੋਮੀਟਰ ਜਿਹੜਾ ਹੈ ਉਹ ਗਰਾਊਂਡ ਵਾਟਰ ਘੱਟ ਗਿਆ ਹੈ। 109 ਕਿਊਬਿਕ ਕਿਲੋਮੀਟਰ, ਤੁਸੀਂ ਅੰਦਾਜ਼ਾ ਲਗਾ ਨਹੀਂ ਸਕਦੇ ਕਿ 109 ਕਿਲੋਮੀਟਰ ਕਿਊਬਿਕ ਕਿੰਨਾ ਜ਼ਿਆਦਾ ਹੋ ਸਕਦਾ ਹੈ। ਸੋ 109 ਕਿਲੋਮੀਟਰ ਨੂੰ ਤੁਸੀਂ ਵੈਸੇ ਹੀ ਲਗਾ ਲਓ, ਇਸਨੂੰ ਤਿੰਨਾਂ ਦਿਸ਼ਾਵਾਂ ਦੇ ਵਿੱਚ ਲਗਾ ਲਓ, ਇੰਨਾ ਕਿਊਬਿਕ ਕਿਲੋਮੀਟਰ ਬਣਦਾ ਹੈ। ਸੋ ਇਹ ਇੰਨੀ ਵੱਡੀ ਘਾਟ ਸੀ ਕਿ ਇਸ ਦੀ ਤੁਲਨਾ ਜਿਹੜੀ ਹੈ ਅਮੈਰੀਕਾ ਦੇ ਸਭ ਤੋਂ ਵੱਡੇ ਰੈਜ਼ਰਵੇਅਰ ਲੇਕ ਮੀਡ ਦੇ ਨਾਲ ਜਿਹੜੀ ਹੈ ਉਹ ਕੀਤੀ ਗਈ। ਸੋ ਇੱਥੇ ਜਿਹੜੀ ਨਾਸਾ ਸਾਇੰਟਿਸਟ ਨੇ ਇਹ ਵੀ ਕਿਹਾ ਸੀਗਾ ਕਿ ਨੌਰਥਨ ਇੰਡੀਆ ਦੇ ਵਿੱਚ ਗਰਾਊਂਡ ਵਾਟਰ ਹਰ ਸਾਲ ਲਗਭਗ 33 ਸੈਂਟੀਮੀਟਰ ਯਾਨੀ ਕਿ 1 ਫੁੱਟ ਤੋਂ ਵੀ ਹੇਠਾਂ ਜਾ ਰਿਹਾ ਹੈ ਅਤੇ ਇਸ ਦਾ ਮੁੱਖ ਕਾਰਨ ਜਿਹੜਾ ਉਹ ਹਿਊਮਨ ਕੰਜ਼ਪਸ਼ਨ ਯਾਨੀ ਕਿ ਐਕਸੈਸਿਵ ਇਰੀਗੇਸ਼ਨ ਅਤੇ ਟਿਊਬਵੈਲਸ ਨੇ। ਸੋ ਜਿੰਨਾ ਜ਼ਿਆਦਾ ਪਾਣੀ ਸਾਡਾ ਜਾ ਰਿਹਾ ਹੈ, ਉਹਨਾਂ ਨੇ ਕਿਹਾ, ਨਾਸਾ ਨੇ ਖੁਦ ਜਿਹੜਾ ਇਹ ਸਾਨੂੰ ਦੱਸਿਆ ਕਿ ਇਹ ਤੁਹਾਡੀ ਆਪਣੀ ਹੀ ਲੋੜ ਕਾਰਨ ਹੋ ਰਿਹਾ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਇਰੀਗੇਸ਼ਨ 'ਤੇ ਪਾਣੀ ਵੇਸਟ ਕਰ ਰਹੇ ਹੋ। ਇਰੀਗੇਸ਼ਨ ਇਨ ਦਾ ਸੈਂਸ ਕਿ ਜੋ ਵੀ ਅਸੀਂ ਖੇਤੀਬਾੜੀ ਲਈ ਪਾਣੀ ਅਸੀਂ ਯੂਜ਼ ਕਰਦੇ ਹਾਂ ਅਤੇ ਟਿਊਬਵੈਲਸ ਜਿਹੜੇ ਕਿ ਲਗਾਤਾਰ ਜਿਹੜੇ ਚੱਲਦੇ ਨੇ। ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਝੋਨਾ ਜਿਹੜਾ ਹੈ ਉਹ ਪੰਜਾਬ ਦੇ ਉੱਪਰ ਥੋਪ ਦਿੱਤਾ ਗਿਆ ਸੀਗਾ। ਸੋ ਝੋਨੇ ਦਾ ਅਲਟਰਨੇਟਿਵ ਸਰਕਾਰਾਂ ਕੱਢ ਨਹੀਂ ਪਾ ਰਹੀਆਂ, ਅਸੀਂ ਜਾਂ ਉਸੇ ਚੱਕਰ ਦੇ ਵਿੱਚ ਫਸੇ ਹੋਏ ਹਾਂ ਕਣਕ ਝੋਨੇ ਦੇ ਗੇੜ ਦੇ ਵਿੱਚ, ਉਸ ਤੋਂ ਅਸੀਂ ਜਿਹੜਾ ਉਹ ਨਿਕਲਣਾ ਨਹੀਂ ਚਾਹੁੰਦੇ। ਔਰ ਲੇਕਿਨ ਪਾਣੀ ਜਿਹੜਾ ਹੈ ਉਹ ਸਾਨੂੰ ਚੀਖ ਚੀਖ ਕੇ ਜਿਹੜਾ ਪੁਕਾਰ ਪੁਕਾਰ ਕੇ ਜਿਹੜਾ ਉਹ ਕਹਿ ਰਿਹਾ ਹੈ ਕਿ ਇਸ ਗੇੜ 'ਚੋਂ ਸਾਨੂੰ ਹੁਣ ਨਿਕਲਣਾ ਪਵੇਗਾ। ਅਤੇ ਇਹ ਸਮਾਂ ਜਿਹੜਾ ਇਹ ਹੁਣ ਆ ਰਿਹਾ ਕਿ ਅਸੀਂ ਸਿਆਣੇ ਬਣੀਏ। ਹੁਣ ਇਹ ਜਿਹੜੇ ਤੱਤ ਨੇ ਇਹ ਸੁਣ ਲਓ, ਜਿਹੜੇ ਸਟੈਟਸ ਨੇ, ਪੰਜਾਬ ਦਾ ਗਰਾਊਂਡ ਵਾਟਰ ਐਕਸਟ੍ਰੈਕਸ਼ਨ ਰੇਟ ਜਿਹੜਾ ਹੈ 156% ਤੋਂ ਉੱਪਰ ਪਹੁੰਚ ਗਿਆ ਹੈ, ਯਾਨੀ ਕਿ 156% ਤੋਂ ਉੱਪਰ ਐਕਸਟ੍ਰੈਕਸ਼ਨ ਹੋ ਰਹੀ ਹੈ। ਜਿੰਨਾ ਪਾਣੀ ਧਰਤੀ 'ਚ ਜਾਣਾ ਚਾਹੀਦਾ, ਰੀਚਾਰਜ ਹੋਣਾ ਚਾਹੀਦਾ, ਉਸ ਤੋਂ ਕਿਤੇ ਜ਼ਿਆਦਾ ਜਿਹੜਾ ਪਾਣੀ ਹੈ ਬਾਹਰ ਕੱਢ ਕੇ ਸੁੱਟਿਆ ਜਾ ਰਿਹਾ ਹੈ। ਔਰ 19 ਡਿਸਟ੍ਰਿਕਟ ਜਿਹੜੇ ਨੇ ਨਾ ਉਹ ਡਾਰਕ ਜ਼ੋਨ ਬਣ ਚੁੱਕੇ ਨੇ, 19 ਡਿਸਟ੍ਰਿਕਟ ਡਾਰਕ ਜ਼ੋਨ ਜਿਹੜੇ ਨੇ ਬਣ ਚੁੱਕੇ ਨੇ। ਕਈ ਥਾਵਾਂ 'ਤੇ ਪਾਣੀ ਜਿਹੜਾ 200-300 ਫੁੱਟ ਜਿਹੜਾ ਔਰ ਇਸ ਤੋਂ ਵੀ ਥੱਲੇ ਡੂੰਘਾ ਜਿਹੜਾ ਚਲਾ ਗਿਆ। ਅਤੇ ਜੇਕਰ ਇਹੀ ਹਾਲ ਰਿਹਾ, ਐਕਸਪਰਟਸ ਨੇ ਵਾਰਨਿੰਗ ਦਿੱਤੀ ਹੈ ਕਿ 2039 ਤੱਕ ਕਈ ਇਲਾਕਿਆਂ ਦੇ ਵਿੱਚ ਗਰਾਊਂਡ ਵਾਟਰ ਜਿਹੜਾ ਹੈ ਉਹ 300 ਮੀਟਰ ਤੋਂ ਵੀ ਜਿਹੜਾ ਉਹ ਥੱਲੇ ਜਾ ਸਕਦਾ। ਸੋ ਨਾਸਾ ਦੀ ਰਿਪੋਰਟ ਦੇ ਵਿੱਚ ਇੱਕ ਹੋਰ ਵੀ ਵੱਡੀ ਵਾਰਨਿੰਗ ਇਹ ਸੀਗੀ ਕਿ ਸਸਟੇਨੇਬਲ ਵਾਟਰ ਯੂਜ਼ ਨਾ ਕੀਤਾ ਗਿਆ ਤਾਂ ਐਗਰੀਕਲਚਰ ਜਿਹੜੀ ਆ ਉਹ ਕੋਲੈਪਸ ਹੋ ਸਕਦੀ ਹੈ, ਡਰਿੰਕਿੰਗ ਵਾਟਰ ਸ਼ੋਰਟੇਜ ਦਾ ਵੱਡਾ ਸੰਕਟ ਬਣ ਸਕਦਾ ਹੈ ਅਤੇ ਫਿਊਚਰ ਜਨਰੇਸ਼ਨ ਦੇ ਲਈ ਸਵੀਅਰ ਵਾਟਰ ਐਮਰਜੈਂਸੀ ਜਿਹੜੀ ਆ ਉਹ ਖੜ੍ਹੀ ਹੋ ਸਕਦੀ ਹੈ। ਸੋ ਇਸੇ ਕਰਕੇ ਹੁਣ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਇਸਰੋ ਅਤੇ ਕਈ ਇੰਟਰਨੈਸ਼ਨਲ ਏਜੰਸੀਸ ਜਿਹੜੀਆਂ ਉਹ ਸੈਟੇਲਾਈਟ ਡਾਟਾ ਰਾਹੀਂ ਜਿਹੜਾ ਗਰਾਊਂਡ ਵਾਟਰ ਮੋਨੀਟਰਿੰਗ ਜਿਹੜੀਆਂ ਨੇ ਉਹ ਲਗਾਤਾਰ ਕਰ ਰਹੀਆਂ ਨੇ। ਲੇਕਿਨ ਉਹਨਾਂ ਦੇ ਮੋਨੀਟਰਿੰਗ ਕਰਨ ਦੇ ਨਾਲ ਕੀ ਹੋਣਾ, ਜਦ ਤੱਕ ਅਸੀਂ ਸਿਆਣੇ ਨਹੀਂ ਹੋਣਾ, ਅਸੀਂ ਸਮਝਦਾਰ ਨਹੀਂ ਹੋਣਾ, ਅਸੀਂ ਜਿਹੜਾ ਹੈ ਉਹ ਲਕੀਰ ਦੇ ਫਕੀਰ ਬਣੇ ਰਹਿਣਾ ਔਰ ਅਸੀਂ ਜਿਹੜਾ ਹੈ ਉਸ ਫਸਲੀ ਚੱਕਰ 'ਚੋਂ ਅਸੀਂ ਆਪ ਬਾਹਰ ਨਹੀਂ ਆਉਣਾ। ਸੋ ਮੈਂ ਇਕੱਲਾ
ਇੱਥੇ ਜਿਹੜਾ ਖੇਤੀਬਾੜੀ ਕਰਨ ਵਾਲਿਆਂ ਨੂੰ ਬਲੇਮ ਨਹੀਂ ਕਰਦਾ ਕਿਉਂਕਿ ਉਹਨਾਂ ਨੇ ਵੀ ਪਰਿਵਾਰ ਪਾਲਣੇ ਨੇ, ਉਹਨਾਂ ਦਾ ਵੀ ਰੋਜ਼ੀ ਰੋਟੀ ਜਿਹੜੀ ਆ ਉਹ ਖੇਤੀ, ਕਿਉਂਕਿ ਹੁਣ ਜਿਹੜਾ ਧਾਨ ਦੇ ਉੱਪਰ, ਜਿਹੜਾ ਹੁਣ ਚੌਲਾਂ ਦੇ ਉੱਪਰ ਜਾਂ ਝੋਨੇ ਦੇ ਉੱਪਰ ਸਾਡੀ ਇੰਨੀ ਜ਼ਿਆਦਾ ਡਿਪੈਂਡੈਂਸੀ ਵੱਧ ਗਈ ਹੈ ਕਿ ਅਸੀਂ ਐਕਸਪੈਰੀਮੈਂਟ ਹੋਰ ਕੁਛ ਕਰਨਾ ਵੀ ਨਹੀਂ ਚਾਹੁੰਦੇ ਕਿ ਅਸੀਂ ਕੋਈ ਮੱਕੀ ਬਿਜਲੀ ਜਾਂ ਕੁਛ ਹੋਰ ਜਿਹੜੀਆਂ ਅਸੀਂ ਡਾਇਵਰਸੀਫਿਕੇਸ਼ਨ ਕਰਕੇ ਨਾ ਵੈਸੇ ਫਸਲਾਂ ਦੀ ਜਾਂ ਫਿਰ ਕੋਈ ਹੋਰ ਸਹਾਇਕ ਕਿੱਤੇ ਜਿਹੜੇ ਅਪਣਾ ਕੇ, ਕਿਉਂਕਿ ਫਸਲਾਂ ਦੇ ਨਾਲ ਨਾਲ ਹੁਣ ਜ਼ਮੀਨਾਂ ਦੇ ਸਾਈਜ਼ ਵੀ ਜਿਹੜੇ ਕਿਸਾਨਾਂ ਦੇ ਨਾ ਉਹ ਛੋਟੇ ਹੋ ਗਏ ਨੇ ਸਾਥੀਓ। ਸੋ ਬਹੁਤ ਸਾਰੇ ਸਫਲ ਕਿਸਾਨ ਨੇ ਜਿਹੜੇ ਕਿ ਡਾਇਵਰਸੀਫਿਕੇਸ਼ਨ ਦੇ ਨਾਲ ਹੋਰ ਫਸਲਾਂ ਉਗਾ ਕੇ ਜਿਹੜੇ ਨੇ ਉਹ ਬਹੁਤ ਵਧੀਆ ਇਸਦਾ ਸਹੀ ਸਦਪ੍ਰਯੋਗ ਜਿਹੜੇ ਨੇ ਉਹ ਕਰ ਰਹੇ ਨੇ ਅਤੇ ਮੁਨਾਫਾ ਚੰਗਾ ਕਮਾ ਰਹੇ ਨੇ। ਸੋ ਕੋਈ ਜਿਹੜਾ ਹੈ ਮੁਰਗੀ ਪਾਲਣ ਦੇ ਵੱਲ, ਕੋਈ ਜਿਹੜਾ ਹੈ ਮੱਛੀ ਪਾਲਣ ਦੇ ਵੱਲ, ਬਹੁਤ ਸਾਰੇ ਸਹਾਇਕ ਧੰਦੇ ਨੇ ਸਾਥੀ ਉਹ ਜਿਹੜੇ ਕਿ ਬਹੁਤ ਜ਼ਿਆਦਾ ਪ੍ਰੋਫਿਟੇਬਲ ਹੋ ਸਕਦੇ ਨੇ। ਸੋ ਮੇਰਾ ਇੱਥੇ ਲੈਕਚਰ ਕਰਨ ਦਾ ਇਹ ਮਤਲਬ ਨਹੀਂ, ਮੇਰਾ ਲੈਕਚਰ ਕਰਨ ਦਾ ਇੱਥੇ ਇਹ ਮਤਲਬ ਹੈ ਕਿ ਜਿਹੜਾ ਹੈ ਉਹ ਅਸੀਂ ਜਿਹੜੇ ਸਾਰੇ ਹੀ ਰਲ ਮਿਲ ਕੇ ਜੇਕਰ ਇਸ ਦੇ ਵਿੱਚ ਹੰਬਲਾ, ਅਸੀਂ ਸਿਰਫ ਇੱਕ ਸੁਨੇਹਾ ਲਾਉਣਾ ਹੈ। ਸਾਡਾ ਕੰਮ, ਮੈਂ ਪਹਿਲਾਂ ਹੀ ਦੱਸਿਆ ਕਿ ਸਾਡਾ ਕੰਮ ਰੇਡੀਓ 'ਤੇ ਹੋਕਾ ਦੇਣਾ ਹੈ, ਲੇਕਿਨ ਅੱਗੇ ਤੁਸੀਂ ਸੁਣਨ ਵਾਲੇ ਸਰੋਤੇ ਹੋ, ਜੇਕਰ ਤੁਸੀਂ ਵੀ ਅੱਗੇ ਇਸ ਸੁਨੇਹੇ ਨੂੰ ਪਹੁੰਚਾ ਸਕਦੇ ਹੋ, ਹੋਕਾ ਆਪਣੇ ਤੌਰ 'ਤੇ ਲਾ ਸਕਦੇ ਹੋ ਅਤੇ ਰਲ ਮਿਲ ਕੇ ਅਸੀਂ ਆਪਣੇ ਪੰਜਾਬ ਦੀ ਹੋਂਦ ਨੂੰ ਜਿਹੜਾ ਉਹ ਸੁਰੱਖਿਅਤ ਰੱਖ ਸਕਦੇ ਹਾਂ ਸਾਥੀ। ਉਹ ਪਾਣੀ ਤੋਂ ਬਿਨਾਂ ਕੁਛ ਵੀ ਜੀਵਨ ਸੰਭਵ ਨਹੀਂ ਹੈ, ਪਾਣੀ ਤੋਂ ਬਿਨਾਂ ਹੋਂਦ ਹੀ ਨਹੀਂ ਹੈ, ਔਰ ਪੰਜਾਬ ਦੀ ਹੋਂਦ ਵੀ ਇਸੇ ਕਰਕੇ ਸੰਭਵ ਹੋ ਸਕੀ ਸੀ ਕਿਉਂਕਿ ਅੱਜ ਤੋਂ 5-6 ਹਜ਼ਾਰ ਸਾਲ ਪਹਿਲਾਂ ਜਦੋਂ ਇੱਥੇ ਖਾਸ ਤੌਰ 'ਤੇ ਆਰੀਅਨ ਸੱਭਿਅਤਾ ਜਿਹੜੀ ਹੈ ਉਹ ਇੰਡਸ ਨਦੀ ਦੇ ਨੇੜੇ ਆ ਕੇ ਇਸੇ ਕਰਕੇ ਵਸੀ ਸੀਗੀ ਕਿਉਂਕਿ ਇੱਥੇ ਪਾਣੀ ਸੀ, ਇੰਡਸ ਨੇੜੇ ਨਦੀ ਦੇ ਨੇੜੇ ਆ ਕੇ ਉਹਨਾਂ ਨੇ ਡੇਰੇ ਲਾ ਲਏ ਸੀਗੇ ਔਰ ਇਸੇ ਕਰਕੇ ਹੀ ਜਿਹੜੀ ਹੈ ਇਹ ਸੱਭਿਅਤਾ ਜਿਹੜੀ ਹੈ ਇਹ ਹੋਂਦ ਵਿੱਚ ਆਈ ਸੀ। ਸਾਡੀ ਸੱਭਿਅਤਾ ਬਹੁਤ ਪੁਰਾਣੀ ਹੈ, ਸੋ ਇਹ ਸੱਭਿਅਤਾ ਜਿਹੜੀ ਹੈ ਇਸੇ ਕਰਕੇ ਹੀ, ਪਾਣੀ ਦੇ ਕਰਕੇ ਹੀ ਅਸੀਂ ਹੁਣ ਤੱਕ ਜਿਹੜੇ ਜਾਣੇ ਜਾਂਦੇ ਰਹੇ ਹਾਂ। ਸਾਡੇ ਸੂਬੇ ਦਾ ਨਾਮ ਵੀ ਪੰਜਾਬ ਹੈ ਜੀ, ਸੋ ਪੰਜਾਂ ਦਰਿਆਵਾਂ ਦੀ ਧਰਤੀ। ਸੋ ਆਓ ਇਸ ਪਾਣੀ ਦੀ ਹੋਂਦ ਨੂੰ ਅਸੀਂ ਮਹਿਫੂਜ਼ ਰੱਖੀਏ। ਸੋ ਇੱਥੇ ਮੈਂ ਜ਼ਿਆਦਾ ਕੁਛ ਹੋਰ ਨਹੀਂ ਕਹਿਣਾ ਚਾਹੁੰਦਾ, ਅਗਲੇ ਗੀਤ ਦੇ ਵੱਲ ਵੱਧਦੇ ਚੱਲਦੇ ਹਾਂ ਅਤੇ ਅਗਲਾ ਗੀਤ ਜਿਹੜਾ ਹੈ ਉਹ ਤੁਹਾਡੇ ਲਈ ਅਸੀਂ ਕੁਲਦੀਪ ਮਾਣਕ ਸਾਹਿਬ ਦੀ ਆਵਾਜ਼ ਦੇ ਵਿੱਚ ਪੇਸ਼ ਕਰ ਰਹੇ ਹਾਂ ਅਤੇ ਨਾਲ ਨਾਲ ਸ਼ਾਮਿਲ ਕਰਦੇ ਚੱਲਦੇ ਹਾਂ ਕੁਝ ਸਾਥੀਆਂ ਨੂੰ। ਇੱਥੇ ਨਾਈਜਲ ਓਟਾਹੂ ਤੋਂ ਨੇ, ਇਹਨਾਂ ਨੇ ਇਹ ਗੀਤ ਸੁਣਨ ਦੀ ਫਰਮਾਇਸ਼ ਰੱਖੀ ਹੈ। ਇਹਨਾਂ ਦੇ ਨਾਲ ਇਹਨਾਂ ਦੇ ਪਰਿਵਾਰਕ ਮੈਂਬਰ ਵੀ ਨੇ, ਸੁੱਕੋ ਬਦਵਨ, ਇਹਨਾਂ ਦੇ ਨਾਲ ਸੁਨੀਤਾ ਲਾਲ, ਮੋਹਨ ਲਾਲ, ਓਂਕੇਸ਼ ਲਾਲ ਅਤੇ ਇਹਨਾਂ ਦੇ ਨਾਲ ਸ਼ਬਨਮ ਬਲਵੰਤ ਅਤੇ ਇਹਨਾਂ ਦੀ ਵਾਈਫ ਲਵਪ੍ਰੀਤ ਕੌਰ ਪੰਜਾਬ ਤੋਂ, ਇਹਨਾਂ ਸਾਰਿਆਂ ਨੂੰ ਸ਼ਾਮਿਲ ਕਰਦੇ ਚੱਲਦੇ ਹਾਂ ਅਸੀਂ ਕੁਲਦੀਪ ਮਾਣਕ ਦੇ ਗੀਤ ਦੇ ਨਾਲ।

ਇੱਧਰ ਰੈੱਡ ਬੁੱਲਾਂ ਦੀ ਬੜੀ ਚਰਚਾ ਹੋ ਰਹੀ ਹੈ ਪੰਜਾਬ ਦੇ ਵਿੱਚ। ਵੈਸੇ ਵੀ ਐਨਰਜੀ ਡਰਿੰਕਾਂ ਨੂੰ ਲੈ ਕੇ ਇੰਡੀਆ ਦੇ ਵਿੱਚ ਜਿਹੜੀ ਹੈ ਖਾਸੀ ਵਾਰਨਿੰਗ ਜਿਹੜੀ ਹੈ ਜਾਰੀ ਹੋ ਰਹੀ ਹੈ। ਸੋ ਇੱਥੇ ਵੈਸੇ ਗੱਲ ਜਿਹੜੀ ਹੈ ਉਹ ਹਾਸੇ ਦੇ ਵਿੱਚ ਵੀ ਵੱਖਰੀ ਗੱਲ ਪੈਂਦੀ ਹੈ, ਲੇਕਿਨ ਇੱਕ ਰੀਅਲੀ ਜਿਹੜੀ ਇੱਕ ਵਾਰਨਿੰਗ ਜਿਹੜੀ ਜਾਰੀ ਹੋਈ ਹੈ ਪੰਜਾਬ ਦੇ ਵਿੱਚ ਵੀ ਇੰਡੀਆ ਦੇ ਵਿੱਚ ਵੀ, ਬੱਚੇ ਜਿਹੜੇ ਨੇ ਬਹੁਤ ਜ਼ਿਆਦਾ ਐਡਿਕਟਡ ਜਿਹੜੇ ਨੇ ਉਹ ਹੋ ਰਹੇ ਨੇ, ਔਰ ਛੋਟੇ ਛੋਟੇ ਬੱਚਿਆਂ ਦੇ ਜਿਹੜੇ ਨੇ ਨਾ ਉਹ ਲਿਵਰਸ ਦੀਆਂ ਪ੍ਰੋਬਲਮ ਆਉਣ ਲੱਗੀਆਂ ਨੇ, ਲਿਵਰ ਦੇ ਨਾਲ ਰਿਲੇਟਡ ਬਿਮਾਰੀਆਂ ਬੱਚਿਆਂ ਨੂੰ ਲੱਗਣੀਆਂ ਸ਼ੁਰੂ ਹੋ ਗਈਆਂ ਨੇ, ਜਿਸ ਦਾ ਕਾਰਨ ਇਹ ਹੈ ਕਿ ਬਹੁਤ ਜ਼ਿਆਦਾ ਐਕਸੈਸਿਵ ਜਿਹੜੀ ਕੁਆਂਟਿਟੀ ਦੇ ਵਿੱਚ ਜਿਹੜੇ ਬੱਚੇ ਐਨਰਜੀ ਡਰਿੰਕਾਂ ਦਾ ਜਿਹੜਾ ਸੇਵਨ ਜਿਹੜਾ ਕਰਨ ਲੱਗ ਗਏ ਨੇ। ਅਤੇ ਖਾਸ ਤੌਰ 'ਤੇ ਰੈੱਡ ਬੁੱਲ ਤਾਂ ਇੱਕ ਐਨਰਜੀ ਡਰਿੰਕ ਹੈ, ਲੇਕਿਨ ਇਸ ਦੇ ਨਾਲ ਇਸ ਦੀਆਂ ਵਰਗੀਆਂ ਜਿਹੜੀਆਂ ਬਹੁਤ ਸਾਰੀਆਂ ਹੋਰ ਐਨਰਜੀ ਡਰਿੰਕਸ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਅੱਜ ਕੱਲ੍ਹ ਮਾਰਕੀਟ ਦੇ ਵਿੱਚ। ਅਤੇ ਇਹ ਜਿਹੜੀਆਂ ਖਾਸ ਤੌਰ 'ਤੇ ਐਨਰਜੀ ਡਰਿੰਕਸ ਨੇ, ਇਹਨਾਂ ਦੇ ਵਿੱਚ ਜਿਵੇਂ ਤੁਸੀਂ ਦੇਖਦੇ ਹੋ ਬਹੁਤ ਸਾਰੀਆਂ ਮਸ਼ਹੂਰੀਆਂ ਜਿਹੜੀਆਂ ਨੇ ਉਹ ਦਿਖਾਈਆਂ ਜਾਂਦੀਆਂ ਨੇ ਐਡਵਰਟੀਜ਼ਮੈਂਟ, ਜਿਸ ਦੇ ਵਿੱਚ ਬੱਚੇ ਜਿਸ ਨੂੰ ਲੈ ਕੇ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਜਾਂਦੇ ਨੇ, ਜਿਵੇਂ ਸਟਿੰਗ ਕਰਕੇ ਇੱਕ ਐਨਰਜੀ ਜਿਹੜੀ ਡਰਿੰਕ ਇਹ ਚੱਲੀ ਸੀ ਔਰ ਚੱਲਦੀ ਹੈ। ਸੋ ਇਹ ਜਿਹੜੀ ਅਸਲ ਦੇ ਵਿੱਚ ਇੱਕ ਕੈਫੀਨੇਟਡ ਡਰਿੰਕ ਹੈ, ਅਤੇ ਸਾਰੀਆਂ ਇਹਨਾਂ ਐਨਰਜੀ ਡਰਿੰਕਾਂ ਦੇ ਵਿੱਚ ਜਿਹੜਾ ਨਾ ਉਹ ਕੈਫੀਨ ਪਾਈ ਜਾਂਦੀ ਹੈ, ਔਰ ਕੈਫੀਨ ਦੀ ਚੰਗੀ ਮਾਤਰਾ ਹੁੰਦੀ ਹੈ, ਇੱਕ ਕੌਫੀ ਦੇ ਕੱਪ ਜਿੰਨੀ ਜਿਹੜੀ ਕੈਫੀਨ ਦੀ ਮਾਤਰਾ ਹੁੰਦੀ ਹੈ। ਔਰ ਬੱਚਿਆਂ ਨੂੰ ਸ਼ਾਇਦ ਲੱਗਦਾ ਹੈ ਕਿ ਇਹ ਕੋਕਾ ਕੋਲਾ ਕੈਂਪਾ ਕੋਲਾ, ਲੇਕਿਨ ਇਹ ਇਸ ਦੀ ਦੂਜੀ ਪ੍ਰੋਬਲਮ ਇਹ ਹੈ ਕਿ ਇਹ ਈਜ਼ੀਲੀ ਅਵੇਲੇਬਲ ਹੈ, ਕਿਸੇ ਵੀ ਤੁਸੀਂ ਮਨਿਆਰੇ ਦੀ ਕਿਸੇ ਵੀ ਤੁਸੀਂ ਗਰੋਸਰੀ ਸ਼ੋਪ 'ਤੇ ਚਲੇ ਜਾਓ, ਕਿਤੇ ਵੀ ਤੁਸੀਂ ਚਲੇ ਜਾਓ, ਤੁਹਾਨੂੰ ਜਿਹੜੀ ਇਹ ਜਿਹੜੀ ਐਨਰਜੀ ਡਰਿੰਕ ਜਿਹੜੀ ਉਹ ਈਜ਼ੀਲੀ ਜਿਹੜੀ ਉਹ ਮਿਲ ਜਾਵੇਗੀ। ਜਿਹੜੀਆਂ ਫਰਿੱਜਾਂ ਜਿਹੜੀਆਂ ਉਹਨਾਂ ਨੇ ਰੱਖੀਆਂ ਹੁੰਦੀਆਂ ਨੇ ਆਪਣੀਆਂ ਡਰਿੰਕਸ ਦੀਆਂ ਜਿਹੜੀਆਂ ਜਿਸ ਦੇ ਵਿੱਚ ਸੌਫਟ ਡਰਿੰਕਸ ਹੁੰਦੀਆਂ ਨੇ, ਉਸ ਦੇ ਵਿੱਚ ਨਾਲ ਐਨਰਜੀ ਡਰਿੰਕਸ ਵੀ ਪਈਆਂ ਹੁੰਦੀਆਂ ਨੇ, ਅਤੇ ਨਾ ਤਾਂ ਜਿਹੜਾ ਵੇਚਣ ਵਾਲਾ ਉਸ ਨੂੰ ਕੋਈ ਆਪਣੀ ਜ਼ਿੰਮੇਦਾਰੀ ਦਾ ਅਹਿਸਾਸ ਹੁੰਦਾ ਹੈ, ਬੱਚਿਆਂ ਨੇ ਤਾਂ ਜਿਹੜਾ ਹੈ ਉਹ ਖਾਸ ਤੌਰ 'ਤੇ ਐਡਵਰਟੀਜ਼ਮੈਂਟਸ ਤੋਂ ਪ੍ਰਭਾਵਿਤ ਹੋ ਹੀ ਜਾਣਾ ਹੁੰਦਾ, ਨਾ ਹੀ ਪੇਰੈਂਟਸ ਨੂੰ ਕਿਸੇ ਤਰੀਕੇ ਨਾਲ ਜਿਹੜਾ ਉਹ ਆਪਣਾ ਇੱਥੇ ਅਹਿਸਾਸ ਹੈ ਕਿ ਬੱਚੇ ਜਿਹੜੇ ਨੇ ਉਹ ਕਿਸ ਤਰ੍ਹਾਂ ਦੀ ਐਨਰਜੀ ਡਰਿੰਕਾਂ ਜਿਹੜੀਆਂ ਜਾ ਕੇ ਲੈ ਰਹੇ ਨੇ। ਸੋ ਅਕਸਰ ਜਿਹੜੇ ਬੱਚੇ ਸੰਡੇ ਵਾਲੇ ਦਿਨ ਜਾਂ ਛੁੱਟੀ ਵਾਲੇ ਦਿਨ ਬਾਹਰ ਖੇਡਣ ਜਾਂਦੇ ਨੇ, ਕ੍ਰਿਕਟ ਵਗੈਰਾ ਖੇਡਦੇ ਨੇ ਪਾਰਕਾਂ ਦੇ ਵਿੱਚ, ਉਹ ਅਕਸਰ ਬਹੁਤ ਜ਼ਿਆਦਾ ਇਹਨਾਂ ਦੇ ਆਦੀ ਹੋ ਰਹੇ ਨੇ, ਅਡਿਕਟਡ ਹੋ ਰਹੇ ਨੇ, ਔਰ ਇਸੇ ਕਰਕੇ ਹੀ ਜਿਹੜੀਆਂ ਵੱਡੀਆਂ ਬਿਮਾਰੀਆਂ ਵੀ ਜਿਹੜੀਆਂ ਨੇ ਉਹ ਇੱਥੇ ਲੱਗ ਰਹੀਆਂ ਨੇ ਬੱਚਿਆਂ ਨੂੰ। ਸੋ ਇਸ ਦੀ ਇੱਕ ਸਪੈਸ਼ਲ ਵਾਰਨਿੰਗ ਜਾਰੀ ਹੋਈ ਹੈ। ਸੋ ਐਕਸੈਸਿਵ ਯੂਜ਼ ਕਿਸੇ ਵੀ ਚੀਜ਼ ਦਾ ਮਾੜਾ ਹੈ, ਲੇਕਿਨ ਬੱਚਿਆਂ ਦੇ ਲਈ ਵੀ ਖਾਸ ਧਿਆਨ ਰੱਖਣਾ ਪਵੇਗਾ ਕਿ ਬੱਚੇ ਕੀ ਕੁਛ ਜਿਹੜਾ ਹੈ ਉਹ ਇਸਤੇਮਾਲ ਕਰ ਰਹੇ ਨੇ, ਔਰ ਐਨਰਜੀ ਡਰਿੰਕਸ ਜਿਨ੍ਹਾਂ ਦੇ ਵਿੱਚ ਹਾਈ ਅਮਾਊਂਟ ਆਫ ਕੈਫੀਨ ਹੈ, ਸੋ ਇਸ ਦਾ ਖਾਸ ਧਿਆਨ ਰੱਖਣਾ ਪਵੇਗਾ ਬੱਚਿਆਂ ਦੇ ਲਈ। ਵੈਸੇ ਤਾਂ ਕੋਕ ਵਗੈਰਾ ਦੇ ਵਿੱਚ ਵੀ ਜਿਹੜੀ ਕੈਫੀਨ ਜਿਹੜੀ ਹੈ ਇਹ ਮੌਜੂਦ ਹੁੰਦੀ ਹੈ, ਲੇਕਿਨ ਬਹੁਤ ਘੱਟ ਕੁਆਂਟਿਟੀ ਦੇ ਵਿੱਚ ਹੁੰਦੀ ਹੈ, ਜੇਕਰ 2-4-5 ਮਿਲੀਗ੍ਰਾਮ ਹੁੰਦੀ ਵੀ ਹੈ। ਲੇਕਿਨ ਜਿਹੜੀਆਂ ਇਹ ਖਾਸ ਤੌਰ 'ਤੇ ਐਨਰਜੀ ਡਰਿੰਕਸ ਨੇ, ਜੇਕਰ ਅਸੀਂ ਰੈੱਡ ਬੁੱਲ ਦੀ ਗੱਲ ਕਰ ਲਈਏ, ਸੋ ਇਹਦੇ 'ਚ ਵੀ 100 mg ਤੋਂ ਜ਼ਿਆਦਾ ਕੈਫੀਨ ਹੁੰਦੀ ਹੈ, ਔਰ ਐਨਰਜੀ ਡਰਿੰਕਸ ਦੇ ਵਿੱਚ ਵੀ ਜਿਹੜੀ ਹੈ 80 mg ਤੋਂ ਜ਼ਿਆਦਾ ਕੈਫੀਨ ਹੁੰਦੀ ਹੈ। ਸੋ ਜੇਕਰ ਤੁਸੀਂ ਕਹਿ ਲਓ ਕਿ ਜੇਕਰ 3-4 ਜਿਹੜੀਆਂ ਐਨਰਜੀ ਡਰਿੰਕਸ ਦੀਆਂ ਬੋਤਲਾਂ ਤੁਸੀਂ ਪੀ ਗਏ, ਤਾਂ ਸਮਝ ਲਓ ਕਿ ਇੱਕ ਐਡਲਟ ਨੂੰ ਜਿੰਨੀ ਜਿਹੜੀ ਕੈਫੀਨ ਜਿਹੜੀ ਹਾਈ ਹੋਣ ਦੇ ਲਈ ਚਾਹੀਦੀ ਹੁੰਦੀ ਹੈ ਨਾ, ਉਨੀ ਉਸ ਤੋਂ ਜ਼ਿਆਦਾ ਬੱਚੇ ਕੰਜ਼ਿਊਮ ਕਰ ਰਹੇ ਨੇ। ਸੋ ਇਹ ਕਾਫੀ ਖਤਰਨਾਕ ਰੁਝਾਨ ਹੈ, ਇਸ ਦੇ ਬਾਰੇ ਵੀ ਸਾਨੂੰ ਜਿਹੜਾ ਹੈ ਉਹ ਸੋਚਣਾ ਪਵੇਗਾ। ਅਤੇ ਬਹੁਤ ਹੀ ਜਲਦ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਨਵਾਂ ਸਿਟੀਜ਼ਨਸ਼ਿਪ ਜਿਹੜਾ ਲਾਅ ਜਿਹੜਾ ਹੈ ਉਸ ਨੂੰ ਨਵਾਂ ਕਾਨੂੰਨ ਬਣਾ ਦਿੱਤਾ ਗਿਆ। ਸੋ ਸਿਟੀਜ਼ਨਸ਼ਿਪ ਦੇ ਵਿੱਚ ਜਿਹੜੀਆਂ ਉਹ ਵੱਡੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ, ਹੁਣ ਸੁਖਾਲੀ ਨਹੀਂ ਹੋਵੇਗੀ ਸਿਟੀਜ਼ਨਸ਼ਿਪ ਜਿਹੜੀ ਲੈਣੀ, ਅਤੇ ਇਹ ਹੁਣ ਮਸਲਾ ਥੋੜ੍ਹਾ ਜਿਹਾ ਗੰਭੀਰ ਹੋਣ ਵਾਲਾ ਹੈ। ਸੋ ਇਸ ਦੇ ਬਾਰੇ ਤਫਸੀਲਾਤ ਦੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਮੈਂ ਤੁਹਾਡੇ ਨਾਲ ਬਹੁਤ ਜਲਦ ਸਾਂਝੀ ਕਰਾਂਗਾ ਇਸ ਗੀਤ ਤੋਂ ਬਾਅਦ।

0: ਸਵਰਨ ਸਿੰਘ ਟਿਆਣਾ ਜੀ, ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ।
1: ਇਨਡੈਲੇਬਲ ਹੋਮਸ ਕੁਆਲਿਟੀ ਸਟੈਂਡ ਅਲੋਨ ਅਤੇ ਟੈਰਿਸਡ ਹਾਊਸਿਸ ਵਿੱਚ ਇੱਕ ਬਹੁਤ ਹੀ ਭਰੋਸੇਯੋਗ ਨਾਮ। ਇਹ ਬਹੁਤ ਹੀ ਵਾਜਿਬ ਕੀਮਤਾਂ ਵਿੱਚ ਤੁਹਾਡੇ ਲਈ ਡਿਜ਼ਾਈਨ ਐਂਡ ਬਿਲਡ ਕਰ ਸਕਦੇ ਨੇ, ਜਾਂ ਫਿਰ ਸਬ ਡਿਵੀਜ਼ਨਸ ਅਤੇ ਆਪਣੇ ਪਲਾਨ ਮੁਤਾਬਕ ਵੀ ਤੁਸੀਂ ਬਿਲਡ ਕਰਵਾ ਸਕਦੇ ਹੋ। ਵਿਜ਼ਿਟ ਕਰੋ indelibalehomes.co.nz ਤੇ।
2: ਜਦੋਂ ਦੇ ਸਾਡੇ ਲੱਕੀ ਦੇ ਏਜੰਟ ਨੇ ਪੈਸੇ ਮਾਰੇ ਆ, ਉਦੋਂ ਦਾ ਸਾਡਾ ਤਾਂ ਇਮੀਗ੍ਰੇਸ਼ਨ ਵਾਲਿਆਂ ਤੋਂ ਭਰੋਸਾ ਹੀ ਉੱਠ ਗਿਆ।
3: ਪਰ ਕੀ ਵਿਆਹ ਇਮੀਗ੍ਰੇਸ਼ਨ ਉੱਪਰ ਤੁਹਾਡਾ ਭਰੋਸਾ ਹਮੇਸ਼ਾ ਬਣਿਆ ਰਹੇਗਾ, ਕਿਉਂਕਿ ਇਹ ਕੰਮ ਕਰਦੇ ਨੇ ਪੂਰੀ ਇੰਟੈਗ੍ਰਿਟੀ ਤੇ ਪੂਰੀ ਟ੍ਰਾਂਸਪੇਰੈਂਸੀ ਨਾਲ। ਚਾਹੇ ਤੁਸੀਂ ਅਪਲਾਈ ਕਰਨੀ ਹੋਵੇ ਐਂਪਲੋਇਰ ਅਕ੍ਰੈਡੀਟੇਸ਼ਨ, ਜਾਂ ਫਿਰ ਤੁਸੀਂ ਅਪਲਾਈ ਕਰਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਵੀਜ਼ਾ, ਜਿੱਦਾਂ ਕਿ ਵਰਕ ਵੀਜ਼ਾ, ਸਟੂਡੈਂਟ ਵੀਜ਼ਾ, ਵਿਜ਼ਿਟਰ ਵੀਜ਼ਾ, ਪਾਰਟਨਰਸ਼ਿਪ ਵੀਜ਼ਾ, ਅੱਜ ਹੀ ਸੰਪਰਕ ਕਰੋ ਪਵਨਦੀਪ ਸਿੰਘ ਐਂਡ ਟੀਮ ਐਟ ਕਿਵਿਆਨਾ ਇਮੀਗ੍ਰੇਸ਼ਨ। ਕਾਲ 0220955218 0223288116।
4: ਵਾਹ ਯਾਰ, ਨਵੀਂ ਕਾਰ ਬੜੀ ਫੁਰਤੀ ਮਾਰੀ।
5: ਆਹੋ, ਬੈਂਕ ਵੱਲੋਂ ਤਾਂ ਟਾਈਮ ਲੱਗਣਾ ਸੀ, ਪਰ ਮੈਂ ਤਾਂ ਲੌਜਿਕ ਫਾਈਨੈਂਸ ਵਾਲੇ ਗੁਰੂ ਕੰਡੋਲਾ ਨੂੰ ਕਾਲ ਲਾਈ ਤੇ 24 ਘੰਟੇ ਚ ਲੋਨ ਅਪਰੂਵ ਹੋ ਗਿਆ।
4: ਕਾਰ ਲੋਨ ਜਾਂ ਪਰਸਨਲ ਲੋਨ, ਜਸਟ ਕਾਲ ਅਵੇ ਗੁਰੂ ਕੰਡੋਲਾ, ਮੇਕਸ ਇਟ ਸੋ ਈਜ਼ੀ। ਕਾਲ 0800564424।
6: ਜਦੋਂ ਜ਼ਿੰਦਗੀ ਕਾਨੂੰਨੀ ਚੁਣੌਤੀਆਂ ਪੇਸ਼ ਕਰਦੀ ਹੈ, ਤਾਂ ਬਰੂਕ ਲਾਅ ਦੇ ਮਨਿੰਦਰ ਕੌਰ ਸਿੱਧੂ ਅਤੇ ਉਸ ਦੀ ਟੀਮ ਦੀ ਮਾਹਰਤਾ ਤੇ ਭਰੋਸਾ ਕਰੋ।
7: ਫੈਮਿਲੀ ਲਾਅ, ਪ੍ਰਾਪਰਟੀ, ਕਮਰਸ਼ੀਅਲ ਐਂਡ ਰੈਜ਼ੀਡੈਂਸ਼ੀਅਲ, ਟਰਸਟ, ਵਿਲਸ, ਐਸਟੇਟ ਐਂਡ ਇਮੀਗ੍ਰੇਸ਼ਨ ਲਾਅ। ਕਾਨੂੰਨ ਵਿੱਚ ਮਨਿੰਦਰ ਕੌਰ ਸਿੱਧੂ, 18 ਸਾਲਾਂ ਤੋਂ ਵੱਧ ਅਨੁਭਵ ਨਾਲ, ਅਸੀਂ ਤੁਹਾਨੂੰ ਹਰ ਕਦਮ ਤੇ ਵਿਸ਼ਵਾਸ ਨਾਲ ਮਦਦ ਕਰਦੇ ਹਾਂ।
6: ਮਨਿੰਦਰ ਕੌਰ ਸਿੱਧੂ ਅਤੇ ਉਹਨਾਂ ਦੀ ਟੀਮ ਤੁਹਾਡੇ ਕਾਨੂੰਨੀ ਮਾਮਲਿਆਂ ਵਿੱਚ ਵਿਸ਼ਵਾਸਯੋਗ ਸਾਥੀ।
7: brooklaw.co.nz ਤੇ ਜਾਓ ਜਾਂ 0783833385 ਤੇ ਕਾਲ ਕਰੋ।
5: ਘਰ ਤਾਂ ਲੈ ਲਈਏ, ਪਰ ਭਰੋਸਾ ਕਿਹਦੇ ਤੇ ਕਰੀਏ? ਏਜੰਟ ਤਾਂ ਬਸ ਪੈਸੇ ਦੇ ਪੀਰ ਹੁੰਦੇ ਨੇ।
8: ਇਹ ਨੰਬਰ ਤੇ ਕਾਲ ਕਰ ਤਜਿੰਦਰ ਸਿੰਘ ਨੂੰ, ਇਹ ਪੈਸੇ ਬਣਾਉਣ ਚ ਨਹੀਂ ਰਿਸ਼ਤੇ ਬਣਾਉਣ ਚ ਯਕੀਨ ਕਰਦੇ ਨੇ।
9: ਆਕਲੈਂਡ ਦੀ ਨੰਬਰ 1 ਕੰਪਨੀ ਬਾਰਫੁੱਟ ਐਂਡ ਥੌਮਸਨ ਨਾਲ ਕੰਮ ਕਰਦੀ ਤਜਿੰਦਰ ਸਿੰਘ। ਪ੍ਰਾਪਰਟੀ ਬਾਈ ਕਰਨੀ ਜਾਂ ਸੇਲ, 23 ਗ੍ਰੇਟ ਸਾਊਥ ਰੋਡ, ਉਤਾਹੂ। ਕਾਲ ਤਜਿੰਦਰ ਸਿੰਘ 0220605005।
10: ਸਤਿ ਸ਼੍ਰੀ ਅਕਾਲ ਜੀ, ਰਣਜੀਤ ਬਾਵਾ ਵੱਲੋਂ ਫੋਕ ਸਟਾਰ ਨਿਊਜ਼ੀਲੈਂਡ ਟੂਰ ਅਸੀਂ ਲੈ ਕੇ ਆ

ਕਹਿੰਦੇ ਨੇ ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। ਅਤੇ ਇੱਧਰ ਸਿਟੀਜ਼ਨਸ਼ਿਪ ਵਾਲੇ ਜਿਹੜੇ ਉਹ ਵੀ ਕੁਛ ਇੱਦਾਂ ਹੀ ਕਹਿ ਰਹੇ ਨੇ। ਮਿਨਿਸਟਰੀ ਆਫ ਇੰਟਰਨਲ ਅਫੇਅਰਸ ਨੇ ਜਿਹੜਾ ਅੱਜ ਨਵਾਂ ਸ਼ਾਹੀ ਫਰਮਾਨ ਜਿਹੜਾ ਉਹ ਜਾਰੀ ਕਰ ਦਿੱਤਾ ਹੈ। ਸੋ ਸਿਟੀਜ਼ਨਸ਼ਿਪ ਨੂੰ ਲੈ ਕੇ ਜਿਹੜੇ ਨੇ ਉਹ ਵੱਡੇ ਜਿਹੜੀਆਂ ਚੇਂਜਿਸ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਸਿਟੀਜ਼ਨਸ਼ਿਪ ਦੇ ਸੰਬੰਧੀ ਜਿਹੜਾ ਕਾਨੂੰਨ ਦੇ ਵਿੱਚ ਜਿਹੜੀਆਂ ਉਹ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ। ਸੋ ਸਿਟੀਜ਼ਨਸ਼ਿਪ ਜਿਹੜੀ ਹੈ ਹੁਣ ਸਿਰਫ ਤੁਹਾਨੂੰ ਅਪਲਾਈ ਕਰਕੇ ਅਤੇ ਡਾਇਰੈਕਟ ਜਿਹੜੀ ਉਹ ਸਿਟੀਜ਼ਨਸ਼ਿਪ ਜਿਹੜੀ ਨਹੀਂ ਮਿਲ ਜਾਵੇਗੀ, ਬਲਕਿ ਹੁਣ ਜਿਹੜੀਆਂ ਇਸ ਦੇ ਵਿੱਚ ਜਿਹੜੀਆਂ ਵੱਡੀਆਂ ਤਬਦੀਲੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ। ਸੋ ਐਕਟ ਪਾਰਟੀ ਦਾ ਇਹ ਪ੍ਰਪੋਜ਼ਲ ਸੀ, ਔਰ ਐਕਟ ਪਾਰਟੀ ਜਿਹੜੀ ਹੈ ਉਹ ਹੁਣ ਸਿਟੀਜ਼ਨਸ਼ਿਪ ਸੰਬੰਧੀ ਜਿਹੜਾ ਹੈ ਇਹ ਨਵਾਂ ਕਾਨੂੰਨ ਜਿਹੜਾ ਹੈ ਲੈ ਆਈ ਹੈ, ਕਿਉਂਕਿ ਖਾਸ ਤੌਰ 'ਤੇ ਐਕਟ ਪਾਰਟੀ ਜਿਹੜੀ ਉਹ ਸਰਕਾਰ ਦੇ ਵਿੱਚ ਹੀ ਸ਼ਾਮਿਲ ਹੈ। ਸੋ ਇਸ ਕਰਕੇ ਜਿਹੜਾ ਇਹ ਨਵਾਂ ਕਾਨੂੰਨ ਜਿਹੜਾ ਉਹ ਕਹਿੰਦੇ ਨੇ ਕਿ 2027 ਤੋਂ ਹੋਂਦ ਦੇ ਵਿੱਚ ਆ ਜਾਵੇਗਾ, ਅਤੇ ਮਿਡ ਆਫ 2027 ਤੋਂ ਜਿਹੜਾ ਇਹ ਨਵਾਂ ਕਾਨੂੰਨ ਜਿਹੜਾ ਹੈ ਇਹ ਲਾਗੂ ਹੋਣਾ ਸ਼ੁਰੂ ਹੋ ਜਾਵੇਗਾ ਹਰ ਇੱਕ ਉਸ ਰੈਜ਼ੀਡੈਂਟ ਦੇ ਉੱਪਰ ਜਿਸਨੇ ਕਿ ਸਿਟੀਜ਼ਨਸ਼ਿਪ ਲੈਣੀ ਹੈ, ਜਿਸਨੇ ਸਿਟੀਜ਼ਨਸ਼ਿਪ ਨੂੰ ਅਪਲਾਈ ਕੀਤਾ ਹੈ। ਸੋ ਨਿਊਜ਼ੀਲੈਂਡ ਦੇ ਵਿੱਚ ਪੱਕੇ ਤੌਰ 'ਤੇ ਵਸੇਬਾ, ਅਤੇ ਉਸ ਤੋਂ ਬਾਅਦ ਨਿਊਜ਼ੀਲੈਂਡ ਦੀ ਨਾਗਰਿਕਤਾ। ਸੋ ਇਹ ਸਾਰਿਆਂ ਦਾ ਹੀ ਜਿਹੜਾ ਸੁਪਨਾ ਹੁੰਦਾ ਹੈ। ਅਤੇ ਨਾਗਰਿਕਤਾ ਨੂੰ ਲੈ ਕੇ ਜਿਹੜੀ ਹੁਣ ਚੇਂਜਿਸ ਨੇ ਉਸ ਦੇ ਵਿੱਚ ਸਭ ਤੋਂ ਜਿਹੜੀ ਪ੍ਰਮੁੱਖ ਚੇਂਜ ਇਹ ਸਰਕਾਰ ਨੇ ਕੀਤੀ ਹੈ ਕਿ ਇਸ ਦੇ ਵਿੱਚ ਤੁਹਾਨੂੰ ਹੁਣ ਟੈਸਟ ਦੇਣਾ ਪਵੇਗਾ। ਸੋ ਹਰ ਇੱਕ ਨਿਊਜ਼ੀਲੈਂਡ ਦਾ ਉਹ ਬਾਸ਼ਿੰਦਾ ਉਹ ਰੈਜ਼ੀਡੈਂਟ ਜਿਹੜਾ ਕਿ ਸਿਟੀਜ਼ਨਸ਼ਿਪ ਜਿਹੜਾ ਲੈਣ ਦਾ ਚਾਹਵਾਨ ਹੈ, ਸੋ ਉਸਨੂੰ ਹੁਣ ਜਿਹੜਾ ਇੱਕ ਟੈਸਟ ਦੇਣਾ ਪਵੇਗਾ ਨਿਊਜ਼ੀਲੈਂਡ ਦੇ ਨਾਲ ਸੰਬੰਧਿਤ, ਨਿਊਜ਼ੀਲੈਂਡ ਦੇ ਕਲਚਰ ਦੇ ਨਾਲ ਸੰਬੰਧਿਤ, ਨਿਊਜ਼ੀਲੈਂਡ ਦੇ ਕਾਨੂੰਨਾਂ ਦੇ ਨਾਲ ਸੰਬੰਧਿਤ। ਅਤੇ ਇਸ ਟੈਸਟ ਦੇ ਵਿੱਚ ਜਿਹੜਾ ਹੈ ਇਹ ਕੁਛ ਮਲਟੀ ਚੋਇਸ ਟਾਈਪ ਜਿਹੜਾ ਇਹ ਟੈਸਟ ਰਹੇਗਾ ਸਾਥੀਓ। ਅਤੇ ਇਸ ਟੈਸਟ ਦੇ ਵਿੱਚ ਜਿਹੜਾ ਹੈ ਪਹਿਲੀ ਗੱਲ ਤਾਂ ਇਹ ਹੈ, ਸ਼ਾਇਦ ਇਹ ਇੱਕ ਇਹ ਵੀ ਇਹਨਾਂ ਦਾ ਕ੍ਰਾਈਟੀਰੀਆ ਜਿਹੜਾ ਪੂਰਾ ਹੋ ਜਾਵੇਗਾ ਕਿ ਜਿਹੜਾ ਸਾਡਾ ਨਾਗਰਿਕ ਹੈ ਉਸਨੂੰ ਜਿਹੜਾ ਬੇਸਿਕ ਇੰਗਲਿਸ਼ ਦੀ ਜਿਹੜੀ ਹੈ ਕੁਛ ਸਮਝ ਵਗੈਰਾ ਜਿਹੜੀ ਹੈ ਉਸਨੂੰ ਆਉਂਦੀ ਹੈ। ਅਤੇ ਦੂਜੀ ਗੱਲ ਇਹ ਵੀ ਹੈ ਕਿ ਇਹ ਚਾਹੁੰਦੇ ਨੇ ਕਿ ਜਿਹੜੇ ਨਿਊਜ਼ੀਲੈਂਡ ਦੇ ਜਿਹੜੇ ਨਾਗਰਿਕ ਲੋਕ ਬਣਨ ਜਾ ਰਹੇ ਨੇ, ਸੋ ਉਹਨਾਂ ਨੂੰ ਇੱਥੋਂ ਦੇ ਕਾਨੂੰਨਾਂ ਦੀ ਥੋੜ੍ਹੀ ਬਹੁਤ ਜਿਹੜੀ ਹੈ ਉਹ ਜਾਣਕਾਰੀ ਹੋਵੇ, ਇੱਥੋਂ ਦੇ ਕਾਨੂੰਨਾਂ ਦੀ ਜਿਹੜੀ ਹੈ ਉਹ ਥੋੜ੍ਹੀ ਬਹੁਤ ਸਮਝ ਹੋਵੇ, ਨਿਊਜ਼ੀਲੈਂਡ ਦੀਆਂ ਵੈਲਿਊਜ਼ ਕੀ ਵੀ ਵੈਲਿਊਜ਼ ਉਹ ਕਹਿੰਦੇ ਨੇ ਕਿ ਵੀ ਵੈਲਿਊਜ਼ ਦੇ ਬਾਰੇ ਤੁਹਾਨੂੰ ਜਿਹੜੀ ਹੈ ਉਹ ਜਾਣਕਾਰੀ ਜਿਹੜੀ ਉਹ ਹੋਣੀ ਚਾਹੀਦੀ ਹੈ। ਅਤੇ ਇਸ ਦੇ ਸੰਬੰਧੀ ਜਿਹੜਾ ਹੈ ਉਹ ਕਹਿੰਦੇ ਕਿ ਇਹ ਜਿਹੜਾ ਸਿਟੀਜ਼ਨਸ਼ਿਪ ਟੈਸਟ ਜਿਹੜਾ ਹੈ ਇਹ ਰੱਖਿਆ ਜਾ ਰਿਹਾ ਹੈ, ਅਤੇ ਇਸ ਟੈਸਟ ਦੇ ਵਿੱਚੋਂ ਤੁਹਾਨੂੰ ਟੈਸਟ ਨੂੰ ਪਾਸ ਕਰਨ ਦੇ ਲਈ 75% ਜਿਹੜੇ ਅੰਕ ਨੇ ਉਹ ਲਾਜ਼ਮੀ ਹੋਣਗੇ। ਸੋ ਜੇਕਰ ਤੁਸੀਂ 75% ਤੋਂ ਥੱਲੇ ਜਿਹੜੇ ਅੰਕ ਲੈਂਦੇ ਹੋ ਤਾਂ ਟੈਸਟ ਦੇ ਵਿੱਚ ਤੁਹਾਨੂੰ ਪਾਸ ਜਿਹੜਾ ਉਹ ਨਹੀਂ ਗਿਣਿਆ ਜਾਵੇਗਾ, ਟੈਸਟ ਦੇ ਵਿੱਚੋਂ ਪਾਸ ਤੁਹਾਨੂੰ ਉਦੋਂ ਹੀ ਜਿਹੜਾ ਗਿਣਿਆ ਜਾਵੇਗਾ ਜਦੋਂ ਕਿ 75% ਤੋਂ ਉੱਪਰ ਜਿਹੜਾ ਤੁਸੀਂ ਅੰਕ ਲਵੋਗੇ ਤਾਂ। ਸੋ ਇਸ ਕਰਕੇ ਇਹ ਸਾਰਿਆਂ ਦੇ ਲਈ ਜਿਹੜਾ 75% ਸਕੋਰ ਕਰਨਾ ਜਿਹੜਾ ਉਹ ਜ਼ਰੂਰੀ ਹੋ ਜਾਵੇਗਾ ਜੇਕਰ ਸਿਟੀਜ਼ਨਸ਼ਿਪ ਦੇ ਟੈਸਟ ਦੇ ਵਿੱਚ ਤੁਸੀਂ ਪਾਸ ਹੋਣਾ ਹੈ ਤਾਂ। ਸੋ ਇਸ ਦੇ ਵਿੱਚ ਜਿਹੜੇ ਟੌਪਿਕ ਰਹਿਣਗੇ ਉਹਨਾਂ ਦੇ ਵਿੱਚ ਜਿਹੜੇ ਆ ਵੱਖੋ ਵੱਖ ਜਿਹੜੇ ਨਿਊਜ਼ੀਲੈਂਡ ਦੇ ਕਾਨੂੰਨਾਂ ਦੇ ਸੰਬੰਧੀ, ਜਿਨ੍ਹਾਂ ਦੇ ਵਿੱਚ ਆਫ ਬਿੱਲ ਆਫ ਰਾਈਟਸ ਐਕਟ ਰਹੇਗਾ, ਹਿਊਮਨ ਰਾਈਟਸ ਅਤੇ ਕ੍ਰਿਮੀਨਲ ਜਿਹੜਾ ਓਫੈਂਸਿਸ, ਵੋਟਿੰਗ ਰਾਈਟਸ, ਡੈਮੋਕ੍ਰੈਟਿਕ ਪ੍ਰਿੰਸੀਪਲਸ, ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਸੰਬੰਧਿਤ ਜਿਹੜੇ ਆ ਉਹ ਸਵਾਲ ਰਹਿਣਗੇ। ਗਵਰਨਮੈਂਟ ਦੀ ਸਟਰਕਚਰ ਕਿਸ, ਇੱਥੋਂ ਦੀ ਸਰਕਾਰ ਦੀ ਸਟਰਕਚਰ ਕੀ ਹੁੰਦੀ ਹੈ, ਸੋ ਇਸ ਜਿਹੜੇ ਬੇਸਿਕ ਸਵਾਲ ਰਹਿਣਗੇ, ਕੋਈ ਬਹੁਤ ਜ਼ਿਆਦਾ ਔਖਾ ਟੈਸਟ ਨਹੀਂ ਹੋਵੇਗਾ। ਲੇਕਿਨ ਜਿਹੜੇ ਖਾਸ ਤੌਰ 'ਤੇ ਐਕਟ ਪਾਰਟੀ ਵਾਲੇ ਨੇ ਅਤੇ ਜਿਹੜੀ ਇੰਟਰਨਲ ਅਫੇਅਰਸ ਮਿਨਿਸਟਰ ਹੈ ਬਰੂਕ ਵੈਨ ਵੈਲਡਨ, ਜਿਹੜੀ ਕਿ ਵੈਸੇ ਰਿਟਾਇਰ ਹੋ ਰਹੀ ਹੈ, ਜਿਹੜੀ ਆਪਣੇ ਪੋਲੀਟਿਕਸ ਤੋਂ ਅਸਤੀਫਾ ਕਹਿ ਲਓ ਕਿ ਇਸਦਾ ਹੁਣ ਇੱਕ ਸਾਲ ਬਚਿਆ ਕਾਰਜਕਾਲ, ਇੱਕ ਸਾਲ ਵੀ ਨਹੀਂ ਬਚਿਆ, ਕੁਛ ਮਹੀਨੇ ਬਚੇ ਨੇ, ਸੋ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਜਿਹੜੀ ਹੈ ਉਹ ਰਿਟਾਇਰ ਹੋ ਰਹੀ ਹੈ। ਸੋ ਇਹ ਜਾਂਦੇ ਜਾਂਦੇ ਜਿਹੜਾ ਸਿਟੀਜ਼ਨਸ਼ਿਪ ਦਾ ਟੈਸਟ ਜਿਹੜਾ ਨਿਊਜ਼ੀਲੈਂਡਰਸ ਦੇ ਜਿਹੜਾ ਉਹ ਗੱਲ ਪਾ ਚੱਲੀ ਹੈ ਜੀ। ਸੋ ਇੰਟਰਨਲ ਅਫੇਅਰਸ ਮਿਨਿਸਟਰ ਬਰੂਕ ਵੈਨ ਵੈਲਡਨ ਨੇ ਅੱਜ ਜਿਹੜੀ ਜਾਣਕਾਰੀ ਦਿੱਤੀ ਹੈ ਅਤੇ ਕਹਿੰਦੇ ਨੇ ਕਿ ਇਹਦੇ ਨਾਲ ਨਿਊਜ਼ੀਲੈਂਡ ਦੀਆਂ ਵੈਲਿਊਜ਼ ਅਤੇ ਨਿਊਜ਼ੀਲੈਂਡ ਦੇ ਸਿਟੀਜ਼ਨ ਜਿਹੜੇ ਨੇ ਉਹ ਇਸ ਵੈਲਿਊਜ਼ ਨੂੰ ਸਟਰੈਂਥਨ ਕਰਨਗੇ ਆਉਣ ਵਾਲੇ ਜਿਹੜੇ ਸਿਟੀਜ਼ਨ ਫਿਊਚਰ ਦੇ ਵਿੱਚ ਹੋਣਗੇ। ਸੋ 2027 ਦੇ ਮਿਡ ਤੋਂ ਜਿਹੜਾ ਇਸ ਨੂੰ ਜਿਹੜਾ ਅਪਲਾਈ ਕੀਤਾ ਜਾ ਰਿਹਾ ਜੀ, ਲੇਕਿਨ ਉਸ ਤੋਂ ਪਹਿਲਾਂ ਜਿਹੜੇ ਸਿਟੀਜ਼ਨਸ਼ਿਪ ਲੈਣਾ ਚਾਹੁੰਦੇ ਨੇ ਜਿਹੜੇ ਅਪਲਾਈ ਕਰ ਚੁੱਕੇ ਨੇ, ਸੋ ਉਹਨਾਂ ਦੇ ਉੱਪਰ ਇਹ ਲਾਗੂ ਨਹੀਂ ਹੋਵੇਗਾ ਫਿਲਹਾਲ। ਲੇਕਿਨ 2027 ਦੇ ਮਿਡ ਤੋਂ ਜਦੋਂ ਇਹ ਕਾਨੂੰਨ ਬਣ ਗਿਆ ਉਦੋਂ ਤੋਂ ਇਹ ਲਾਗੂ ਹੋ ਜਾਵੇਗਾ। ਸੋ ਉਸ ਤੋਂ ਬਾਅਦ ਜਿਹੜੇ ਵੀ ਵਿਅਕਤੀ ਸਿਟੀਜ਼ਨਸ਼ਿਪ ਦੇ ਲੈਣ ਦੇ ਚਾਹਵਾਨ ਨੇ ਜਿਹੜੇ ਅਪਲਾਈ ਕਰਨਗੇ, ਸੋ ਉਹਨਾਂ ਦੇ ਉੱਪਰ ਇਹ ਕਾਨੂੰਨ ਜਿਹੜਾ ਹੈ ਇਹ ਲਾਗੂ ਹੋਵੇਗਾ, ਇਹ ਸਿਟੀਜ਼ਨਸ਼ਿਪ ਟੈਸਟ ਜਿਹੜਾ ਲਾਗੂ ਹੋਵੇਗਾ। ਸੋ ਕਹਿ ਲਓ ਕਿ ਸਿਮਿਲਰਲੀ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਦੇਸ਼ ਨੇ, ਕੰਟਰੀ ਨੇ ਜਿਹੜੇ ਕਿ ਸਿਟੀਜ਼ਨਸ਼ਿਪ ਟੈਸਟ ਲੈਂਦੇ ਨੇ, ਜਿਨ੍ਹਾਂ ਦੇ ਵਿੱਚ ਆਸਟ੍ਰੇਲੀਆ ਵੀ ਇੱਕ ਹੈ। ਸੋ ਆਸਟ੍ਰੇਲੀਆ ਵੀ ਜਿਹੜਾ ਹੈ ਆਪਣੇ ਹੋਣ ਵਾਲੇ ਨਾਗਰਿਕਾਂ ਨੂੰ ਜਿਹੜਾ ਸਿਟੀਜ਼ਨਸ਼ਿਪ ਜਿਹੜਾ ਲੈਣ ਦੇ ਲਈ ਉਹਨਾਂ ਨੇ ਜਿਹੜਾ ਇਸ ਨੂੰ ਕੰਪਲਸਰੀ ਕੀਤਾ ਹੋਇਆ ਕਿ ਸਿਟੀਜ਼ਨਸ਼ਿਪ ਟੈਸਟ ਜਿਹੜਾ ਤੁਹਾਨੂੰ ਦੇਣਾ ਪਵੇਗਾ। ਸੋ ਉਸੇ ਦੀ ਤਰਜ਼ 'ਤੇ ਉਸੇ ਦੇ ਪੂਰਨੇ 'ਤੇ ਚੱਲਦੇ ਨਿਊਜ਼ੀਲੈਂਡ ਵੀ ਹੁਣ ਜਿਹੜਾ ਸਿਟੀਜ਼ਨਸ਼ਿਪ ਟੈਸਟ ਨੂੰ ਜਿਹੜਾ ਇਹ ਕੰਪਲਸਰੀ ਜਿਹੜਾ ਉਹ ਬਣਾ ਰਿਹਾ ਹੈ। ਸੋ ਇਸ ਕਰਕੇ ਹੁਣ ਸਾਰੇ ਹੀ ਆਉਣ ਵਾਲੇ ਜਿਹੜੇ ਫਿਊਚਰ ਦੇ ਜਿਹੜੇ ਸਿਟੀਜ਼ਨ ਹੋਣਗੇ, ਸੋ ਉਹਨਾਂ ਨੂੰ 2027 ਦੇ ਮਿਡ ਤੋਂ ਬਾਅਦ ਜਿਹੜਾ ਇਹ ਸਿਟੀਜ਼ਨਸ਼ਿਪ ਜਿਹੜਾ ਟੈਸਟ ਹੈ ਇਸ ਦੇ ਵਿੱਚੋਂ ਗੁਜ਼ਰਨਾ ਪਵੇਗਾ ਅਤੇ 75% ਨੰਬਰਾਂ ਦੇ ਨਾਲ ਜਿਹੜਾ ਉਸ ਨੂੰ ਪਾਸ ਵੀ ਕਰਨਾ ਪਵੇਗਾ ਜੀ। ਸੋ ਇਹ ਤਾਜ਼ਾ ਤਰੀਨ ਜਾਣਕਾਰੀ ਹੈ। ਸੋ ਬਾਕੀ ਸੁਣਾਉਂਦੇ ਤੁਹਾਨੂੰ ਬਲਕਾਰ ਸਿੱਧੂ ਦੀ ਆਵਾਜ਼ ਦੇ ਵਿੱਚ ਅਗਲਾ ਗੀਤ, ਅਤੇ ਗੁਰਜੋਤ

ਅਤੇ ਸਾਥੀਓ, ਤੁਸੀਂ ਕੀ ਸੋਚਦੇ ਹੋ ਇਸ ਸਿਟੀਜ਼ਨਸ਼ਿਪ ਟੈਸਟ ਬਾਰੇ, ਜੋ ਸਰਕਾਰ ਦੇ ਵੱਲੋਂ ਇਹ ਨਵੀਆਂ ਹਦਾਇਤਾਂ ਅੱਜ ਜਾਰੀ ਕੀਤੀਆਂ ਗਈਆਂ ਨੇ ਨਿਊਜ਼ੀਲੈਂਡ ਦੇ ਵਿੱਚ ਨਿਊਜ਼ੀਲੈਂਡ ਨਾਗਰਿਕ ਬਣਨ ਦੇ ਲਈ? ਸੋ ਆਪਣੇ ਆਪ ਨੂੰ ਕੀ ਵੀ ਅਖਵਾਉਣ ਦੇ ਲਈ ਜੋ ਹੁਣ ਨਵੀਂ ਸ਼ਰਤ ਰੱਖੀ ਗਈ ਹੈ, ਸੋ ਸਿਟੀਜ਼ਨਸ਼ਿਪ ਟੈਸਟ ਰੱਖਿਆ ਗਿਆ ਹੈ, ਇਸ ਦੇ ਬਾਰੇ ਤੁਸੀਂ ਕੀ ਸੋਚਦੇ ਹੋ? ਤੁਸੀਂ ਵੀ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਜੇਕਰ ਤੁਸੀਂ ਸਾਨੂੰ ਕਾਲ ਕਰਨੀ ਚਾਹੋ ਤਾਂ 09 2799 270 2799 207 ਸਾਡੇ ਸਟੂਡੀਓ ਦਾ ਨੰਬਰ ਹੈ, ਜਾਂ ਫਿਰ ਤੁਸੀਂ ਸਾਨੂੰ ਜੇਕਰ ਸੰਦੇਸ਼ ਦੇਣਾ ਚਾਹੋ, ਆਪਣਾ ਮੈਸੇਜ ਲਿਖ ਕੇ ਭੇਜਣਾ ਚਾਹੋ, ਤਾਂ ਵਟਸਐਪ 'ਤੇ ਵੀ ਸਾਨੂੰ ਮੈਸੇਜ ਭੇਜ ਸਕਦੇ ਹੋ। 02247992700 ਸਾਡਾ ਵਟਸਐਪ ਦਾ ਨੰਬਰ ਹੈ, 02247992700 ਸਾਡਾ ਵਟਸਐਪ ਦਾ ਨੰਬਰ। ਇਸ 'ਤੇ ਤੁਸੀਂ ਆਪਣਾ ਸੰਦੇਸ਼ ਵੀ ਸਾਨੂੰ ਆਪਣਾ ਮੈਸੇਜ ਵੀ ਭੇਜ ਸਕਦੇ ਹੋ। ਸੋ ਮੈਸੇਜ ਰਾਹੀਂ ਵੀ ਕਮਿਊਨੀਕੇਟ ਕਰ ਸਕਦੇ ਹੋ। ਜੇਕਰ ਤੁਸੀਂ ਆਪਣਾ ਸੰਦੇਸ਼ ਭੇਜਣਾ ਚਾਹੋ ਤਾਂ ਜ਼ਰੂਰ ਆਪਣੇ ਵਿਚਾਰ ਸਾਨੂੰ ਦੇ ਸਕਦੇ ਹੋ ਕਿ ਸਿਟੀਜ਼ਨਸ਼ਿਪ ਟੈਸਟ ਬਾਰੇ ਤੁਸੀਂ ਕੀ ਸੋਚਦੇ ਹੋ। ਸੋ ਆਪਣੀ ਜਿਹੜੀ ਰਾਏ ਹੈ ਉਹ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ। ਅਤੇ ਅਗਲਾ ਗੀਤ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਜੀ, ਜਿਹੜਾ ਕਿ ਹੈ ਮਾਝੇ ਦੇ ਉਸ ਗੱਭਰੂ ਦੇ ਦੁਆਰਾ ਗਾਇਆ ਹੋਇਆ, ਅਤੇ ਉਸਦਾ ਲੇਟੈਸਟ ਗੀਤ ਹੈ ਜਿਹੜਾ ਕਿ ਜਸਟ ਨਾਓ ਨਿਊਜ਼ੀਲੈਂਡ ਦੇ ਧਰਤੀ 'ਤੇ ਲੈਂਡ ਕਰ ਚੁੱਕਾ ਹੈ, ਅਤੇ ਜਿਸਦੇ ਸ਼ੋਅ ਜਿਹੜੇ ਨੇ ਉਹ ਹੁਣ ਜਾ ਰਹੇ ਨੇ, ਕੱਲ੍ਹ ਹੇਸਟਿੰਗਸ ਦੇ ਵਿੱਚ ਹੈ, ਉਸ ਤੋਂ ਬਾਅਦ ਫਿਰ ਜੀ ਆਕਲੈਂਡ ਅਤੇ ਰੋਟਰੂਆ ਦੇ ਵਿੱਚ ਵੀ ਸ਼ੋਅ ਜਿਹੜੇ ਨੇ ਉਹ ਰੱਖੇ ਗਏ ਨੇ। ਅਤੇ ਨਨ ਅਦਰ ਦੈਨ ਰਣਜੀਤ ਬਾਵਾ ਹਿੱਕ ਦੇ ਜ਼ੋਰ ਦੇ ਨਾਲ ਗਾਉਣ ਵਾਲਾ ਗੱਭਰੂ। ਸੋ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਉਹਨਾਂ ਦਾ ਬਿਲਕੁਲ ਨਵਾਂ ਨਕੋਰ ਗੀਤ ਤੁਹਾਡੇ ਲਈ ਪੇਸ਼ ਹੈ ਜੀ।

ਅਤੇ ਸਮਾਂ ਹੋ ਗਿਆ ਜੀ ਨਾਲ ਹੀ ਨਾਲ ਸਾਡਾ ਓਲਡ ਇਜ਼ ਗੋਲਡ ਸੈਕਸ਼ਨ ਦਾ, ਅਤੇ ਓਲਡ ਈ ਗੋਲਡ ਟਰੈਕ ਲੈ ਕੇ ਬਿਲਕੁਲ ਅਸੀਂ ਤਿਆਰ ਬਰ ਤਿਆਰ ਹਾਂ। ਕੀ ਤੁਸੀਂ ਤਿਆਰ ਹੋ ਜੀ? ਅਤੇ ਅਗਲਾ ਗੀਤ ਤੁਹਾਡੇ ਲਈ ਅਸੀਂ ਪੇਸ਼ ਕਰੀਏ, ਉਹ ਤੋਂ ਪਹਿਲਾਂ ਕੁਛ ਇੱਕ ਸਾਥੀਆਂ ਦੇ ਸਾਨੂੰ ਇੱਥੇ ਸੰਦੇਸ਼ ਮਿਲੇ ਨੇ ਜੀ ਵਟਸਐਪ ਦੇ ਰਾਹੀਂ, ਅਤੇ ਇਹਨਾਂ ਦੇ ਵਿੱਚ ਰਾਜਵੀਰ ਮਲਹੋਤਰਾ, ਇਹਨਾਂ ਨੇ ਲਿਖਿਆ ਜੀ ਕਿ ਸਿਟੀਜ਼ਨਸ਼ਿਪ ਟੈਸਟ ਕੋਈ ਔਖੀ ਗੱਲ ਨਹੀਂ, ਲੇਕਿਨ ਬਜ਼ੁਰਗਾਂ ਜੀ, ਬਿਲਕੁਲ ਸਹੀ ਗੱਲ ਹੈ ਜੀ। ਸੋ ਬਜ਼ੁਰਗਾਂ ਦੇ ਲਈ ਵੈਸੇ ਸਮੱਸਿਆ ਹੋ ਸਕਦੀ ਹੈ, ਖਾਸ ਤੌਰ 'ਤੇ ਸਾਡੇ ਬਹੁਤ ਸਾਰੇ ਜਿਹੜੇ ਸਤਿਕਾਰਤ ਬਜ਼ੁਰਗ ਨੇ, ਜਿਨ੍ਹਾਂ ਨੂੰ ਕਿ ਕਿਉਂਕਿ ਸਾਡੀ ਬਹੁਤ ਸਾਰਿਆਂ ਦੀ ਅਤੇ ਸਾਡੇ 'ਚੋਂ ਬਹੁਤ ਜ਼ਿਆਦਾ ਦੀ ਇੰਗਲਿਸ਼ ਜਿਹੜੀ ਆ ਫਸਟ ਲੈਂਗੁਏਜ ਨਹੀਂ, ਖਾਸ ਤੌਰ 'ਤੇ ਬਜ਼ੁਰਗਾਂ ਨੂੰ ਇਸ ਦੇ ਨਾਲ ਸਮੱਸਿਆ ਆ ਸਕਦੀ ਹੈ। ਆਈ ਅਗਰੀ ਵਿਦ ਦੈਟ ਕਿ ਬਜ਼ੁਰਗਾਂ ਨੂੰ ਇਸ ਦੇ ਨਾਲ ਥੋੜ੍ਹੀ ਸਮੱਸਿਆ ਜਿਹੜੀ ਵੱਧ ਸਕਦੀ ਹੈ। ਸੋ ਤੁਸੀਂ ਆਪਣੇ ਵਿਚਾਰ ਕਰੋ ਸਾਡੇ ਨਾਲ ਸਾਂਝੇ, ਵਟਸਐਪ 'ਤੇ ਸਾਨੂੰ ਲਿਖ ਕੇ ਭੇਜੋ, ਸਾਨੂੰ ਦੱਸੋ ਆਪਣੇ ਵਿਚਾਰ ਕੀ ਤੁਸੀਂ ਸੋਚਦੇ ਹੋ, ਜੋ ਸਰਕਾਰ ਦੇ ਵੱਲੋਂ ਨਵਾਂ ਸਿਟੀਜ਼ਨਸ਼ਿਪ ਟੈਸਟ ਜਿਹੜਾ ਰੱਖਿਆ ਗਿਆ ਹੈ, ਕੀ ਉਹ ਸਹੀ ਦਿਸ਼ਾ ਵਾਲੇ ਕਦਮ ਹੈ, ਇੱਕ ਚੰਗਾ ਕਦਮ ਹੈ, ਜਾਂ ਤੁਸੀਂ ਇਸ ਨਾਲ ਅਗਰੀ ਕਰਦੇ ਹੋ ਜਾਂ ਡਿਸਅਗਰੀ ਕਰਦੇ ਹੋ, ਜੋ ਵੀ ਤੁਹਾਡੇ ਵਿਚਾਰ ਨੇ ਸਾਨੂੰ ਜ਼ਰੂਰ ਆਪਣੇ ਲਿਖ ਕੇ ਭੇਜੋ ਜੀ, ਅਤੇ ਅਸੀਂ ਵੀ ਜਾਣ ਸਕੀਏ ਕਿ ਕੀ ਹਨ ਸਾਡੇ ਲੋਕਾਂ ਦੇ ਵਿਚਾਰ, ਲੋਕ ਕੀ ਸੋਚਦੇ ਨੇ ਇਸ ਸਿਟੀਜ਼ਨਸ਼ਿਪ ਟੈਸਟ ਬਾਰੇ। ਅਤੇ ਅਗਲਾ ਗੀਤ ਜਿਹੜਾ ਜੀ ਮੈਂ ਤੁਹਾਡੇ ਲਈ ਪੇਸ਼ ਕਰਨ ਜਾ ਰਿਹਾ ਸਾਥੀਓ, ਓਲਡੀ ਗੋਲਡੀ ਟਰੈਕ, ਯਾਨੀ ਕਿ ਇੱਕ ਨਵਾਂ 9 ਦਿਨ ਅਤੇ ਪੁਰਾਣਾ 100 ਦਿਨ, ਬਿਲਕੁਲ ਜੀ। ਵੈਸੇ ਇਹ ਗੀਤ ਤੁਹਾਡੇ 'ਚ ਬਹੁਤ ਸਾਰਿਆਂ ਨੇ ਸੁਣਿਆ ਹੋਵੇਗਾ, ਜਿਹੜੇ ਕਿ 90s ਦੇ ਵਿੱਚ ਜਿਹੜੇ ਅਕਸਰ ਟੇਪਾਂ ਦੇ ਉੱਤੇ ਗੀਤ ਸੁਣਦੇ ਰਹੇ ਨੇ। ਗੁਰਦਾਸ ਮਾਨ ਸਾਹਿਬ ਜਿਹੜੇ ਕਿ 90s ਦੇ ਜਿਹੜੇ ਸੁਪਰ ਹਿੱਟ ਗਾਇਕ ਰਹੇ ਨੇ, 80s ਦੇ ਵੀ ਰਹੇ ਨੇ, ਸੋ ਉਹਨਾਂ ਦਾ ਹੀ ਵਨ ਆਫ ਜਿਹੜਾ ਇੱਕ ਆਲ ਟਾਈਮ ਪਾਪੂਲਰ ਸੌਂਗਸ ਦੇ ਵਿੱਚੋਂ ਇੱਕ ਇਹ ਗੀਤ ਤੁਹਾਡੇ ਲਈ।

0: ਜਰਾ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਐਂਡ ਹੈਲੋ ਅੱਜ ਦਿਨ ਬੁੱਧਵਾਰ 6 ਮਈ 2026 ਦਾ ਵਰਾ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 558 ਦੇ ਵੈਸਾਖ ਮਹੀਨੇ ਦੀ 23 ਤਰੀਕ ਹੈ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ ਪੰਜਾਬ ਦੇ ਵਿੱਚ ਬੀਤੇ ਕੱਲ੍ਹ ਤੋਂ ਨਸ਼ੇ ਅਤੇ ਸਮਾਜਿਕ ਆਰਥਿਕ ਜਨਗਣਨਾ ਦੀਆਂ ਸ਼ੁਰੂਆਤਾਂ ਹੋ ਗਈਆਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਜਿੱਥੇ ਇਸ ਮਾਮਲੇ ਦੇ ਵਿੱਚ ਲੋਕਾਂ ਨੂੰ ਇਹ ਯਕੀਨ ਦਵਾਇਆ ਕਿ ਉਹਨਾਂ ਦੀ ਜਾਣਕਾਰੀ ਸੁਰੱਖਿਅਤ ਰਹੇਗੀ ਉੱਥੇ ਜਨਗਣਨਾ ਦੇ ਉਦੇਸ਼ ਦੇ ਬਾਰੇ ਜਾਣਕਾਰੀ ਦਿੱਤੀ ਕਿ ਨਸ਼ੇ ਕਰਨ ਦੀ ਹੱਦ ਅਤੇ ਇਸ ਦੇ ਪ੍ਰਭਾਵ ਦਾ ਮੁਲਾਂਕਣ ਕਰਨਾ ਪੰਜਾਬ ਸਰਕਾਰ ਦੀ ਪ੍ਰਾਪਤੀ ਰਹੇਗੀ ਜਦੋਂ ਕਿ ਦੂਜੇ ਪਾਸੇ ਵਿਰੋਧੀ ਪਾਰਟੀਆਂ ਇਸ ਤੋਂ ਬੁਰੀ ਤਰ੍ਹਾਂ ਖਫਾ ਨੇ ਉਹਨਾਂ ਦਾ ਕਹਿਣਾ ਸੀ ਕਿ ਇਸ ਨਾਲ ਲੋਕਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਤੰਗ ਕੀਤਾ ਜਾ ਸਕਦਾ ਹੈ ਬਿਨਾਂ ਵਜੇ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਦੂਜੇ ਪਾਸੇ ਜਾਣੇ ਪਛਾਣੇ ਅੰਦਾਜ਼ ਦੇ ਵਿੱਚ ਸਰਕਾਰ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਦਿਆਂ ਬੀਤੇ ਕੱਲ੍ਹ ਮਾਣਯੋਗ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਤਾਂ ਕੀਤੀ ਪਰ ਕਮਾਲ ਦੀ ਗੱਲ ਇਹ ਰਹੀ ਕਿ ਉਹਨਾਂ ਤੋਂ ਵੀ 1.25 ਘੰਟਾ ਪਹਿਲਾਂ ਯਾਨੀ ਕਿ 10:40 'ਤੇ ਬਾਗੀ ਹੋਏ ਰਾਜ ਸਭਾ ਦੇ 7 ਮੈਂਬਰਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਆਪਣਾ ਪੱਖ ਰੱਖ ਦਿੱਤਾ ਜਦੋਂ ਕਿ ਉਸ ਤੋਂ ਕੁਝ ਪਲਾਂ ਬਾਅਦ ਯਾਨੀ ਕਿ 12 ਦੇ ਕਰੀਬ ਆਪਣੇ ਪੂਰੇ ਲਾਮ ਲਸ਼ਕਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਮਾਣਯੋਗ ਰਾਸ਼ਟਰਪਤੀ ਕੋਲ ਪਹੁੰਚੇ ਰਾਸ਼ਟਰਪਤੀ ਭਵਨ ਦੇ ਬਾਹਰ ਸਾਰੇ ਹੀ MLA ਇੰਤਜ਼ਾਰ ਕਰਦੇ ਰਹੇ ਅਤੇ ਆਪਣੇ ਬਾਰੇ ਭਰੋਸੇਯੋਗਤਾ ਦਰਸਾਉਂਦਿਆਂ ਮਾਣਯੋਗ ਰਾਸ਼ਟਰਪਤੀ ਤੋਂ ਇਹ ਮੰਗ ਕੀਤੀ ਗਈ ਕਿ ਇਹਨਾਂ 7 ਦੇ 7 ਬਾਗੀ ਸੰਸਦ ਮੈਂਬਰਾਂ ਦੀ ਰਾਜ ਸਭਾ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ ਭਾਵੇਂ ਕਿ ਇਹਦੇ ਉੱਤੇ ਕੋਈ ਵੀ ਫੈਸਲਾ ਹਾਲ ਦੀ ਘੜੀ ਆਉਂਦਾ ਦਿਖਾਈ ਨਹੀਂ ਦੇ ਰਿਹਾ ਪਰ ਨਾਲ ਜੁੜੇ 94 MLAs ਨੂੰ ਇੱਕ ਸਾਰਥਕ ਸੁਨੇਹਾ ਦੇਣ ਦੀ ਕੋਸ਼ਿਸ਼ ਵਜੋਂ ਇਸ ਨੂੰ ਦੇਖਿਆ ਜਾ ਸਕਦਾ ਹੈ ਅਤੇ ਉੱਧਰ ਸਾਰੇ ਦੇ ਸਾਰੇ ਨਤੀਜੇ 5 ਰਾਜਾਂ ਜਾਂ ਫਿਰ 4 ਰਾਜਾਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚੋਂ ਹਾਸਲ ਹੋ ਗਏ ਨੇ ਜਿਸ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਉੱਥੇ ਭਾਜਪਾ ਨੇ ਸਪਸ਼ਟ ਬਹੁਮਤ ਹਾਸਲ ਕਰਦਿਆਂ 207 ਅਤੇ ਬੀਤੇ ਸਮੇਂ ਵਿੱਚ ਰਾਜ ਸੱਤਾ 'ਤੇ ਕਾਬਜ਼ ਰਹੀ ਤ੍ਰਿਮਣੂਲ ਕਾਂਗਰਸ ਦੇ 80 ਸੀਟਾਂ 'ਤੇ ਸਿਮਟ ਜਾਣ ਦੀ ਗੱਲ ਆਈ ਹੈ ਕਾਂਗਰਸ ਸਿਰਫ 2 ਸੀਟਾਂ ਲੈ ਸਕੀ ਦੂਜੇ ਪਾਸੇ ਤਾਮਿਲਨਾਡੂ ਦੇ ਵਿੱਚ ਨਵੀਂ ਪਾਰਟੀ ਜਾਣੇ ਪਛਾਣੇ ਅਦਾਕਾਰ ਵਿਜੇ ਦੀ ਅਗਵਾਈ ਦੇ ਹੇਠਾਂ 107 ਸੀਟਾਂ ਦੇ ਨਾਲ ਬਹੁਮਤ ਲੈ ਗਈ ਜੇਕਰ ਗੱਲ ਕਰੀਏ ਆਪਾਂ ਕੇਰਲ ਦੀ ਅਤੇ ਕੇਰਲ ਦੇ ਵਿੱਚੋਂ ਖੱਬੇ ਪੱਖੀ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਦਾ ਸੱਤਾ ਦੇ ਵਿੱਚੋਂ ਬੁਰੀ ਤਰ੍ਹਾਂ ਮਨਫੀ ਹੋਣਾ ਆਪਣੇ ਆਪ ਦੇ ਵਿੱਚ ਫਿਕਰਮੰਦੀ ਵਾਲੀ ਗੱਲ ਹੈ ਪਰ ਉੱਥੇ ਹਾਲ ਦੀ ਘੜੀ 102 ਸੀਟਾਂ ਲੈ ਕੇ UDF ਨੇ ਬਹੁਮਤ ਕਾਇਮ ਕੀਤਾ ਅਤੇ ਅਸਾਮ ਦੇ ਵਿੱਚ ਉਹੀ ਪੁਰਾਣੇ ਨਤੀਜੇ ਯਾਨੀ ਕਿ BJP ਲਗਾਤਾਰਤਾ ਦੇ ਨਾਲ ਬਰਕਰਾਰ ਰਹੀ ਪੁਡੂਚੇਰੀ ਵਿਧਾਨ ਸਭਾ ਚੋਣਾਂ ਦੇ ਵਿੱਚ NDA ਨੇ 18 ਸੀਟਾਂ ਕਾਂਗਰਸ ਨੇ 3 ਅਤੇ ਆਜ਼ਾਦ ਉਮੀਦਵਾਰਾਂ ਨੇ 3 ਸੀਟਾਂ ਹਾਸਲ ਕੀਤੀਆਂ ਹਾਲਾਂਕਿ ਮਾਣਯੋਗ ਪ੍ਰਧਾਨ ਮੰਤਰੀ ਇਹ ਆਖਦੇ ਨੇ ਕਿ ਗੰਗੋਤਰੀ ਤੋਂ ਲੈ ਕੇ ਗੰਗਾ ਸਾਗਰ ਤੱਕ ਕਮਲ ਖਿੜ ਗਿਆ ਅਤੇ ਹੁਣ ਪੰਜਾਬ ਦੀ ਵਾਰੀ ਹੈ ਦੇਖਣਾ ਹੋਵੇਗਾ ਕਿ ਜਨਵਰੀ ਜਾਂ ਫਰਵਰੀ 2027 ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੇ ਵਿੱਚ ਆਖਿਰਕਾਰ BJP ਕਿਸ ਤਰ੍ਹਾਂ ਦੀ ਰਣਨੀਤੀ ਅਖਤਿਆਰ ਕਰਦੀ ਹੈ ਜਦੋਂ ਕਿ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਖਦੇ ਨੇ ਕਿ ਪੰਜਾਬ ਵਿੱਚ ਭਾਜਪਾ ਸ਼ੇਖ ਚਿੱਲੀ ਵਾਲੇ ਸੁਪਨੇ ਵੇਖ ਰਹੀ ਹੈ ਇਸੇ ਤਰ੍ਹਾਂ ਦਾ ਹੀ ਬਿਆਨ ਰਾਜਾ ਵੜਿੰਗ ਹੋਣਾ ਨੇ ਦਿੱਤਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਉਹ ਆਖਦੇ ਨੇ ਕਿ ਪੰਜਾਬ ਭਾਜਪਾ ਨੇਤਾ ਖਿਆਲੀ ਪੁਲਾਓ ਨਾ ਪਕਾਉਣ ਅਤੇ ਜਦੋਂ ਕਿ ਇਸ ਸਾਰੇ ਮਾਮਲੇ ਦੇ ਵਿੱਚ ਇੱਕ ਆਧਾਰ ਬਣਾਉਣ ਵਾਲੀ ਸੰਸਥਾ ਯਾਨੀ ਕਿ RSS ਦੀ ਜ਼ਮੀਨੀ ਮਿਹਨਤ ਰੰਗ ਲਿਆਉਂਦੀ ਦਿਖਾਈ ਦਿੰਦੀ ਹੈ ਚਿਰਾਂ ਤੋਂ ਇਸ ਮਾਮਲੇ 'ਚ ਯਤਨਸ਼ੀਲ RSS ਨੇ ਆਖਿਰਕਾਰ ਪੱਛਮੀ ਬੰਗਾਲ ਦੇ ਵਿੱਚ ਰਾਜ ਸੱਤਾ 'ਤੇ ਕਬਜ਼ਾ ਕਰ ਹੀ ਲਿਆ ਅਤੇ ਉੱਧਰ ਪਰਸੋਂ ਦੇਰ ਸ਼ਾਮ ਭਗਵੰਤ ਮਾਨ ਹੋਣਾ ਨੇ ਪੰਜਾਬ ਦੇ ਵਿੱਚ 250 ਪੇਂਡੂ ਖੇਡ ਮੈਦਾਨਾਂ ਦਾ ਵਰਚੁਅਲ ਉਦਘਾਟਨ ਕੀਤਾ ਉਹਨਾਂ ਆਖਿਆ ਕਿ ਪੰਜਾਬ ਦੇ ਪਿੰਡਾਂ ਵਿੱਚੋਂ ਹੁਣ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਹੋਣਗੇ ਅਤੇ ਪੰਜਾਬ ਸਰਕਾਰ ਇੱਕ ਸ਼ਾਨਦਾਰ ਖੇਡ ਨੀਤੀ ਬਣਾਉਣ ਜਾ ਰਹੀ ਹੈ ਅਤੇ ਉੱਧਰ ਗਿਆਨੀ ਰਘਵੀਰ ਸਿੰਘ ਜਿਹੜੇ ਕਿ ਸਾਬਕਾ ਜਥੇਦਾਰ ਨੇ ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਨੂੰ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨੇ 1984 ਦੇ ਸਾਕਾ ਨੀਲਾ ਤਾਰਾ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਲਾਪਤਾ ਹੋਏ ਦਸਤਾਵੇਜ਼ਾਂ ਦਾ ਅਤੇ ਨਾਲ ਹੀ 328 ਲਾਪਤਾ ਸਰੂਪਾਂ ਦੇ ਮਾਮਲੇ ਦੀ ਚਰਚਾ ਕੀਤੀ ਹੈ ਅਤੇ ਇੱਧਰ ਪੰਜਾਬ ਦੀ ਮੰਤਰੀ ਬੀਬਾ ਬਲਜੀਤ ਕੌਰ ਉਹਨਾਂ ਨੇ ਦਾਅਵਾ ਕੀਤਾ ਹੈ ਕਿ 4 ਸਾਲਾਂ ਦੇ ਦੌਰਾਨ ਸਾਡੀ ਵੱਡੀ ਉਪਲਬਧੀ ਇਹ ਰਹੀ ਹੈ ਕਿ 26.68 ਕਰੋੜ ਦੇ ਕਰਜ਼ਿਆਂ ਦੇ ਨਾਲ 1367 ਪਰਿਵਾਰਾਂ ਨੂੰ ਅਸੀਂ ਆਤਮ ਨਿਰਭਰ ਬਣਾ ਦਿੱਤਾ ਹੈ 1229 ਲਾਭਪਾਤਰੀਆਂ ਨੂੰ 5.39 ਕਰੋੜ ਦੀ ਸਬਸਿਡੀ ਸਹਾਇਤਾ ਦੇਣ ਦਾ ਵੀ ਉਹਨਾਂ ਨੇ ਚਰਚਾ ਕੀਤੀ ਹੈ, ਜਿਸ ਦੇ ਨਾਲ ਛੋਟੇ ਅਤੇ ਮੱਧਮ ਦਰਜੇ ਦੇ ਉੱਦਮੀਆਂ ਨੂੰ ਪੰਜਾਬ ਦੇ ਵਿੱਚ ਪੈਰਾਂ ਸਿਰ ਖੜ੍ਹੇ ਹੋਣ ਦੇ ਵਿੱਚ ਮਦਦ ਮਿਲੀ। ਬਿੰਦਰ ਮਾਨ ਉਹਨਾਂ ਦੇ ਖਿਆਲ ਦੇ ਨਾਲ ਦੇ ਉਹ ਆ ਗਿਆ ਕਿ ਬੜੇ ਬੈਠ ਸੋਚਦੇ ਨੇ, ਕਦ ਡੁੱਬੂ ਤਾਰਾ ਬਣ ਕੇ ਡਾਢੇ ਹੱਥ ਫੜਾਈ ਬੈਠੇ, ਆਹ ਜ਼ਿੰਦਗੀ ਦੇ ਮਣਕੇ ਉੱਡਣ ਖਟੋਲੇ ਵਾਂਗੂ ਉੱਡਣਾ, ਤੋੜ ਤੂੜ ਕੇ ਤੀਰਾਂ ਨੂੰ ਰਾਜੇ ਬਣ ਕੇ ਦੁਨੀਆਂ ਜਿੱਤਣੀ, ਰੱਖ ਜ਼ਿੰਦਾਬਾਦ ਜ਼ਮੀਰਾਂ ਨੂੰ। ਪਰਮਿੰਦਰ ਦੇ ਇਜਾਜ਼ਤ, ਮਿਹਰਬਾਨੀ।
1: One Domino's spicy pepe paneer, one Domino's butter chicken pizza, one combo, and yeah, my favorite chocolate cake.
2: Hello, enu fir Domino's de supne aa reya.
1: Hun supne ne sachmuch Domino's te Tuesday nu special offers. Pizza on half price. Now at 4 new locations. Domino's, Papa Toy Toy, Meadow Bank, Mangri, Mangri East.
3: Halwai Sweets and Restaurant. Asli Indian flavors, New Zealand style vich.
4: Dine in da maza lo halwai te. Fresh sweets, snacks, chaat, Indo-Chinese and South Indian menu be available hai. 100% New Zealand made sweets. Daily live jalebi stall 2 to 9 baje tak. Lunch to dinner, thali options always ready. 120 bandiyan da party hall be available. Ate veg and non-veg catering be karde re. Indoor ya outdoor. Visit karo Halwai Papa Toy Toy, 204 Great South Road ya Halwai Hamilton, 829 Victoria Street.
5: Grocery land jana.
6: MP.
5: BG di khundi te rajai bhi leke aoni hai.
6: MP.
5: Ekhi MP MP करी जाने हो।
6: हर जरूरत दा सामान है एमपी सुपर स्टोर ते। एमपी चक्की फ्रेश आटा, ऑर्गेनिक प्रोडक्ट्स ते रेस्टोरेंट्स ते घर दी रसोई दा पूरा सामान मिलता है। इन्हां नू कई बार बेस्ट एशियन बिजनेस दा अवार्ड भी मिलिया है। इंडिया तो सिद्धा सामान ल्यांदे ने। वेस्टर्न यूनियन ते पैसे भेज भी सकदे हो ते मंगवा भी सकदे हो। थोकमा सौदा लैण ते होलसेल डिस्काउंट भी मिलता है। 212 सेंट यूबन स्ट्रीट वेस्ट हेस्टिंग्स, कॉल 0687891900। इन्हां दा फेसबुक पेज लाइक करना ना भुल्यो।
7: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਅਮਰਿੰਦਰ ਗਿੱਲ।
8: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਫਿਰੋਜ਼ ਖਾਨ।
9: ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗਿੱਲ ਹਰਦੀਪ।
7: ਮੈਂ ਹਾਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
10: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ।
11: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ।
12: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਸੰਧੂ।
13: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
14: ਯੂ ਆਰ ਨਾਓ ਟੂਨਡ ਇਨ ਟੂ ਯੂਰ ਨੰਬਰ 1 ਰੇਡੀਓ ਸਟੇਸ਼ਨ।
15: 24/7, 365.

ਜੀ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਵੀ ਤੁਹਾਨੂੰ ਜੀ ਆਇਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਬਹੁਤ ਬਹੁਤ ਇਸਤਕਬਾਲ ਹੈ। ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਵਿਸ਼ੇਸ਼ ਰਿਪੋਰਟਾਂ ਹਜੇ ਬਾਕੀ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨੀਆਂ ਨੇ, ਅਤੇ ਖਾਸ ਖਾਸ ਖਬਰਾਂ ਵੀ ਜਿਹੜੀਆਂ ਨਿਊਜ਼ੀਲੈਂਡ ਦੇ ਨਾਲ ਸੰਬੰਧਿਤ ਨੇ ਉਹ ਵੀ ਸਾਂਝੀਆਂ ਕਰਨੀਆਂ ਨੇ। ਅਤੇ ਸਾਥੀਓ, ਜਿੱਥੇ ਗੱਲਾਂ ਬਾਤਾਂ ਚੱਲ ਰਹੀਆਂ ਨੇ, ਖਬਰਾਂ ਚੱਲ ਰਹੀਆਂ ਨੇ, ਉੱਥੇ ਕੱਲ੍ਹ ਦੇ ਭਾਰਤ ਦੇ ਜਿਹੜੇ ਚੋਣ ਨਤੀਜੇ ਆਏ ਨੇ ਉਹਨਾਂ ਦੀਆਂ ਬਹੁਤ ਚਰਚਾਵਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਅਤੇ ਕੱਲ੍ਹ ਜਿਹੜੇ ਭਾਰਤ ਦੇ ਜਿਹੜੇ ਵੱਖ ਵੱਖ ਰਾਜਾਂ ਦੇ ਜਿਹੜੇ ਇੱਥੇ ਨਤੀਜੇ ਆਏ ਨੇ, ਜਿਹੜੇ ਵੱਖੋ ਵੱਖ ਰਾਜਾਂ ਦੀਆਂ ਚੋਣਾਂ ਹੋਈਆਂ ਸੀਗੀਆਂ ਅਪ੍ਰੈਲ ਮਹੀਨੇ ਦੇ ਵਿੱਚ, ਸੋ ਸਾਰਿਆਂ ਨਤੀਜੇ ਜਿਹੜੇ ਨੇ ਉਹ ਇਕੱਠੇ ਆਏ ਨੇ। ਸੋ ਸਭ ਤੋਂ ਜ਼ਿਆਦਾ ਜਿਸ ਨਤੀਜਿਆਂ ਦੇ ਉੱਪਰ ਲੋਕਾਂ ਦੀਆਂ ਨਜ਼ਰਾਂ ਸੀਗੀਆਂ, ਸੋ ਉਹ ਸੀਗਾ ਤਾਮਿਲਨਾਡੂ ਸੂਬੇ ਦਾ ਜਿਹੜੇ ਨਤੀਜੇ ਨੇ। ਅਤੇ ਉਸ ਤੋਂ ਵੀ ਪਹਿਲੇ ਨੰਬਰ 'ਤੇ ਜਿਹੜੀਆਂ ਜਿਹੜੇ ਲੋਕਾਂ ਜਿਸ ਨਤੀਜੇ ਦਾ ਇੰਤਜ਼ਾਰ ਕਰ ਰਹੇ ਸੀਗੇ ਉਹ ਸੀਗਾ ਜੀ ਵੈਸਟ ਬੰਗਾਲ ਦੀਆਂ ਚੋਣਾਂ ਨੂੰ ਲੈ ਕੇ। ਅਤੇ ਜਿਸ ਤਰੀਕੇ ਨਾਲ ਲੋਕ ਐਕਸਪੈਕਟ ਕਰ ਰਹੇ ਸੀਗੇ ਕਿ ਇਸ ਵਾਰ ਕੋਈ ਉਲਟ ਫੇਰ ਨਾ ਹੋ ਜਾਵੇ, ਬਿਲਕੁਲ ਠੀਕ ਉਸੇ ਤਰ੍ਹਾਂ ਹੀ ਹੋਇਆ ਔਰ ਇਸ ਵਾਰ ਜਿਹੜਾ ਉਹ ਉਲਟ ਫੇਰ ਹੋ ਗਿਆ। ਅਤੇ ਮਮਤਾ ਦੀਦੀ ਦੀ ਜਿਹੜੀ ਪਾਰਟੀ ਸੀ ਤ੍ਰਿਣਮੂਲ ਕਾਂਗਰਸ, ਟੀ ਐਮ ਸੀ ਜਿਸ ਨੂੰ ਕਹਿੰਦੇ ਨੇ, ਉਹ ਸੱਤਾ ਤੋਂ ਬਾਹਰ ਹੋ ਗਈ 15 ਸਾਲ ਦੇ ਬਾਅਦ। ਅਤੇ ਬੀਜੇਪੀ ਜਿਹੜੀ ਕਿ ਕਈ ਦਹਾਕਿਆਂ ਤੋਂ ਉੱਥੇ ਹੱਥ ਪੈਰ ਮਾਰ ਰਹੀ ਸੀ, ਤਰਲੋ ਮੱਛੀ ਹੋ ਰਹੀ ਸੀ ਵੈਸਟ ਬੰਗਾਲ ਦੇ ਵਿੱਚ ਆਉਣ ਨੂੰ ਕਿ ਉੱਥੇ ਕਮਲ ਦਾ ਫੁੱਲ ਖੜਾ ਦਿੱਤਾ ਜਾਵੇ, ਅਤੇ ਕਮਲ ਦਾ ਫੁੱਲ ਜਿਹੜਾ ਖਿੜ ਨਹੀਂ ਸੀ ਰਿਹਾ, ਫਾਈਨਲੀ ਉੱਥੇ ਉਹਨਾਂ ਨੇ ਖੜਾ ਹੀ ਦਿੱਤਾ। ਕਿਸੇ ਨਾ ਕਿਸੇ ਵੀ ਕੋਈ ਨਾ ਕੋਈ ਰੁੱਖ ਟੰਗ ਜੋ ਵੀ ਹੈ, ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਇੱਥੇ ਨਤੀਜਿਆਂ ਨੂੰ ਲੈ ਕੇ, ਚੋਣ ਨਤੀਜਿਆਂ ਨੂੰ ਲੈ ਕੇ। ਅਤੇ ਬਹੁਤ ਸਾਰੀਆਂ ਜਿਹੜੀਆਂ ਖਾਸ ਤੌਰ 'ਤੇ ਜਿਹੜੀ ਮੌਜੂਦਾ ਸੱਤਾਧਾਰੀ ਜਿਹੜੀ ਪਾਰਟੀ ਸੀਗੀ ਤ੍ਰਿਣਮੂਲ ਕਾਂਗਰਸ, ਉਹਨਾਂ ਦੇ ਵੱਲੋਂ ਬਹੁਤ ਆਰੋਪ ਲਗਾਏ ਗਏ ਨੇ। ਹੋਰ ਵੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਵੀ ਜਿਹੜੇ ਆਰੋਪ ਜਿਹੜੇ ਨੇ ਸਰਕਾਰ ਦੇ ਉੱਪਰ ਲਗਾਏ ਗਏ ਨੇ ਕਿ ਉਹਨਾਂ ਨੇ ਇਸ ਚੋਣ ਪ੍ਰਕਿਰਿਆ ਨੂੰ ਸਹੀ ਤਰੀਕੇ ਨਾਲ ਅਤੇ ਪਾਰਦਰਸ਼ੀ ਤਰੀਕੇ ਦੇ ਨਾਲ ਜਿਹੜੀ ਆ ਉਹ ਚੋਣ ਨਹੀਂ ਹੋਈ, ਇਲੈਕਸ਼ਨ ਕਮਿਸ਼ਨ ਦੇ ਉੱਪਰ ਵੀ ਅਤੇ ਅਦਾਲਤਾਂ ਦੇ ਉੱਪਰ ਵੀ। ਇੱਥੋਂ ਤੱਕ ਕਿ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਦੇ ਉੱਪਰ ਵੀ ਜਿਹੜੇ ਆ ਉਹਨਾਂ ਦੀ ਕਾਰਜਸ਼ੈਲੀ ਦੇ ਉੱਪਰ ਵੀ ਸਵਾਲ ਜਿਹੜੇ ਨੇ ਉਹ ਉਠਾਏ ਜਾ ਰਹੇ ਨੇ ਲੋਕਾਂ ਤੋਂ। ਸੋ ਔਰ ਜਿਹੜੇ ਸਵਾਲ ਉਠਾ ਰਹੇ ਨੇ ਉਸ ਦੇ ਵਿੱਚ ਵੈਸੇ ਉਹਨਾਂ ਨੂੰ ਵੀ ਅਸੀਂ ਗਲਤ ਜਿਹੜਾ ਉਹ ਨਹੀਂ ਕਹਿ ਸਕਦੇ। ਸੋ ਮਮਤਾ ਬੈਨਰਜੀ ਹੋਰਾਂ ਨੇ ਜਿਹੜਾ ਉਹ ਇੱਥੇ ਜਿਹੜਾ ਬਹੁਤ ਵੱਡੇ ਸਵਾਲ ਜਿਹੜੇ ਉਹਨਾਂ ਨੇ ਉਠਾਏ ਨੇ, ਅਤੇ ਕਿਉਂਕਿ ਇੱਥੇ ਜਿਹੜਾ ਬੰਗਾਲ ਦੇ ਵਿੱਚ ਪਹਿਲਾਂ ਹੀ ਜਿਹੜੀ ਹੈ ਉਹ ਇਹ ਖਬਰਾਂ ਜਿਹੜੀਆਂ ਪਹਿਲਾਂ ਹੀ ਪੁਖਤਾ ਤੌਰ 'ਤੇ ਜਿਹੜੀਆਂ ਮੌਜੂਦ ਸੀਗੀਆਂ ਕਿ 91 ਲੱਖ ਉਹ ਵੋਟਰ ਜਿਨ੍ਹਾਂ ਦੀ ਵੋਟ ਕੱਟ ਦਿੱਤੀ ਗਈ, ਸੋ ਇਹਨਾਂ ਦੇ ਵਿੱਚੋਂ 27 ਲੱਖ ਦੇ ਕਰੀਬ ਜਿਹੜੇ ਸੀਗੇ ਉਹ ਵੋਟਰ ਸੀਗੇ ਜਿਹੜੇ ਜਿਨ੍ਹਾਂ ਨੇ ਕਿ ਕੋਰਟ ਦਾ ਰੁੱਖ ਕੀਤਾ ਸੀਗਾ ਕਿ ਉਹਨਾਂ ਦੇ ਜਿਉਂਦੇ ਜਾਗਦੇ ਹੋਣ ਦੇ ਬਾਵਜੂਦ, ਉਹਨਾਂ ਦੀ ਆਈਡੀਜ਼ ਹੋਣ ਦੇ ਬਾਵਜੂਦ, ਸਭ ਕੁਝ ਹੋਣ ਦੇ ਬਾਵਜੂਦ ਉਹਨਾਂ ਦੀ ਜਿਹੜੀ ਵੋਟ ਹੈ ਉਹ ਕਿਉਂ ਕੱਟ ਦਿੱਤੀ ਗਈ ਸੀਗੀ। ਸੋ ਇਸ ਦੇ ਉੱਪਰ ਵੀ ਸੁਪਰੀਮ ਕੋਰਟ ਨੇ ਕੋਈ ਬਹੁਤੀ ਤਸੱਲੀ ਬਖਸ਼ ਕਾਰਵਾਈ ਨਹੀਂ ਕੀਤੀ। ਸੁਪਰੀਮ ਕੋਰਟ ਨੇ ਇਹ ਉਹਨਾਂ ਨੂੰ ਕਹਿ ਦਿੱਤਾ ਕਿ ਕੋਈ ਗੱਲ ਨਹੀਂ, ਜੇਕਰ ਤੁਸੀਂ ਇਸ ਵਾਰ ਵੋਟ ਨਹੀਂ ਪਾਉਂਦੇ ਤਾਂ ਫਿਰ ਅਗਲੀ ਵਾਰ ਵੋਟ ਪਾ ਦੇਣਾ। ਸੋ ਇਸ ਦਾ ਕੀ ਮਤਲਬ ਹੋਇਆ ਜਦੋਂ ਇੱਕ ਬੰਦਾ ਆਲਰੇਡੀ ਐਲੀਜੀਬਲ ਵੋਟਰ ਹੈ ਜਿਹੜਾ ਕਿ ਡੈਮੋਕ੍ਰੈਟਿਕ ਪ੍ਰਕਿਰਿਆ ਦਾ ਹਿੱਸਾ ਹੈ, ਜੇਕਰ ਤੁਸੀਂ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਡੈਮੋਕ੍ਰੈਟਿਕ ਕੰਟਰੀ ਅਖਵਾਉਂਦੇ ਹੋ ਤਾਂ ਉਹਨਾਂ ਨੂੰ ਉਹਨਾਂ ਦੇ ਡੈਮੋਕ੍ਰੈਟਿਕ ਰਾਈਟ ਤੋਂ ਜਿਹੜਾ ਕਿਉਂ ਲਾਂਭੇ ਰੱਖਿਆ ਜਾ ਰਿਹਾ ਹੈ ਸਾਥੀਓ। ਸੋ ਇਹ ਜਿਹੜੀ ਪ੍ਰਕਿਰਿਆ ਹੈ ਸਵਾਲ ਤਾਂ ਖੜ੍ਹੇ ਕਰਦੀ ਹੈ ਕਿ ਕਿਉਂ ਜਿਹੜਾ ਉਹਨਾਂ ਨੂੰ ਜਿਹੜਾ ਵਾਂਝਾ ਜਿਹੜਾ ਇਸ ਤੋਂ ਰੱਖਿਆ ਗਿਆ। ਸੋ ਜੇਕਰ ਉਹ ਜਿਹੜੇ 20 ਲੱਖ ਪਲੱਸ ਵੋਟਰ ਸੀਗੇ ਜਿਹੜੀ 4% 5% ਵੋਟ ਬਣਦੀ ਹੈ, ਸੋ ਮਮਤਾ ਬੈਨਰਜੀ ਇਸੇ ਕਰਕੇ ਹੀ ਜਿਹੜਾ ਉਹ ਵੀ ਇਲਜ਼ਾਮ ਲਗਾ ਰਹੀ ਹੈ ਕਿ ਸਾਡੇ ਜਿਹੜੇ ਹੈ ਘੱਟੋ ਘੱਟ 100 ਸੀਟਾਂ ਨੂੰ ਪ੍ਰਭਾਵਿਤ ਜਿਹੜਾ ਉਹ ਕੀਤਾ ਗਿਆ, ਅਤੇ ਚੋਣ ਨਤੀਜੇ ਵੀ ਜਿਹੜੇ ਉਹ ਹੌਲੀ ਹੌਲੀ ਹੌਲੀ ਹੌਲੀ ਜਿਹੜੇ ਨੇ ਉਹ ਉਹਨਾਂ ਨੂੰ ਬਹੁਤ ਜ਼ਿਆਦਾ ਟਾਈਮ ਲਗਾਇਆ ਗਿਆ। ਸੋ ਇਸ ਕਰਕੇ ਕਿ ਉਹਨਾਂ ਦੇ ਜਿਹੜੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਨਤੀਜੇ ਇਸ ਕਰਕੇ ਹੌਲੀ ਐਲਾਨੇ ਜਾ ਰਹੇ ਸੀਗੇ ਤਾਂ ਕਿ ਜਿਹੜੇ ਉਹਨਾਂ ਦੇ ਜਿਹੜੇ ਖਾਸ ਤੌਰ 'ਤੇ ਪੋਲਿੰਗ ਏਜੰਟ ਨੇ ਉਹ ਫਰਸਟ੍ਰੇਟ ਹੋ ਕੇ ਉੱਥੋਂ ਨਿਕਲ ਜਾਣ, ਉੱਠ ਕੇ ਚਲੇ ਜਾਣ। ਔਰ ਮਮਤਾ ਬੈਨਰਜੀ ਵਾਰ ਵਾਰ ਇਹ ਵੀ ਅਪੀਲ ਕਰਦੇ ਰਹੇ ਆਪਣੇ ਜਿਹੜੇ ਪੋਲਿੰਗ ਏਜੰਟਸ ਨੇ ਉਹਨਾਂ ਨੂੰ ਕਿ ਉਹ ਇੱਥੋਂ ਨਾ ਜਾਣ, ਸ਼ਾਮਾਂ ਤੱਕ ਜਿਹੜਾ ਉੱਥੇ ਬੈਠੇ ਰਹਿਣ, ਡਟੇ ਰਹਿਣ। ਅਤੇ ਔਰ ਇਹ ਵੀ ਕੁਛ ਥਾਵਾਂ 'ਤੇ ਰਿਪੋਰਟਾਂ ਆਈਆਂ ਨੇ ਕਿ ਖਾਸ ਤੌਰ 'ਤੇ ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਵੀ ਕੀਤੀ ਗਈ ਉਸ ਤੋਂ ਘੰਟਾ ਡੇਢ ਘੰਟਾ ਤੱਕ ਜਿਹੜੇ ਉੱਥੇ ਪੋਲਿੰਗ ਏਜੰਟਸ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਸੀ ਔਰ ਉੱਧਰ ਮਸ਼ੀਨਾਂ 'ਤੇ ਜਿਹੜੀ ਵੋਟਾਂ ਦੀ ਗਿਣਤੀ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਸੀ। ਸੋ ਇਹੋ ਜਿਹੇ ਬਹੁਤ ਸਾਰੇ ਜਿਹੜੇ ਇਲਜ਼ਾਮ ਲੱਗੇ ਨੇ ਔਰ ਜੇਕਰ ਸਰਕਾਰ ਨੇ ਟਰਾਂਸਪੇਰੈਂਟ ਤਰੀਕੇ ਨਾਲ ਇਹ ਸਭ ਕੁਛ ਕੀਤਾ ਹੈ ਤਾਂ ਸਰਕਾਰ ਆ ਕੇ ਉਸਦਾ ਜਵਾਬ ਵੀ ਉਹਨਾਂ ਨੂੰ ਦੇਣਾ ਚਾਹੀਦਾ ਹੈ। ਸੋ ਬੀਜੇਪੀ ਦੀ ਜਿਹੜੀ ਜੋ ਵੀ ਉਹਨਾਂ ਦੇ ਖਾਸ ਤੌਰ 'ਤੇ ਇੱਥੇ ਰਿਪ੍ਰੈਜੈਂਟੇਟਿਵ ਨੇ ਉਹਨਾਂ ਨੂੰ ਇਸਦਾ ਜਵਾਬ ਦੇਣਾ ਚਾਹੀਦਾ। ਲੇਕਿਨ ਦੂਜੇ ਪਾਸੇ ਇਸ ਤਰ੍ਹਾਂ ਲੱਗ ਰਿਹਾ ਜਿੰਨੀ ਤਿੱਖੀ ਸੁਰ ਦੇ ਵਿੱਚ ਇਹਨਾਂ ਦੀ ਆਲੋਚਨਾ ਹੋ ਰਹੀ ਹੈ ਕਿ ਕਿਤੇ ਜਿਹੜਾ ਇਹ ਸਭ ਕੁਛ ਦਾਲ ਦੇ ਵਿੱਚ ਕਾਲਾ ਤਾਂ ਨਹੀਂ, ਇਹ ਸਭ ਕੁਛ ਧਾਂਦਲੀ ਤਾਂ ਨਹੀਂ। ਔਰ ਮਮਤਾ ਬੈਨਰਜੀ ਜਿਹੜੇ ਆ ਉਹ ਇਸ ਦੇ ਉੱਪਰ ਹੀ ਜ਼ੋਰ ਦੇ ਰਹੇ ਨੇ, ਇਹੀ ਉਹ ਇਲਜ਼ਾਮ ਜਿਹੜਾ ਵਾਰ ਵਾਰ ਲਗਾ ਰਹੇ ਨੇ ਕਿ ਉਹਨਾਂ ਦੇ ਨਾਲ ਚੋਣਾਂ ਦੇ ਵਿੱਚ ਧੱਕਾ ਜਾਣ ਬੁੱਝ ਕੇ ਕੀਤਾ ਗਿਆ ਹੈ। ਸੋ ਸਾਰਿਆਂ ਦੀ ਮਿਲੀ ਭੁਗਤ ਦੇ ਦੁਆਰਾ ਉਹਨਾਂ ਨੇ ਕਿਹਾ ਹੈ ਕਿ ਇਲੈਕਸ਼ਨ ਕਮਿਸ਼ਨ ਵੀ, ਬੀਜੇਪੀ ਪਾਰਟੀ ਵੀ, ਅਤੇ ਨਾਲ ਹੀ ਨਾਲ ਜਿਹੜੀਆਂ ਅਦਾਲਤਾਂ ਨੇ ਜਿਨ੍ਹਾਂ ਤੋਂ ਕਿ ਇਨਸਾਫ ਦੀ ਉਮੀਦ
ਜਿਹੜੀ ਕਰਨੀ ਹੁੰਦੀ ਹੈ ਇੱਕ ਆਮ ਇਨਸਾਨ ਨੇ। ਸੋ ਉਹਨਾਂ ਨੇ ਵੀ ਜਿਹੜਾ ਹੈ ਇੱਥੇ ਜਿਹੜੀ ਹੈ ਇਸ ਦੇ ਵਿੱਚ ਇਹਨਾਂ ਨੇ ਕਿਹਾ ਕਿ ਸਾਰੇ ਜਿਹੜੇ ਸ਼ਾਮਿਲ ਸੀਗੇ, ਜਿਸ ਕਰਕੇ ਜਿਹੜੀ ਇਹਨਾਂ ਦੀ ਵੱਡੇ ਪਰਸੈਂਟ ਦੇ ਵਿੱਚ ਜਿਹੜੀ ਹੈ 4-5% ਜਿਹੜੀ ਇਹਨਾਂ ਦੀ ਵੋਟ ਜਿਹੜੀ ਹੈ ਉਹ ਸਵਿੰਗ ਹੋਈ ਹੈ। ਸੋ ਇਹੀ 4-5% ਵੋਟਰ ਜਿਹੜੇ ਬਣਦੇ ਨੇ ਜਿਨ੍ਹਾਂ ਨੂੰ ਕਿ ਵੋਟਰ ਸੂਚੀ ਦੇ ਵਿੱਚੋਂ ਕੱਟਿਆ ਗਿਆ। ਸੋ ਇਹ ਵੀ ਇੱਕ ਕਾਫੀ ਸਵਾਲ ਖਿੜਿਆ ਜਿਹੜਾ ਖੜ੍ਹੇ ਕਰਦਾ ਹੈ ਇਸ ਪ੍ਰਕਿਰਿਆ 'ਤੇ। ਸੋ ਇਸ ਕਰਕੇ ਜਿਹੜਾ ਕਿਤੇ ਨਾ ਕਿਤੇ ਜਿਹੜੇ ਮਮਤਾ ਦੇ ਵੀ ਜੋ ਸਵਾਲ ਨੇ ਉਹਨਾਂ ਨੂੰ ਵੀ ਜਿਹੜਾ ਦਰਕਿਨਾਰ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਅਤੇ ਦੂਜੇ ਪਾਸੇ ਮਮਤਾ ਬੈਨਰਜੀ ਨੇ ਖੁਦ ਕਹਿ ਦਿੱਤਾ, ਉਹ ਕਹਿੰਦੇ ਕਿ ਮੈਂ ਅਸਤੀਫਾ ਨਹੀਂ ਦੇਵਾਂਗੀ ਕਿਉਂਕਿ ਇਹ ਚੋਣ ਪ੍ਰਕਿਰਿਆ ਉਹ ਸਹੀ ਤਰੀਕੇ ਨਾਲ ਅਤੇ ਪਾਰਦਰਸ਼ੀ ਤਰੀਕੇ ਦੇ ਨਾਲ ਨਹੀਂ ਹੋਈ ਹੈ। ਲੇਕਿਨ ਦੂਜੇ ਪਾਸੇ ਕਮਲ ਦੇ ਫੁੱਲ ਵਾਲੇ ਜਿਹੜੇ ਕਮਲ ਦੇ ਫੁੱਲ ਨੂੰ ਖਿੜ ਜਾਣ ਦੇ ਚਾਅ ਦੇ ਵਿੱਚ ਜਿਹੜੇ ਆ ਉਹ ਲੁੱਡੀਆਂ ਪਾ ਰਹੇ ਨੇ ਅਤੇ ਉਹ ਭੰਗੜੇ ਪਾ ਰਹੇ ਨੇ, ਉਹ ਜਸ਼ਨ ਮਨਾ ਰਹੇ ਨੇ। ਉਹ ਕਹਿੰਦੇ ਨੇ ਕਿ ਹੁਣ ਬਾਕੀ ਥਾਵਾਂ 'ਤੇ ਵੀ ਅਸੀਂ ਫੁੱਲ ਖੜਾ ਦੇਵਾਂਗੇ ਜਿੱਥੇ ਜਿੱਥੇ ਫੁੱਲ ਨਹੀਂ ਖਿੜੇ ਨੇ। ਸੋ ਇਹ ਸਭ ਕੁਛ ਜਿਹੜਾ ਮਾਹੌਲ ਚੱਲ ਰਿਹਾ ਹੈ। ਸੋ ਇਸੇ ਦੇ ਚੱਲਦੇ ਚੱਲਦੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਘਟਨਾਵਾਂ ਜਿਹੜੀਆਂ ਵਾਪਰ ਗਈਆਂ ਨੇ, ਉਹਨਾਂ ਦੇ ਬਾਰੇ ਵੀ ਅਸੀਂ ਤੁਹਾਨੂੰ ਦੱਸਦੇ ਚੱਲਾਂਗੇ। ਸੋ ਇੱਥੇ ਇੰਝ ਲੱਗ ਰਿਹਾ ਹੈ ਕਿ ਜਿਵੇਂ ਮਮਤਾ ਦੀਦੀ ਜਿਹੜੀ ਹੈ ਉਹ ਇੱਥੇ ਖਾਸ ਤੌਰ 'ਤੇ ਇਲੈਕਸ਼ਨ ਕਮਿਸ਼ਨ ਨੂੰ ਅਤੇ ਨਾਲ ਦੇ ਨਾਲ ਜਿਹੜੀ ਹੈ ਉਹ BJP ਪਾਰਟੀ ਨੂੰ ਜਿਹੜਾ ਵਾਰ ਵਾਰ ਜਿਹੜੀ ਹੈ ਉਹ ਇਹੀ ਗੱਲ ਕਹਿ ਰਹੀ ਹੈ ਕਿ ਝੂਠੀ ਹੈ ਤੂੰ, ਝੂਠੀ ਹੈ ਤੂੰ, ਸੱਚੀ ਨਹੀਂ।

ਜੀ ਸਾਥੀਓ, ਇਸ ਗੀਤ ਦੇ ਨਾਲ ਨਾਲ ਅਸੀਂ ਸ਼ਾਮਿਲ ਕਰਦੇ ਚੱਲਦੇ ਹਾਂ ਸਾਡੇ ਸਤਿਕਾਰਤ ਅੰਕਲ ਸਰਦਾਰ ਕੁਲਵੰਤ ਸਿੰਘ ਜੀ ਨੂੰ, ਅਤੇ ਜਿਹੜੇ ਕਿ ਪ੍ਰੋਗਰਾਮ ਦੇ ਵਿੱਚ ਸਾਥ ਦੇ ਰਹੇ ਨੇ, ਪ੍ਰੋਗਰਾਮ ਸੁਣ ਰਹੇ ਨੇ। ਸੋ ਸਰਦਾਰ ਕੁਲਵੰਤ ਸਿੰਘ ਜੀ, ਤੁਹਾਨੂੰ ਵੀ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਿਲ ਕਰਦੇ ਚੱਲਦੇ ਹਾਂ। ਸੋ ਕਈ ਵਾਰ ਸਾਥੀ ਮਾਫੀ ਚਾਹੁੰਦੇ ਹਾਂ ਕਿ ਜਿਹੜੀ ਹੈ ਟੈਲੀਫੋਨ ਲਾਈਨ ਦੇ ਵਿੱਚ ਥੋੜ੍ਹੀ ਡਿਸਰਪਸ਼ਨ ਹੁੰਦੀ ਹੈ ਅਤੇ ਕਈ ਵਾਰ ਕਲੀਅਰ ਆਵਾਜ਼ ਨਹੀਂ ਸੁਣਦੀ ਜਾਂ ਕੁਛ ਅਜਿਹਾ ਨਹੀਂ, ਲੇਕਿਨ ਫਿਰ ਵੀ ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਜਿਹੜਾ ਉਹ ਪ੍ਰੋਗਰਾਮ ਦੇ ਵਿੱਚ ਸਾਨੂੰ ਆਪਣੀ ਫੀਡਬੈਕ ਦਿੰਦੇ ਰਹਿੰਦੇ ਹੋ, ਆਪਣਾ ਪਿਆਰ ਬਖਸ਼ਦੇ ਰਹਿੰਦੇ ਹੋ, ਅਤੇ ਨਾਲ ਦੇ ਨਾਲ ਜਿਹੜਾ ਉਹ ਹਮੇਸ਼ਾ ਸਾਨੂੰ ਫੋਨ ਕਰਦੇ ਰਹਿੰਦੇ, ਫੋਨ ਕਰਨਾ ਨਹੀਂ ਭੁੱਲਦੇ। ਸੋ ਬਹੁਤ ਬਹੁਤ ਧੰਨਵਾਦ ਜੀ। ਅਤੇ ਪ੍ਰੋਗਰਾਮ ਦੇ ਵਿੱਚ ਵੱਧਦੇ ਚੱਲਦੇ ਅੱਗੇ ਕੁਛ ਹੋਰ ਗੱਲਾਂ ਬਾਤਾਂ, ਕੁਛ ਹੋਰ ਖਬਰਾਂ ਤੁਹਾਡੇ ਨਾਲ ਜਾਰੀ ਰਹਿਣਗੀਆਂ। ਸੋ ਜਲੰਧਰ ਦੇ ਵਿੱਚ ਧਮਾਕਾ ਹੋਇਆ ਕੱਲ੍ਹ, ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਵੇਗਾ। ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਵੀ ਧਮਾਕਾ ਹੋਇਆ ਹੈ ਅਤੇ ਕਾਨੂੰਨ ਵਿਵਸਥਾ 'ਤੇ ਜਿਹੜੇ ਨੇ ਇੱਕ ਵਾਰ ਫਿਰ ਸਵਾਲ ਜਿਹੜੇ ਨੇ ਉਹ ਉੱਠ ਖੜ੍ਹੇ ਹੋਏ ਨੇ ਪੰਜਾਬ ਦੇ ਵਿੱਚ ਕਿ ਕਾਨੂੰਨ ਵਿਵਸਥਾ ਜਿਹੜੀ ਉਹ ਕਿੱਧਰ ਨੂੰ ਜਾ ਰਹੀ ਹੈ। ਇੱਕ ਪਾਸੇ ਗੈਂਗਸਟਰ ਜਿਹੜੇ ਨੇ ਅਤੇ ਦੂਜੇ ਪਾਸੇ ਜਿਹੜੇ ਅਜਿਹੇ ਧਮਾਕੇ ਹੋ ਰਹੇ ਨੇ। ਇੱਕ ਹੋਰ ਸਦਾਬਹਾਰ ਗੀਤ ਤੁਹਾਡੇ ਲਈ ਪੇਸ਼ ਕਰਦੀ ਹੈ ਅਤੇ ਮੇਰੇ ਖਿਆਲ ਨਾਲ ਬੱਬੂ ਮਾਨ ਦੇ ਜਿਹੜੇ ਫੈਨਸ ਨੇ ਉਹਨਾਂ ਨੂੰ ਕਾਫੀ ਪਸੰਦ ਆਏਗਾ। ਅਤੇ ਬੱਬੂ ਮਾਨ ਦੇ ਇੱਕ ਬਹੁਤ ਹੀ ਜ਼ਬਰਦਸਤ ਫੈਨ ਨੇ ਸਾਡੇ ਬਲਵੀਰ ਜੀ, ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਇਸ ਗੀਤ ਦੇ ਨਾਲ ਸ਼ਾਮਿਲ ਕਰਦੇ ਹਾਂ, ਜਿਹਨਾਂ ਦੀ ਫਰਮਾਇਸ਼ ਅਤੇ ਇਹ ਗੀਤ ਤੁਹਾਡੇ ਲਈ ਪੇਸ਼ ਕਰ ਰਹੇ ਹਾਂ।

0: ਸੁਣਿਆ ਤੁਸੀਂ, ਹੁਣ ਆਪਣਾ ਘਰ ਲੈਣਾ ਹੋ ਗਿਆ ਈਜ਼ੀ।
1: ਕਿਵੇਂ?
0: ਬੈਂਕ ਆਫ ਬੜੌਦਾ ਹੋਮ ਲੋਨ, ਕੈਸ਼ਬੈਕ ਅਪ ਟੂ 1%, ਫਾਸਟ ਅਪਰੂਵਲਸ, ਟੈਨਿਓਰ 30 ਸਾਲ ਤੱਕ,
1: ਸੇਵਿੰਗਸ
0: 1 ਸਾਲ ਦਾ ਟਰਮ ਡਿਪੋਜ਼ਿਟ 3.65% ਪਰ ਐਨਮ, 60 ਸਾਲ ਤੋਂ ਉੱਪਰ ਵਾਲਿਆਂ ਲਈ ਐਕਸਟਰਾ 0.50% ਸੇਵਿੰਗ ਤੇ 0.10% ਡਿਪੋਜ਼ਿਟ ਤੇ।
1: ਵਾਹ!
0: ਵਿਜ਼ਿਟ ਕਰੋ
2: 114 ਡੋਮੀਨੀਅਨ ਰੋਡ, ਮਾਊਂਟ ਈਡਨ, ਆਕਲੈਂਡ। ਕਾਲ ਕਰੋ 0800024404।
0: ਬੈਂਕ ਆਫ ਬੜੌਦਾ, ਨਿਊਜ਼ੀਲੈਂਡ, ਤੁਹਾਡੇ ਸੁਪਨੇ ਹੁਣ ਆਸਾਨ।

0: ਕੀ ਤੁਸੀਂ ਆਪਣੇ ਆਰਥਿਕ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਤਿਆਰ ਹੋ? ਕੈਪੀਟਲ ਫਾਈਨਾਂਸ ਲਿਮਿਟਿਡ ਤੁਹਾਡੇ ਸੁਪਨੇ ਪੂਰੇ ਕਰਨ ਲਈ ਹਾਜ਼ਰ ਹੈ।
1: ਤੁਹਾਡਾ ਸੁਪਨਾ ਘਰ ਖਰੀਦਣਾ ਹੋਵੇ ਜਾਂ ਕੋਈ ਇਨਵੈਸਟਮੈਂਟ ਪ੍ਰਾਪਰਟੀ, ਚਾਹੇ ਤੁਹਾਡੇ ਕਾਰੋਬਾਰ ਲਈ ਹੋਵੇ, ਤਾਂ ਸਾਡੀ ਟੀਮ ਤੁਹਾਡੇ ਲਈ ਹਾਜ਼ਰ ਹੈ। 25 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਸਾਡੀ ਮਾਹਰ ਟੀਮ ਹਰ ਕਦਮ ਤੇ ਤੁਹਾਡੀ ਮਦਦ ਕਰਨ ਲਈ ਸਮਰਪਿਤ ਹੈ।
0: ਵਿਜ਼ਿਟ ਕਰੋ capitalfinance.nz ਤੇ
1: ਜਾਂ ਫਿਰ ਅੱਜ ਹੀ ਸਾਨੂੰ ਕਾਲ ਕਰੋ 0800-626-685 0800-626-685।
0: ਕੈਪੀਟਲ ਫਾਈਨਾਂਸ ਲਿਮਿਟਿਡ, ਜਿੱਥੇ ਤੁਹਾਡਾ ਭਵਿੱਖ ਸ਼ੁਰੂ ਹੁੰਦਾ ਹੈ।
2: ਧਿਆਨ ਨਾਲ ਸੁਣੋ ਸਾਊਥ ਆਕਲੈਂਡ ਵਾਲਿਓ, ਸਾਊਥ ਆਕਲੈਂਡ ਮੋਟਰਸ ਲੈ ਕੇ ਆਇਆ ਹੈ ਬਿਗੈਸਟ ਸੇਲ ਐਵਰ। ਹੁਣ ਗੱਡੀਆਂ ਦੀਆਂ ਕੀਮਤਾਂ ਤੇ ਵੱਡਾ ਵਾਰ, ਬਿਗ ਡੀਲਸ, ਬਿਗ ਚੋਇਸ, ਬਿਗ ਸੇਵਿੰਗਸ, ਹਰ ਬਜਟ ਦੀ ਗੱਡੀ ਲਈ ਵੱਡੀ ਛੋਟ ਤੇ ਬੇਮਿਸਾਲ ਬਚਤ। ਇਹ ਮੌਕਾ ਹੱਥੋਂ ਨਾ ਜਾਣ ਦਿਓ। 11 ਮਈ ਤੋਂ 17 ਮਈ ਤੱਕ ਹੀ ਸਾਊਥ ਆਕਲੈਂਡ ਮੋਟਰਸ ਮੈਨਕੋ, ਬੋਟਲੀ ਅਤੇ ਪੁਕੀਕੁਈ ਵਿਖੇ ਆਪਣੀ ਮਨਪਸੰਦ ਦੀ ਗੱਡੀ ਘਰੇ ਲੈ ਜਾਓ ਸਭ ਤੋਂ ਵਧੀਆ ਡੀਲਸ ਦੇ ਨਾਲ। ਵਿਜ਼ਿਟ ਕਰੋ ਸਾਊਥ ਆਕਲੈਂਡ ਮੋਟਰਸ .co.nz ਤੇ।
3: ਮੈਂ ਆਪਣਾ ਵੀਜ਼ਾ ਇਮੀਗ੍ਰੇਸ਼ਨ ਸਟਾਰ ਤੋਂ ਕਰਵਾਇਆ ਆ। ਇਹਨਾਂ ਨੇ ਮੇਰੇ ਪੇਪਰ ਵਰਕ ਇੰਨਾ ਸੋਲਿਡ ਕੀਤਾ ਕਿ ਮੇਰਾ ਵੀਜ਼ਾ ਚਾਰਟ ਅਪਰੂਵ ਹੋ ਗਿਆ।
4: ਜੋ ਕਹਿੰਦੇ ਨੇ ਉਹੀ ਕਰਦੇ ਨੇ। ਇਮੀਗ੍ਰੇਸ਼ਨ ਸਟਾਰ ਵਾਲੇ ਭਰੋਸੇ ਨਾਲ ਚੱਲਦੇ ਨੇ। ਪਿਛਲੇ 8 ਸਾਲਾਂ ਤੋਂ ਮਨਾਕਾਓ ਸਾਊਥ ਆਕਲੈਂਡ 'ਚ ਤੁਹਾਡੀ ਸੇਵਾ 'ਚ ਹਾਜ਼ਰ ਤੇ ਮਾਹਿਰ ਨੇ ਇਹ ਇੰਪਲੋਇਰ ਐਕ੍ਰੀਡੇਸ਼ਨ,
3: ਜੌਬ ਚੈੱਕ ਐਪਲੀਕੇਸ਼ਨ, ਅਕ੍ਰੀਡੀਏਟਡ ਇੰਪਲੋਇਰ ਵਰਕ ਵੀਜ਼ਾ, ਵਿਜ਼ਿਟਰ ਵੀਜ਼ਾ, ਸਕਿਲਡ ਮਾਈਗ੍ਰੈਂਟ ਰੈਜ਼ੀਡੈਂਟ ਔਰ ਵਰਕ ਟੂ ਰੈਜ਼ੀਡੈਂਟ, ਵੀਜ਼ਾ ਅੰਡਰ ਗ੍ਰੀਨ ਲਿਸਟ, ਸੈਕਸ਼ਨ 61 ਰਿਕੁਐਸਟ ਵਰਗੀਆਂ ਸੇਵਾਵਾਂ ਲਈ ਸੰਪਰਕ ਕਰੋ ਇਮੀਗ੍ਰੇਸ਼ਨ ਸਟਾਰ ਦੇ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ
4: ਵਿਨੋਦ ਜਨੇਜਾ ਨੂੰ। ਓਵਰ ਥਾਊਜ਼ੈਂਡਸ ਆਫ ਐਪਲੀਕੇਸ਼ਨਸ ਰੀਪ੍ਰੈਜ਼ੈਂਟਿਡ ਇਨਕਲੂਡਿੰਗ ਸਕਸੈਸਫੁਲ ਗ੍ਰਾਂਟ ਆਫ ਰਿਫਿਊਜੀ ਸਟੇਟਸ। ਫਸਟ ਕੰਸਲਟੇਸ਼ਨ ਬਿਲਕੁਲ ਫ੍ਰੀ ਹੈ। ਅੱਜ ਹੀ ਕਾਲ ਕਰੋ 0225928077 ਔਰ 0221593477।
5: ਬਸ ਫੇਸਬੁੱਕ, ਇੰਸਟਾ ਤੇ ਰੀਲ ਦੇਖੀ ਜਾਓ, ਇੰਸ਼ੋਰੈਂਸ ਨਾ ਕਰਾਇਓ।
6: ਓ ਡਾਰਲਿੰਗ, ਫਿਕਰ ਨਾਟ, ਆਪਾਂ ਅੱਜ ਹੀ ਜਾਣਾ ਇੰਸਟਾ ਸ਼ੋਰ। ਇੰਸਟਾ ਸ਼ੋਰ ਫਾਈਨੈਂਸ਼ੀਅਲ ਸੋਲੂਸ਼ਨਸ, ਟ੍ਰਸਟਡ ਫਾਈਨੈਂਸ਼ੀਅਲ ਐਡਵਾਈਜ਼ਰ ਡੀਲਿੰਗ ਇਨ ਆਲ ਕਾਈਂਡ ਆਫ ਪਰਸਨਲ ਇੰਸ਼ੋਰੈਂਸ ਸਰਵਿਸਿਸ,
5: ਲਾਈਫ, ਮੈਡੀਕਲ, ਟਰਾਮਾ, ਆਈਪੀ ਐਟਸੈਟਰਾ ਫਰੋਮ ਯੀਅਰਸ। ਇਫ ਯੂ ਆਰ ਟਾਇਰਡ ਆਫ ਓਵਰਪੇਇੰਗ ਯੋਰ ਐਗਜ਼ਿਸਟਿੰਗ ਇੰਸ਼ੋਰੈਂਸ ਔਰ ਲੁਕਿੰਗ ਫਾਰ ਬੈਸਟ ਆਪਸ਼ਨ, ਗੈਟ ਇਨ ਟੱਚ ਟੂਡੇ। ਕਾਲ 6422-698-7837। ਇੰਸਟਾ ਸ਼ੋਰ ਫਾਈਨੈਂਸ਼ੀਅਲ ਸੋਲੂਸ਼ਨਸ ਲਿਮਿਟਿਡ।
7: ਸਿਹਤਮੰਦ ਜੀਵਨ ਲਈ ਮਾਹਰ ਡਾਕਟਰਾਂ ਦੀ ਸਹਾਇਤਾ ਲੋੜੀਂਦੀ ਹੈ। ਹਮੇਸ਼ਾ ਤੁਹਾਡੇ ਨਾਲ ਹੈਮਿਲਟਨ ਲੇਕ ਕਲੀਨਿਕ ਤੋਂ ਪੰਜਾਬੀ ਅਤੇ ਹਿੰਦੀ ਬੋਲਣ ਵਾਲੇ ਡਾਕਟਰਾਂ ਦੀ ਟੀਮ। 5 ਵੱਖ-ਵੱਖ ਕਲੀਨਿਕਾਂ 'ਚ ਸਾਡੀਆਂ ਸੇਵਾਵਾਂ ਉਪਲਬਧ ਨੇ। ਪੈਮਬ੍ਰੋਕ ਸਟ੍ਰੀਟ ਕਲੀਨਿਕ, ਗ੍ਰੇ ਸਟ੍ਰੀਟ ਕਲੀਨਿਕ, ਰੋਡੋਟੂਨਾ ਕਲੀਨਿਕ, ਡਿਸਡੇਲ ਕਲੀਨਿਕ। ਅਪਾਇੰਟਮੈਂਟ ਲਈ ਕਾਲ ਕਰੋ ਡਾਕਟਰ ਦਿਲਾਵਰ ਜਾਂ ਡਾਕਟਰ ਲਖਮਿੰਦਰ ਹੋਰਾਂ ਨੂੰ। ਫੋਨ ਨੰਬਰ 07-839-0092, 07-839-0092।
8: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।

ਲੋਅ ਐਂਡ ਆਰਡਰ ਨੂੰ ਲੈ ਕੇ ਜਿਹੜੇ ਕਾਫੀ ਸਵਾਲ ਜਿਹੜੇ ਖੜੇ ਹੋ ਰਹੇ ਨੇ, ਖਾਸ ਤੌਰ 'ਤੇ ਪੰਜਾਬ ਦੀ ਸਰਕਾਰ ਨੂੰ ਲੈ ਕੇ, ਅਤੇ ਕਿਉਂਕਿ ਜਿਹੜੀ ਸਮੱਸਿਆ ਜਿਹੜੀ ਹੈ ਉੱਥੇ ਇਹ ਨਹੀਂ ਹੈ ਕਿ ਸਮੱਸਿਆ ਜਿਹੜੀ ਹੈ ਉਹ ਕੇਵਲ ਔਰ ਕੇਵਲ ਜਿਹੜੀ ਹੈ ਇੱਥੇ ਸਿਰਫ ਗੈਂਗਸਟਰਵਾਦ ਦੇ ਨਾਲ ਸੰਬੰਧਿਤ ਨਹੀਂ ਹੈ, ਬਲਕਿ ਇਸ ਤੋਂ ਅੱਗੇ ਜਿਹੜੀ ਹੈ ਵੱਧਦੀ ਜਾ ਰਹੀ ਹੈ ਸਮੱਸਿਆ, ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ, ਜਿੱਥੋਂ ਤੱਕ ਕਿ ਪੰਜਾਬ ਨੂੰ ਇੱਕ ਅਮਨ ਅਮਾਨ ਵਾਲਾ ਸੂਬਾ ਹੁਣ ਤੱਕ ਜਿਹੜਾ ਸਮਝਿਆ ਅਸੀਂ ਸਾਰੇ ਸਮਝਦੇ ਹਾਂ, ਔਰ ਹੈ ਵੀ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ, ਪੰਜਾਬ ਅਮਨ ਅਮਾਨ ਵਾਲਾ ਸੂਬਾ ਹੈ, ਸੋ ਪੰਜਾਬੀ ਜਿਹੜਾ ਸਰਬੱਤ ਦਾ ਭਲਾ ਮੰਗਦਾ ਹੈ, ਲੇਕਿਨ ਜਿਹੜੀਆਂ ਅਜਿਹੀਆਂ ਕੁਛ ਖਬਰਾਂ ਜਿਹੜੀਆਂ ਆਉਂਦੀਆਂ ਨੇ ਇਹ ਕਾਫੀ ਮਨ ਜਿਹੜਾ ਉਹ ਖੱਟਾ ਕਰਦੀਆਂ ਨੇ। ਸੋ ਕੱਲ੍ਹ ਜਿਹੜੀ ਹੈ ਜਲੰਧਰ ਬਲਾਸਟ ਦੀ ਜਿਹੜੀ ਖਬਰ ਆਈ ਹੈ, ਸੋ ਇਸ ਨੇ ਜਿਹੜਾ ਕਾਫੀ ਜਿਹੜੇ ਪੰਜਾਬ ਤੋਂ ਬਾਹਰ ਰਹਿੰਦੇ ਵੀ ਪੰਜਾਬੀ ਅਤੇ ਪੰਜਾਬ ਦੇ ਅੰਦਰ ਰਹਿੰਦੇ ਵੀ ਪੰਜਾਬੀ, ਸੋ ਉਹਨਾਂ ਨੂੰ ਕਾਫੀ ਜਿਹੜਾ ਹੈ ਉਹ ਸਖਤੇ ਦੇ ਵਿੱਚ ਪਾਇਆ, ਕਿਉਂਕਿ ਕਾਫੀ ਹੈਰਾਨੀ ਦੀ ਖਬਰ ਹੈ ਕਿ ਜਿਹੜਾ ਜਲੰਧਰ ਵਰਗੇ ਸ਼ਹਿਰ ਦੇ ਵਿੱਚ, ਸੋ ਰਾਤ ਦੇ ਕੋਈ ਜ਼ਿਆਦਾ ਸਮਾਂ ਵੀ ਨਹੀਂ ਸੀ, 8:15 ਦੇ ਕਰੀਬ ਜਿਹੜਾ ਇੱਥੇ ਜ਼ੋਰਦਾਰ ਜਿਹੜਾ ਧਮਾਕਾ ਜਿਹੜਾ ਹੋਇਆ, ਐਕਟਿਵਾ ਦੱਸਿਆ ਜਾ ਰਿਹਾ ਕਿ ਜਿਹੜੀ ਇੱਥੇ ਲੱਗੀ ਹੋਈ ਸੀ, ਸੋ ਉਸ ਦੇ ਵਿੱਚ ਜਿਹੜਾ ਕਿਤੇ ਇਹ ਜਿਹੜਾ ਜਿਹੜੇ ਇੱਥੇ ਰੱਖਿਆ ਗਿਆ ਸੀਗਾ ਕੁਛ ਜੋ ਸਮੱਗਰੀ ਰੱਖੀ ਗਈ ਸੀ, ਸੋ ਉਸ ਦੇ ਨਾਲ ਜਿਹੜੀ ਹੈ ਇੱਥੇ ਅੱਗ ਜਿਹੜੀ ਹੈ ਉਹ ਲੱਗੀ, ਵੱਡਾ ਬਲਾਸਟ ਹੋਇਆ, ਸੋ ਐਕਟਿਵਾ ਦੇ ਪਰਖੱਚੇ ਜਿਹੜੇ ਨੇ ਉੱਡ ਗਏ ਉਸ ਧਮਾਕੇ ਦੀ, ਜਿਹੜੀ ਹੈ ਉਹ ਵੀਡੀਓ ਵੀ ਜਿਹੜੀ ਹੈ ਫੁਟੇਜ ਵੀ ਜਿਹੜੀ ਹੈ ਉਹ ਸਾਹਮਣੇ ਆਈ ਹੈ, ਅਤੇ ਇਸ ਦੇ ਵਿੱਚ ਵੀ ਦੇਖਿਆ ਜਾ ਸਕਦਾ ਕਿ ਕਿਸ ਤਰੀਕੇ ਦੇ ਨਾਲ ਧਮਾਕਾ ਹੋਣ ਦੇ ਨਾਲ ਐਕਟਿਵਾ ਦੇ ਜਿਹੜੇ ਪਰਖੱਚੇ ਜਿਹੜੇ ਉੱਡ ਗਏ, ਅਤੇ ਐਕਟਿਵਾ ਨੂੰ ਵੀ ਅੱਗ ਲੱਗ ਗਈ, ਅਤੇ ਨਾਲ ਖੜ੍ਹੇ ਜਿਹੜੇ ਲੋਕ ਸੀਗੇ ਉਹ ਉੱਥੇ ਕੰਬ ਗਏ, ਅਤੇ ਲੋਕ ਉੱਥੋਂ ਜਿਹੜੇ ਨੇ ਦੂਰ ਦੌੜਦੇ ਦੇਖੇ ਗਏ, ਅਤੇ ਇਸ ਤੋਂ ਬਾਅਦ ਜਿਹੜਾ BSF ਨੇ ਜਿਹੜਾ ਏਰੀਆ ਜਿਹੜਾ ਉਸਨੂੰ ਸੀਲ ਕਰ ਦਿੱਤਾ, ਅਤੇ ਪੁਲਿਸ ਅਧਿਕਾਰੀਆਂ ਤੋਂ ਇਲਾਵਾ BSF ਦੇ ਜਿਹੜੇ ਆਫਿਸਰ ਨੇ ਉਹ ਵੀ ਉੱਥੇ ਮੌਜੂਦ ਰਹੇ, ਕਿਉਂਕਿ BSF ਦੇ ਜਿਹੜੇ ਇੱਥੇ ਬਿਲਕੁਲ ਨੇੜੇ ਹੀ ਜਿਹੜਾ ਇਹ ਉੱਥੋਂ ਦੀ ਜਿਹੜੀ ਹੈ ਖਬਰ ਜਲੰਧਰ ਦੀ ਜਿਹੜੀ ਹੈ ਇਹ ਬਿਲਕੁਲ BSF ਚੌਂਕ ਦੇ ਬਿਲਕੁਲ ਸਥਿਤ ਕੋਲ ਜਿਹੜਾ ਸੀਗਾ, ਅਤੇ BSF ਜਿਹੜੇ ਹੈੱਡਕੁਆਟਰ ਜਿਹੜੇ ਪੰਜਾਬ ਫਰੰਟੀਅਰ ਉਹਨਾਂ ਦੇ ਬਾਹਰ ਜਿਹੜਾ ਇਹ ਧਮਾਕਾ ਜਿਹੜਾ ਹੁੰਦਾ ਹੈ, ਸੋ ਇਸ ਕਰਕੇ ਇਸ ਨੂੰ ਹੋਰ ਵੀ ਸੰਗੀਨ ਜਿਹੜਾ ਬਣਾ ਦਿੰਦਾ, ਕਿਉਂਕਿ BSF ਹੈੱਡਕੁਆਟਰ ਦੇ ਨੇੜੇ ਇਸ ਧਮਾਕੇ ਦਾ ਹੋਣਾ, ਸੋ ਇੱਥੇ BSF ਦੀਆਂ ਟੀਮਾਂ, ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਹੋਰ ਫੋਰੈਂਸਿਕ ਟੀਮਾਂ ਜਿਹੜੀਆਂ ਨੇ ਉਹ ਇੱਥੇ ਪਹੁੰਚੀਆਂ, ਅਤੇ ਉਸ ਤੋਂ ਬਾਅਦ ਜਿਹੜਾ ਇਸ ਦਾ ਜਿਹੜਾ ਜਾਂਚ ਜਿਹੜੀ ਇਸ ਦੀ ਕੀਤੀ ਜਾ ਰਹੀ ਹੈ, ਸੋ ਇੱਥੇ ਜਿਹੜਾ ਵੈਸੇ ਪੁਲਿਸ ਕਮਿਸ਼ਨਰ ਦੁਆਰਾ ਕਿਹਾ ਜਾ ਰਿਹਾ ਕਿ ਜੇ ਕੁਛ ਵੀ ਕਹਿਣਾ ਜਿਹੜਾ ਜਲਦਬਾਜ਼ੀ ਹੋਵੇਗਾ ਕਿ ਇਹ ਇੱਕ ਟੈਰੋਰਿਸਟ ਜਿਹੜੀ ਹੈ ਇਹ ਐਕਟੀਵਿਟੀ ਹੈ, ਕੁਛ ਅੱਤਵਾਦੀ ਘਟਨਾ ਹੈ ਜਾਂ ਫਿਰ ਕੁਛ ਹੋਰ ਹੈ, ਇਹ ਫੋਰੈਂਸਿਕ ਦੀ ਜਿਹੜੀ ਰਿਪੋਰਟ ਆਉਣ ਤੋਂ ਬਾਅਦ ਹੀ ਜਿਹੜਾ ਉਹ ਕਹਿੰਦੇ ਕਿ ਕੁਛ ਇਸ ਦੇ ਬਾਰੇ ਜਿਹੜਾ ਕਿਹਾ ਜਾ ਸਕੇਗਾ, ਅਤੇ ਬਾਕੀ ਜਿਹੜਾ ਹੈ ਇਸ ਦੇ ਉਪਰੰਤ ਜਿਹੜਾ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਹੋਰ ਧਮਾਕੇ ਦੀ ਜਿਹੜੀ ਖਬਰ ਆਈ, ਜਿਸ ਨੂੰ ਕਿ ਅੰਮ੍ਰਿਤਸਰ ਦੇ MP ਗੁਰਜੀਤ ਸਿੰਘ ਔਜਲਾ ਨੇ ਵੀ ਜਿਹੜਾ ਉਹ ਸ਼ੇਅਰ ਕੀਤਾ ਹੈ, ਅਤੇ ਇਸ ਦੇ ਨਾਲ ਵੀ ਜਿਹੜਾ ਨਾ ਸਾਥੀਓ ਇਹ ਵੀ ਜਿਹੜਾ ਸਵਾਲ ਖੜ੍ਹੇ ਕਰਦਾ ਕਿ ਇੱਕੋ ਸਮੇਂ ਹੀ ਜਿਹੜਾ ਉਹ ਅੱਗੜ ਪਿੱਛੜ ਦੋ ਵੱਡੇ ਸ਼ਹਿਰਾਂ ਦੇ ਵਿੱਚ ਅਜਿਹੀਆਂ ਖਬਰਾਂ ਦਾ ਜਿਹੜਾ ਆਉਣਾ, ਅਤੇ ਇਹ ਇੱਕ ਕਾਫੀ ਜਿਹੜੀ ਹੈਰਾਨ ਕਰਨ ਵਾਲੀ ਗੱਲ ਹੈ, ਔਰ ਲੋਅ ਐਂਡ ਆਰਡਰ 'ਤੇ ਡੈਫੀਨੇਟਲੀ ਸਵਾਲ ਜਿਹੜੇ ਖੜ੍ਹੇ ਹੁੰਦੇ ਨੇ, ਅਤੇ ਬਾਕੀ ਇਹ ਇਸ ਕਰਕੇ ਵੀ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਹੜਾ ਗੈਂਗਸਟਰਵਾਦ ਜਿਹੜਾ ਇਸਨੂੰ ਹਾਵੀ ਕੀਤਾ ਗਿਆ ਔਰ ਹਾਵੀ ਹੋ ਗਿਆ, ਇਹ ਹੁਣ ਇੰਨਾ ਹਾਵੀ ਹੋ ਗਿਆ ਕਿ ਇਹਨਾਂ ਕੋਲੋਂ ਆਪਣੇ ਕੋਲੋਂ ਹੀ ਨਹੀਂ ਕੰਟਰੋਲ ਹੋ ਰਿਹਾ, ਬਹੁਤ ਸਾਰੇ ਲੋਕਾਂ ਦਾ ਅਤੇ ਬਹੁਤ ਸਾਰੇ ਜਿਹੜੇ ਗੈਂਗਸਟਰ ਨੇ ਉਹਨਾਂ ਦਾ ਵੀ ਇਹ ਕਹਿਣਾ ਹੈ ਕਿ ਗੈਂਗਸਟਰਵਾਦ ਜਿਹੜਾ ਉਪਜਾ ਕਿੱਥੋਂ ਹੈ, ਇਹ ਸਾਡੇ ਆਪਣੇ ਹੀ ਨੇਤਾਵਾਂ ਕੋਲੋਂ ਉਪਜਾ ਹੈ, ਇਹਨਾਂ ਦੀ ਹੀ ਉਪਜਾ ਹੈ, ਸੋ ਇਹਨਾਂ ਨੇ ਹੀ ਪਹਿਲਾਂ ਗੈਂਗਸਟਰ ਖੜ੍ਹੇ ਕੀਤੇ ਨੇ, ਔਰ ਇਹ ਸਮੱਸਿਆ ਹੁਣ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਇਹਨਾਂ ਦੇ ਸਿਰ 'ਤੇ ਹੀ ਹੁਣ ਆਣ ਬੈਠਣ ਲੱਗ ਪਏ ਨੇ, ਹੁਣ ਇੱਥੋਂ ਤੱਕ ਜਿਹੜੀ ਸਮੱਸਿਆ ਗੰਭੀਰ ਹੋ ਗਈ ਹੈ ਕਿ ਇਹ ਵੱਡੇ ਵੱਡੇ ਜਿਹੜੇ ਨਾਮੀ ਗੈਂਗਸਟਰ ਨੇ ਇਹ ਹੁਣ ਇਹਨਾਂ ਵੱਡੇ ਵੱਡੇ ਨੇਤਾਵਾਂ ਨੂੰ ਜਿਹੜੀਆਂ ਉਹ ਸਿੱਧੀਆਂ ਧਮਕੀਆਂ ਦੇ ਰਹੇ ਨੇ, ਸੋ ਇੱਥੇ ਇਹ ਵੀ ਖਬਰ ਆਈ ਹੈ ਕਿ ਲਾਰੈਂਸ ਬਿਸ਼ਨੋਈ ਦੇ ਗਰੁੱਪ ਵੱਲੋਂ ਜਿਹੜਾ ਇੱਥੇ ਪੰਜਾਬ ਦੇ ਜਿਹੜੇ ਵੱਡੇ ਪੋਲੀਟੀਸ਼ੀਅਨ ਨੇ ਉਹਨਾਂ ਨੂੰ ਹੀ ਧਮਕੀਆਂ ਜਿਹੜੀਆਂ ਲਾ ਦਿੱਤੀਆਂ ਗਈਆਂ ਨੇ, ਸੋ ਇਹ ਜਿਹੜੇ ਵੱਡੇ ਪੋਲੀਟੀਸ਼ੀਅਨ ਨੇ ਇਹਨਾਂ ਦੇ ਵਿੱਚ ਜੇਕਰ ਅਸੀਂ ਸੁੱਖੀ ਰੰਧਾਵਾ ਦੀ ਗੱਲ ਕਰੀਏ ਜਾਂ ਫਿਰ ਰਾਜਾ ਵੜਿੰਗ ਦੀ ਗੱਲ ਕਰੀਏ ਜਾਂ ਫਿਰ ਪੰਜਾਬ ਦੇ DGP ਗੌਰਵ ਯਾਦਵ ਦੀ ਅਸੀਂ ਗੱਲ ਕਰੀਏ ਅਤੇ ਜਾਂ ਫਿਰ ਅਸੀਂ ਜਿਹੜੀ ਹੈ ਬਿਕਰਮਜੀਤ ਸਿੰਘ ਮਜੀਠੀਆ ਦੀ ਗੱਲ ਕਰੀਏ, ਇਹ ਸਾਰੇ ਹੀ ਬਹੁਤ ਤਕੜੇ ਨਾਮ ਨੇ ਪੰਜਾਬ ਸਿਆਸਤ ਦੇ, ਪੰਜਾਬ ਐਡਮਿਨਿਸਟ੍ਰੇਸ਼ਨ ਦੇ, ਪੁਲਿਸ ਦੇ, ਸੋ ਇਹਨਾਂ ਵੱਡੇ ਅਫਸਰਾਂ ਨੂੰ, ਇਹਨਾਂ ਵੱਡੇ MLAs ਨੂੰ, ਇਹਨਾਂ ਨੇਤਾਵਾਂ ਨੂੰ, ਸੋ ਕਿਉਂਕਿ ਇਹਨਾਂ ਦੇ ਕੱਦ ਕਾਫੀ ਵੱਡੇ ਨੇ, ਬਹੁਤ ਵੱਡੇ ਨੇ, ਸੋ ਇਹਨਾਂ ਨੂੰ ਜਿਹੜੀਆਂ ਸਿੱਧੀਆਂ ਧਮਕੀਆਂ ਲਾਈਆਂ ਜਾ ਰਹੀਆਂ ਨੇ ਹੁਣ ਗੈਂਗਸਟਰ ਦੇ ਵੱਲੋਂ, ਸੋ ਤੁਸੀਂ ਆਪੇ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਆਮ ਬੰਦੇ ਦੀ ਉੱਥੇ ਕੀ ਔਕਾਤ ਰਹਿ ਜਾਂਦੀ ਹੈ, ਇੱਕ ਆਮ ਮੱਧ ਵਰਗੀ ਬੰਦੇ ਦੀ, ਇੱਕ ਆਮ ਬਿਜ਼ਨਸਮੈਨ ਦੀ ਉੱਥੇ ਕੀ ਔਕਾਤ ਰਹਿ ਜਾਂਦੀ ਹੈ ਜਿੱਥੇ ਕਿ ਐਡੇ ਵੱਡੇ ਵੱਡੇ ਜਿਹੜੇ ਇਹ ਨਾਮੀ, ਇਹ ਉਹ ਲੋਕ ਨੇ ਜਿਹੜੇ ਕਿ ਹਾਲੇ ਸੁਰੱਖਿਆ ਕਵਚਾਂ ਦੇ ਵਿੱਚ ਰਹਿੰਦੇ ਨੇ, ਸੋ ਜਿਨ੍ਹਾਂ ਦੇ ਕੋਲ Z+ ਸਿਕਿਉਰਟੀਆਂ ਤੱਕ ਵੀ ਜਿਹੜੀਆਂ ਰਹਿੰਦੀਆਂ ਨੇ, ਸੋ ਜੇਕਰ ਐਡੇ ਐਡੇ ਵੱਡੇ ਅਫਸਰਾਂ ਨੂੰ, ਜੇਕਰ ਇੰਨੇ ਵੱਡੇ ਜਿਹੜੇ MLAs ਨੂੰ, ਸੋ ਜੇਕਰ ਇਹਨਾਂ ਨੇਤਾਵਾਂ ਨੂੰ ਜੇਕਰ ਇੱਥੋਂ ਤੱਕ ਧਮਕੀਆਂ ਮਿਲ ਰਹੀਆਂ ਨੇ, ਸੋ ਇੱਕ ਆਮ ਬੰਦੇ ਦੀ ਕੀ ਸੁਰੱਖਿਆ ਰਹਿ ਜਾਂਦੀ ਹੈ, ਸੋ ਇਹ ਸਵਾਲ ਜਿਹੜੇ ਨੇ ਇਹ ਸਰਕਾਰ ਤੋਂ ਪੁੱਛਣੇ ਪੈਣੇ ਨੇ, ਬਣਦੇ ਨੇ, ਔਰ ਜੇਕਰ ਸਵਾਲ ਪੁੱਛੀਏ ਤਾਂ ਫਿਰ ਜਿਹੜੇ ਆ ਉਹ ਸਹੀ ਤਰੀਕੇ ਨਾਲ ਜਵਾਬ ਸਾਨੂੰ ਦਿੰਦੇ ਵੀ ਨਹੀਂ ਨੇ, ਅਤੇ
ਟਾਲਾ ਵੱਟ ਜਾਂਦੇ ਨੇ। ਮੁੱਖ ਮੰਤਰੀ ਸਾਹਿਬ ਤਾਂ ਅੱਜ ਕੱਲ੍ਹ ਇੱਥੋਂ ਤੱਕ ਵੀ ਹੋਏ ਹੁੰਦੇ ਨੇ ਕਿ ਜੇਕਰ ਕੋਈ ਜ਼ਿਆਦਾ ਇਹਨਾਂ ਨੂੰ ਕ੍ਰਿਟਿਕ ਲੱਗੇ, ਕੋਈ ਇਹਨਾਂ ਦੀ ਸਰਕਾਰ ਦੀ ਕੋਈ ਕ੍ਰਿਟਿਸਿਜ਼ਮ ਕਰ ਰਿਹਾ ਤਾਂ ਉਸਦੇ ਚੈਨਲ ਜਾਂ ਉਸਦੇ ਵੈਬ ਪੇਜ ਤੱਕ ਵੀ ਉਸਦੇ ਬੰਦ ਕਰਵਾ ਦਿੰਦੇ ਨੇ, ਬਲੌਕ ਕਰਵਾ ਦਿੰਦੇ ਨੇ। ਸੋ ਇੱਥੋਂ ਤੱਕ ਵੀ ਜਿਹੜਾ ਜਰਨਲਿਜ਼ਮ ਦਾ ਇਹਨਾਂ ਨੇ ਮਾਰਜਨਲਾਈਜ਼ ਕੀਤਾ ਹੋਇਆ ਹੈ। ਕੋਈ ਚੰਗਾ ਪੱਤਰਕਾਰ ਹੈ, ਕੋਈ ਚੰਗਾ ਜਰਨਲਿਸਟ ਹੈ, ਸੋ ਉਸਦੇ ਪੇਜ ਦੀ ਰੀਚ ਘਟਾ ਦਿੰਦੇ ਨੇ। ਸੋ ਇਹੋ ਜਿਹਾ ਕੰਮ ਵੀ ਜਿਹੜਾ ਸਰਕਾਰਾਂ ਹੁਣ ਕਰਨ ਲੱਗ ਗਈਆਂ ਨੇ ਕਿ ਹੁਣ ਜਰਨਲਿਸਟ ਨੂੰ ਨੱਪਣਾ ਜਿਹੜਾ ਉਹ ਸਰਕਾਰਾਂ ਦਾ ਕੰਮ ਰਹਿ ਗਿਆ, ਜਾਂ ਫਿਰ ਜਿਹੜੀਆਂ ਐਕਚੁਅਲ ਪ੍ਰੋਬਲਮਸ ਵੱਲ ਤੁਸੀਂ ਧਿਆਨ ਦੇਣਾ ਕਿ ਉਹ ਤੁਹਾਡਾ ਕੰਮ ਨਹੀਂ ਹੈ। ਸੋ ਪੰਜਾਬ ਦਾ ਜਿਹੜਾ ਉਹ ਇੱਥੇ ਆਮ ਨਾਗਰਿਕ ਜਿਹੜਾ ਦੁਖੀ ਹੋਇਆ ਪਿਆ ਹੈ, ਅਜਿਹੀਆਂ ਸਮੱਸਿਆਵਾਂ ਦੇ ਨਾਲ ਉਹਨਾਂ ਨੂੰ ਜੂਝਣਾ ਪੈ ਰਿਹਾ। ਇੱਕ ਤਾਂ ਬੰਦਾ ਹਾਰਡਵਰਕਿੰਗ ਬੰਦੇ ਜਿਹੜੇ ਨੇ ਉਹ ਸਾਰਾ ਦਿਨ ਕੰਮ ਕਰਦੇ ਨੇ, ਦੂਜੇ ਪਾਸੇ ਜਿਹੜੇ ਫਰੌਤੀਆਂ ਦੀਆਂ ਕੌਲਾਂ ਜਿਹੜੀਆਂ ਉਹਨਾਂ ਨੂੰ ਲੱਗਦੀਆਂ ਨੇ, ਫਰੌਤੀਆਂ ਦੀਆਂ ਕੌਲਾਂ ਲਾਉਂਦੇ ਨੇ ਜਿਹੜੇ ਲੋਕ, ਜਿਹੜੇ ਗੈਂਗਸਟਰ, ਸੋ ਉਹਨਾਂ ਦਾ ਜੀਣਾ ਜਿਹੜਾ ਉਹ ਦੁੱਭਰ ਕਰ ਰਹੇ ਨੇ ਲੋਕਾਂ ਦਾ। ਸੋ ਇੱਥੋਂ ਤੱਕ ਕਿ ਤੁਸੀਂ 2-3 ਦਿਨ ਪਹਿਲਾਂ ਖੁਦ ਦੇਖਿਆ ਹੋਵੇਗਾ ਕਿ ਜਿਹੜੇ MLA ਜਿਹੜੇ ਇੱਥੇ ਗਿਆਸਪੁਰ ਨੇ, ਸੋ ਉਹਨਾਂ ਨੂੰ ਵੀ ਜਿਹੜੀ ਆ ਇੱਕ ਗੈਂਗਸਟਰ ਦੇ ਵੱਲੋਂ ਜਿਹੜੀ ਆ ਉਹ ਧਮਕੀਆਂ ਸਿੱਧੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਸੀਗੀਆਂ। ਸੋ ਉਹਨਾਂ ਦੇ ਨਾਲ ਜਿਹੜੀ ਉਹ ਗੱਲਬਾਤ ਜਿਹੜੀ ਫੋਨ 'ਤੇ ਕਰ ਰਹੇ ਸੀਗੇ।

ਅਦਰਵਾਈਜ਼ ਜਿਹੜੀ ਹੈ ਉਹ ਸਮੱਸਿਆ ਜਿਹੜੀ ਹੈ ਲੋਕਾਂ ਦੇ ਲਈ ਹੀ, ਆਮ ਲੋਕਾਂ ਦੇ ਲਈ ਹੀ ਨਹੀਂ, ਬਲਕਿ ਇਹ ਤੁਹਾਡੇ ਆਪਣੇ ਲਈ ਜਿਹੜੇ ਸਰਕਾਰ ਦੇ ਵੀ ਅਤੇ ਜਿਹੜੇ ਓਪੋਜੀਸ਼ਨ ਦੇ ਵੀ, ਜੇਕਰ MLAs ਜੇਕਰ ਉਹਨਾਂ ਲਈ ਇਹ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ, ਤਾਂ ਇੱਥੋਂ ਤੁਹਾਨੂੰ ਅੰਦਾਜ਼ਾ ਲੱਗ ਜਾਣਾ ਚਾਹੀਦਾ ਸਥਿਤੀ ਦਾ ਕਿ ਸਥਿਤੀ ਜਿਹੜੀ ਹੈ ਉਹ ਗੰਭੀਰ ਹੋ ਰਹੀ ਹੈ। ਸੋ ਤੁਹਾਨੂੰ ਜਿਹੜੇ ਹੱਲ ਨੇ ਉਹ ਲੱਭਣੇ ਹੀ ਪੈਣਗੇ, ਔਰ ਇਸ ਤੋਂ ਇਲਾਵਾ ਨਹੀਂ ਤਾਂ ਫਿਰ ਜਿਹੜਾ ਹੈ ਉਹ ਸਮੱਸਿਆ, ਜੇਕਰ ਕਿਉਂਕਿ ਹੁਣ ਆਲਰੇਡੀ ਇਸ ਤਰ੍ਹਾਂ ਲੱਗਣ ਲੱਗ ਗਿਆ ਕਿ ਪਾਣੀ ਜਿਹੜਾ ਸਿਰੋਂ ਲੰਘ ਰਿਹਾ ਹੈ, ਸੋ ਇਸ ਕਰਕੇ ਤੁਹਾਨੂੰ ਗੰਭੀਰ ਜਿਹੜਾ ਉਹ ਹੁਣ ਹੋਣਾ ਪਵੇਗਾ। ਜੇਕਰ ਹੁਣ ਵੀ ਜਿਹੜਾ ਤੁਸੀਂ ਗੰਭੀਰ ਨਹੀਂ ਹੋਏ, ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਇੱਥੇ ਸ਼ਾਇਦ ਲੋਅ ਐਂਡ ਆਰਡਰ ਦੇ ਮੁੱਦੇ 'ਤੇ, ਜੇਕਰ ਤੁਸੀਂ ਕਿਉਂਕਿ ਇਲੈਕਸ਼ਨ ਨੂੰ ਜ਼ਿਆਦਾ ਸਮਾਂ ਨਹੀਂ ਹੈ ਅਤੇ ਲੋਕ ਜਿਹੜੇ ਨੇ ਉਹ ਸਵਾਲ ਖੜ੍ਹੇ ਕਰਦੇ ਨੇ ਅਤੇ ਅੱਗੇ ਖੜ੍ਹੇ ਹੁੰਦੇ ਰਹਿਣਗੇ, ਸੋ ਤੁਹਾਨੂੰ ਇਸ ਦੇ ਜਵਾਬਦੇਹੀ ਤੁਹਾਨੂੰ ਤੁਹਾਡੀ ਤੈਅ ਹੁੰਦੀ ਰਹੇਗੀ, ਔਰ ਹੋਣਾ ਤੁਹਾਨੂੰ ਪਵੇਗਾ। ਔਰ ਕੰਮ ਜਿਹੜਾ ਇਸ ਦੇ ਉੱਪਰ ਜੇਕਰ ਤੁਸੀਂ ਨਹੀਂ ਗੰਭੀਰ ਹੋਏ, ਤਾਂ ਅਸੀਂ ਅਤੇ ਅਸੀਂ ਹੀ ਨਹੀਂ ਬਲਕਿ ਇਹ ਹੁਣ ਪੂਰਾ ਪੰਜਾਬ ਵਿੱਚ ਆਉਂਦਾ ਹੈ ਕਿ ਇਸ ਮੁੱਦੇ ਦੇ ਉੱਪਰ ਜਿਹੜਾ ਉਹ ਤੁਹਾਨੂੰ ਸੀਰੀਅਸਲੀ ਜਿਹੜਾ ਤੁਸੀਂ ਇਸ ਦੇ ਉੱਪਰ ਹੁਣ ਕੰਮ ਕਰਨਾ ਸ਼ੁਰੂ ਕਰ ਦੇਵੋ। ਅਦਰਵਾਈਜ਼ ਕਿਤੇ ਅਜਿਹਾ ਨਾ ਹੋਵੇ ਕਿ ਇਹ ਕੰਮ ਜਿਹੜਾ ਹੈ ਉਹ ਤੁਹਾਡੇ ਲਈ ਕਰਦੇ ਕਰਦੇ ਜਿਹੜਾ ਉਹ ਟੂ ਲੇਟ ਨਾ ਹੋ ਜਾਵੇ, ਕਿਉਂਕਿ ਸਥਿਤੀ ਜਿਹੜੀ ਹੈ ਉਹ ਹੁਣ ਇਹੀ ਮੰਗ ਕਰ ਰਹੀ ਹੈ ਕਿ ਹੁਣ ਜਿਹੜਾ ਜੇਕਰ ਹੁਣ ਨਹੀਂ ਤਾਂ ਫਿਰ ਕਦੇ ਨਹੀਂ। ਸੋ ਇਸ ਕਰਕੇ ਅਸੀਂ ਇਸ ਦੇ ਨਾਲ ਨਾਲ ਵੱਧਦੇ ਚੱਲਦੇ ਹਾਂ ਅੱਗੇ ਜੀ। ਹੋਰ ਵੀ ਸਾਡੇ ਕੋਲ ਬਹੁਤ ਸਾਰੇ ਟੋਪਿਕ ਨੇ, ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਕਰਨ ਵਾਲੀਆਂ। ਸੋ ਅੱਜ ਦੀ ਜਿਹੜੀ ਇੱਕ ਵਿਸ਼ੇਸ਼ ਅਨਾਊਂਸਮੈਂਟ ਜਿਹੜੀ ਰਹੀ ਉਹ ਸੀਗੀ ਸਿਟੀਜ਼ਨਸ਼ਿਪ ਨੂੰ ਲੈ ਕੇ, ਜਿਹੜੇ ਨਵਾਂ ਕਾਨੂੰਨ ਜਿਹੜਾ ਸਰਕਾਰ ਦੇ ਵੱਲੋਂ ਜਿਹੜਾ ਲਿਆਂਦਾ ਜਾ ਰਿਹਾ। ਇਸ ਦੇ ਨਾਲ ਨਾਲ ਇੱਕ ਹੋਰ ਵੀ ਜਿਹੜਾ ਬਦਲਾਅ ਸਰਕਾਰ ਨੇ ਇਸ ਦੀ ਅਨਾਊਂਸਮੈਂਟ ਵੀ ਕਰ ਦਿੱਤੀ ਹੈ। ਸੋ ਇਸ ਦੇ ਬਾਰੇ ਵੀ ਜਿਹੜਾ ਉਹ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕਰਾਂਗੇ। ਇੱਕ ਹੋਰ ਕਿਹੜੀ ਜਿਹੜੀ ਹੈ ਇੱਕ ਵੱਡਾ ਬਦਲਾਅ ਜਿਹੜਾ ਸਰਕਾਰ ਕਰਨ ਜਾ ਰਹੀ ਹੈ, ਇੱਕ ਹੋਰ ਕਾਨੂੰਨ ਜਿਹੜਾ ਤਬਦੀਲ ਹੋਣ ਜਾ ਰਿਹਾ।

ਅਮਰ ਸਿੰਘ ਦੀ ਆਵਾਜ਼ ਦੇ ਵਿੱਚ ਇਹ ਗੀਤ ਤੁਹਾਡੇ ਲਈ ਪੇਸ਼ ਕਰ ਰਹੇ ਸੀ ਸਾਥੀਓ। ਅਤੇ ਅੱਜ ਸਰਕਾਰ ਦੇ ਵੱਲੋਂ ਕੁਛ ਨਵੀਆਂ ਅਨਾਊਂਸਮੈਂਟਸ ਕੀਤੀਆਂ ਗਈਆਂ ਨੇ, ਜਿਨ੍ਹਾਂ ਦੇ ਵਿੱਚ ਸਿਟੀਜ਼ਨਸ਼ਿਪ ਟੈਸਟ ਨੂੰ ਲੈ ਕੇ ਜਿਹੜੇ ਨੇ ਉਹ ਨਵੇਂ ਚੇਂਜਿਸ ਜਿਹੜੇ ਕੀਤੇ ਜਾ ਰਹੇ ਨੇ, ਖਾਸ ਤੌਰ 'ਤੇ ਸਿਟੀਜ਼ਨਸ਼ਿਪ ਨੂੰ ਲੈ ਕੇ ਜਿਹੜੇ ਨਵੇਂ ਬਦਲਾਵ ਆਉਣ ਜਾ ਰਹੇ ਨੇ, ਉਸ ਲਈ ਟੈਸਟ ਜਿਹੜਾ ਕੰਪਲਸਰੀ ਕਰ ਦਿੱਤਾ ਗਿਆ ਹੈ। ਸੋ ਇਸ ਦੇ ਬਾਰੇ ਮੈਂ ਤਫਸੀਲ ਦੇ ਵਿੱਚ ਜਾਣਕਾਰੀ ਦਿੱਤੀ ਸੀ, ਅੱਗੇ ਵੀ ਇੱਕ ਵਾਰ ਫਿਰ ਤਫਸੀਲ ਦੇ ਵਿੱਚ ਜਾਣਕਾਰੀ ਦੇਵਾਂਗਾ। ਅਤੇ ਨਾਲ ਹੀ ਨਾਲ ਸਰਕਾਰ ਨੇ ਇੱਕ ਬਹੁਤ ਇੰਪੋਰਟੈਂਟ ਜਿਹੜੀ ਇੱਕ ਹੋਰ ਅਨਾਊਂਸਮੈਂਟ ਕੀਤੀ ਹੈ, ਜਿਸ ਦੇ ਵਿੱਚ ਬ੍ਰੌਡਕਾਸਟਿੰਗ ਜੋ ਸਟੈਂਡਰਡਸ ਅਥੋਰਿਟੀ ਹੈ ਉਸਨੂੰ ਰਿਮੂਵ ਕਰ ਦਿੱਤਾ ਗਿਆ। ਸੋ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਦੱਸ ਦਿਆਂ ਕਿ BSA ਯਾਨੀ ਕਿ ਬ੍ਰੌਡਕਾਸਟਿੰਗ ਸਟੈਂਡਰਡਸ ਅਥੋਰਿਟੀ ਜਿਹੜੀ ਹੁੰਦੀ ਹੈ, ਸੋ ਨਿਊਜ਼ੀਲੈਂਡ ਦੇ ਵਿੱਚ ਇਹ ਓਪਰੇਟ ਕਰਿਆ ਕਰਦੀ ਸੀ। ਅਤੇ ਖਾਸ ਤੌਰ 'ਤੇ ਜਿਹੜੇ ਵੀ ਮੀਡੀਆ ਚੈਨਲਸ ਨੇ ਉਹਨਾਂ ਦੇ ਉੱਪਰ ਜੋ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਸੀ ਉਹਨਾਂ ਦੇ ਉੱਪਰ ਬ੍ਰੌਡਕਾਸਟਿੰਗ ਸਟੈਂਡਰਡਸ ਅਥੋਰਿਟੀ ਦੀ ਨਜ਼ਰ ਰਹਿੰਦੀ ਸੀ, ਯਾਨੀ ਕਿ ਜੋ ਰੂਲਸ ਐਂਡ ਰੈਗੂਲੇਸ਼ਨਸ ਜਿਸ ਦੇ ਮੁਤਾਬਕ ਹੀ ਜਿਹੜੇ ਆ ਉਹ ਪ੍ਰੋਗਰਾਮ ਪੇਸ਼ ਕੀਤੇ ਜਾਣੇ ਚਾਹੀਦੇ ਨੇ। ਸੋ ਇਹਨਾਂ ਦੇ ਉੱਪਰ ਬ੍ਰੌਡਕਾਸਟਿੰਗ ਸਟੈਂਡਰਡ ਅਥੋਰਿਟੀ ਜਿਹੜੀ ਨਜ਼ਰ ਰੱਖਦੀ ਸੀ BSA, ਇਸ ਨੂੰ ਸਰਕਾਰ ਦੇ ਵੱਲੋਂ ਹੁਣ ਭੰਗ ਕਰ ਦਿੱਤਾ ਗਿਆ ਹੈ, ਯਾਨੀ ਕਿ ਹੁਣ ਕੋਈ ਵੀ ਬ੍ਰੌਡਕਾਸਟਿੰਗ ਸਟੈਂਡਰਡ ਅਥੋਰਿਟੀ ਜਿਹੜੀ ਹੈ ਉਹ ਨਹੀਂ ਰਹੇਗੀ। ਸੋ ਇਹ ਜਿਹੜੀ ਹੈ ਜਾਣਕਾਰੀ ਜਿਹੜੀ ਹੈ ਇਹ ਅੱਜ ਸਰਕਾਰ ਦੇ ਵੱਲੋਂ ਜਿਹੜੀ ਦਿੱਤੀ ਗਈ ਹੈ। ਸੋ ਜਸਟਿਸ ਮਿਨਿਸਟਰ ਜਿਹੜੇ ਪੌਲ ਗੋਲਡਸਮਿਥ ਨੇ, ਸੋ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਸਾਥੀਓ। ਸੋ ਇਸ ਵੱਡੀ ਸੰਸਥਾ ਨੂੰ ਹੁਣ ਭੰਗ ਕਰ ਦਿੱਤਾ ਗਿਆ ਹੈ, ਇਹ ਇੱਕ ਵੱਡੀ ਤਬਦੀਲੀ ਹੈ ਔਰ ਅਹਿਮ ਤਬਦੀਲੀ ਹੈ, ਖਾਸ ਤੌਰ 'ਤੇ ਬ੍ਰੌਡਕਾਸਟਿੰਗ ਦੇ ਨਾਲ ਜੁੜੇ ਹੋਏ, ਮੀਡੀਆ ਦੇ ਨਾਲ ਜੁੜੇ ਹੋਏ ਜਿਹੜੇ ਖਾਸ ਤੌਰ 'ਤੇ ਜਿੰਨੇ ਵੀ ਲੋਕ ਨੇ, ਸੋ ਉਹ ਇਸ ਨੂੰ ਇੱਕ ਵੱਡੀ ਤਬਦੀਲੀ ਦੇ ਤੌਰ 'ਤੇ ਜਿਹੜਾ ਉਹ ਦੇਖ ਰਹੇ ਨੇ। ਅਤੇ ਸਮਾਂ ਹੋ ਗਿਆ ਜੀ ਅਗਲੇ ਗੀਤ ਓਲਡ ਇਜ਼ ਗੋਲਡ ਦਾ, ਗੁਰਦਾਸ ਮਾਨ ਸਾਹਿਬ ਆ ਰਹੇ ਨੇ। ਸੋ ਗੱਲਾਂ ਸੁਣਨ ਵਾਲੀਆਂ ਨੇ ਜੀ ਗੁਰਦਾਸ ਮਾਨ ਸਾਹਿਬ, ਬਿਲਕੁਲ ਨਈ ਰੀਸਾਂ ਦੇ ਇਸ ਪੰਜਾਬ ਦੀਆਂ। ਅਤੇ ਪੰਜ ਦੀ ਕੀ ਇੰਪੋਰਟੈਂਸ ਹੈ ਗੁਰਦਾਸ ਮਾਨ ਸਾਹਿਬ ਸਮਝਾ ਰਹੇ ਨੇ ਇਸ ਗੀਤ ਦੇ ਵਿੱਚ।

ਭੋਲੇ ਪਾਲੇ ਦਿਨ ਬਚਪਨ ਦੇ ਤੇ ਭੋਲੇ ਪਾਲੇ ਆਰੀ ਭੋਲੇ ਪਾਲੇ ਦਿਨ ਬਚਪਨ ਦੇ

0: ਜਦੋਂ ਦੇ ਸਾਡੇ ਲੱਕੀ ਦੇ ਏਜੰਟ ਨੇ ਪੈਸੇ ਮਾਰੇ ਆ ਉਦੋਂ ਤਾਂ ਸਾਡਾ ਤਾਂ ਇਮੀਗ੍ਰੇਸ਼ਨ ਵਾਲਿਆਂ ਤੋਂ ਭਰੋਸਾ ਹੀ ਉੱਠ ਗਿਆ।
1: ਪਰ ਕੀ ਵਿਆਹਣਾ ਇਮੀਗ੍ਰੇਸ਼ਨ ਉੱਪਰ ਤੁਹਾਡਾ ਭਰੋਸਾ ਹਮੇਸ਼ਾ ਬਣਿਆ ਰਹੇਗਾ, ਕਿਉਂਕਿ ਇਹ ਕੰਮ ਕਰਦੇ ਨੇ ਪੂਰੀ ਇੰਟੈਗ੍ਰਿਟੀ ਤੇ ਪੂਰੀ ਟ੍ਰਾਂਸਪੇਰੈਂਸੀ ਨਾਲ। ਚਾਹੇ ਤੁਸੀਂ ਅਪਲਾਈ ਕਰਨੀ ਹੋਵੇ ਐਂਪਲੋਇਰ ਅਕ੍ਰੈਡੀਟੇਸ਼ਨ ਜਾਂ ਫਿਰ ਤੁਸੀਂ ਅਪਲਾਈ ਕਰਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਵੀਜ਼ਾ, ਜਿੱਦਾਂ ਕਿ ਵਰਕ ਵੀਜ਼ਾ, ਸਟੂਡੈਂਟ ਵੀਜ਼ਾ, ਵਿਜ਼ਿਟਰ ਵੀਜ਼ਾ, ਪਾਰਟਨਰਸ਼ਿਪ ਵੀਜ਼ਾ, ਅੱਜ ਹੀ ਸੰਪਰਕ ਕਰੋ ਪਵਨਦੀਪ ਸਿੰਘ ਐਂਡ ਟੀਮ ਐਟ ਕਿਵਿਆਨਾ ਇਮੀਗ੍ਰੇਸ਼ਨ। ਕਾਲ 0220955218 0223288116।
2: ਇਨਡੈਲੇਬਲ ਹੋਮਸ ਕੁਆਲਿਟੀ ਸਟੈਂਡ ਅਲੋਨ ਅਤੇ ਟੈਰਿਸਟ ਹਾਊਸਿਸ ਵਿੱਚ ਇੱਕ ਬਹੁਤ ਹੀ ਭਰੋਸੇਯੋਗ ਨਾਮ। ਇਹ ਬਹੁਤ ਹੀ ਵਾਜਿਬ ਕੀਮਤਾਂ ਵਿੱਚ ਤੁਹਾਡੇ ਲਈ ਡਿਜ਼ਾਈਨ ਐਂਡ ਬਿਲਡ ਕਰ ਸਕਦੇ ਨੇ ਜਾਂ ਫਿਰ ਸਬ ਡਿਵੀਜ਼ਨਸ ਅਤੇ ਆਪਣੇ ਪਲਾਨ ਮੁਤਾਬਕ ਵੀ ਤੁਸੀਂ ਬਿਲਡ ਕਰਵਾ ਸਕਦੇ ਹੋ। ਵਿਜ਼ਿਟ ਕਰੋ indelibalehomes.co.nz ਤੇ।
3: ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ? ਫਿਰ ਸਵਿਫਟ ਵੀਜ਼ਾ ਐਂਡ ਮਾਈਗ੍ਰੇਸ਼ਨ ਸਰਵਿਸਿਜ਼ ਲਿਮਿਟਿਡ ਵਾਲਿਆਂ ਨੇ ਫਾਈਲ ਹੈਂਡਲ ਕੀਤੀ, ਹਰ ਸਟੈਪ ਸਮਝਾਇਆ। ਅੱਜ ਨਿਊਜ਼ੀਲੈਂਡ 'ਚ ਜੌਬ ਹੈ, ਫੈਮਿਲੀ ਵੀ ਮੇਰੇ ਨਾਲ ਹੈ।
4: ਸਟੂਡੈਂਟ, ਵਰਕ, ਫੈਮਿਲੀ, AEWV ਤੇ ਰੈਜ਼ੀਡੈਂਸ ਵੀਜ਼ਾਸ, ਸਵਿਫਟ ਵੀਜ਼ਾ ਐਂਡ ਮਾਈਗ੍ਰੇਸ਼ਨ ਸਰਵਿਸਿਜ਼, ਟਰੰਗਾ ਆਫਿਸ, 150 ਦਾ ਸਟ੍ਰੈਂਡ CBD, ਹੇਸਟਿੰਗਸ ਆਫਿਸ, 309A ਫ੍ਰੈਮਲੀ ਐਵੀਨਿਊ। ਕਾਲ ਸੁਖਜਿੰਦਰ ਸਿੰਘ 0226970651। ਸਭ ਦੇ ਸੁਪਨੇ ਸੱਚ
5: ਕਰ ਤਾਂ ਲੈਣਾ, ਪਰ ਕ੍ਰੈਡਿਟ ਸਕੋਰ ਘੱਟ ਹੋਣ ਕਰਕੇ ਬੈਂਕ ਨੇ ਮੇਰੀ ਐਪਲੀਕੇਸ਼ਨ ਰਿਫਿਊਜ਼ ਕਰ ਦਿੱਤੀ। ਉੱਤੋਂ ਬੈਂਕਸ ਦੇ ਬਦਲਦੇ ਇੰਟਰਸਟ ਰੇਟਸ ਤੇ ਆ ਹੈਵੀ ਪੇਪਰ ਵਰਕ ਦਾ ਲੋਡ, ਬਹੁਤ ਕਨਫਿਊਜ਼ਨ ਹੈ।
6: ਓ ਜੀ, ਹੁਣ ਫਿਕਰ ਨਾਟ, ਦ ਮੋਰਗੇਜ ਸਪਲਾਈ ਦੇ ਮੋਰਗੇਜ ਐਡਵਾਈਜ਼ਰ ਨੀਤ ਧਮਾਨ ਤੁਹਾਨੂੰ ਪ੍ਰੋਪਰ ਗਾਈਡੈਂਸ ਦਿੰਦੇ ਹਨ ਤੇ ਸਹੀ ਪਾਥਵੇ ਦੇ ਕੇ ਤੁਹਾਨੂੰ ਲੋਨ ਲਈ ਐਲੀਜੀਬਲ ਕਰਵਾਉਂਦੇ ਹਨ। ਫਸਟ ਹੋਮ ਬਾਏ ਕਰਨਾ ਹੋਵੇ, ਮੋਰਗੇਜ ਰੀਫਾਈਨਾਂਸ, ਬਾਇੰਗ ਇਨਵੈਸਟਮੈਂਟ ਪ੍ਰੋਪਰਟੀ, ਕੰਸਟਰਕਸ਼ਨ ਲੋਨ, ਬਿਜ਼ਨਸ ਲੋਨ ਐਂਡ ਲੋਨ ਟੂ ਬਾਏ ਕਾਰ ਔਰ ਟਰੱਕ ਔਰ ਟੂ ਪੇ IRDT ਟੈਕਸ, ਬੈਸਟ ਇੰਟਰਸਟ ਰੇਟ ਐਂਡ ਟੇਲਰਡ ਫਾਈਨੈਂਸ਼ੀਅਲ ਐਡਵਾਈਜ਼ ਲਈ ਅੱਜ ਹੀ ਕਾਲ ਕਰੋ ਸਰਕਾਰ। ਨੀਤ ਧਮਾਨ 0276286338।
7: ਅਗਰ ਤੁਸੀਂ ਬਿਮਾਰੀ ਨੂੰ ਜੜ ਤੋਂ ਖਤਮ ਕਰਨਾ ਚਾਹੁੰਦੇ ਹੋ ਤਾਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਹੋਮਿਓਪੈਥੀ ਇਲਾਜ ਦੀ ਵਿਧੀ ਅਪਣਾਓ। ਆਕਲੈਂਡ ਵਿੱਚ ਹੋਮਿਓਪੈਥੀ ਦੇ ਮਸ਼ਹੂਰ ਡਾਕਟਰ ਡਾਕਟਰ ਪ੍ਰੀਤ ਕਈ ਸਾਲਾਂ ਤੋਂ ਪ੍ਰੈਕਟਿਸ ਕਰਦੇ ਆ ਰਹੇ ਨੇ। ਡਾਕਟਰ ਪ੍ਰੀਤ ਗੋਲਡ ਮੈਡਲਿਸਟ ਨੇ। ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਪੱਕਾ ਇਲਾਜ ਕਰਵਾਉਣ ਲਈ ਅਤੇ ਪ੍ਰੋਫੈਸ਼ਨਲ ਸਰਵਿਸ ਲਈ ਅੱਜ ਹੀ ਸੰਪਰਕ ਕਰੋ ਡਾਕਟਰ ਪ੍ਰੀਤ ਨੂੰ 2781106 ਤੇ ਜਾਂ ਫਿਰ 0211256356 ਤੇ ਜਾਂ ਵਿਜ਼ਿਟ ਕਰੋ 415 ਗ੍ਰੇਟ ਸਾਊਥ ਰੋਡ ਪਾਪਟੋਇਟ।
8: ਜਾਇਦਾਦ ਦਾ ਫੈਸਲਾ ਵੱਡਾ ਹੁੰਦਾ ਹੈ। ਅਸੀਂ ਤੁਹਾਨੂੰ ਦਿੰਦੇ ਹਾਂ ਸਹੀ ਜਾਇਦਾਦ ਦੀ ਸਹੀ ਜਾਣਕਾਰੀ ਤੇ ਖਰੀ ਖਰੀ ਸਲਾਹ। ਨਾ ਸਿਰਫ ਵੇਚਣਾ, ਨਾ ਕਿ ਖਰੀਦਣਾ, ਸਿਰਫ ਰਿਸ਼ਤਾ ਬਣਾਉਣਾ। ਇਮਾਨਦਾਰੀ ਅਤੇ ਭਰੋਸੇ ਨਾਲ ਆਪਣੇ ਪੇਸ਼ੇਵਰ ਰੀਅਲ ਅਸਟੇਟ ਸਲਾਹਕਾਰ ਨੂੰ ਚੁਣੋ। ਕਾਲ ਕਰੋ ਹਾਰਕੋਰਟਸ ਮੈਨੂਰੇਵਾ ਦੇ ਭਰੋਸੇਮੰਦ ਰਿਐਲਟਰਸ ਨਵ ਢਿੱਲੋਂ 0223049224 ਜਾਂ ਫਿਰ ਦਲਜਿੰਦਰ ਪਾਂਗਲੀ 0210564387।
9: ਓ ਯਾਰ, ਐਲਕੋਹਲ ਲਾਇਸੈਂਸ ਅਪਲਾਈ ਕਰਨਾ ਹੈਡੇਕ ਬਣ ਗਿਆ।
10: ਸਟ੍ਰੈਸ ਨਾ ਲੈ, ਪਰਵਿੰਦਰ ਡੇਵਿਸ ਲਾਅ ਹੈ ਨਾ। ਨਿਊ ਲਾਇਸੈਂਸ ਰੀਨਿਊਅਲਸ ਤੇ ਸਾਰੇ ਐਲਕੋਹਲ ਲਾਇਸੈਂਸਿੰਗ ਰਿਲੇਟਡ ਲੀਗਲ ਇਸ਼ੂਜ਼ ਦੀ ਪ੍ਰੋਪਰ ਹੈਂਡਲਿੰਗ।
11: ਇਵੈਂਟ ਔਰ ਟੈਂਪਰੇਰੀ ਐਲਕੋਹਲ ਲਾਇਸੈਂਸ ਵੀ?
10: ਹਾਂ, ਲਾਇਸੈਂਸ ਅਪੀਲਸ, ਪੁਲਿਸ ਕਾਰਵਾਈ, ਇੰਪਲੋਇਮੈਂਟ ਇਸ਼ੂਜ਼ ਤੇ ਹੋਰ ਸਭ ਲੀਗਲ ਕੰਮ ਇੱਕ ਹੀ ਛੱਤ ਨੀਚੇ। ਤੇ ਇੱਕ ਗੱਲ ਹੋਰ, ਉਹਨਾਂ ਨਾਲ ਗੱਲ ਆਪਣੀ ਲੈਂਗੁਏਜ ਵਿੱਚ ਕਰ ਸਕਦੇ ਹੋ, ਇੰਗਲਿਸ਼, ਹਿੰਦੀ ਤੇ ਪੰਜਾਬੀ। ਪਰਵਿੰਦਰ ਡੇਵਿਸ ਲਾਅ, ਐਲਕੋਹਲ ਲਾਇਸੈਂਸਿੰਗ ਹੁਣ ਹੋ ਗਈ ਈਜ਼ੀ। ਫੋਰ ਮੋਰ ਇਨਫੋਰਮੇਸ਼ਨ ਕਾਲ 6421214091।
12: ਵਾਹ ਯਾਰ, ਨਵੀਂ ਕਾਰ ਬੜੀ ਫੁਰਤੀ ਮਾਰੀ।
13: ਆਹੋ, ਬੈਂਕ ਵੱਲੋਂ ਤਾਂ ਟਾਈਮ ਲੱਗਣਾ ਸੀ, ਪਰ ਮੈਂ ਤਾਂ ਲੌਜਿਕ ਫਾਈਨੈਂਸ ਵਾਲੇ ਗੁਰੂ ਕੰਡੋਲਾ ਨੂੰ ਕਾਲ ਲਾਈ ਤੇ 24 ਘੰਟੇ 'ਚ ਲੋਨ ਅਪਰੂਵ ਹੋ ਗਿਆ।
12: ਕਾਰ ਲੋਨ ਜਾਂ ਪਰਸਨਲ ਲੋਨ, ਜਸਟ ਕਾਲ ਅਵੇ ਗੁਰੂ ਕੰਡੋਲਾ, ਮੇਕਸ ਇਟ ਸੋ ਈਜ਼ੀ। ਕਾਲ 0800564424।
14: ਕਾਰੋਬਾਰ ਵਧਾਣਾ ਹੋਵੇ ਜਾਂ ਟੈਕਸ ਰਿਟਰਨ ਫਾਈਲ ਕਰਾਣਾ ਹੋਵੇ, ਯੁਗਰਾਜ ਸਿੰਘ ਮਾਹਿਲ CA ਤੇ ਭਰੋਸਾ ਕਰੋ। ਟੈਕਸ ਹੋਵੇ ਜਾਂ ਬਿਜ਼ਨਸ, ਯੁਗਰਾਜ ਸਿੰਘ ਮਾਹਿਲ ਨਾਲ ਸਭ ਕੁਝ ਹੈ ਆਸਾਨ।
15: ਉਹ ਚਾਰਟਰਡ ਅਕਾਊਂਟੈਂਟਸ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਦੇ ਮੈਂਬਰ ਨੇ।
14: ਇਨਕਮ ਟੈਕਸ ਰਿਟਰਨ, GST ਰਿਟਰਨ, ਸਲਾਨਾ ਰਿਪੋਰਟ, ਤਨਖਾਹ ਐਂਡ BAYE। ਨਵਾਂ ਬਿਜ਼ਨਸ ਸ਼ੁਰੂ ਕਰਨਾ, ਕਾਰੋਬਾਰ ਦੀ ਸਲਾਹ, ਲੋਨ ਐਂਡ ਬੈਂਕ ਰਿਪੋਰਟ, ਇਮੀਗ੍ਰੇਸ਼ਨ ਲਈ ਫਾਈਨਾਂਸ ਪੇਪਰ, IRD ਆਡਿਟ, ਟੈਕਸ ਤੋਂ ਬਿਜ਼ਨਸ ਗ੍ਰੋਥ ਤੱਕ।
15: ਯੁਗਰਾਜ ਸਿੰਘ ਮਾਹਿਲ ਚਾਰਟਰਡ ਅਕਾਊਂਟੈਂਟ ਹੈ ਤੁਹਾਡੇ ਨਾਲ। ਕਾਲ ਕਰੋ 0210234669।
16: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਅਮਰਿੰਦਰ ਗਿੱਲ।
17: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਫਿਰੋਜ਼ ਖਾਨ।
18: ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗਿੱਲ ਹਰਦੀਪ।
19: ਮੈਂ ਹਾਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
20: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ।
21: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਗੀ।
22: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਸੰਧੂ।
23: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
24: ਯੂ ਆਰ ਨਾਓ ਟੂਨਡ ਇਨ ਟੂ ਯੂਰ ਨੰਬਰ 1 ਰੇਡੀਓ ਸਟੇਸ਼ਨ। 24/7

ਬਿਲਕੁਲ ਜੀ, ਮਿੰਟੂ ਹਾਜ਼ਰ ਹੈ, ਖਿਦਮਤ ਹੈ ਜੀ ਤੁਹਾਡੇ। ਸਪਾਈਸ ਟਾਈਮ ਚੱਲ ਰਿਹਾ, 5:05 ਸਾਡੇ ਸਟੂਡੀਓ ਦੀ ਕੜੀ ਦੇ ਵਿੱਚ ਹੋ ਚੁੱਕੇ ਨੇ ਇੱਕ ਵਾਰ ਫਿਰ। ਬਿਲਕੁਲ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਵੀ, ਅਤੇ ਜਿੰਨੇ ਸਾਡੇ ਸਾਥੀ ਸਾਡੇ ਨਾਲ ਪਹਿਲਾਂ ਤੋਂ ਜੁੜੇ ਹੋਏ ਨੇ ਉਹਨਾਂ ਦਾ ਹੋਰ ਜ਼ਿਆਦਾ ਸਵਾਗਤ ਹੈ ਜੀ, ਅਤੇ ਬਹੁਤ ਬਹੁਤ ਪਿਆਰ ਸਾਰਿਆਂ ਨੂੰ, ਬਹੁਤ ਬਹੁਤ ਸਤਿਕਾਰ ਸਾਰਿਆਂ ਨੂੰ, ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਹਮੇਸ਼ਾ ਹੀ ਤੁਸੀਂ ਸਾਨੂੰ ਗਾਹੇ ਬਗਾਹੇ ਬਹੁਤ ਸਾਰਾ ਪਿਆਰ ਬਖਸ਼ਦੇ ਹੋ ਜੀ। ਬਿਲਕੁਲ ਜੀ, ਵੱਡਿਆਂ ਦਾ ਸਤਿਕਾਰ ਅਤੇ ਛੋਟਿਆਂ ਨੂੰ ਪਿਆਰ, ਅਤੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਕਰਦੇ ਚੱਲਾਂਗੇ ਨਿਊਜ਼ੀਲੈਂਡ ਦੇ ਨਾਲ ਸੰਬੰਧਿਤ ਤਾਜ਼ਾ ਤਰੀਨ ਅਪਡੇਟਸ, ਅਤੇ ਤੁਹਾਨੂੰ ਰੱਖਦੇ ਚੱਲਾਂਗੇ ਬਿਲਕੁਲ ਅਪਡੇਟ ਅਸੀਂ ਇਨਫੋਰਮੇਸ਼ਨ ਦੇ ਨਾਲ ਨਾਲ ਸਾਥੀਓ। ਅਤੇ ਅੱਜ ਨਿਊਜ਼ੀਲੈਂਡ ਦੇ ਵਿੱਚ ਜਿੱਥੇ ਖਾਸ ਤੌਰ 'ਤੇ ਸਿਟੀਜ਼ਨਸ਼ਿਪ ਨੂੰ ਲੈ ਕੇ ਨਵੀਂ ਅਮੈਂਡਮੈਂਟ ਕਰ ਦਿੱਤੀ ਗਈ ਹੈ, ਸੋ ਸਿਟੀਜ਼ਨਸ਼ਿਪ ਜਿਹੜੀ ਹੈ ਉਹ ਹੁਣ ਕਹਿ ਲਓ ਕਿ ਸੁਖਾਲੀ ਨਹੀਂ ਮਿਲੇਗੀ। ਸੋ ਸਰਕਾਰ ਕਹਿੰਦੀ ਹੈ ਕਿ ਪਹਿਲਾਂ ਤੁਹਾਨੂੰ ਜਿਹੜੀ ਹੈ ਨਿਊਜ਼ੀਲੈਂਡ ਦੇ ਸਿਸਟਮ ਦੇ ਪ੍ਰਤੀ ਆਪਣੀ ਦ੍ਰਿੜਤਾ ਜਿਹੜੀ ਹੈ ਉਹ ਦਿਖਾਉਣੀ ਪਵੇਗੀ ਕਿ ਤੁਸੀਂ ਨਿਊਜ਼ੀਲੈਂਡ ਦੇ ਸਿਸਟਮ ਨੂੰ ਸਮਝਦੇ ਹੋ ਕਿ ਨਹੀਂ ਸਮਝਦੇ। ਇਸ ਲਈ ਇੱਕ ਸਿਟੀਜ਼ਨਸ਼ਿਪ ਟੈਸਟ ਹੁਣ ਜਿਹੜਾ ਉਹ ਰੱਖ ਦਿੱਤਾ ਗਿਆ ਹੈ। ਸੋ ਇੱਥੇ ਹੁਣ ਜਿਹੜਾ ਵੀ ਬੰਦਾ ਨਿਊਜ਼ੀਲੈਂਡ ਦੀ ਸਿਟੀਜ਼ਨਸ਼ਿਪ ਲੈਣਾ ਚਾਹੇਗਾ, 2027 ਤੋਂ ਵੈਸੇ ਇਹ ਕਾਨੂੰਨ ਜਿਹੜਾ ਹੈ ਉਹ ਅਪਲਾਈ ਹੋਵੇਗਾ 2027 ਦੇ ਮਿਡ ਤੋਂ, ਅਤੇ ਉਸ ਨੂੰ ਜਿਹੜਾ ਹੈ ਹੁਣ ਇਸ ਨਵੀਂ ਪ੍ਰਕਿਰਿਆ ਦੇ ਵਿੱਚੋਂ ਗੁਜ਼ਰਨਾ ਪਵੇਗਾ, ਜਿਸ ਦੇ ਵਿੱਚ ਇਹ ਟੈਸਟ ਜਿਹੜਾ ਉਹਨਾਂ ਨੂੰ ਦੇਣਾ ਪਵੇਗਾ, ਜਿਸ ਨੂੰ ਅਸੀਂ ਸਿਟੀਜ਼ਨਸ਼ਿਪ ਟੈਸਟ ਕਹਿੰਦੇ ਹਾਂ। ਔਰ ਇਹ ਟੈਸਟ ਨੂੰ ਪਾਸ ਕਰਨਾ ਜ਼ਰੂਰੀ ਹੈ, ਔਰ ਇਸ ਟੈਸਟ ਦੇ ਵਿੱਚੋਂ 75% ਜਿਹੜਾ ਨੰਬਰ ਲਵੇਗਾ ਉਸ ਨੂੰ ਪਾਸ ਮੰਨਿਆ ਜਾਵੇਗਾ, ਯਾਨੀ ਕਿ 75% ਨੰਬਰ ਲੈ ਕੇ ਤੁਸੀਂ ਪਾਸ ਹੋ ਸਕੋਗੇ। ਸੋ ਮਲਟੀ ਚੋਇਸ ਟਾਈਪ ਜਿਹੜੇ ਆਂਸਰ ਜਿਹੜੇ ਇਸ ਦੇ ਵਿੱਚ ਰਹਿਣਗੇ, ਸੋ ਜਿਸ ਦੇ ਵਿੱਚ ਨਿਊਜ਼ੀਲੈਂਡ ਦੇ ਕਾਨੂੰਨ ਨੂੰ ਲੈ ਕੇ, ਨਿਊਜ਼ੀਲੈਂਡ ਦੀ ਚੋਣ ਪ੍ਰਕਿਰਿਆ ਨੂੰ ਲੈ ਕੇ, ਅਤੇ ਇੱਥੇ ਓਫੈਂਸਿਸ ਨੂੰ ਲੈ ਕੇ, ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜੇ ਸਵਾਲ ਨੇ ਉਹ ਪੁੱਛੇ ਜਾਣਗੇ। ਅਤੇ ਇਸ ਦੇ ਵਾਸਤੇ ਜਿਹੜਾ ਹੈ ਸਰਕਾਰ ਨੇ ਕਿਹਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਨਿਊਜ਼ੀਲੈਂਡ ਦੇ ਜਿਹੜੇ ਸਿਟੀਜ਼ਨ ਬਣਨ ਵਾਲੇ ਨੇ ਉਹ ਇੱਕ ਪ੍ਰਾਊਡ ਸਿਟੀਜ਼ਨ ਦੇ ਤੌਰ 'ਤੇ ਆਪਣੇ ਆਪ ਨੂੰ ਪੇਸ਼ ਕਰਨ, ਕਿ ਉਹ ਨਿਊਜ਼ੀਲੈਂਡ ਦੇ ਵਾਸਤੇ ਜਿਹੜੇ ਉਹ ਕਿੰਨੇ ਕੁ ਨਿਊਜ਼ੀਲੈਂਡ ਦੀ ਸਿਸਟਮ ਨੂੰ ਕਿੰਨਾ ਕੁ ਸਮਝਦੇ ਨੇ, ਅਤੇ ਨਿਊਜ਼ੀਲੈਂਡ ਦੇ ਵਾਸਤੇ ਕਿੰਨੇ ਕੁ ਦ੍ਰਿੜ ਨੇ, ਆਪਣੀ ਦ੍ਰਿੜਤਾ ਜਿਹੜੀ ਉਹਨਾਂ ਨੂੰ ਦਿਖਾਉਣੀ ਪਵੇਗੀ। ਅਤੇ ਇਸ ਕਰਕੇ ਇਹ ਟੈਸਟ ਜਿਹੜਾ ਇਹ ਰੱਖਿਆ ਗਿਆ ਹੈ ਹੁਣ। ਸੋ ਇਸ ਨੂੰ ਲੈ ਕੇ ਦੋਨੇ ਤਰ੍ਹਾਂ ਦੇ ਰਿਐਕਸ਼ਨ ਆ ਰਹੇ ਨੇ, ਕੁਝ ਲੋਕ ਕਹਿੰਦੇ ਨੇ ਕਿ ਇਹ ਚੰਗਾ ਕਦਮ ਹੈ ਕਿਉਂਕਿ ਆਸਟ੍ਰੇਲੀਆ ਵੀ ਇਸ ਤਰ੍ਹਾਂ ਕਰਦਾ ਹੈ, ਨਿਊਜ਼ੀਲੈਂਡ ਵੀ ਕਰ ਰਿਹਾ, ਕੁਝ ਲੋਕ ਕਹਿੰਦੇ ਨੇ ਕਿ ਇਸ ਦੇ ਵਿੱਚ ਬਜ਼ੁਰਗਾਂ ਨੂੰ ਜਿਹੜੀ ਹੈ ਸਮੱਸਿਆ ਆ ਸਕਦੀ ਹੈ। ਹੁਣ ਦੋਨੇ ਤਰ੍ਹਾਂ ਦੀ ਪ੍ਰਤੀਕਿਰਿਆ ਜਿਹੜੀ ਇਸ ਦੇ ਵਿੱਚ ਮਿਲ ਰਹੀ ਹੈ, ਲੇਕਿਨ ਸਰਕਾਰ ਨੇ ਆਪਣਾ ਇਹ ਸ਼ਾਹੀ ਫਰਮਾਨ ਜਿਹੜਾ ਅੱਜ ਇਹ ਜਾਰੀ ਕਰ ਦਿੱਤਾ, ਇਹ ਪੇਸ਼ ਕਰ ਦਿੱਤਾ। ਸੋ ਐਕਟ ਪਾਰਟੀ ਨੇ ਜਿਹੜਾ ਇਹ ਪ੍ਰਸਤਾਵ ਜਿਹੜਾ ਰੱਖਿਆ ਹੈ, ਸੋ ਜਿਹੜਾ ਕਿ ਮੋਸਟ ਲਾਈਕਲੀ ਅਗਲੇ ਸਾਲ ਤੱਕ ਜਿਹੜਾ ਹੈ ਇਹ ਕਾਨੂੰਨ ਦੇ ਰੂਪ ਵਿੱਚ ਸਾਹਮਣੇ ਆ ਜਾਵੇਗਾ। ਸੋ ਐਕਟ ਪਾਰਟੀ ਨੇ ਜਿਹੜਾ ਹੈ ਇਹ ਅੱਜ ਖਾਸ ਤੌਰ 'ਤੇ ਐਕਟ ਪਾਰਟੀ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਬਰੁਕ ਵੈਨ ਵੈਲਡਨ, ਉਹਨਾਂ ਨੇ ਇਹ ਅੱਜ ਜਾਣਕਾਰੀ ਸਾਂਝੀ ਕੀਤੀ ਹੈ ਮੀਡੀਆ ਦੇ ਨਾਲ। ਸੋ ਤੁਸੀਂ ਕੀ ਸੋਚਦੇ ਹੋ ਇਸ ਬਾਰੇ, ਤੁਸੀਂ ਵੀ ਆਪਣੀ ਰਾਏ ਸਾਡੇ ਨਾਲ ਰੱਖ ਸਕਦੇ ਹੋ ਜੀ। ਮਾਫੀ ਚਾਹੁੰਦਾ ਜੀ, ਥੋੜ੍ਹੀ ਜਿਹੀ ਗਲੇ ਦੇ ਵਿੱਚ ਖਰਾਬੀ ਹੈ। ਸੋ ਇੱਧਰ ਬਾਕੀ ਜਿਹੜੀਆਂ ਖਬਰਾਂ ਨੇ ਇਹਨਾਂ ਦੇ ਵਿੱਚ ਜਿਹੜਾ ਬੈਂਕਾਂ ਜਿਹੜੀ ਕਿੰਨਾ ਜ਼ਿਆਦਾ ਪ੍ਰੋਫਿਟ ਬਣਾਉਂਦੀਆਂ ਨੇ, ਅਤੇ ਜੇਕਰ ਤੁਸੀਂ ਸੋਚਦੇ ਹੋ ਕਿ ਕੈਸ਼ਬੈਕ ਦੇ ਕੇ ਤੁਹਾਨੂੰ ਅਤੇ ਬੈਂਕਾਂ ਨੂੰ ਬਹੁਤ ਵੱਡਾ ਜਿਹੜਾ ਘਾਟਾ ਪੈ ਰਿਹਾ, ਸੋ ਅਜਿਹੀ ਗੱਲ ਕੋਈ ਨਹੀਂ ਹੈ, ਕਿਉਂਕਿ ਇੱਕ ਨਵੀਂ ਰਿਪੋਰਟ ਸਾਹਮਣੇ ਆ ਗਈ ਹੈ। ਸੋ ਇਹ ਕਿਹੜੀ ਰਿਪੋਰਟ ਹੈ ਇਸ ਦੇ ਬਾਰੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ, ਅਤੇ ਬਹੁਤ ਜਲਦ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਟਰੰਪ ਸਾਹਿਬ ਹੁਣ ਕੀ ਕਹਿੰਦੇ ਨੇ, ਕੀ ਇੱਧਰ ਇਰਾਨ ਦੇ ਨਾਲ ਜਿਹੜੀ ਹੈ ਉਹ ਗੱਲਬਾਤ ਜਿਹੜੀ ਹੈ ਉਹ ਹੁਣ ਕਿਤੇ ਪੋਜ਼ਿਟਿਵ ਡਾਇਰੈਕਸ਼ਨ ਨੂੰ ਜਿਹੜੀ ਹੈ ਚੱਲ ਰਹੀ ਹੈ, ਕਿਉਂਕਿ ਕੱਲ੍ਹ ਤੱਕ ਤਾਂ ਜਿਹੜੀਆਂ ਗੋਲੀਆਂ ਬੰਬ ਜਿਹੜੇ ਨੇ ਇੱਕ ਵਾਰ ਫਿਰ ਵਰਨ ਲੱਗ ਗਏ ਸੀਗੇ, ਅਤੇ ਗੱਲਾਂ ਬਾਤਾਂ ਜਿਹੜੀਆਂ ਸੀਗੀਆਂ ਉਹ ਇਸ ਤਰ੍ਹਾਂ ਲੱਗ ਰਿਹਾ ਸੀ ਭਿਆਨਕ ਰੂਪ ਨਾ ਅਖਤਿਆਰ ਕਰ ਲਵੇ, ਕੀ ਜਿਹੜੀ ਹੈ ਇਹ ਗੱਲਬਾਤ ਜਿਹੜੀ ਹੈ ਇਹ ਫਿਰ ਹੁਣ ਸ਼ੁਰੂ ਹੋ ਰਹੀ ਹੈ, ਜਾਂ ਕੀ ਇਸ ਦੇ ਵਿੱਚ ਤਾਜ਼ਾ ਤਰੀਨ ਅਪਡੇਟ ਹੈ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਜੀ ਅੱਜ ਦੇ ਇਸ ਅਗਲੇ ਹਿੱਸੇ ਦੇ ਵਿੱਚ। ਅਤੇ 5:30 ਨਵਤੇਜ ਰੰਧਾਵਾ ਜੀ ਵੀ ਸਾਡੇ ਨਾਲ ਅਪਡੇਟ ਜਿਹੜੀ ਹੈ ਉਹ ਸਾਂਝੀ ਕਰਨਗੇ ਅੱਜ ਦੇ ਦਿਨ ਦਾ ਖਬਰਸਾਰ। ਫਿਲਹਾਲ ਜਿਹੜੇ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਨੇ, ਜਿਹੜੇ ਸ਼ਿਵ ਨੂੰ ਪਸੰਦ ਕਰਦੇ ਨੇ, ਉਹਨਾਂ ਦੇ ਲਈ ਅਗਲਾ ਗੀਤ ਹੈ ਗੁਰਵਿੰਦਰ ਬਰਾੜ ਦੀ ਆਵਾਜ਼ ਵਿੱਚ।

ਗੁਰਵਿੰਦਰ ਬਰਾੜ ਦੀ ਆਵਾਜ਼ ਦੇ ਵਿੱਚ ਇਹ ਗੀਤ ਤੁਹਾਡੇ ਲਈ ਪੇਸ਼ ਕੀਤਾ ਜੀ। ਅਤੇ ਇੱਧਰ ਖਾਸ ਤੌਰ 'ਤੇ ਕਾਂਡ ਹੋ ਰਹੇ ਨੇ ਜੀ, ਕਾਂਡ ਹੋ ਰਹੇ ਨੇ ਅਤੇ ਕਾਂਡਾਂ ਦੇ ਨਾਲ ਨਾਲ ਨਾਮ ਹੀ ਹੋ ਰਹੇ ਨੇ। ਸਿਆਣੇ ਕਹਿੰਦੇ ਨੇ ਕਿਆ ਹੁਆ ਅਗਰ ਬਦਨਾਮ ਹੋਏ, ਨਾਮ ਤਾਂ ਹੋਗਾ। ਸੋ ਇਸੇ ਸੋਚ 'ਤੇ ਮੈਨੂੰ ਲੱਗਦਾ ਕਿ ਸਾਡੇ ਲੋਕ ਜਿਹੜੇ ਨੇ ਉਹ ਠੋਕ ਕੇ ਪਹਿਰਾ ਦੇ ਰਹੇ ਨੇ, ਠੋਕ ਕੇ। ਅਤੇ ਇਹ ਵੀ ਤੁਹਾਨੂੰ ਦੱਸਦੇ ਹਾਂ, ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਕੰਮ ਬੈਂਕਾਂ ਠੋਕ ਕੇ ਕਰਦੀਆਂ ਨੇ, ਸੋ ਕਿੰਨਾ ਕੁ ਮੁਨਾਫਾ ਜਿਹੜਾ ਉਹ ਖਿੱਚ ਜਾਂਦੀਆਂ ਨੇ। ਸੋ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਪਿਛਲੇ ਹਫ਼ਤੇ ਵੀ ਜਾਣਕਾਰੀ ਦਿੱਤੀ ਸੀ ਕਿ 6 ਮਹੀਨੇ ਦਾ ਜਿਹੜਾ ANZ ਬੈਂਕ ਨੇ ਆਪਣਾ ਜਿਹੜਾ ਮੁਨਾਫਾ ਜਿਹੜਾ ਸਾਹਮਣੇ ਰੱਖਿਆ ਹੈ, ਸੋ ਇਹ $1.2 billion ਦਾ ਬਣ ਜਾਂਦਾ ਜੀ। ਸੋ ਬਿਲਕੁਲ ਤੁਸੀਂ ਸਹੀ ਸੁਣਿਆ, ਸਿਰਫ 6 ਮਹੀਨੇ ਦਾ ਜਿਹੜਾ ਮੁਨਾਫਾ ਇਹਨਾਂ ਦਾ ਉਹ $1.2 billion ਤੱਕ ਨੂੰ ਪਹੁੰਚਣ ਲੱਗ ਗਿਆ। ਅਤੇ ਇੱਧਰ ਵੈਸਟਪੈਕ ਨੇ ਵੀ ਆਪਣਾ ਮੁਨਾਫਾ ਸਾਹਮਣੇ ਰੱਖਿਆ 6 ਮਹੀਨਿਆਂ ਦਾ, ਇਹਨਾਂ ਨੇ ਕੋਈ ਥੋੜ੍ਹਾ ਜਿਹਾ ਘੱਟ ਰੱਖ ਲਿਆ ਜੀ ਕੰਮ, ਕਹਿੰਦੇ ਨੇ ਲੇਕਿਨ ਸਾਨੂੰ$400 million ਦਾ ਜਿਹੜਾ ਮੁਨਾਫਾ ਹੋਇਆ 6 ਮਹੀਨਿਆਂ ਦੇ ਵਿੱਚ। ਅਤੇ ANZ ਕਿਉਂਕਿ ਇੱਕ ਵੱਡੀ ਬੈਂਕ ਮੰਨੀ ਜਾਂਦੀ ਹੈ, ਸੋ ANZ ਦਾ ਓਬੀਅਸਲੀ ਜਿਹੜਾ ਹੈ ਜਿਹੜਾ ਇੱਥੇ ਖਾਸ ਤੌਰ 'ਤੇ ਮੁਨਾਫਾ ਜਿਹੜਾ ਹੈ ਉਹ ਇਹਨਾਂ ਨਾਲੋਂ ਜ਼ਿਆਦਾ ਹੈ। ਲੇਕਿਨ ਗੱਲ ਇਹ ਹੈ ਕਿ 6-6 ਮਹੀਨਿਆਂ ਦੇ ਵਿੱਚ ਜਿਹੜੀ ਹੈ ਬੈਂਕਾਂ ਬਿਲੀਅਨ ਜਾਂ $500 million ਜਿਹੜੀਆਂ ਨੇ ਬਣਾਉਣ ਲੱਗ ਪਈਆਂ ਨੇ। ਅਤੇ ਇੱਧਰ ਜਿਹੜਾ ਤੁਹਾਨੂੰ ਵੀ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਕੈਸ਼ਬੈਕ ਦੇਵਾਂਗੇ ਜੇਕਰ ਤੁਸੀਂ ਸਾਡੇ ਨਾਲ ਹੋਮ ਲੋਨ ਕਰਦੇ ਹੋ, ਤਾਂ ਅਸੀਂ ਤੁਹਾਨੂੰ ਕੈਸ਼ਬੈਕ ਦੇਵਾਂਗੇ। ਸੋ ਕੈਸ਼ਬੈਕ ਦੀ ਜਿਹੜੀ ਜੰਗ ਹੈ ਉਹ ਪਿਛਲੇ ਸਾਲ ਤੋਂ ਜਿਹੜੀ ਜਾ ਰਹੀ ਹੈ, 1.5% ਤੱਕ ਬੈਂਕਾਂ ਜਿਹੜੀਆਂ ਨੇ ਉਹ ਹੁਣ ਕੈਸ਼ਬੈਕ ਔਫਰ ਕਰ ਰਹੀਆਂ ਨੇ। ਸੋ ਕੀ ਕੈਸ਼ਬੈਕ ਬੈਂਕਾਂ ਦੇ ਲਈ ਘਾਟੇ ਵਾਲਾ ਸੌਦਾ ਹੈ? ਇਸ ਦੇ ਸੰਬੰਧੀ ਜਿਹੜੀ ਹੈ ਇੱਕ ਰਿਪੋਰਟ ਸਾਹਮਣੇ ਆਈ ਹੈ। ਸੋ ਇਸ ਰਿਪੋਰਟ ਦੇ ਵਿੱਚ ਜਿਹੜਾ ਉਹ ਪਤਾ ਚੱਲਿਆ ਹੈ ਕਿ ਕੈਸ਼ਬੈਕ ਦੇ ਨਾਲ ਬੈਂਕਾਂ ਨੂੰ ਕਿੰਨਾ ਕੁ ਘਾਟਾ ਪੈਂਦਾ ਹੈ। ਸੋ ਇਹ ਜਿਹੜੀ ਰਿਪੋਰਟ ਹੈ ਇਸ ਦੇ ਮੁਤਾਬਕ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਜੇਕਰ ਬੈਂਕਾਂ ਜਿਹੜੀਆਂ ਨੇ ਉਹ ਕੈਸ਼ਬੈਕ ਔਫਰ ਕਰਦੀਆਂ ਨੇ ਅਤੇ ਇਹਨਾਂ ਨੂੰ ਲਗਭਗ ਜਿਹੜਾ ਹੈ ਉਹ $100 million ਦਾ ਖਰਚਾ ਪੈਂਦਾ ਹੈ। ਅਤੇ ਬਾਕੀ ਤੁਸੀਂ ਆਪੇ ਹਿਸਾਬ ਲਾ ਲਓ ਕਿ ਬਿਲੀਅਨਸ ਦੇ ਵਿੱਚ ਉਹਨਾਂ ਦਾ ਪ੍ਰੋਫਿਟ ਬਣਦਾ ਹੈ ਜੇਕਰ ਉਸ ਦੇ ਵਿੱਚੋਂ ਜਿਹੜਾ ਕੁਛ ਅੰਸ਼ ਭਰ ਜਿਹੜਾ ਉਹ ਚੱਲਿਆ ਵੀ ਜਾਂਦਾ ਹੈ। ਸੋ ਇਹ ਇਹਨਾਂ ਦੇ ਲਈ ਇੱਕ ਵਧੀਆ ਬਿਜ਼ਨਸ ਸਟ੍ਰੈਟਜੀ ਦੇ ਤੌਰ 'ਤੇ ਕੰਮ ਕਰ ਰਿਹਾ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਕੈਸ਼ਬੈਕ ਨੂੰ ਲੈ ਕੇ ਪ੍ਰਭਾਵਿਤ ਹੁੰਦੇ ਨੇ। ਸੋ ਉਹ ਆਪਣੇ ਜਾਂ ਤਾਂ ਮੋਰਗੇਜ ਨੂੰ ਰੀਫਿਕਸ ਕਰਾ ਲੈਂਦੇ ਨੇ ਜਾਂ ਫਿਰ ਨਵੀਂ ਮੋਰਗੇਜ ਜਿਹੜੀ ਉਸ ਪਰਟੀਕੁਲਰ ਬੈਂਕ ਦੇ ਨਾਲ ਸਾਈਨ ਕਰਦੇ ਨੇ ਜਿਹੜੀ ਕਿ ਉਹਨਾਂ ਨੂੰ ਕੈਸ਼ਬੈਕ ਦੇ ਰਹੀ ਹੋਵੇ। ਲੇਕਿਨ ਇੱਥੇ ਥੋੜ੍ਹਾ ਦੇ ਕੇ ਅਤੇ ਬਹੁਤਾ ਜਿਹੜਾ ਹੈ ਬਾਅਦ ਵਿੱਚ ਮੁਨਾਫਾ ਕਮਾਇਆ ਜਾਂਦਾ ਹੈ। ਸੋ ਅਸੀਂ ਇਹ ਨਹੀਂ ਕਹਿੰਦੇ ਮੁਨਾਫਾ ਕਮਾਉਣਾ ਮਾੜੀ ਗੱਲ ਹੈ, ਅਸੀਂ ਇਹ ਨਹੀਂ ਕਹਿੰਦੇ ਕਿ ਜੋ ਕਰ ਰਹੇ ਨੇ ਗਲਤ ਨੇ, ਲੇਕਿਨ ਇਹ ਜੋ ਰਿਪੋਰਟਾਂ ਨੇ ਅਸੀਂ ਉਹ ਤੁਹਾਡੇ ਨਾਲ ਐਜ਼ ਇਟ ਇਜ਼ ਹੀ ਸਾਂਝੀਆਂ ਕਰ ਰਹੇ ਨੇ ਕਿ ਇਹਨਾਂ ਦੇ ਵੀ ਜਿਹੜੇ ਮੁਨਾਫੇ ਨੇ ਉਹ ਬਹੁਤ ਵੱਡੇ ਨੇ ਜੀ। ਸੋ ਮੁਨਾਫੇ ਕਮਾਉਣ ਦੀ ਖਾਤਰ ਬੰਦਾ ਕਈ ਵਾਰ ਜਿਹੜਾ ਉਹ ਲਾਲਚ ਦੇ ਵੱਸ ਪੈ ਜਾਂਦਾ ਅਤੇ ਲਾਲਚ ਦੇ ਵੱਸ ਪੈ ਕੇ ਜਿਹੜਾ ਨਾ ਬੰਦਾ ਉਹ ਕਈ ਵਾਰ ਕੋਈ ਗਲਤ ਕੰਮ ਜਿਹੜਾ ਕਰ ਬੈਠਦਾ ਹੈ। ਸੋ ਗਲਤ ਕੰਮ ਕਰਦੇ ਕਰਦੇ ਉਹਨੂੰ ਲੱਗਦਾ ਹੈ ਕਿ ਮੈਂ ਤਾਂ ਬਹੁਤ ਸਮਾਰਟ ਹਾਂ, ਮੈਂ ਸਿਸਟਮ ਦੇ ਨਾਲ ਖੇਡ ਸਕਦਾ, ਲੇਕਿਨ ਇਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇੱਕ ਦਿਨ ਜਿਹੜਾ ਨਾ ਉਹ ਹਰ ਚੋਰ ਅੜਿੱਕੇ ਚੜ੍ਹਦਾ ਹੀ ਚੜ੍ਹਦਾ ਹੈ। ਸੋ ਇੱਥੇ ਜਿਹੜਾ ਇੱਕ ਹੋਰ ਕਹਿ ਲਓ ਕਿ ਅਜਿਹਾ ਇਸ ਨੂੰ ਚੋਰ ਹੀ ਕਹਿ ਸਕਦਾ ਕਿਉਂਕਿ ਇਹ ਵੀ ਹੁਣ ਜਿਹੜਾ ਇਹਨਾਂ ਦਾ ਨਾਮ ਹੀ ਜਿਹੜਾ ਜ਼ਾਹਿਰ ਹੋ ਗਿਆ ਹੈ। ਸੋ ਅਦਾਲਤ ਨੇ ਇਸ ਨੂੰ ਫੈਸਲਾ ਜਿਹੜਾ ਸੁਣਾ ਦਿੱਤਾ। ਸੋ ਇੱਕ ਔਕਲੈਂਡ ਦਾ ਰਹਿਣ ਵਾਲਾ ਬੰਦਾ ਜਿਸ ਦਾ ਨਾਮ ਹੈਰੀ ਸਿੰਘ ਹੈ, ਜੀ ਹਾਂ ਬਿਲਕੁਲ, ਇਹਨਾਂ ਦੇ ਨਾਮ ਦੇ ਪਿੱਛੇ ਸਿੰਘ ਲੱਗਦਾ ਹੈ, ਸੋ ਪਹਿਲੇ ਨਾਮ ਦੇ ਅੱਗੇ ਉਹ ਹੈਰੀ ਲੱਗਦਾ ਹੈ। ਸੋ ਦੇਖੋ ਜੀ ਕਮਿਊਨਿਟੀ ਦੀ ਜਿਹੜੀ ਹੈ ਉਹ ਕਿਸ ਤਰੀਕੇ ਦੇ ਨਾਲ ਇਹ ਚੜ੍ਹਾਈ ਕਰਵਾ ਰਹੇ ਨੇ ਇਹ ਲੋਕ। ਸੋ ਇਹਨਾਂ ਨੂੰ ਜਿਹੜੇ ਕਿ ਹਰ ਰੋਜ਼ ਖਬਰਾਂ ਦੇ ਵਿੱਚ ਅਜਿਹੇ ਨਾਮ ਜਿਹੜੇ ਸਾਹਮਣੇ ਆ ਰਹੇ ਨੇ ਜਿਹੜੇ ਕਿ ਭਾਰਤੀ ਕਮਿਊਨਿਟੀ ਦੇ ਨਾਲ ਸੰਬੰਧਿਤ ਨੇ, ਅਤੇ ਫਿਰ ਸਾਡੀ ਕਮਿਊਨਿਟੀ ਜਿਹੜੀ ਹੈ ਉਹ ਇਹ ਕਹਿੰਦੀ ਹੈ ਕਿ ਸਾਡੇ ਨਾਲ ਇੱਥੇ ਇਸ ਤਰ੍ਹਾਂ ਵਿਤਕਰਾ ਕਿਉਂ ਹੁੰਦਾ ਹੈ, ਕਿਉਂ ਲੋਕ ਸਾਨੂੰ ਇਸ ਤਰ੍ਹਾਂ ਕਮੈਂਟ ਕਰਦੇ ਨੇ ਕਿ ਤੁਹਾਡੀ ਕਮਿਊਨਿਟੀ ਦੇ ਵਿੱਚ ਜਿਹੜੇ ਚੋਰ ਇਕੱਠੇ ਹੋ ਰਹੇ ਨੇ, ਕਿਉਂਕਿ ਸਾਡੇ ਲੋਕਾਂ ਨੂੰ ਸ਼ਰਮ ਦਾ ਘਾਟਾ ਹੈ। ਬਹੁਤ ਸਾਰੇ ਲੋਕ ਨੇ ਜਿਹੜੇ ਇੱਥੇ ਅਜਿਹੇ ਕੰਮ ਜਿਹੜੇ ਟੈਕਸ ਸਿਸਟਮ ਦੇ ਨਾਲ ਅਤੇ ਸਾਡੇ ਇੱਥੇ ਦੇ ਨਿਊਜ਼ੀਲੈਂਡ ਦੇ ਸਿਸਟਮ ਦੇ ਨਾਲ ਧੋਖਾਧੜੀਆਂ ਕਰਦੇ ਨੇ, ਹਰ ਰੋਜ਼ ਕਰਦੇ ਨੇ, ਮਿਲੀਅਨਸ ਆਫ ਡਾਲਰਸ ਤੱਕ ਦੀਆਂ ਧੋਖਾਧੜੀਆਂ ਹੋ ਰਹੀਆਂ ਨੇ, ਅਤੇ ਹੁਣ ਤਾਂ $multi-million ਤੱਕ ਦੀਆਂ ਧੋਖਾਧੜੀਆਂ ਹੋ ਰਹੀਆਂ ਨੇ। ਜਦੋਂ ਨਾਮ ਸਾਹਮਣੇ ਆਉਂਦੇ ਨੇ, ਜਦੋਂ ਚਿਹਰੇ ਸਾਹਮਣੇ ਆਉਂਦੇ ਨੇ, ਤਾਂ ਇਹਨਾਂ ਦੇ ਕਰਕੇ ਇਹ 2-4 ਚੰਦ ਘਟੀਆ ਬੰਦਿਆਂ ਦੇ ਕਰਕੇ ਸਾਰੀ ਕਮਿਊਨਿਟੀ ਦੀ ਜਿਹੜੀ ਹੈ ਉਹ ਲਾਪਾ ਹੁੰਦੀ ਹੈ ਇੱਥੇ, ਕਿਉਂਕਿ ਜਿਹੜਾ ਹੁਣ ਜ਼ਮਾਨਾ ਹੈ ਸੋਸ਼ਲ ਮੀਡੀਆ ਦਾ ਹੈ। ਹੁਣ ਤਾਂ ਸਰਕਾਰ ਨੇ ਬ੍ਰੌਡਕਾਸਟਿੰਗ ਸਟੈਂਡਰਡ ਅਥਾਰਿਟੀ ਨੂੰ ਵੀ ਜਿਹੜਾ ਹੈ ਉਹ ਬਾਏ ਬਾਏ ਕਰ ਦਿੱਤਾ ਹੈ, ਅਤੇ ਹੁਣ ਮੀਡੀਆ ਦੇ ਉੱਪਰ ਜਿਹੜਾ ਕੰਟਰੋਲ ਉਹ ਵੈਸੇ ਹੀ ਘੱਟ ਜਾਵੇਗਾ। ਸੋ ਅਜਿਹੇ ਸਮਿਆਂ ਦੇ ਵਿੱਚ ਜਿਹੜਾ ਹੈ ਇਹ ਜਿਹੇ ਲੋਕ ਜਿਹੜੇ ਘਟੀਆ ਲੋਕ ਜਿਹੜੇ ਨੇ, ਘਟੀਆ ਸੋਚ ਦੇ ਲੋਕ ਜਿਹੜੇ ਨੇ, ਜਿਹੜੇ ਕਿ ਸਿਰਫ ਚੰਦ ਪੈਸਿਆਂ ਦੀ ਖਾਤਰ ਜਿਹੜੇ ਅਜਿਹੇ ਕਾਰਨਾਮੇ ਜਿਹੜੇ ਕਰਦੇ ਨੇ, ਸੋ ਇਹਨਾਂ ਨੂੰ ਸ਼ਰਮ ਦਾ ਘਾਟਾ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਬਾਅਦ ਵਿੱਚ ਜਦ ਇਹਨਾਂ ਦੀਆਂ ਫੋਟੋਆਂ ਛਪਦੀਆਂ ਨੇ, ਇਹਨਾਂ ਦੇ ਕਾਰਨਾਮੇ ਛਪਦੇ ਨੇ, ਸੋ ਉਦੋਂ ਕੀ ਮੂੰਹ ਦਿਖਾਉਂਦੇ ਹੋਣਗੇ ਪਹਿਲਾਂ ਜਦੋਂ ਇਹ ਅਜਿਹੇ ਕੰਮ ਕਰਦੇ ਨੇ। ਸੋ ਕਿਰਪਾ ਕਰਕੇ ਭਾਵੇਂ ਇੱਕ ਰੋਟੀ ਘੱਟ ਖਾ ਲਓ ਸਾਥੀਓ, ਪਰ ਹੱਕ ਹਲਾਲ ਦੀ ਰੋਟੀ ਖਾਓ, ਅਸੀਂ ਇਹੀ ਤੁਹਾਨੂੰ ਗੱਲ ਕਰਦੇ। ਇੱਥੇ ਹੈਰੀ ਸਿੰਘ ਜਿਹੜਾ ਇਸਨੇ ਇੱਕ ਫਰੋਡ ਕੀਤਾ, ਸੋ ਇਸਨੇ ਵੀ ਜਿਹੜਾ ਹੈ ਕੋਵਿਡ
19 ਦੇ ਉਹਨਾਂ ਜਿਹੜੇ ਰੂਲਸ ਦਾ ਜਿਹੜਾ ਫਾਇਦਾ ਚੱਕਦੇ ਹੋਏ ਜਿਹੜਾ ਇਹ ਫਰੋਡ ਕੀਤਾ, ਜਦੋਂ ਵੇਜ ਸਬਸਿਡੀ ਜਦੋਂ ਸਰਕਾਰ ਨੇ ਮੁਹੱਈਆ ਕਰਵਾਈ ਸੀ। ਸੋ ਜਿਹੜੇ ਤਾਂ ਜੈਨੂਇਨ ਤਰੀਕੇ ਨਾਲ ਵੇਜ ਸਬਸਿਡੀ ਲਈ ਉਹਨਾਂ ਨੇ, ਠੀਕ ਹੈ, ਲੇਕਿਨ ਬਹੁਤ ਸਾਰੇ ਲੋਕਾਂ ਨੇ ਇਨਜੈਨੂਇਨ ਵੇ ਦੇ ਨਾਲ ਵੇਜ ਸਬਸਿਡੀਆਂ ਜਿਹੜੀਆਂ ਕਲੇਮ ਕੀਤੀਆਂ। ਇਹਨਾਂ ਦੇ ਵਿੱਚ ਇਹ ਹੈਰੀ ਸਿੰਘ ਬੰਦਾ ਸੀਗਾ ਜਿਸ ਨੇ ਕਿ 15 ਵੱਖੋ ਵੱਖ ਆਈਡੈਂਟੀਟੀਜ਼ ਯੂਜ਼ ਕਰਕੇ, ਯਾਨੀ ਕਿ ਵੱਖੋ ਵੱਖ ਤਰ੍ਹਾਂ ਦੇ ਬੰਦੇ ਜਿਹੜੇ ਆ ਉਹਨਾਂ ਦੀ ਆਈਡੈਂਟੀਟੀ ਯੂਜ਼ ਕਰਕੇ ਇਸ ਨੇ $1,00,000 ਤੋਂ ਵੱਧ ਦਾ ਜਿਹੜਾ ਹੈ ਇਹ ਰਕਮ ਜਿਹੜੀ ਹੈ ਇਹ ਪੈਸਾ ਜਿਹੜਾ ਹੈ ਇਸ ਨੇ ਜਿਹੜਾ ਇਹ COVID-19 ਦੀ ਜਿਹੜੀ ਹੈ ਉਸ ਸਮੇਂ ਦੀ ਜਿਹੜੀ ਸਹਾਇਤਾ ਜਿਹੜੀ ਉਦੋਂ ਦਿੱਤੀ ਜਾ ਰਹੀ ਸੀਗੀ। ਸੋ ਉਸ ਦੇ ਰੂਪ ਦੇ ਵਿੱਚ ਜਿਹੜਾ $1,00,000 ਜਿਹੜਾ ਇਸ ਨੇ ਇਕੱਠਾ ਕੀਤਾ ਆਪਣੇ ਅਕਾਊਂਟ ਦੇ ਵਿੱਚ ਪਵਾਇਆ $1,08,000। ਸੋ ਇਸ ਨੇ ਬਹੁਤ ਸਾਰੀਆਂ ਵੱਖੋ ਵੱਖ ਆਈਡੈਂਟੀਟੀਜ਼ ਜਿਹੜੀਆਂ ਨੇ ਉਹਨਾਂ ਨੂੰ ਯੂਜ਼ ਕੀਤਾ, ਕੁਛ ਆਪਣੇ ਦੋਸਤਾਂ ਦੀਆਂ, ਕੁਛ ਪਰਿਵਾਰ ਵਾਲਿਆਂ ਦੀਆਂ। ਸੋ ਇਹ ਇਹਨਾਂ ਨੇ ਇੱਕ ਵੱਡਾ ਜਿਹੜਾ ਕੋਵਿਡ ਜਿਹੜਾ ਫਰੋਡ ਕੀਤਾ ਹੈ। ਹੁਣ ਇਹ ਫਰੋਡ ਇਸਦਾ ਸਾਹਮਣੇ ਆ ਗਿਆ, ਇਸਦਾ ਫਰੋਡ ਫੜਿਆ ਗਿਆ। ਸੋ $1,08,000 ਜਿਹੜਾ ਇਸਨੇ ਆਪਣੇ ਅਕਾਊਂਟ ਦੇ ਵਿੱਚ ਪਵਾਇਆ ਉਸ ਦੇ ਨਾਲ ਇਸਨੇ ਆਪਣੇ ਜਿਹੜੇ ਆ ਉਹ ਪਰਸਨਲ ਖਰਚੇ ਕੀਤੇ ਅਤੇ ਇਸ ਦੇ ਨਾਲ ਇਸਨੇ ਇਸ ਨੂੰ ਆਪਣੇ ਪਰਸਨਲ ਜਿਹੜੇ ਲੋਨ ਨੇ ਉਹਨਾਂ ਨੂੰ ਚੁੱਕਤਾ ਕਰਨ ਦੇ ਵਿੱਚ ਵੀ ਜਿਹੜਾ ਹੈ ਉਹ ਇਸ ਪੈਸੇ ਨੂੰ ਵਰਤਿਆ। ਸੋ ਤੁਸੀਂ ਆਪੇ ਸੋਚੋ ਕਿ ਇੱਕ ਬੰਦੇ ਨੇ $1,08,000 ਜਿਹੜਾ ਉਹ ਇਕੱਠਾ ਕੀਤਾ ਹੋਵੇ ਔਰ ਉਸ ਉੱਪਰ ਇੱਕ ਕਾਰ ਦਾ, ਗੱਡੀ ਦਾ ਜਿਹੜਾ ਇੱਕ ਲੋਨ ਹੋਵੇ ਔਰ ਉਸ ਗੱਡੀ ਦੇ ਲੋਨ ਨੂੰ ਪੇ ਕਰ ਰਿਹਾ ਹੋਵੇ ਉਹ ਉਸ ਮਨੀ ਦੇ ਨਾਲ। ਸੋ ਇਹ ਤਾਂ ਸਿਸਟਮ ਦੇ ਨਾਲ ਸ਼ਰੇਆਮ ਧੱਕਾ ਹੈ ਜੀ। ਸੋ ਇਹ ਜਿਹੜਾ ਹੈ ਹੁਣ ਫਿਲਹਾਲ ਜਿਹੜਾ ਇਸਦੀ ਜਿਹੜੀ ਕਾਨੂੰਨੀ ਜਾਂਚ ਹੋਈ ਹੈ ਔਰ ਇਸ ਦੇ ਵਿੱਚ ਇਹ ਦੋਸ਼ੀ ਪਾਇਆ ਗਿਆ ਔਰ ਹੁਣ ਇਸ ਨੂੰ ਜਿਹੜੀ ਸਜ਼ਾ ਜਿਹੜੀ ਹੈ ਉਹ ਮਿਲੀ ਹੈ। ਸੋ 10 ਮਹੀਨੇ ਦੀ ਹੋਮ ਡਿਟੈਂਸ਼ਨ ਜਿਹੜੀ ਇਸ ਨੂੰ ਦਿੱਤੀ ਗਈ ਹੈ, ਜਿਹੜੀ ਕਿ ਮੇਰੇ ਖਿਆਲ ਨਾਲ ਇੱਕ ਘੱਟ ਸਜ਼ਾ ਹੈ। ਸਜ਼ਾ ਇਸ ਨੂੰ ਥੋੜ੍ਹੀ ਹੋਰ ਜ਼ਿਆਦਾ ਸਖਤ ਹੋਣੀ ਚਾਹੀਦੀ ਸੀ, ਇੱਕ ਅਜਿਹੀ ਐਗਜ਼ੈਂਪਲਰੀ ਸਜ਼ਾ ਜਿਹੜੀ ਸੈੱਟ ਕਰਨੀ ਚਾਹੀਦੀ ਹੈ, ਜਿਹੜੀ ਕਿ ਅਜਿਹੇ ਸਿਸਟਮ ਦੇ ਨਾਲ ਦੁਰਵਰਤੋਂ ਜਿਹੜੀ ਸਿਸਟਮ ਦੀ ਲੋਕ ਕਰਦੇ ਨੇ, ਟੈਕਸ ਦੇ ਨਾਲ ਫਰੋਡ ਕਰਦੇ ਨੇ, ਤਾਂ ਕਿ ਆਉਣ ਵਾਲੇ ਅਗਲੇ ਸਮੇਂ ਦੇ ਵਿੱਚ ਫਿਊਚਰ ਦੇ ਵਿੱਚ ਜਿਹੜੇ ਦੂਜੇ ਲੋਕ ਨੇ ਉਹਨਾਂ ਨੂੰ ਵੀ ਕੰਨ ਹੋ ਸਕਣ ਅਤੇ ਉਹ ਵੀ ਜਿਹੜੇ ਨੇ ਨਾ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਸਿਸਟਮ ਦੀ ਜਿਹੜੀ ਹੈ ਦੁਰਵਰਤੋਂ ਜਿਹੜੀ ਹੈ ਉਹ ਨਹੀਂ ਕਰਨੀ, ਤਾਂ ਕਿ ਸਜ਼ਾਵਾਂ ਜਿਹੜੀਆਂ ਨੇ ਉਹ ਸਖਤ ਮਿਲਦੀਆਂ ਨੇ। ਲੇਕਿਨ ਇਹਨਾਂ ਨੂੰ $50,000 ਜਿਹੜੇ ਵਾਪਸ ਕਰਨ ਲਈ ਵੀ ਕਿਹਾ ਗਿਆ ਹੈ। ਸੋ ਹੁਣ ਇਹ ਨਹੀਂ ਪਤਾ ਕਿ ਇਸ ਤੋਂ ਪਹਿਲਾਂ ਜਿਹੜਾ ਇਸਨੇ $50,000 ਵਾਪਸ ਕੀਤੇ ਨੇ ਜਾਂ ਨਹੀਂ ਕੀਤੇ, ਲੇਕਿਨ ਜੋ ਵੀ ਹੈ ਸੋ $50,000 ਇਸ ਨੂੰ ਵਾਪਸ ਕਰਨ ਦੇ ਲਈ ਅਤੇ ਨਾਲ ਹੀ ਨਾਲ 10 ਮਹੀਨੇ ਦੀ ਹੋਮ ਡਿਟੈਂਸ਼ਨ ਦੀ ਜਿਹੜੀ ਹੈ ਹੈਰੀ ਸਿੰਘ ਨੂੰ ਸਜ਼ਾ ਜਿਹੜੀ ਹੈ ਉਹ ਮੁਹੱਈਆ ਕਰ ਦਿੱਤੀ ਗਈ ਹੈ। ਸੋ ਮੁਕਰਰ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ।

ਜੀ ਇਹਨਾਂ ਦਾ ਤਾਂ ਪਤਾ ਨਹੀਂ, ਲੇਕਿਨ ਟਰੰਪ ਸਾਹਿਬ ਨੂੰ ਦੋ ਤਿੰਨ ਬੰਦੇ ਜਿਹੜੇ ਨੇ ਮੈਨੂੰ ਲੱਗਦਾ ਆਪਣੇ ਆਲੇ ਦੁਆਲੇ ਜਿਹੜੇ ਅਜਿਹੇ ਚਾਹੀਦੇ ਨੇ ਜਿਹੜੇ ਹਰ ਵਕਤ ਹੀ ਉਹਨਾਂ ਦੀਆਂ ਸਿਫਤਾਂ ਹੀ ਕਰਦੇ ਰਹਿਣ। ਟਰੰਪ ਸਾਹਿਬ ਤੁਹਾਡੇ ਵਰਗਾ ਬੰਦਾ ਕੋਈ ਨਹੀਂ, ਤੁਹਾਡੇ ਵਰਗਾ ਬੰਦਾ ਕੋਈ ਨਹੀਂ, ਅਤੇ ਟਰੰਪ ਸਾਹਿਬ ਇੰਨੇ ਖੁਸ਼ ਹੋ ਜਾਣ ਕਿ ਉਹ ਪੁੱਛਣ ਕਿ ਦੱਸੋ ਤੁਹਾਨੂੰ ਕੀ ਚਾਹੀਦਾ, ਅਤੇ ਉਹ ਕਹਿਣ ਜੀ ਬਸ ਹੁਣ ਤੁਸੀਂ ਜੰਗ ਬੰਦੀ ਕੀਤੀ ਹੈ ਅਤੇ ਹੁਣ ਬਸ ਤੁਸੀਂ ਕੰਮ ਖਤਮ ਕਰ ਦਿਓ ਅਤੇ ਇੱਥੇ ਕਰ ਲਓ ਇਕਰਾਰਨਾਮਾ ਇਰਾਨ ਦੇ ਨਾਲ, ਅਤੇ ਟਰੰਪ ਸਾਹਿਬ ਫਟਾਫਟ ਜਿਹੜੇ ਆ ਉਹ ਇਕਰਾਰਨਾਮਾ ਕਰ ਲੈਣ। ਅਜਿਹੀਆਂ ਗੱਲਾਂ ਡ੍ਰੀਮਸ ਦੇ ਵਿੱਚ ਹੀ ਚੰਗੀਆਂ ਲੱਗਦੀਆਂ ਨੇ, ਲੇਕਿਨ ਜੋ ਟਰੰਪ ਸਾਹਿਬ ਕਰਨਾ ਚਾਹੁੰਦੇ ਨੇ ਜਾਂ ਜੋ ਟਰੰਪ ਸਾਹਿਬ ਜਿਹੜਾ ਕੁਛ ਕਹਿਣਾ ਚਾਹੁੰਦੇ ਨੇ ਕਰਨਾ ਚਾਹੁੰਦੇ ਨੇ ਉਹਦਾ ਟਰੰਪ ਸਾਹਿਬ ਨੂੰ ਹੀ ਪਤਾ ਹੁੰਦਾ ਹੈ। ਸੋ ਅੱਜ ਬਿਆਨ ਜਿਹੜਾ ਹੋਰ ਹੁੰਦਾ ਹੈ ਅਤੇ ਘੰਟੇ ਬਾਅਦ ਬਿਆਨ ਜਿਹੜਾ ਉਹ ਹੋਰ ਹੋ ਜਾਂਦਾ ਹੈ। ਇੱਥੇ ਟਰੰਪ ਸਾਹਿਬ ਜਿਹੜੇ ਨੇ ਉਹ ਸਟੇਟ ਆਫ ਹੋਮਜ਼ ਨੂੰ ਲੈ ਕੇ ਕੱਲ੍ਹ ਬਹੁਤ ਹੀ ਜ਼ਿਆਦਾ ਸਖਤ ਜਿਹੜੇ ਆ ਸ਼ਬਦਾਵਲੀ ਦੇ ਨਾਲ ਜਿਹੜੇ ਉਹ ਸੁਣਾਈ ਦਿੱਤੇ ਦਿਖਾਈ ਦਿੱਤੇ, ਅਤੇ ਇਰਾਨ ਦੇ ਖਿਲਾਫ਼ ਜਿਹੜੀ ਹੈ ਕਾਫ਼ੀ ਸਖਤ ਭਾਸ਼ਾ ਵਰਤੀ ਗਈ। ਔਰ ਦੂਜੇ ਪਾਸੇ ਇੱਧਰ ਕਤਰ ਵਾਲਿਆਂ ਮਾਫ਼ ਕਰਨਾ ਯੂ ਏ ਵਾਲਿਆਂ ਨੇ ਵੀ ਕਹਿ ਦਿੱਤਾ ਕਿ ਸਾਡੇ ਉੱਪਰ ਵੀ ਜਿਹੜਾ ਮਿਜ਼ਾਈਲ ਅਟੈਕ ਜਿਹੜਾ ਹੋ ਗਿਆ ਇਰਾਨ ਦੇ ਵੱਲੋਂ, ਅਤੇ ਇੱਥੇ ਉਹਨਾਂ ਨੇ ਕਿਹਾ ਕਿ ਅਸੀਂ ਮਿਜ਼ਾਈਲਸ ਇੰਟਰਸੈਪਟ ਕਰੀਆਂ ਨੇ। ਹਾਲਾਂਕਿ ਇਰਾਨ ਨੇ ਕੱਲ੍ਹ ਜਿਹੜਾ ਇਸ ਨੂੰ ਲੈ ਕੇ ਕਿਹਾ ਕਿ ਅਸੀਂ ਜਿਹੜਾ ਅਜਿਹਾ ਕੋਈ ਮਿਜ਼ਾਈਲ ਅਟੈਕ ਨਹੀਂ ਕੀਤਾ। ਦੂਜੇ ਪਾਸੇ ਸਟੇਟ ਆਫ ਹੋਮਜ਼ ਦੇ ਵਿੱਚ ਜਿਹੜੀ ਸਥਿਤੀ ਬਹੁਤ ਹੀ ਜ਼ਿਆਦਾ ਤਣਾਅਜਨਕ ਜਿਹੜੀ ਕੱਲ੍ਹ ਬਣ ਗਈ ਸੀ, ਕਿਉਂਕਿ ਕੱਲ੍ਹ ਜਿਹੜੀਆਂ ਬੰਦੂਕਾਂ ਤਣ ਗਈਆਂ ਸੀਗੀਆਂ ਔਰ ਕੱਲ੍ਹ ਜਿਹੜੀਆਂ ਸ਼ਿਪਾਂ 'ਤੇ ਫਾਇਰਿੰਗਸ ਜਿਹੜੀਆਂ ਨੇ ਉਹ ਹੋਣ ਲੱਗੀਆਂ ਸੀ। ਇਸ ਤੋਂ ਪਹਿਲਾਂ ਵੀ ਸ਼ਿਪਸ 'ਤੇ ਫਾਇਰਿੰਗਸ ਹੋਈਆਂ ਸੀਗੀਆਂ, ਲੇਕਿਨ ਕੱਲ੍ਹ ਯੂ ਐੱਸ ਏ ਨੇ ਵੀ ਜਿਹੜੀਆਂ ਇਰਾਨ ਦੀਆਂ ਬੋਟਸ ਨੂੰ ਨਿਸ਼ਾਨਾ ਬਣਾਇਆ। ਇਰਾਨ ਵਾਲਿਆਂ ਵੀ ਯੂ ਐੱਸ ਏ ਦੇ ਸ਼ਿਪਸ 'ਤੇ ਜਿਹੜੀ ਆ ਉਹ ਫਾਇਰਿੰਗ ਕੱਲ੍ਹ ਕੀਤੀ ਸੀ ਔਰ ਬਹੁਤ ਹੀ ਜ਼ਿਆਦਾ ਖਿੱਚਾਤਣੀ ਦਾ ਜਿਹੜਾ ਕੱਲ੍ਹ ਮਾਹੌਲ ਬਣ ਗਿਆ ਸੀ ਔਰ ਇੱਥੋਂ ਤੱਕ ਸਾਰਿਆਂ ਨੇ ਮੰਨ ਲਿਆ ਸੀ। ਔਰ ਇਰਾਨ ਨੇ ਵੀ ਇਹ ਆਪਣੇ ਨਾਗਰਿਕਸ ਨੂੰ ਕਿਹਾ ਹੋਇਆ, ਜਿਹੜੇ ਇਹਨਾਂ ਦੇ ਸਿਟੀਜ਼ਨਸ ਨੇ, ਨਾਗਰਿਕ ਨੇ, ਉਹਨਾਂ ਨੂੰ ਕਿਹਾ ਕਿ ਯੁੱਧ ਦੀ ਜਿਹੜੀ ਤੁਸੀਂ ਤਿਆਰੀ ਰੱਖੋ, ਅਤੇ ਇੱਥੇ ਵੀ ਪ੍ਰੈਪਰੇਸ਼ਨਸ ਕੁਛ ਇਸ ਤਰੀਕੇ ਦੇ ਨਾਲ ਹੀ ਸੀਗੀਆਂ ਔਰ ਇਰਾਨ ਨੇ ਇਹ ਵੀ ਕਹਿ ਦਿੱਤਾ ਸੀਗਾ ਕਿ ਯੁੱਧ ਜਿਹੜਾ ਉਹ ਹੋ ਸਕਦਾ। ਸੋ ਕੱਲ੍ਹ ਤੱਕ ਬਹੁਤ ਜ਼ਿਆਦਾ ਜਿਹੜਾ ਟੈਨਸ਼ਨ ਵਾਲਾ ਮਾਹੌਲ ਬਣ ਗਿਆ ਸੀ, ਲੇਕਿਨ ਅੱਜ ਅਚਾਨਕ ਟਰੰਪ ਸਾਹਿਬ ਨੇ ਪਲਟੀ ਮਾਰਦਿਆਂ ਇੱਥੇ ਜਿਹੜਾ ਇੱਕ ਵਾਰ ਫਿਰ ਇਹਨਾਂ ਨੇ ਕਹਿ ਦਿੱਤਾ ਕਿ ਇਹ ਫਿਲਹਾਲ ਦੇ ਲਈ ਜਿਹੜਾ ਉਹ ਸੀਜ਼ ਫਾਇਰ ਕਰ ਰਹੇ ਨੇ, ਯਾਨੀ ਕਿ ਸੀਜ਼ ਫਾਇਰ ਤਾਂ ਪਹਿਲਾਂ ਹੀ ਆ, ਲੇਕਿਨ ਜਿਹੜਾ ਸਟੇਟ ਆਫ ਹੋਮਜ਼ ਦੇ ਵਿੱਚ ਜਿਹੜਾ ਉਹਨਾਂ ਦਾ ਓਪਰੇਸ਼ਨ ਹੈ ਉਸਨੂੰ ਪੌਜ਼ ਕਰ ਰਹੇ ਨੇ। ਸੋ ਇਹਨਾਂ ਨੇ ਜਿਹੜਾ ਅੱਜ ਇੱਕ ਟਵੀਟ ਕਰਕੇ ਫਿਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ, ਅਤੇ ਜਿਵੇਂ ਇਹਨਾਂ ਨੇ ਪਹਿਲਾਂ ਜੋ ਕਿਹਾ ਸੀਗਾ ਉਸੇ ਤਰ੍ਹਾਂ ਦੀ ਸ਼ਬਦਾਵਲੀ ਜਿਹੜੀ ਹੁਣ ਇਹਨਾਂ ਨੇ ਕਹੀ ਹੈ ਕਿ ਪਾਕਿਸਤਾਨ ਦੀ ਰਿਕੁਐਸਟ 'ਤੇ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਦੀ ਰਿਕੁਐਸਟ 'ਤੇ ਜਿਹੜਾ ਮੈਂ ਆਪਣਾ ਮਿਲਟਰੀ ਓਪਰੇਸ਼ਨ ਹੈ ਜਿਹੜਾ ਕਿ ਮੈਂ ਇੱਥੇ ਕੱਲ੍ਹ ਦਾ ਆਰੰਭਿਆ ਹੋਇਆ ਹੈ, ਜਿਸ ਨੂੰ ਕਿ ਫਰੀਡਮ ਓਪਰੇਸ਼ਨ ਇਹਨਾਂ ਨੇ ਕਿਹਾ ਸੀਗਾ। ਫਰੀਡਮ ਓਪਰੇਸ਼ਨ ਇਸ ਕਰਕੇ ਕਹਿੰਦੇ ਨੇ ਕਿ ਜਿਹੜੇ ਜਹਾਜ਼ ਜਿਹੜੇ ਨੇ ਸਟੇਟ ਆਫ ਹੋਮਜ਼ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਅਮੈਰੀਕਾ ਜਿਹੜਾ ਉਹ ਕੱਢਣ ਦੇ ਵਿੱਚ ਹੈਲਪ ਕਰੇਗਾ, ਲੇਕਿਨ ਅਜਿਹਾ ਸੰਭਵ ਨਹੀਂ ਹੈ ਸਾਥੀਓ, ਕਿਉਂਕਿ ਬਹੁਤ ਜ਼ਿਆਦਾ ਇੱਥੇ ਟੈਂਸ ਸਿਚੁਏਸ਼ਨ ਹੈ। ਇੱਕ ਪਾਸੇ ਇਰਾਨ ਅਤੇ ਦੂਜੇ ਪਾਸੇ ਜਿਹੜਾ ਅਮੈਰੀਕਾ, ਦੋਨਾਂ ਦੇ ਜਿਹੜੇ ਜਹਾਜ਼ ਨੇ ਫਸੇ ਹੋਏ ਨੇ। ਸੋ ਦੋਨਾਂ ਦੇ ਉੱਪਰ ਹੀ ਜਿਹੜਾ ਇਹ ਖਤਰਾ ਔਰ ਨੁਕਸਾਨ ਜਿਹੜਾ ਦੋਨਾਂ ਦਾ ਹੀ ਹੋ ਸਕਦਾ ਸੀ। ਉਹਨਾਂ ਨੇ ਕਿਹਾ ਕਿ ਮੈਂ ਜਿਹੜੀ ਇਹ ਓਪਰੇਸ਼ਨ ਜਿਹੜੀ ਫਰੀਡਮ ਹੈ ਇਸ ਨੂੰ ਹੁਣ ਪੌਜ਼ ਕਰ ਰਿਹਾ, ਕਿਉਂਕਿ ਬਹੁਤ ਸਾਰੇ ਦੇਸ਼ਾਂ ਨੇ ਮੈਨੂੰ ਜਿਹੜੀ ਆ ਰਿਕੁਐਸਟ ਕੀਤੀ ਹੈ, ਅਤੇ ਉਹ ਕਹਿੰਦੇ ਨੇ ਕਿ ਜਿਹੜੀ ਆ ਇਹ ਹੋ ਸਕਦਾ ਕਿ ਅਗਲੇ ਜਿਹੜੇ ਲੈਵਲ ਤੱਕ ਜਿਹੜੀ ਹੈ ਐਗਰੀਮੈਂਟ ਜਿਹੜਾ ਕੁਛ ਫਾਈਨਲਾਈਜ਼ ਹੋ ਜਾਵੇ, ਸਾਈਨ ਹੋ ਜਾਵੇ। ਸੋ ਇਹਨਾਂ ਨੇ ਇੱਥੇ ਜਿਹੜੀ ਆਪਣੀ ਇਹ ਸ਼ਬਦਾਵਲੀ ਜਿਹੜੀ ਹੈ ਟਰੰਪ ਸਾਹਿਬ ਨੇ ਜਿਹੜੀ ਆ ਉਹ ਵਰਤੀ ਹੈ, ਅਤੇ ਉਹਨਾਂ ਨੇ ਕਿਹਾ ਕਿ ਜਿਹੜੀ ਹੈ ਜਿਹੜੇ ਇਰਾਨੀ ਪ੍ਰਤੀਨਿਧੀਆਂ ਦੇ ਨਾਲ ਇੱਕ ਪੂਰਨ ਅਤੇ ਅੰਤਮ ਸਮਝੌਤੇ ਵੱਲ ਜਿਹੜੀ ਹੈ ਇਹ ਸ਼ਾਇਦ ਕੋਈ ਜਿਹੜੀ ਪ੍ਰਗਤੀ ਜਿਹੜੀ ਹੈ ਉਹ ਹੋ ਸਕਦੀ ਹੈ। ਸੋ ਇੱਧਰ ਨੂੰ ਜਿਹੜਾ ਕੰਮ ਜਿਹੜਾ ਤੁਰ ਸਕਦਾ, ਜਿਸ ਦੀ ਸੰਭਾਵਨਾ ਜਿਹੜੀ ਹੈ ਥੋੜ੍ਹੀ ਉਹ ਨਜ਼ਰ ਆ ਰਹੀ ਹੈ, ਕਿਉਂਕਿ ਇੱਧਰ ਜਿਹੜੇ ਇਰਾਨ ਦੇ ਫੋਰਨ ਮਿਨਿਸਟਰ ਨੇ ਉਹਨਾਂ ਨੇ ਹੁਣ ਚਾਈਨਾ ਵਿਜ਼ਿਟ ਕੀਤਾ ਹੈ ਔਰ ਟਰੰਪ ਸਾਹਿਬ ਨੇ ਵੀ ਅਗਲੇ ਹਫ਼ਤੇ ਚਾਈਨਾ ਵਿਜ਼ਿਟ ਕਰਨਾ, ਉਹਨਾਂ ਨੇ 14 ਤਰੀਕ ਨੂੰ ਜਿਹੜਾ ਉਹ ਚਾਈਨਾ ਵਿਜ਼ਿਟ ਕਰਨਾ ਹੈ। ਸੋ ਇਹ ਵੀ ਮੰਨਿਆ ਜਾ ਰਿਹਾ ਕਿ ਇਸ ਤੋਂ ਪਹਿਲਾਂ ਸ਼ਾਇਦ ਇਹ ਸਥਿਤੀ ਜਿਹੜੀ ਇਸ ਨੂੰ ਸੰਭਾਲਣ ਦੀ ਕੋਸ਼ਿਸ਼ ਚਾਈਨਾ ਦੇ ਵੱਲੋਂ ਹੁਣ ਕੀਤੀ ਜਾ ਰਹੀ ਹੈ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ, ਔਰ ਚਾਈਨਾ ਹੁਣ ਇਸ ਟਾਕਸ ਦੇ ਵਿੱਚ ਸਿੱਧੇ ਤਰੀਕੇ ਨਾਲ ਅੱਗੇ ਆ ਗਿਆ ਹੈ ਔਰ ਚਾਈਨਾ ਜਿਹੜਾ ਹੈ ਉਹ ਹੁਣ ਇਰਾਨ ਦੇ ਨਾਲ ਗੱਲਬਾਤ ਕਰ ਰਿਹਾ ਹੈ ਔਰ ਚਾਈਨਾ ਇਰਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਰਾਨ ਜਿਹੜਾ ਉਹ ਆਪਣਾ ਸਟੈਂਡ, ਆਪਣਾ ਰੁੱਖ ਉਸਨੂੰ ਨਰਮ ਕਰ ਲਵੇ, ਬੈਕ ਆਫ ਹੋ ਜਾਵੇ। ਨਹੀਂ ਤਾਂ ਇਹ ਵੀ ਮੰਨਿਆ ਜਾ ਰਿਹਾ ਕਿ ਚਾਈਨਾ ਸ਼ਾਇਦ ਇਹ ਵੀ ਇਰਾਨ ਨੂੰ ਕਹਿ ਸਕਦਾ ਹੈ ਕਿ ਜੇਕਰ ਤੁਸੀਂ ਸਟੇਟ ਆਫ ਹੋਮਜ਼ ਤੋਂ ਜਿਹੜਾ ਪਿੱਛੇ ਨਹੀਂ ਹਟਦੇ ਜਾਂ ਆਪਣਾ ਰੁੱਖ ਉਸਤੇ ਨਰਮ ਨਹੀਂ ਕਰਦੇ, ਤਾਂ ਫਿਰ ਚਾਈਨਾ ਜਿਹੜਾ ਉਹ ਵਿਚਾਰ ਕਰੇਗਾ ਕਿ ਇਰਾਨ ਨੂੰ ਕਿਸ ਪ੍ਰਕਾਰ ਦੇ ਨਾਲ ਸਹਾਇਤਾ ਦੇਣੀ ਹੈ ਜਾਂ ਨਹੀਂ ਦੇਣੀ। ਸੋ ਇਸ ਦਾ ਮਤਲਬ ਇਹ ਹੈ ਕਿ ਹੁਣ ਪੂਰੀਆਂ ਜਿਹੜੀਆਂ ਅੱਖਾਂ ਨੇ ਉਹ ਹੁਣ ਚਾਈਨਾ ਦੇ ਉੱਪਰ ਰਹਿਣਗੀਆਂ। ਸੋ ਚਾਈਨਾ ਕਿਸ ਤਰੀਕੇ ਦੇ ਨਾਲ ਜਿਹੜਾ ਇਰਾਨ ਨੂੰ ਜਿਹੜਾ ਸਮਝਾ ਪਾਉਂਦਾ ਹੈ ਜਾਂ ਨਹੀਂ ਸਮਝਾ ਪਾਉਂਦਾ, ਅਤੇ ਉਮੀਦ ਤਾਂ ਅਸੀਂ ਇਹੀ ਕਰਦੇ ਹਾਂ ਕਿ ਜਿਹੜਾ ਚਾਈਨਾ ਹੈ ਉਹ ਇਰਾਨ ਨੂੰ ਸਮਝਾਉਣ ਦੇ ਵਿੱਚ ਕਾਮਯਾਬ ਹੋ ਸਕੇ, ਕਿਉਂਕਿ ਜੇਕਰ ਇਰਾਨ ਇਸ ਸਮੇਂ ਕਿਸੇ ਇੱਕ ਦੇਸ਼ ਦੀ ਮੰਨੇਗਾ ਸਭ ਤੋਂ ਜ਼ਿਆਦਾ ਨਾ, ਤਾਂ ਉਹ ਸਿਰਫ ਚਾਈਨਾ ਹੀ ਹੈ, ਚਾਈਨਾ ਜਾਂ ਫਿਰ ਤੁਸੀਂ ਰਸ਼ੀਆ ਕਹਿ ਲਓ, ਕਿਉਂਕਿ ਰਸ਼ੀਆ ਦੀ ਵੀ ਜਿਹੜੀ ਹੈ ਉਹ ਜਿਹੜਾ ਹੈ ਇਰਾਨ ਉਹ ਮੰਨਦਾ ਹੈ। ਸੋ ਇਸ ਕਰਕੇ ਚਾਈਨਾ ਵੀ, ਕਿਉਂਕਿ ਬਹੁਤ ਇਹਨਾਂ ਦਾ ਮਹੱਤਵਪੂਰਨ ਟ੍ਰੇਡਿੰਗ ਪਾਰਟਨਰ ਹੈ, ਸੋ ਚਾਈਨਾ ਤੋਂ ਬਿਨਾਂ ਜਿਹੜਾ ਹੈ ਇਰਾਨ ਜਿਹੜਾ ਉਹ ਆਪਣੀ ਖਾਸ ਤੌਰ 'ਤੇ ਕਹਿ ਲਓ ਕਿ ਉਹਨਾਂ ਦੇ ਜਿਹੜੀ ਟ੍ਰੇਡਿੰਗ ਜਿਹੜੀ ਹੈ
ਅਹਿਮ ਭੂਮਿਕਾ ਨਿਭਾ ਸਕਦਾ ਹੈ। ਸੋ ਰੱਬ ਕਰੇ ਜੀ ਇਹ ਇੱਕ ਚੰਗੀ ਖਬਰ ਦੇ ਤੌਰ 'ਤੇ ਹੀ ਜਿਹੜੀ ਆ ਉਹ ਖਬਰ ਸਾਹਮਣੇ ਆਵੇ ਅਤੇ ਇਹ ਦਿਸ਼ਾ ਦੇ ਜਿਹੜੀ ਦਿਸ਼ਾ ਹੈ, ਕਿਉਂਕਿ ਟਰੰਪ ਸਾਹਿਬ ਨੇ ਵੀ ਕਹਿ ਦਿੱਤਾ ਕਿ ਉਹ ਸਟੇਟ ਆਫ ਫਾਰਮਸ ਦੇ ਵਿੱਚ ਇਸ ਨੂੰ ਪੌਜ਼ ਕਰਨ ਜਾ ਰਹੇ ਨੇ, ਸੋ ਇੱਥੇ ਹੀ ਜਿਹੜੀ ਜੇਕਰ ਗੱਲਬਾਤ ਅੱਗੇ ਚੰਗੀ ਦਿਸ਼ਾ ਦੇ ਵਿੱਚ ਵੱਧ ਜਾਵੇ ਤਾਂ ਇਸ ਨਾਲੋਂ ਵਧੀਆ ਗੱਲ ਜਿਹੜੀ ਆ ਉਹ ਕੋਈ ਹੋਰ ਨਹੀਂ ਹੋਵੇਗੀ। ਨਹੀਂ ਤਾਂ ਫਿਰ ਟਰੰਪ ਸਾਹਿਬ ਕਹਿੰਦੇ ਨੇ, ਉਹ ਕਹਿੰਦੇ ਨੇ ਕਿ ਮੈਂ ਵੀ ਲੈਂਬਰ ਹੁਸੈਨਪੁਰੀ ਦਾ ਇਹੀ ਗਾਣਾ ਸੁਣਦਾ ਜਿਹੜਾ ਕਿ ਤੁਹਾਨੂੰ ਸੁਣਾਉਣ ਜਾ ਰਹੇ ਹਾਂ। ਇਸ ਤੋਂ ਬਾਅਦ ਨਵਤੇਜ ਰੰਧਾਵਾ ਜੀ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ।

0: ਕੀ ਤੁਸੀਂ ਇਮੀਗ੍ਰੇਸ਼ਨ ਦੇ ਕਿਸੇ ਮਸਲੇ ਦਾ ਹੱਲ ਚਾਹੁੰਦੇ ਹੋ?
1: ਕੀ ਤੁਹਾਡਾ ਵੀਜ਼ਾ ਬਾਰ-ਬਾਰ ਰਿਫਿਊਜ਼ ਹੋ ਰਿਹਾ?
0: ਤਾਂ ਫਿਰ ਅੱਜ ਹੀ ਮਿਲੋ ਜ਼ੈਨਿਥ ਇਮੀਗ੍ਰੇਸ਼ਨ ਸੋਲੂਸ਼ਨਸ ਨੂੰ।
1: ਸੁਖਪ੍ਰੀਤ ਕੌਰ, ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ, ਜ਼ੈਨਿਥ ਇਮੀਗ੍ਰੇਸ਼ਨ ਸੋਲੂਸ਼ਨਸ। ਨਿਊਜ਼ੀਲੈਂਡ ਰੈਜ਼ੀਡੈਂਟ, ਸਟੱਡੀ ਵੀਜ਼ਾ, ਵਰਕ ਵੀਜ਼ਾ ਜਾਂ ਡੈਪੋਟੇਸ਼ਨ, ਸੈਕਸ਼ਨ 61, ਮਿਨਿਸਟਰੀਅਲ ਜਾਂ ਟ੍ਰਿਬਿਊਨਲ ਅਪੀਲ। ਕਾਲ 211-825-718,
0: 211-825-718,
2: ਜਾਂ ਫਿਰ ਵਿਜ਼ਿਟ ਕਰੋ ਲੈਵਲ 1-706 ਗ੍ਰੇਟ ਸਾਊਥ ਰੋਡ, ਪੈਨਰੋਜ਼, ਆਕਲੈਂਡ।
0: ਵਿਜ਼ਿਟਰ ਵਾਸਤੇ ਕਾਰ ਪਾਰਕ ਅਵੇਲੇਬਲ ਹੈ।
3: ਮਦਰਸ ਡੇ ਦੇ ਖਾਸ ਮੌਕੇ ਤੇ ਗਲਿਟਰ ਜੁਐਲਰਸ ਨੇ ਲਗਾ ਦਿੱਤੀ ਹੈ ਸੇਲ, ਤੇ ਤੁਹਾਡੇ ਲਈ ਲੈ ਆਏ ਨੇ ਸ਼ਾਨਦਾਰ ਸਪੈਸ਼ਲਸ। 22 ਕੈਰੇਟ ਗੋਲਡ ਜੁਐਲਰੀ, ਡਾਇਮੰਡ ਜੁਐਲਰੀ ਅਤੇ ਸਿਲਵਰ ਜੁਐਲਰੀ ਦੇ ਉੱਤੇ ਬਹੁਤ ਸਾਰੇ ਸਪੈਸ਼ਲਸ। ਗਲਿਟਰ ਜੁਐਲਰਸ, ਜੋ ਕਿ 2x216 ਗ੍ਰੇਟ ਸਾਊਥ ਰੋਡ, ਮੈਨਰੇਵਾ ਦੇ ਵਿੱਚ ਸਥਿਤ ਨੇ, ਹਰ ਰੋਜ਼ ਸਵੇਰੇ 10 ਵਜੇ ਤੋਂ ਲੈ ਕੇ 5:30 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ। ਨੈਕਸਟ ਟੂ SB ਬੈਂਕ, ਫੋਨ 022-44-00-00 ਤੇ। ਨਾ ਫੇਸਬੁੱਕ, ਨਾ ਟਵਿੱਟਰ, ਹੁਣ ਯਾਦ ਰੱਖੋ, ਸਿਰਫ ਔਰ ਸਿਰਫ ਗਲਿਟਰਸ।
2: ਤੇ ਸਾਡੇ ਸਾਥੀ ਨਵਤੇਜ ਰੰਧਾਵਾ ਜੀ ਵੀ ਸਾਡੇ ਨਾਲ ਮੌਜੂਦ ਨੇ ਟੈਲੀਫੋਨ ਲਾਈਨ ਤੇ, ਆਓ ਕਰਦੇ ਹਾਂ ਉਹਨਾਂ ਦਾ ਵੀ ਸਵਾਗਤ। ਨਵਤੇਜ ਭਾਜੀ, ਸਵਾਗਤ ਹੈ ਤੁਹਾਡਾ।
4: ਸਤਿ ਸ਼੍ਰੀ ਅਕਾਲ ਕ੍ਰਿਸ਼ਨ ਮੈਡਮ, ਮੈਨੂੰ ਯਾਦ ਹੈ ਕਿ ਇੱਥੇ ਇੱਕ ਰੇਡੀਓ ਸਟੇਸ਼ਨ ਨੇ ਬਹੁਤ ਊਲ ਜਲੂਲ ਜਦੋਂ ਪਰਸਨਲ ਬੋਲਿਆ, ਤੇ ਮੈਂ ਤੇ ਪਰਮਿੰਦਰ ਭਾਈ ਤੇ ਕਮਿਊਨਿਟੀ ਦੇ ਲੀਡਰਾਂ ਨੇ ਨਾਲ ਹੋ ਕੇ ਅਸੀਂ ਜਿਹੜੀ ਬ੍ਰੌਡਕਾਸਟਿੰਗ ਸਟੈਂਡਰਡ ਦਾ ਬੂਹਾ ਖੜਕਾਇਆ ਸੀ।
2: ਬਿਲਕੁਲ ਬਿਲਕੁਲ ਜੀ,
4: ਬਹੁਤ ਲੰਬਾ ਪ੍ਰੋਸੈਸ ਚੱਲਿਆ
2: ਜੀ,
4: ਤੇ ਮਾਫੀ ਮੰਗਣੀ ਪਈ ਜਿਹਨਾਂ ਨੇ ਸਾਰਾ ਕੁਛ ਕਿਹਾ ਸੀ
2: ਜੀ।
4: ਭਾਵੇਂ ਉਹ ਇੱਕ ਮਾਫੀ ਸੀ, ਲੇਕਿਨ ਉਸ ਮਾਫੀ ਦਾ ਅਸਰ ਬਹੁਤ ਦੂਰ ਤੱਕ
2: ਗਿਆ ਜੀ,
4: ਨੇ ਆਪਣੀ ਜਿੱਤ ਮਹਿਸੂਸ ਕੀਤੀ।
2: ਬਿਲਕੁਲ,
4: ਹੁਣ ਉਹੀ ਅਥਾਰਟੀ ਜਿਹੜੀ ਆ ਉਸ ਨੂੰ ਸਰਕਾਰ ਜਿਹੜੀ ਆ ਉਹ ਕੈਂਸਲ ਕਰਨ ਦਾ ਸੋਚ ਰਹੀ ਆ,
2: ਭੰਗ ਕਰ ਦਿੱਤਾ ਗਿਆ ਜੀ। ਬਿਲਕੁਲ,
4: ਇਸ ਨੂੰ ਲੈ ਕੇ ਵਿਕਟੋਰੀਆ ਯੂਨੀਵਰਸਿਟੀ ਜਿਹੜੇ ਵੈਲਿੰਗਟਨ ਦੇ ਪ੍ਰੋਫੈਸਰ ਨੇ, ਉਹਨਾਂ ਦਾ ਕਹਿਣਾ ਕਿ ਇਹ ਜਿਹੜਾ ਬਹੁਤ ਮਾੜਾ ਇੱਕ ਸਟੈਪ ਹੈ
2: ਜੀ ਜੀ,
4: ਉਸ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਇਹਦੇ ਨਾਲ ਫਿਰ ਹਾਰਮਫੁਲ ਮੀਡੀਆ ਕੰਟੈਂਟ ਜਿਹੜਾ ਸਾਰੇ ਪਾਸਿਓਂ ਉਹ ਚੜੂਗਾ,
2: ਹਾਵੀ ਹੋ ਜਾਵੇਗਾ। ਬਿਲਕੁਲ ਜੀ,
4: ਤੇ ਇਸ ਨੂੰ ਲੈ BSA ਜੋ ਕਿ 1989 ਚ ਸੈਟਅਪ ਹੋਇਆ ਸੀ, ਇਹਦੇ ਉੱਤੇ ਸਵਾਲ ਬਹੁਤ ਖੜੇ ਹੋ ਗਏ ਨੇ
2: ਜੀ ਜੀ।
4: ਸੋ ਦੇਖਦੇ ਆ ਇਹ ਕਿੱਧਰ ਨੂੰ ਸਭ ਕੁਛ।
2: ਬਿਲਕੁਲ ਨਵਤੇਜ ਬਾਜੀ, ਬੜਾ ਹੈਰਾਨੀਜਨਕ ਸੀਗਾ ਜਦੋਂ ਅੱਜ ਪੌਲ ਗੋਲਡਸਮਿਥ ਨੇ ਅਨਾਊਂਸ ਕੀਤਾ। ਕੀ ਤੁਹਾਡੇ ਕੋਲ ਜਾਣਕਾਰੀ ਹੈ ਕੋਈ ਥੋੜੀ ਬਹੁਤ ਕਿ ਇਸ ਨੂੰ ਅਜਿਹਾ ਕਿਉਂ ਇੱਕਦਮ ਜਿਹੜਾ ਇਹ ਸਟੈਪ ਜਿਹੜਾ ਚੱਕਣ ਬਾਰੇ ਸਰਕਾਰ ਸੋਚ ਰਹੀ ਹੈ?
4: ਇਸ ਦੇ ਵਿੱਚ ਮੇਨਲੀ ਖਰਚਿਆਂ ਨੂੰ ਲੈ ਕੇ ਤੇ ਉਹਨਾਂ ਦੀ ਕਾਰਗੁਜ਼ਾਰੀ ਤੇ ਉਹ ਕੀ ਸਾਲ ਦੇ ਵਿੱਚ ਕਰਦੇ ਨੇ, ਕੇਸਿਸ ਕਿੰਨੇ ਕੁ ਹੈਂਡਲ ਕਰਦੇ ਨੇ। ਸੋ ਇਸ ਨੂੰ ਲੈ ਜੇ ਇਹ ਅੱਜ BSA ਆ, ਹੋਰ ਵੀ ਡਿਪਾਰਟਮੈਂਟਾਂ ਜਿਹੜੀਆਂ ਉਹ ਚੌਪਿੰਗ ਬੋਰਡ ਦੇ ਉੱਤੇ ਆ ਸਕਦੀਆਂ ਨੇ
2: ਜੀ।
4: ਮੀਡੀਆ ਕਾਉਂਸਲ ਜਿਹੜੀ ਆ ਉਹ ਇੰਗੇਜ ਕਰੇਗੀ ਬਰੁਕ ਕੈਮਰਨ ਜਿਹੜਾ ਉਹ ਗਵਰਨਮੈਂਟ ਦੇ ਨਾਲ ਫਿਊਚਰ ਜਿਹੜਾ BSA ਦੇ ਪੱਖੋਂ ਪਰਪਸ, ਉਹਨਾਂ ਦਾ ਕਹਿਣਾ ਕਿ ਨਿਊਜ਼ੀਲੈਂਡ ਮੀਡੀਆ ਕਾਉਂਸਲ ਜਿਹੜਾ ਇਹਨੂੰ ਸਪੋਰਟ ਕਰਨਾ, ਮੀਡੀਅਮ ਮੀਡੀਆ ਦੀ ਫਰੀਡਮ ਜਿਹੜੀ ਆ
2: ਜੀ
4: ਐਕਸਪ੍ਰੈਸ਼ਨ ਦੇ ਪੱਖੋਂ, ਤਾਂ ਕਿ ਹਾਈ ਸਟੈਂਡਰਡਸ ਜਰਨਲਿਜ਼ਮ ਦੇ ਹੋਲਡ ਰੱਖਣ। ਸੋ ਇਸ ਨੂੰ ਲੈ ਕੇ ਭਾਵੇਂ ਬਹੁਤ ਮੀਡੀਆ ਦੇ ਪਰਸਨਲ ਦਾ ਕਹਿਣਾ ਕਿ ਉਹ ਅੱਗੇ ਵੀ ਕਿਹੜਾ ਕੁਛ ਜ਼ਿਆਦਾ ਕਰਦੇ ਸੀ
2: ਜੀ,
4: ਪਰ ਫਿਰ ਵੀ ਕੁਛ ਨਾ ਕੁਛ ਅਸਰ ਤਾਂ ਜ਼ਰੂਰ ਰਹਿੰਦਾ ਹੈ ਕਿ ਤੁਹਾਡੇ ਉੱਪਰ ਕੋਈ ਬੈਠਾ।
2: ਬਿਲਕੁਲ, ਇੱਕ ਡਰ ਤਾਂ ਰਹਿੰਦਾ ਹੈ ਜੀ, ਬਿਲਕੁਲ ਇੱਕ ਕੰਟਰੋਲ ਦੇ ਵਿੱਚ ਜਿਹੜੀ ਸਥਿਤੀ ਰਹਿੰਦੀ ਹੈ, ਨਹੀਂ ਤਾਂ ਅਦਰਵਾਈਜ਼ ਕੋਈ ਵੀ ਜਿਹੜਾ ਉਹ ਇਸ ਢਿੱਲੇ ਸਿਸਟਮ ਦਾ ਫਾਇਦਾ ਉਠਾ ਕੇ ਕੁਛ ਵੀ ਉਲਝ ਰੁਲ ਬੋਲ ਸਕਦਾ, ਔਰ ਖਾਸ ਤੌਰ 'ਤੇ ਅਜਿਹੇ ਸਮੇਂ ਦੇ ਵਿੱਚ ਜਿੱਥੇ ਮਾਇਨੋਰਿਟੀਜ਼ ਆਲਰੇਡੀ ਜਿਹੜਾ ਇੱਥੇ ਉਹਨਾਂ ਦੇ ਖਿਲਾਫ ਵੈਸੇ ਹੀ ਜਿਹੜਾ ਬਹੁਤ ਕੁਛ ਬੋਲਿਆ ਜਾ ਰਿਹਾ, ਉਹਨਾਂ ਨੂੰ ਵੈਸੇ ਹੀ ਟਾਰਗੇਟ ਕਰ ਦਿੱਤਾ ਜਾਂਦਾ ਹੈ, ਵੈਸੇ ਹੀ ਉਲਝ ਰੁਲ ਉਹਨਾਂ ਦੇ ਖਿਲਾਫ ਬੋਲਿਆ ਜਾ ਰਿਹਾ। ਸੋ ਇੱਥੇ ਕੁਛ ਨਾ ਕੁਛ ਜਿਹੜਾ ਡਰ ਹੈ, ਕੁਛ ਨਾ ਕੁਛ ਜਿਹੜੀ ਉੱਪਰ ਸਿਸਟਮ ਤਾਂ ਜਿਹੜਾ ਉਹ ਰਹਿਣਾ ਚਾਹੀਦਾ ਨਾ ਮੌਜੂਦ।
4: ਔਕਲੈਂਡ ਦੇ ਸਦਰਨ ਲਾਈਨ ਦੀ ਟ੍ਰੇਨ ਕੈਂਸਲ ਹੋ ਗਈ ਆ
2: ਜੀ,
4: ਟਰੱਕ ਜਿਹੜਾ ਹਿੱਟ ਕਰ ਗਿਆ ਰੇਲ ਬ੍ਰਿਜ ਨੂੰ, ਤੇ ਟ੍ਰੇਨਾਂ ਕੈਂਸਲ ਨੇ ਜੀ ਇਸ ਟਾਈਮ। ਸੋ ਸਾਰਿਆਂ ਨੂੰ ਦੱਸਦੀ ਆ ਜਿਹੜੇ ਘਰਾਂ ਤੁਰੇ ਹੋ ਆ ਜੀ, ਇਸ ਟਾਈਮ ਲਾਈਨਾਂ ਕੈਂਸਲ ਨੇ। ਨਾਲ ਦੇ ਨਾਲ ਸਿਮਰ, ਅਗਲਾ ਜਿਹੜਾ ਪੁਆਇੰਟ ਹੈ ਜਿਸ ਦੀ ਅਪਡੇਟ ਤੁਸੀਂ ਫੇਸਬੁੱਕ ਦੇ ਉੱਤੇ ਟਾਈਮਲੀ ਉਸੇ ਟਾਈਮ ਦਿੱਤੀ ਐਸ ਆ ਆਪਾਂ ਰਿਸਪੋਂਸੀਬਲ ਹੋਸਟ ਦੇ ਤੌਰ ਤੇ ਰੇਡੀਓ ਸਪਾਈਸ ਦੇ ਫੇਸਬੁੱਕ ਦੇ ਉੱਤੇ ਆ, ਜਿਹੜਾ ਨਵਾਂ ਟੈਸਟ ਸਿਟੀਜ਼ਨਸ਼ਿਪ ਨੂੰ ਲੈ ਕੇ ਆ, ਮਾਈਗ੍ਰੈਂਟਸ ਨੂੰ ਲੈ ਕੇ ਆ, ਉਸ ਨੂੰ ਲੈ ਕੇ ਬਹੁਤ ਜ਼ਿਆਦਾ ਸਾਰਿਆਂ ਦੇ ਸਵਾਲ ਪ੍ਰਵੱਟੇ ਚੱਕ ਹੋਏ ਨੇ।
2: ਬਿਲਕੁਲ
4: 75% ਸਵਾਲ ਕਰੈਕਟ ਹੋਣੇ ਚਾਹੀਦੇ ਨੇ
2: ਜੀ
4: ਕੁਇਜ਼ ਦੇ ਵਿੱਚ। ਕੀ ਸਿਟੀਜ਼ਨਸ਼ਿਪ ਦੇਣ ਤੋਂ ਪਹਿਲਾਂ ਹੁਣ ਸਿਰਫ ਸਾਈਨ ਕਰਿਆ ਕਰਦੇ ਸੀ, ਹੁਣ ਉਹਨਾਂ ਨੂੰ ਬਿੱਲ ਆਫ ਰਾਈਟ, ਵੋਟਿੰਗ ਰਾਈਟ, ਸਟਰਕਚਰ ਸਰਕਾਰ ਦਾ, ਇਹਨਾਂ ਸਾਰਿਆਂ ਨੂੰ ਜਾਣਦੇ ਹੋਏ ਫਿਰ ਜੇ ਉਹਨਾਂ ਨੇ ਇੰਗਲਿਸ਼ ਸਕਿੱਲ ਦੇ ਗੁੱਡ ਕਰੈਕਟਰ ਦੇ
2: ਜੀ
4: ਦੇ ਮਸਟ ਆਲਸੋ ਮੀਟ ਅਦਰ ਰਿਕੁਆਇਰਮੈਂਟਸ, ਰੈਜੀਡੈਂਸੀ, ਗੁੱਡ ਕਰੈਕਟਰ, ਇੰਗਲਿਸ਼ ਸਕਿੱਲਸ
2: ਜੀ।
4: ਸੋ ਇੰਟਰਨਲ ਅਫੇਅਰਸ ਮਿਨਿਸਟਰ ਬਰੁਕਮੈਨ ਵੈਂਡਲ ਦਾ ਕਹਿਣਾ ਕਿ ਇਹਦੇ ਨਾਲ ਇਹ ਸਟਰੈਂਥਨ ਹੋਏਗਾ ਨਿਊਜ਼ੀਲੈਂਡ ਦੀ ਸਿਟੀਜ਼ਨਸ਼ਿਪ। ਸਿਮਰਨ, ਬਹੁਤ ਕਮਿਊਨਿਟੀ ਦਾ ਕਹਿਣਾ ਕਿ ਇਹ ਇਸ ਤਰ੍ਹਾਂ ਦੇ ਤੇ ਜੋ ਨੀਤੀਆਂ ਐਕਟ ਨੇ ਕੱਢੀਆਂ ਤੇ ਨਿਊਜ਼ੀਲੈਂਡ ਫਸਟ ਤੇ ਆ ਸਾਰਾ ਕੁਛ ਚੱਲਦਿਆਂ ਲੋਕਾਂ ਨੇ ਮੂੰਹ ਮੋੜ ਲੈਣਾ ਨਿਊਜ਼ੀਲੈਂਡ ਤੋਂ।
2: ਬਿਲਕੁਲ ਜੀ, ਕਾਫੀ ਰੈਡੀਕਲ ਚੱਲ ਰਹੇ ਨੇ, ਸੋ ਸਮਝ ਨਹੀਂ ਆ ਰਹੀ ਕਿ ਕਿੱਧਰ ਨੂੰ ਜਿਹੜੀ ਕਿੱਧਰ ਡਾਇਰੈਕਸ਼ਨ ਨੂੰ ਪੋਲਿਟਿਕਸ ਜਾ ਰਹੀ ਹੈ।
4: ਇਸ ਦੇ ਵਿੱਚ ਇੱਕ ਫੈਕਟਰ ਬਹੁਤ ਇੰਪੋਰਟੈਂਟ ਹੈ, ਇਹ ਸਾਰਾ ਕਿਉਂ ਕੀਤਾ ਜਾ ਰਿਹਾ, ਇਸ ਨੂੰ ਲੈ ਨਿਊਜ਼ੀਲੈਂਡ ਫਸਟ ਦੇ ਵਿਨਸਟਨ ਪੀਟਰ ਨੇ ਆਪਣੀ ਕਾਨਫਰੰਸ ਦੇ ਵਿੱਚ ਕਿਹਾ ਸੀ
2: ਜੀ
4: ਕਿ ਕਿਵੀ ਵੈਲਿਊਜ਼ ਜਿਹੜੀਆਂ ਉਹਨਾਂ ਦੀ ਪਲੈਜ ਲੈਣਾ ਬਹੁਤ ਜ਼ਰੂਰੀ ਆ। ਸਾਡੇ ਫਲੈਗ ਨੂੰ ਸਲੂਟ ਨਹੀਂ ਕਰਦੇ, ਕਹਿੰਦਾ ਵੈਲਿਊ ਸਾਡੀ ਕੰਟਰੀ ਦੀਆਂ ਨੇ ਤੇ ਉਹ ਰਿਸਪੈਕਟ ਨਹੀਂ ਕਰਦੇ ਲੋਕ ਜਿਹੜੇ ਇੱਥੇ ਰਹਿੰਦੇ ਆ। ਮੋਟੀ ਮੋਟੀ ਗੱਲ ਕਿ ਮੋਹਰੀ ਜਿਹੜਾ ਭਾਈਚਾਰਾ ਜੀ ਉਹਨਾਂ ਨੂੰ ਸਭ ਤੋਂ ਪਹਿਲੋਂ ਤੁਸੀਂ ਫਤਿਹ ਬੁਲਾਉਂਦੇ ਹੋਏ ਤੇ ਅੱਗੇ ਵੱਧਦੇ ਹੋਏ ਫਿਰ ਬਾਕੀ ਦੇ ਜਿਹੜੇ ਬੰਦੇ ਆ ਉਹਨਾਂ ਨੂੰ ਕਿ ਤੁਸੀਂ ਜਿਹੜੇ ਆ ਇੱਥੇ ਰਹਿੰਦੇ ਆ ਅਸੀਂ ਤੁਹਾਡੇ ਨਾਲ ਆ। ਹਿਊਮਨ ਰਾਈਟਸ ਦੇ ਟੋਪਿਕ ਇਸ ਦੇ ਵਿੱਚ ਰਹਿਣਗੇ, ਕ੍ਰਿਮੀਨਲ ਅਫੈਂਸ ਦੇ, ਡੈਮੋਕ੍ਰੈਟਿਕ ਪ੍ਰਿੰਸੀਪਲ ਦੇ, ਟਰੈਵਲ ਟੂ ਐਂਡ ਫਰੋਮ ਨਿਊਜ਼ੀਲੈਂਡ ਰਹੇਗਾ
2: ਜੀ।
4: ਸੋ ਕਾਫੀ ਜੀ ਇਹ ਇੰਟਰਸਟਿੰਗ ਜਿਹੜਾ ਇਨਫੋਰਮੇਸ਼ਨ ਬਾਹਰ ਆਈ ਹੈ, ਇਸ ਦੇ ਉੱਤੇ ਕਾਫੀ ਡਿਬੇਟ ਹੋਏਗੀ ਤੇ ਇਸ ਨੂੰ ਲੈ ਇਸ ਦਾ ਪ੍ਰਤੀਕਰਮ ਕੀ ਹੈ ਇਸ ਦੇ ਉੱਤੇ ਹੁਣ ਡਿਲੀਬਰੇਸ਼ਨ ਹੋਏਗੀ। ਕਾਫੀ ਰੌਲਾ ਰੱਪਾ ਜਿਹੜਾ ਇਸ ਟਾਈਮ ਚੱਲ ਰਿਹਾ, ਚਾਰ ਲੋਕੀ ਜਿਹੜੇ ਨੇ ਜੀ ਅਰੈਸਟ ਹੋਏ ਨੇ ਪੈਟਰੋਲ ਚੋਰੀ ਕਰਦੇ ਪੈਟਰੋਲ ਪੰਪਾਂ ਤੋਂ ਕਾਰਾਂ ਦੇ ਵਿੱਚੋਂ ਤੇ ਡਿਨੀਗਨ ਦੇ ਵਿੱਚ ਜੀ ਇਹ ਨਿਸੈਨ ਜਿਹੜੀ ਆ ਫੜੀ ਗਈ ਹੈ ਓਵਰਨਾਈਟ ਤੇ ਹੁਣ ਤੇਲ ਚੋਰ ਜਿਹੜੇ ਨੇ ਜੀ ਉਹ ਸਰਗਰਮ ਨੇ ਨੈਚੁਰਲੀ
2: ਜੀ। ਬਿਲਕੁਲ, ਅੱਜ ਕੱਲ੍ਹ ਹੁਣ ਚਾਰੇ ਪਾਸੇ ਅੱਜ ਕੱਲ੍ਹ ਤੇਲ ਚੋਰੀ ਦੀਆਂ ਖ਼ਬਰਾਂ ਬਹੁਤ ਜ਼ਿਆਦਾ ਆਉਣ ਲੱਗ ਗਈਆਂ ਨੇ।
4: ਬਿਲਕੁਲ ਤੇ ਇਹ ਹੁੰਦਾ ਹੈ ਸਮਾਂ ਇੱਦਾਂ ਦਾ ਆਉਂਦਾ ਫਿਰ ਤੇ ਦੇਖਦੇ ਹਾਂ ਇੱਕ ਹੀ ਅਪਡੇਟ ਆਉਂਦੀ ਰੇਡੀਓ ਸਪਾਈਸ ਤੇ ਦੇ ਦਿੰਦਾ ਵਾ
2: ਜੀ। ਬਹੁਤ ਸ਼ੁਕਰੀਆ ਨਵਤੇਜ ਭਾਅ ਜੀ, ਧੰਨਵਾਦ। ਸੋ ਇਹ ਸਨ ਸਾਡੇ ਨਾਲ ਨਵਤੇਜ ਰੰਧਾਵਾ ਜੀ ਤੇ ਅਸੀਂ ਲੈਣ ਜਾ ਰਹੇ ਹੁਣ ਇੱਕ ਮਿਊਜ਼ੀਕਲ ਬ੍ਰੇਕ, ਮਿਲਦੇ ਹਾਂ ਇਸ ਮਿਊਜ਼ੀਕਲ ਬ੍ਰੇਕ ਤੋਂ ਬਾਅਦ।

0: கிரே ஸ்ட்ரீட் கிளினிக், ரோடோடோனா கிளினிக், டிஸ்டேல் கிளினிக். அப்பாயின்மெண்ட் லைக் கால் கரோ டாக்டர் திலாவர் ஜன் டாக்டர் லக்மிந்தர் ஹோரானு. ஃபோன் நம்பர் 07839-0092-07849-0092.
1: யார் காலிக் சக்கர் பே கயா தே புலீஸ் நே ஹுன் இன்டர்வியூ லை புலா லியா. சமஜ் நீ ஆ ரயா கே கீ கேனா.
2: ஓ கோய் நா, தூ ஃபோன் மிலா தே டென்ஷன் கட்டா. குல் லா கோல் ஜா. குல் லா தே பாரிஸ்டர் குல் கேசரானி, ஜினா கோல் ஹே 20 சால் தோ வத்தா தஜர்பா. ஃபேமிலி வாயலன்ஸ், ட்ராஃபிக், ட்ரிங்க் அண்ட் டிரைவ், செக்சுவல் அசால்ட், ட்ரக்ஸ் டிஸ்ஹானஸ்டி, ஃப்ராட், மிஸ்கண்டக்ட் யா ஃபேர் நியூசிலண்ட் புலீஸ் தி இன்வெஸ்டிகேஷன். ਇਹ ਤੁਹਾਡੇ ਹਰ ਤਰ੍ਹਾਂ ਦੇ ਕਾਨੂੰਨੀ ਮਸਲੇ ਦੇ ਦੇਣਗੇ ਹੱਲ, ਉਹ ਵੀ ਬਿਨਾਂ ਕਿਸੇ ਢਿੱਲ।
1: ਇਹ 9 ਸਾਲ ਨਿਊਜ਼ੀਲੈਂਡ ਪੁਲਿਸ ਦੇ ਸੀਨੀਅਰ ਪ੍ਰੋਸੀਕਿਊਟਰ ਰਹਿ ਚੁੱਕੇ ਨੇ।
2: ਕਾਲ ਬੈਰਿਸਟਰ ਫਾਰੂਕ ਗੁਲ ਕੇਸਰਾਨੀ 02233508720.
3: ਓਏ ਰਕੇਸ਼, ਕੀ ਹੋਇਆ?
4: ਓਏ ਯਾਰ, ਮੈਨੂੰ ਸੱਚੀ ਉਹਦੀ ਬਹੁਤ ਯਾਦ ਆਉਂਦੀ ਹੈ। ਇਸ ਵਿਦੇਸ਼ ਦੀ ਧਰਤੀ ਤੇ ਸੱਚੀ ਮੈਂ ਉਹਨੂੰ ਬਹੁਤ ਮਿਸ ਕਰ ਰਿਹਾ।
3: ਓਏ ਉਦਾਸ ਨਾ ਹੋ, ਦੱਸ ਮੈਨੂੰ ਕਿਹਦੀ ਯਾਦ ਆ ਰਹੀ ਹੈ ਤੈਨੂੰ?
4: ਇੰਡੀਅਨ ਖਾਣੇ ਦੀ।
3: ਕਮਲਿਆ, ਬਸ ਇਹੀ ਗੱਲ ਹੈ। ਚੱਲ ਆਪਾਂ ਚੱਲੀਏ ਚਾਵਲਾਸ ਇੰਡੀਅਨ ਰੈਸਟੋਰੈਂਟ, ਜਿੱਥੇ ਵੈਜ ਤੇ ਨਾਨ ਵੈਜ ਵਿੱਚ ਬਹੁਤ ਸਾਰੀ ਬੈਸਟ ਫੂਡ ਡਿਸ਼ਿਸ ਅਵੇਲੇਬਲ ਨੇ।
4: ਪਰ ਕਾਰ ਕਿੱਥੇ ਖੜੀ ਕਰਾਂਗੇ?
3: ਘਬਰਾ ਨਾ, ਉੱਥੇ ਪਾਰਕਿੰਗ ਲਈ ਵੀ ਵੱਡੀ ਸਪੇਸ ਹੈ।
5: ਚਾਵਲਾਸ ਇੰਡੀਅਨ ਰੈਸਟੋਰੈਂਟ, 5613615, ਗ੍ਰੇਟ ਸਾਊਥ ਰੋਡ, ਮਨੁਕਾਓ। ਆਪਣੇ ਫੰਕਸ਼ਨਸ ਤੇ ਬੁਕਿੰਗ ਲਈ ਕਾਲ 09262313132।
6: ਚਾਵਲਾਸ ਲੁਧਿਆਣਾ ਵਾਲੇ ਦੀ ਬ੍ਰਾਂਚ ਹੁਣ ਨਿਊਜ਼ੀਲੈਂਡ ਦੇ ਵਿੱਚ ਵੀ। ਇਹ ਫੂਡ ਬਿਨਾਂ ਕਿਸੇ ਫੂਡ ਕਲਰ ਤੋਂ ਤਿਆਰ ਕਰਦੇ ਨੇ।
7: ਫੈਂਸਿੰਗ ਵੀ ਕਰਾਣੀ ਆ ਤੇ ਬੈਕਯਾਰਡ ਸਪੇਸ ਵੀ ਵਧੀਆ ਯੂਜ਼ ਹੋ ਜੇ ਤੇ ਕੰਮ ਵੀ ਹਾਈ-ਫਾਈ ਹੋਵੇ।
8: ਫੇਰ ਤਾਂ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਿਡ ਵਾਲਿਆਂ ਨੂੰ ਹੀ ਕਾਲ ਲਾਨੇ ਆ। ਵੇਖੀ ਕਿੱਦਾਂ ਘਰ ਦੀ ਟ੍ਰਾਂਸਫਰਮੇਸ਼ਨ ਹੁੰਦੀ ਆ, ਨਾਲੇ ਹਾਈਲੀ ਸਕਿਲਡ ਟੀਮ ਆ ਉਹਨਾਂ ਕੋਲ, ਐਂਡ ਕੰਮ ਹਾਈ-ਫਾਈ ਦੇ ਨਾਲ ਬਜਟ ਫ੍ਰੈਂਡਲੀ ਵੀ ਹੁੰਦਾ ਹੈ।
7: ਕੁਆਲਿਟੀ ਲੈਂਡਸਕੇਪਿੰਗ, ਡੈਕਿੰਗ ਐਂਡ ਫੈਂਸ ਵਰਕ ਲਈ ਯਾਦ ਰੱਖੋ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਿਡ। ਪਾਈਨ, ਕਵੇਲਾ, ਵਾਈਟੈਕਸ ਡੈਕ, ਅਲਮੋਨੀਅਮ ਔਰ ਟਿੰਬਰ ਫੈਂਸ ਐਂਡ ਗੇਟ, ਐਨਵਿੰਗ, ਆਰਟੀਫਿਸ਼ੀਅਲ ਗ੍ਰਾਸ, ਪੇਵਰਸ, ਜੋ ਚਾਹੇ ਕਸਟਮਾਈਜ਼ ਕਰਵਾ ਸਕਦੇ ਹੋ। ਡੀਐਮ ਫਾਰ ਫ੍ਰੀ ਕੋਡਸ, ਕਾਲ 02044900009 ਔਰ ਈਮੇਲ hdfenceanddeck@gmail.com। ਹਜ਼ਾਰਾਂ ਸੁਪਨੇ ਪਰ ਇਮੀਗ੍ਰੇਸ਼ਨ ਦਾ ਰਸਤਾ ਮੁਸ਼ਕਿਲ।
9: ਮਿਲੇਨੀਅਲਸ ਇਮੀਗ੍ਰੇਸ਼ਨ ਐਨਜ਼ੈਡ ਨਾਲ ਸਭ ਕੁਝ ਆਸਾਨ।
7: ਸਟੂਡੈਂਟ ਵੀਜ਼ਾ, ਵਰਕ ਵੀਜ਼ਾ, ਰੈਸੀਡੈਂਸ, ਸਹੀ ਰਾਹ ਤੇ ਸਹੀ ਸਲਾਹ। ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਅਨੀਸ਼ ਰਾਣਾ ਤੇ ਸੌਮਿਆ ਮਲਿਕ,
9: ਤੁਹਾਡੇ ਭਵਿੱਖ ਲਈ ਭਰੋਸੇਯੋਗ ਨਾਮ। ਅਨੀਸ਼ ਰਾਣਾ ਐਂਡ ਸੌਮਿਆ ਮਲਿਕ, ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰਸ। ਕਾਲ ਕਰੋ 02108531295 ਜਾਂ 02252800084
7: ਔਰ ਵਿਜ਼ਿਟ 1 ਪੋਲਨ ਸਟ੍ਰੀਟ, ਗ੍ਰੇਲਿਨ, ਆਕਲੈਂਡ।
9: ਮਿਲੇਨੀਅਲਸ ਇਮੀਗ੍ਰੇਸ਼ਨ ਐਂਡ ਜ਼ੈਡ, ਤੁਹਾਡੇ ਸੁਪਨੇ ਸਾਡੀ ਜ਼ਿੰਮੇਵਾਰੀ।

ਇਹ ਸਾਥੀਓ ਇੱਥੇ ਹੀ ਸਮਾਂ ਹੋ ਗਿਆ ਹੈ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ ਵੀ। ਸੋ ਆਪ ਸਾਰੇ ਸਤਿਕਾਰ ਸਰੋਤਿਆਂ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੀ। ਅਤੇ ਕੱਲ੍ਹ ਇੱਕ ਵਾਰ ਫਿਰ ਤੁਹਾਡੇ ਨਾਲ ਜੁੜਾਂਗੇ ਦੁਪਹਿਰੇ 2:30 ਵਜੇ। ਸੋ ਇਸੇ ਤਰ੍ਹਾਂ ਹੀ ਦਿਲਾਂ ਦੀਆਂ ਸਾਂਝਾਂ ਪੈਣਗੀਆਂ, ਗੱਲਾਂ ਬਾਤਾਂ ਕਰਾਂਗੇ, ਅਤੇ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਕੱਲ੍ਹ ਵੀ ਸਫ਼ਰ ਤੈਅ ਕਰਾਂਗੇ। ਸਾਥੀਓ ਅੱਜ ਦੇ ਇਸ ਸਫ਼ਰ ਦੇ ਵਿੱਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਇਸੇ ਉਮੀਦ ਦੇ ਨਾਲ ਕਿ ਤੁਹਾਡਾ ਆਉਣ ਵਾਲਾ ਕੱਲ੍ਹ ਅੱਜ ਨਾਲੋਂ ਵੀ ਜ਼ਿਆਦਾ ਬਿਹਤਰੀਨ ਹੋਵੇ, ਮੈਨੂੰ ਯਾਨੀ ਕਿ ਮਿੰਟੂ ਸਰਕਾਰੀਆ ਨੂੰ ਇੱਥੇ ਹੀ ਦਿਓ ਇਜਾਜ਼ਤ। ਫਿਰ ਮਿਲਾਂਗੇ ਜੀ, ਆਪਣਾ ਖਿਆਲ ਰੱਖਣਾ ਅਤੇ ਬਹੁਤ ਸਾਰਾ ਖਿਆਲ ਰੱਖਣਾ ਜੀ। ਫਿਰ ਮਿਲਦੇ ਹਾਂ ਬਹੁਤ ਜਲਦ, ਯਾਨੀ ਕਿ ਇੱਕ ਥੋੜ੍ਹੇ ਜਿਹੇ ਲੇਕਿਨ ਲੰਬੇ ਜਿਹੇ ਬ੍ਰੇਕ ਤੋਂ ਬਾਅਦ। ਕੱਲ੍ਹ ਮਿਲਦੇ ਹਾਂ, ਆਪਣਾ ਖਿਆਲ ਰੱਖਣਾ ਜੀ, ਰੱਬ ਰੱਖਾ।

0: ਸਤਿ ਸ਼੍ਰੀ ਅਕਾਲ, ਯੂ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਈ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021-373-1588।
1: ਨਿਊਜ਼ੀਲੈਂਡ ਦਾ ਪਹਿਲਾ 24/7 ਪੰਜਾਬੀ ਰੇਡੀਓ, ਰੇਡੀਓ ਸਪਾਈਸ।

ਰੇਡੀਓ ਸਪਾਈਸ ਦੇ ਕਾਉਂਟਾਂ ਦੇ ਵਿੱਚ ਨੰਬਰ 10 ਅਤੇ ਗੁਲਾਬ ਸਿੱਧੂ ਨਿਊਜ਼ੀਲੈਂਡ ਦੇ ਵਿੱਚ ਵੀ ਧਮਾਲਾ ਪਾ ਕੇ ਆਰਟਿਸਟ ਗਿਆ ਅਤੇ ਇਸ ਦਾ ਕ੍ਰੀਮਲੈਂਡ ਟਰੈਕ ਕਾਫੀ ਮਕਬੂਲ ਹੋਇਆ ਅਤੇ ਵੱਧ ਹੋਏ ਨੰਬਰ 9 ਵੱਲ।

ਨੰਬਰ ਤੁਸੀਂ ਹੁਣੇ 8 ਦੇ ਉੱਤੇ ਜਿਹੜਾ ਟਰੈਕ ਸੁਣਿਆ ਆਵਾਜ਼ਾਂ ਦਿਲਜੀਤ ਦੋਸਾਂਝ ਦੀਆਂ, ਇਹ ਪਹਿਲੋਂ ਗੀਤ ਜੈਜ਼ੀ ਬੀ ਦੇ ਲਈ ਇਸ ਫਨਕਾਰ ਨੇ ਲਿਖਿਆ, ਰਿਕਾਰਡ ਵੀ ਹੋ ਗਿਆ, ਲੇਕਿਨ ਜਦੋਂ ਪਤਾ ਲੱਗਾ ਕਿ ਦਿਲਜੀਤ ਦੋਸਾਂਝ ਨੇ ਗੀਤ ਗਾ ਦਿੱਤਾ, ਫਿਰ ਚੰਨੀ ਨੱਤਾ ਵਾਲੇ ਨੇ ਇਹ ਗੀਤ ਦਿਲਜੀਤ ਦੋਸਾਂਝ ਦੇ ਨਾਂ ਲਾ ਦਿੱਤਾ।

ਰੇਡੀਓ ਸਪਾਈਸ ਦੇ ਕਾਊਂਟਰ ਦੇ ਵਿੱਚ ਨੰਬਰ 7 ਦੇ ਉੱਤੇ ਟਰੈਕ ਜਿਹੜਾ ਆਰ ਨੈਤ ਦੀ ਆਵਾਜ਼ ਦੇ ਵਿੱਚ ਬਹੁਤ ਮਸ਼ਹੂਰ ਸੀਰੀਜ਼ ਵੈੱਬ ਸੀਰੀਜ਼ ਜਿਹੜੀ ਹੋ ਨਿਬੜੀ ਅਤੇ ਮਿਰਜ਼ਾਪੁਰ ਦੇ ਉੱਤੇ ਗੀਤ ਤੁਸੀਂ ਹੁਣੇ ਹੁਣੇ ਸੁਣਿਆ ਰੇਡੀਓ ਸਪਾਈਸ ਦੇ ਉੱਤੇ ਕਾਊਂਟਡਾਊਨ ਵਿੱਚ ਵਧਦੇ ਹੋਏ ਨੰਬਰ 6 ਵਾਰ।

ਕਿਸੇ ਨੂੰ ਨੀ ਰੋਕ। ਨੰਬਰ 6 ਦੇ ਉੱਤੇ ਟਰੈਕ ਜਿਹੜਾ ਦਿਲਜੀਤ ਦੋਸਾਂਝ ਦੀ ਆਵਾਜ਼ ਹੈ, ਇੱਕ ਵਾਰੀ ਫਿਰ ਗੂੰਜਿਆ। ਨੰਬਰ 1 ਤੱਕ ਇਹ ਟਰੈਕ ਹੋ ਨਿਬੜਿਆ, ਦਿੱਖ ਰਾਂਝੇ ਵਰਗੀ, ਅਤੇ ਬਹੁਤ ਹੀ ਬਾਕਮਾਲ ਇਸ ਦੇ ਵਿੱਚ ਫੀਮੇਲ ਰੈਪਰ ਜਿਹੜੇ ਨੇ ਉਹਨਾਂ ਨੇ ਵੀ ਆਪਣੀ ਮੈਲੋਡੀਅਸ ਆਵਾਜ਼ ਦੇ ਵਿੱਚ ਸਾਥ ਦਿੱਤਾ ਅਤੇ ਵੱਧਦੇ ਹੋਏ ਨੰਬਰ 5 ਵੱਲ।

ਜੁੜ ਕੇ ਰੇਡੀਓ ਸਪਾਇਸ ਦੇ ਕਾਉਂਟਡਾਊਨ ਦੇ ਵਿੱਚ ਨੰਬਰ 5 ਦੇ ਤੇ ਬੜੀ ਮਲੇਡੀਅਸ ਆਵਾਜ਼ ਤੁਸੀਂ ਸੁਣੀ, ਸਟਿਲ ਇਨ ਲਵ ਜੱਸਾ ਢਿੱਲੋਂ ਦੀ ਫਿਊਚਰ ਆਰਕਾਈਵਸ ਈਪੀ ਦੇ ਵਿੱਚੋਂ ਇਹ ਟਰੈਕ ਜਿਹੜਾ ਅਸੀਂ ਸ਼ਾਮਿਲ ਕੀਤਾ ਅਤੇ ਇਸ ਹਫ਼ਤੇ ਦੇ ਟੋਪ 10 ਟਰੈਕ ਦੇ ਵਿੱਚ ਅਸੀਂ ਪਹੁੰਚ ਗਏ ਹਾਂ ਹੁਣ ਨੰਬਰ 4 ਵਾਰ।

ਪਰਮਿਸ਼ਨ ਮੰਗਦੀ ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਨੰਬਰ 4 ਉੱਤੇ ਡਰੋਪ ਇਹ ਟਰੈਕ ਹੋ ਗਿਆ, ਇਹ ਵੀ ਨੰਬਰ 1 ਤੱਕ ਸਿਖਰ ਕਰਕੇ ਦਿਲਜੀਤ ਦਸਾਂਝ ਦਾ ਟਰੈਕ ਗਿਆ। ਸੋ ਹੁਣੇ ਤੁਸੀਂ ਜਿਹੜਾ ਟਰੈਕ ਸੁਣਿਆ ਡੀਲਰ, ਇਸ 'ਤੇ ਕੋਂਟਰਵਰਸੀ ਬਹੁਤ ਹੋਈ, ਕਹਿੰਦੇ ਕਿ ਪ੍ਰਮੋਟ ਡਰੱਗ ਨੂੰ ਕਰਦਾ ਹੋਇਆ ਆਵਾਜ਼ਾਂ, ਓਰਿਜਨਲ ਇੱਕ ਡਰੱਗ ਡੀਲਰ ਦੀ ਮਾਂ ਦੀਆਂ ਜਦੋਂ ਪਾ ਦਿੱਤੀਆਂ, ਉਸ ਦੇ ਉੱਤੇ ਬੜੀ ਪ੍ਰੋਬਲਮ ਕ੍ਰੀਏਟ ਹੋਈ ਸੀ। ਅਤੇ ਲਓ ਨੰਬਰ 3 ਵਾਰ

ਨੰਬਰ 3 ਦੇ ਉੱਤੇ ਆਵਾਜ਼ਾਂ ਤੁਸੀਂ ਸੁਣੀਆਂ ਨੇ, ਸ਼ੁਭ ਦੀਆਂ ਆਵਾਜ਼ਾਂ ਨੰਬਰ 3 ਦੇ ਉੱਤੇ ਗੂੰਜੀਆਂ ਇਸ ਫਨਕਾਰ ਨੇ ਨਿਊਜ਼ੀਲੈਂਡ ਦੇ ਵਿੱਚ ਆ ਕੇ ਬਾ ਕਮਾਲ ਧਮਾਲਾਂ ਪਾਈਆਂ ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ। ਨੰਬਰ 3 ਦੇ ਬਾਅਦ ਅਸੀਂ ਇਸ ਹਫ਼ਤੇ ਦਾ ਨੰਬਰ 2 ਟਰੈਕ ਤੁਹਾਡੀ ਪੇਸ਼ ਕਰਨ ਜਾ ਰਹੇ ਹਾਂ, ਰੇਡੀਓ ਸਪਾਈਸ ਟੌਪ 10 ਕਾਊਂਟਡਾਊਨ।

ਵਾਰੀ ਵਾਰ ਆਵਾਜ਼ਾਂ ਜਿਹੜੀਆਂ ਨੇ ਸਾਰੇ ਜਾਣਦੇ ਨੇ। ਇਹ ਫਨਕਾਰ ਜਿੱਥੇ ਹੁਣ ਤੱਕ ਟੌਪ ਟਰੈਕਸ ਦਿੰਦਾ ਰਿਹਾ, ਕਰਨ ਔਜਲਾ ਟੌਪ ਫੈਲਾ ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਹੁਣ ਤੱਕ ਨੰਬਰ 10 ਦੇ ਉੱਤੇ, ਕ੍ਰੀਮਲੈਂਡ ਨੰਬਰ 9 'ਤੇ, ਜਾਨ ਨੰਬਰ 8 'ਤੇ, ਮੋਰੀ ਨੰਬਰ 7 'ਤੇ, ਮਿਰਜ਼ਾਪੁਰ ਨੰਬਰ 6 'ਤੇ, ਰਾਂਝਾ 5 'ਤੇ, ਸਟਿਲ ਐਂਡ ਲਵ 4 'ਤੇ, ਡੀਲਰ 3 ਦੇ ਉੱਤੇ, ਮੂਵਜ਼ ਨੰਬਰ 2 ਦੇ ਉੱਤੇ ਹੁਣੇ ਹੁਣੇ ਟਰੈਕ ਤੁਸੀਂ ਟੌਪ ਫੈਲਾ ਸੁਣਿਆ। ਰੇਡੀਓ ਸਪਾਈਸ ਦੇ ਟੌਪ 10 ਕਾਊਂਟਡਾਊਨ ਦੇ ਵਿੱਚ ਇਸ ਹਫ਼ਤੇ ਦਾ ਨੰਬਰ 1 ਟਰੈਕ

0: ਯੂਨੀਵਰਸ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਨੰਬਰ 1 ਦੇ ਉੱਤੇ ਸਿਖਰ ਕਰ ਗਿਆ ਸਿੱਧੂ ਮੂਸੇਵਾਲਾ। ਭਾਵੇਂ ਇਸ ਧਰਤੀ ਉੱਤੇ ਨਹੀਂ, ਇਸ ਦਾ ਲੇਟੈਸਟ ਵੀਡੀਓ ਵੀ ਬਾ ਕਮਾਲ ਉਸਦੀ ਮੌਤ ਦੇ ਨਾਲ ਹੀ ਵੱਜਿਆ। ਜਸਟਿਸ ਫੋਰ ਸਿੱਧੂ ਮੂਸੇਵਾਲਾ ਕਹਿ ਕੇ ਖਤਮ ਹੋ ਜਾਂਦਾ। ਨੰਬਰ 1 ਦੇ ਉੱਤੇ ਰੇਡੀਓ ਸਪਾਈਸ 'ਤੇ ਹਜੇ ਵੀ ਮੂਸੇ ਪਿੰਡ ਤੋਂ ਉੱਠਿਆ ਤੂਫਾਨ ਜਿਹੜਾ ਸਾਰੀ ਦੁਨੀਆ ਦੇ ਵਿੱਚ ਗੂੰਜਦਾ। ਅਤੇ ਲਓ ਇਸ ਦੇ ਨਾਲ ਟੋਪ 10 ਕਾਊਂਟਡਾਊਨ ਇੱਥੇ ਫਿਨਿਸ਼ ਕਰਦੇ। ਕਿਵੇਂ ਲੱਗਾ ਤੁਹਾਨੂੰ ਕਾਊਂਟਡਾਊਨ, ਸਾਨੂੰ ਜ਼ਰੂਰ ਫੀਡਬੈਕ ਦੇਣਾ ਸਾਡੇ ਫੇਸਬੁੱਕ ਪੇਜ ਦੇ ਉੱਤੇ, ਜਾਂ ਕਾਲ ਕਰ ਸਕਦੇ ਹੋ ਸਾਡੇ ਸਟੂਡੀਓਜ਼ ਦੇ ਨੰਬਰ ਦੇ ਉੱਤੇ। ਥੈਂਕ ਯੂ ਫੋਰ ਲਿਸਨਿੰਗ। ਇੱਕ ਹੋਰ ਟੋਪ 10 ਲੈ ਕੇ ਹਾਜ਼ਰ ਹੋਵਾਂਗੇ ਨੈਕਸਟ ਵੀਕ। ਸਤਿ ਸ਼੍ਰੀ ਅਕਾਲ।
1: ਇਸ਼ਕਾਂ ਨੂੰ ਮੈਂ ਲੇਖੇ ਲਾਤਾ ਸਾਵਾਂ ਦੇ।
2: ਸਤਿ ਸ਼੍ਰੀ ਅਕਾਲ ਜੀ, ਮੈਂ ਸਜਨ ਰੀਵ ਅਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।
3: ਸਤਿ ਸ਼੍ਰੀ ਅਕਾਲ, ਯੂਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਈ। ਯੂ ਮੇ ਕੋਂਟੈਕਟ ਅਸ ਡਾਇਰੈਕਟਲੀ ਔਨ 021-373-158।
4: ਚਾਚਾ ਜੀ, ਵਾਕਈ ਪੰਜਾਬੀ ਛੇੜਛਾੜ ਕਰਨ ਸਭ ਤੋਂ ਮੂਹਰੇ ਆ।
5: ਓਏ ਕੱਲੇ ਪੰਜਾਬੀ ਨੀ, ਹਰਿਆਣਵੀ ਕਿਹੜਾ ਘੱਟ ਨੇ, ਤੂੰ ਚੁੱਪ ਹੀ ਰਹਿ।
4: ਕਿਉਂ?
5: ਓਏ ਚਾਰੇ ਪਾਸੇ ਅੱਗ ਲੱਗੀ ਹੋਈ ਆ। ਪਿੱਛੇ ਜੇ ਭਤੀਜ ਮੈਂ ਹਰਿਆਣੇ ਚਲਿਆ ਗਿਆ, ਇੱਕ ਕੋਲਜੀਏਟ ਬੱਸ ਵਿੱਚ ਜਨਾਨੀ ਨਾਲ ਛੇੜਖਾਨੀ ਕਰੀ ਜਾਵੇ।
4: ਅੱਛਾ,
5: ਜਨਾਨੀ ਕਹਿੰਦੀ ਛੋੜੇ ਕਿਆ ਕਰ ਰਹੀ ਆ ਸੈ?
4: ਕੀ ਕਹਿੰਦਾ?
5: ਕਹਿੰਦਾ BSC ਕਰ ਗਿਆ ਹੂੰ। ਬੱਸ 'ਚ ਖੜਾ ਸੀ ਸਿਪਾਹੀ, ਜਨਾਨੀ ਥੋੜੀ ਜਿਹੀ ਗਾਹਾਂ ਖਿਸ ਕੇ ਸੇਫ ਜੀ ਹੋ ਕੇ ਸਿਪਾਹੀ ਦੇ ਕੋਲ ਜਾ ਕੇ ਖੜ ਗਈ ਤੇ ਉਹਨੂੰ ਟਾਂਚ ਨਾਲ ਪੁੱਛਦੀ ਆ, ਅਬ ਕਿਆ ਕਰੇਗਾ?
4: ਫਿਰ ਕੀ ਕਹਿੰਦਾ?
5: ਕਹਿੰਦਾ MSC ਕਰੂੰਗਾ। ਪਤੰਦਰ ਸਿਪਾਹੀ ਦੀ ਵੀ ਪਰਵਾਹ ਨਾ ਕਰੇ, ਕੋਲ ਆ ਕੇ ਛੇੜਛਾੜ ਫੇਰ ਸ਼ੁਰੂ ਕਰਤੀ। ਜਨਾਨੀ ਅੱਕ ਕੇ ਪੁੱਛਦੀ, ਅਬ ਕਿਆ ਕਰਕੇ ਛੋੜੇਗਾ?
4: ਫਿਰ ਕੀ ਕਹਿੰਦਾ?
5: ਕਹਿੰਦਾ PhD ਕਰਕੇ ਛੋੜੂੰਗਾ।
6: ਬਸ ਫੇਸਬੁੱਕ, ਇੰਸਟਾ ਤੇ ਰੀਲਸ ਦੇਖੀ ਜਾਓ, ਇੰਸ਼ੋਰੈਂਸ ਨਾ ਕਰਾਇਓ।
7: ਓ ਡਾਰਲਿੰਗ, ਫਿਕਰ ਨਾਟ, ਆਪਾਂ ਅੱਜ ਹੀ ਜਾਣਾ ਇੰਸਟਾ ਸ਼ੋਰ। ਇੰਸਟਾ ਸ਼ੋਰ ਫਾਈਨੈਂਸ਼ੀਅਲ ਸੋਲੂਸ਼ਨਸ, ਟ੍ਰਸਟਡ ਫਾਈਨੈਂਸ਼ੀਅਲ ਐਡਵਾਈਜ਼ਰ ਡੀਲਿੰਗ ਇਨ ਆਲ ਕਾਈਂਡ ਆਫ ਪਰਸਨਲ ਇੰਸ਼ੋਰੈਂਸ ਸਰਵਿਸਿਜ਼,
6: ਲਾਈਫ, ਮੈਡੀਕਲ, ਟਰਾਮਾ, IP ਐਟਸੈਟਰਾ ਫਰੋਮ ਯੀਅਰਸ। ਇਫ ਯੂ ਆਰ ਟਾਇਰਡ ਆਫ ਓਵਰਪੇਇੰਗ ਯੋਰ ਐਗਜ਼ਿਸਟਿੰਗ ਇੰਸ਼ੋਰੈਂਸ ਆਰ ਲੁਕਿੰਗ ਫਾਰ ਬੈਸਟ ਆਪਸ਼ਨ, ਗੈਟ ਇਨ ਟੱਚ ਟੂਡੇ। ਕਾਲ 6422-698-7837, ਇੰਸਟਾ ਸ਼ੋਰ ਫਾਈਨੈਂਸ਼ੀਅਲ Solutions Limited.
8: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਅਮਰਿੰਦਰ ਗਿੱਲ।
9: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ।
10: ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗਿੱਲ ਹਰਦੀਪ।
11: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
12: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗੁਰਪ੍ਰੀਤ
13: ਕੁੱਗੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਗੀ।
14: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਸੰਧੂ।
15: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
16: ਯੂ ਆਰ ਨਾਓ ਟੂਨਡ ਇਨ ਟੂ ਯੂਰ ਨੰਬਰ 1 ਰੇਡੀਓ ਸਟੇਸ਼ਨ।
17: ਸਵਰਨ ਸਿੰਘ ਟੈਣਾ ਜੀ, ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ, ਤੁਸੀਂ ਸਾਡੇ ਨਾਲ ਸ਼ਾਮਿਲ ਹੋ ਜੀ। ਸਤਿ ਸ਼੍ਰੀ ਅਕਾਲ। ਹੈਲੋ ਟੈਣਾ ਜੀ, ਅਸੀਂ ਟੈਣਾ ਜੀ ਸਭ ਤੋਂ ਪਹਿਲੇ ਦੱਸੋ ਵੀ ਇੰਡੀਗੋ ਫਲਾਈਟ ਦੇ ਵਿੱਚ ਜਿਹੜਾ ਪਾਵਰ ਬੈਂਕ ਫਟ ਗਿਆ, ਕਿੰਨੇ ਕੁ ਮੁਸਾਫਰ ਜ਼ਖਮੀ ਹੋਏ ਨੇ, ਕੀ ਹੋਇਆ ਉੱਥੇ?
18: ਅੱਜ ਇੰਡੀਗੋ ਦੀ ਫਲਾਈਟ ਦੇ ਵਿੱਚ ਤੇ 5 ਜਿਹੜੇ ਮੁਸਾਫਰ ਆ ਉਹ ਜ਼ਖਮੀ ਹੋਏ ਆ, ਤੇ ਹੈਂਡ ਬੈਗ ਦੇ ਵਿੱਚ ਪਾਵਰ ਬੈਂਕ ਰੱਖਿਆ ਸੀਗਾ। ਹੈਦਰਾਬਾਦ ਤੋਂ ਚੰਡੀਗੜ੍ਹ ਆਈ ਜੀ ਇੰਡੀਗੋ ਦੀ ਫਲਾਈਟ 6E108, ਇਹਦੇ ਵਿੱਚ ਪਾਵਰ ਬੈਂਕ ਦੇ ਵਿੱਚ ਬਲਾਸਟ ਹੋ ਗਿਆ, 5 ਮੁਸਾਫਰ ਜ਼ਖਮੀ ਹੋ ਗਏ ਆ। ਤੇ ਇਹ ਘਟਨਾ ਉਸ ਵੇਲੇ ਵਾਪਰੀ ਆ ਜਦੋਂ ਫਲਾਈਟ ਏਅਰਪੋਰਟ ਤੇ ਖੜੀ ਸੀ, ਤੇ ਫਲਾਈਟ ਦੇ ਵਿੱਚ ਜਹਾਜ਼ ਦੇ ਵਿੱਚ ਧੂੰਆਂ ਭਰ ਗਿਆ, ਯਾਤਰੀ ਘਬਰਾ ਗਏ ਤੇ ਉਹਨਾਂ ਨੂੰ ਫਿਰ ਐਮਰਜੈਂਸੀ ਗੇਟ ਥਾਣੀ ਬਾਹਰ ਕੱਢਿਆ ਗਿਆ। ਕਿਉਂਕਿ ਬਹੁਤ ਸਾਰੇ ਮੁਸਾਫਰ ਆ ਜਿਹੜੇ ਉਹਨਾਂ ਦੇ ਹੈਂਡ ਬੈਗ ਦੇ ਵਿੱਚ ਪਾਵਰ ਬੈਂਕ ਹੁੰਦਾ ਤੇ ਮੋਬਾਈਲ ਚਾਰਜ ਹੋ ਜਾਊਗਾ, ਹੋਰ ਕੰਮ ਕਾਜ ਹੋ ਜਾਊਗਾ, ਪਰ ਕਈ ਵਾਰੀ ਏਦਾਂ ਦਾ ਹੋ ਜਾਂਦਾ। ਤੇ ਅੱਜ ਬੜਾ ਭਿਆਨਕ ਇੱਥੇ ਵਰਤਾਰਾ ਹੋ ਗਿਆ ਸੀ, ਆਹ ਜ਼ਿੰਦਗੀ ਨੂੰ ਨੁਕਸਾਨ ਕਿਸੇ ਦਿਨ ਨਹੀਂ ਹੋਇਆ, ਇਹ ਚਲੋ ਇੱਕ ਚੰਗਾ ਪਹਿਲੂ ਆ, ਪਰ ਗੱਲ ਇਹ ਕਿ ਇੱਕ ਔਰਤ ਨੂੰ ਐਂਬੂਲੈਂਸ ਰਾਹੀਂ ਤੇ ਲੈ ਕੇ ਗਏ ਜੀ ਹਸਪਤਾਲ ਦੇ ਵਿੱਚ, ਤੇ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਬਚਾਅ ਹੋ ਗਿਆ।
17: ਤੇ ਬਾਕੀ ਭਗਵੰਤ ਮਾਨ ਜਿਹੜੇ ਆ ਉਹ ਮਿਲੇ ਆ ਰਾਸ਼ਟਰਪਤੀ ਨੂੰ, ਰਾਘਵ ਚੱਡਾ ਵੀ ਮਿਲੇ ਆ ਰਾਸ਼ਟਰਪਤੀ ਨੂੰ, ਤੇ ਫਿਰ ਉਸਦਾ ਰਿਐਕਸ਼ਨ ਕੀ ਹੋਇਆ? MLA ਸਾਰੇ ਨਾਲ ਗਏ ਸੀ?
18: 90 MLA ਗਏ ਸੀ ਜੀ ਅੱਜ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ। ਇਹ ਸਵੇਰ ਦੇ ਵੇਲੇ ਅੱਜ ਬੱਸਾਂ ਭਰ ਕੇ ਤੇ ਉੱਥੇ ਪਹੁੰਚ ਗਏ ਸੀਗੇ ਜੀ ਦਿੱਲੀ, ਤੇ ਰਾਸ਼ਟਰਪਤੀ ਭਵਨ ਦੇ ਵਿੱਚ ਭਗਵੰਤ ਮਾਨ ਪਹੁੰਚੇ ਜੀ 12 ਵਜੇ, ਕਿਉਂਕਿ ਸਮਾਂ 12 ਵਜੇ ਦਾ ਸੀਗਾ। ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਗੱਲ ਕਹੀ ਸੀ ਕਿ ਤੁਸੀਂ ਇਕੱਲੇ ਆਉਣਾ, ਪਰ ਭਗਵੰਤ ਮਾਨ ਦੇ ਜਾਣ ਤੋਂ 1.5 ਘੰਟਾ ਪਹਿਲਾਂ ਰਾਘਵ ਚੱਡਾ, ਸੰਦੀਪ ਪਾਠਕ ਤੇ 2-3 ਹੋਰ ਸੰਸਦ ਮੈਂਬਰ ਇਹ ਰਾਸ਼ਟਰਪਤੀ ਨੂੰ ਮਿਲ ਕੇ ਆਏ ਆ। ਰਾਘਵ ਚੱਡਾ ਹੋਰਾਂ ਨੇ ਇਹ ਗੱਲ ਕਹੀ ਹੈ ਰਾਸ਼ਟਰਪਤੀ ਨੂੰ ਕਿ ਜੇਕਰ ਕੋਈ ਆਪਦੀ ਆਜ਼ਾਦੀ ਤੇ ਕਾਨੂੰਨੀ ਨਿਯਮਾਂ ਦੇ ਹੱਲ ਮੁਤਾਬਕ, ਉਹ ਕਿਹੜੀ ਜੀ ਨਿਯਮਾਂ ਦੇ ਮੁਤਾਬਕ, ਸੰਵਿਧਾਨ ਦੇ ਮੁਤਾਬਕ ਜੇਕਰ ਪਾਰਟੀ ਨੂੰ ਬਦਲ ਲੈਂਦਾ ਤੇ ਪੰਜਾਬ ਦੇ ਵਿੱਚ ਬਦਲਾ ਲਓ ਕਾਰਵਾਈ ਕੀਤੀ ਜਾ ਰਹੀ ਆ, ਮੇਰੇ ਉੱਤੇ ਪਰਚਾ ਦਰਜ ਕਰਨ ਦੀ ਤਿਆਰੀ ਆ। ਸੰਦੀਪ ਪਾਠਕ ਦੇ ਉੱਤੇ ਫਰਜ਼ੀ ਪਰਚਾ ਦਰਜ ਹੋ ਗਿਆ। ਕਿਸੇ ਦੇ ਕਹਿੰਦੇ ਵੀ ਕਾਰੋਬਾਰੀ ਟਿਕਾਣਿਆਂ ਦੇ ਉੱਤੇ ਛਾਪੇ ਵੱਜ ਰਹੇ ਆ। ਜਦੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ, ਰਾਘਵ ਚੱਡਾ ਨੇ ਇਹ ਗੱਲ ਕਹੀ ਆ ਵੀ ਜੇ ਸਾਡੇ ਉੱਤੇ ਝੂਠੇ ਪਰਚੇ ਦਰਜ ਹੋਣਗੇ ਤਾਂ ਫਿਰ ਇਹਨਾਂ ਦੇ ਉੱਤੇ ਤਾਂ ਇੱਕ ਸੂਬੇ ਦੀ ਪੁਲਿਸ ਆ, ਸਾਡੇ ਕੋਲੇ 21 ਸੂਬਿਆਂ ਦੀ ਪੁਲਿਸ ਹੈ, ਯਾਨੀ ਕਿ ਬੀਜੇਪੀ ਦੇ ਕੋਲੇ 21 ਸੂਬਿਆਂ ਦੀ ਪੁਲਿਸ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਰਾਸ਼ਟਰਪਤੀ ਨੂੰ ਜਾ ਕੇ ਇਹ ਗੱਲ ਕਹੀ ਆ ਕਿ ਦੇਖੋ ਰਾਈਟ ਟੂ ਰੀਕਾਲ ਹੋਣੀ ਚਾਹੀਦੀ ਆ, ਸੰਵਿਧਾਨ ਤੇ ਸੋਧ ਹੋਣੀ ਚਾਹੀਦੀ ਆ। ਇਸ ਤਰੀਕੇ ਦੇ ਨਾਲ ਤਾਂ ਪਾਰਟੀ ਨੂੰ ਬਦਲਣ ਵਾਲੀ ਕੋਈ ਚੁੱਕ ਨਹੀਂ ਬਣਦੀ। ਜਿਨ੍ਹਾਂ ਦੇ ਕੋਲੇ ਵਿਧਾਨ ਸਭਾ ਦੇ ਮੈਂਬਰ 2 ਹੋਣ ਤੇ ਰਾਜ ਸਭਾ ਦੇ ਵਿੱਚ ਮੈਂਬਰ 6 ਹੋ ਜਾਣ, ਇਹ ਦੇਖੋ ਸੰਵਿਧਾਨ ਦੀਆਂ ਗਲਤ ਤਰੀਕੇ ਨਾਲ ਫਾਇਦਾ ਚੁੱਕਦੇ ਆ। ਫਿਰ ਭਗਵੰਤ ਮਾਨ ਨੇ ਮੀਡੀਆ ਨੂੰ ਇਹ ਗੱਲ ਕਹੀ ਆ ਵੀ ਧਮਕੀਆਂ ਦਿੰਦੇ ਸਾਨੂੰ ਵੀ ਭਾਈ ਸਾਡੇ ਕੋਲੇ 21 ਸੂਬਿਆਂ ਦੀ ਪੁਲਿਸ ਹੈ, ਪੰਜਾਬੀ ਧਮਕੀਆਂ ਤੋਂ ਨਹੀਂ ਡਰਦੇ, ਜੇਕਰ ਆਹ ਗੱਲ ਹੈ ਤੇ ਫਿਰ ਜਿਵੇਂ ਮਰਜ਼ੀ ਕਰ ਲਓ, ਪਰ ਪੰਜਾਬੀ ਤਾਂ ਬਹੁਤ ਅੜੀਆਂ ਭਰਨੀਆਂ ਜਾਣਦੇ ਆ।
17: ਗੱਲ ਸਿਰਫ ਇੰਨੀ ਨਹੀਂ, ਉਹ ਕਹਿੰਦੇ ਪੰਜਾਬ ਦੇ ਵਿੱਚ ਵੀ ਅਸੀਂ ਹੁਣ ਰਾਜ ਕਰਨਾ, ਇਹ ਵੀ ਦਬਕੇ ਦੇ ਰੂਪ ਦੇ ਵਿੱਚ ਕਹੇ ਨੇ ਸ਼ਬਦ।
18: ਦੇਖੋ ਬੀਜੇਪੀ ਤਾਂ ਇਸ ਵੇਲੇ ਗੱਲ ਫਿਰ ਉੱਥੇ ਹੀ ਆ ਗਈ ਜੀ, ਅੱਜ ਦੀ ਤਰੀਕ ਦੇ ਵਿੱਚ ਕਿਸੇ ਨੂੰ ਸ਼ਾਇਦ ਲੱਗਦਾ ਹੋਵੇ ਜੀ ਕਿ ਇਹ ਖਬਰ ਇੱਥੇ ਬੈਠ ਕੇ ਜਲੰਧਰ ਦੇ ਵਿੱਚ ਕਹਿਣਾ ਕਿਉਂ ਪੜ ਰਿਹਾ, ਪਰ ਜੋ ਦਿਸ ਰਿਹਾ ਬੀਜੇਪੀ ਦੀ, ਮੈਂ ਤਾਂ ਇਹ ਗੱਲ ਕਹਿੰਦਾ ਦੀ ਤੁਲਨਾ ਜਿਹੜੀ ਉਹ ਤੁਸੀਂ 2022 ਦੀਆਂ ਚੋਣਾਂ ਤੋਂ ਬਾਅਦ ਅੱਜ ਨਾਲ ਕਰ ਲਓ। ਪੰਜਾਬ 'ਚ 2022 ਦੀਆਂ ਚੋਣਾਂ ਦੇ ਵਿੱਚ ਕੋਈ ਪਿੰਡਾਂ 'ਚ ਵੜਨ ਨਹੀਂ ਸੀ ਦਿੰਦਾ, ਥਾਂ ਥਾਂ 'ਤੇ ਬੋਰ ਲੱਗੇ ਸੀ, ਸਾਡੇ ਪਿੰਡ 'ਚ ਵੜਨਾ ਸਭ ਤੋਂ ਮਨਾ ਹੈ। ਅੱਜ ਬੀਜੇਪੀ ਦੀ ਪੰਜਾਬ ਦੇ ਪੇਂਡੂ ਵਰਗ ਦੇ ਵਿੱਚ ਵੀ ਵੋਟ ਬੈਂਕ ਕਾਇਮ ਹੋਈ ਆ। ਅੱਜ ਪੰਜਾਬ ਦੇ ਵਿੱਚ ਬੀਜੇਪੀ ਸਿਆਸਤ ਅਵੱਲੇ ਤਰੀਕੇ ਨਾਲ ਖੇਡ ਰਹੀ ਆ। ਅੱਜ ਰਵਨੀਤ ਬਿੱਟੂ, ਸੁਨੀਲ ਜਾਖੜ, ਅਸ਼ਵਨੀ ਸ਼ਰਮਾ, ਨਾਇਰ ਸਿੰਘ ਸੈਣੀ ਤੇ ਬੜੇ ਹੋਰ ਇਹ ਗੱਲ ਕਹਿੰਦੇ ਜੀ ਕਿ ਅਬ ਕੀ ਬਾਹਰ ਪੰਜਾਬ ਪਾਰ, ਪੱਛਮੀ ਬੰਗਾਲ ਵਾਂਗੂ ਅਸੀਂ ਪੰਜਾਬ ਦੇ ਵਿੱਚ ਜਿੱਤ ਹਾਸਲ ਕਰਕੇ ਦਿਖਾਵਾਂਗੇ।
17: ਪਰ ਭਗਵੰਤ ਸਿੰਘ ਮਾਨ ਕੀ ਕਹਿੰਦੇ ਸੀ, ਕਹਿੰਦੇ ਬਈ ਇਹ ਕੋਈ ਟਰੱਕ ਨੀ ਜਿਹੜਾ ਮਰਜ਼ੀ ਆ ਕੇ ਸਟੇਅਰਿੰਗ ਤੇ ਬਹਿ ਜਾਵੇ, ਪੰਜਾਬ ਆ ਇਹ।
18: ਹਾਂ ਬਿਲਕੁਲ ਜੀ, ਉਹਨਾਂ ਨੇ ਗੱਲ ਕਹੀ ਆ, ਉਹ ਕਹਿੰਦੇ ਦੇਖੋ ਜੀ ਇਹ ਪੰਜਾਬ ਆ ਤੇ ਤੁਹਾਡੇ ਹੋਰ ਥਾਵਾਂ ਦੇ ਉੱਤੇ ਦਬਕੇ ਤੇ ਗੱਲਾਂ ਬਾਤਾਂ ਤਕੜਮ ਚੱਲ ਜਾਂਦੇ ਹੋਣਗੇ, ਪਰ ਪੰਜਾਬ ਦੇ ਵਿੱਚ ਉਹ ਕਹਿੰਦੇ ਵੀ ਆਹ ਕੁਝ ਨਹੀਂ ਚੱਲੂਗਾ। ਪੰਜਾਬ ਦੇ ਮੁੱਖ ਮੰਤਰੀ ਨੇ ਇਹੀ ਗੱਲ ਕਹੀ ਵੀ ਤੁਹਾਡੇ ਭੁਲੇਖੇ ਪੰਜਾਬੀਆਂ ਨੇ ਕੱਢ ਦੇਣਾ, ਤੁਹਾਨੂੰ ਕੋਈ ਨੀ ਪੁੱਛਦਾ, ਬੇਰਾ ਮੱਟੇ ਨੀ ਪੁੱਛਦਾ ਜੀ।
17: ਅੱਛਾ, ਪੰਜਾਬ ਦੇ ਸਮਗਲਰ ਜਿਹੜੇ ਰਾਜਸਥਾਨ ਤੋਂ ਫੀਮ ਦੀਆਂ ਇੱਟਾਂ ਚੱਕਣ ਗਏ ਸੀ, ਕੀ ਬਣਿਆ ਉਹਨਾਂ ਦਾ?
18: ਦੇਖੋ ਜਿਹੜੇ ਰਾਜਸਥਾਨ ਦੇ ਵਿੱਚੋਂ ਚੱਕਣ ਗਏ ਸੀ, ਦੋਵੇਂ ਫੜੇ ਗਏ ਆ, ਚਲਾਕ ਬਾਹਲੇ ਸੀਗੇ, ਚਲਾਕੀ ਦੇ ਕਰਕੇ ਨੁਕਸਾਨੇ ਗਏ ਆ, ਕਿਉਂਕਿ ਪੁਲਿਸ ਨੇ ਲਾਇਆ ਸੀ ਕਹਿੰਦੇ ਜੀ ਨਾਕਾ, ਤੇ ਇਹ ਨਾਕੇ ਨੂੰ ਤੋੜ ਕੇ ਤੇ ਭਜਾ ਕੇ ਲੈ ਗਏ ਜੀ, ਗੱਡੀ ਆਪਣੀ ਭਜਾ ਕੇ ਲੈ ਗਏ, ਤੇ ਉੱਥੇ ਕਹਿੰਦੇ ਵੀ ਇੱਕ ਗੱਡੀ ਸੀਗੀ ਜੀ ਐਸ ਐਚ ਓ ਦੀ, ਉਹਦੇ ਵਿੱਚ ਵੀ ਟੱਕਰ ਮਾਰੀ ਆ ਤੇ ਭਜਾ ਕੇ ਲੈ ਗਏ। ਫਿਰ ਹੁਣ ਉਸ ਤੋਂ ਬਾਅਦ ਪਤਾ ਲੱਗਾ ਜੀ ਪੁਲਿਸ ਨੇ 10 ਕਿਲੋਮੀਟਰ ਤੱਕ ਪਿੱਛਾ ਕੀਤਾ ਇਹਨਾਂ ਦਾ, ਤੇ ਉਸ ਤੋਂ ਪਹਿਲੀ ਗੱਲ ਇਹ ਜੀ ਕਿ ਫਿਰ ਇਹਨਾਂ ਦੀ ਜਿਹੜੀ ਭਜਾਈ ਹੋਈ ਗੱਡੀ ਇਹ ਕਹਿੰਦੇ ਅਚਾਨਕ ਹੀ ਜਾ ਕੇ ਟਰਾਲੀ ਦੇ ਵਿੱਚ ਵੱਜ ਗਈ ਤਸਕਰਾਂ ਦੀ, ਜਿਹੜੇ ਇਹਨਾਂ ਨੂੰ ਰੋਕਣੀ ਪੈ ਗਈ, ਇਹ ਆਲੇ ਦੁਆਲੇ ਭੱਜੇ, ਪੁਲਿਸ ਨੇ ਫੜ ਲਏ ਤੇ ਕਹਿੰਦੇ 10 ਕਰੋੜ ਰੁਪਏ ਦਾ ਨਸ਼ਾ ਇਹਨਾਂ ਦੇ ਕੋਲੋਂ ਬਰਾਮਦ ਹੋਇਆ।
17: ਰਿਹਾ ਜੀ ਪੰਜਾਬ ਦੇ ਵਿੱਚ ਰਿਸ਼ਤਿਆਂ ਨੂੰ ਹੋ ਕੀ ਰਿਹਾ, ਕਹਿੰਦੇ ਸਕੀ ਭੈਣ ਨੇ ਭਰਾ ਦੇ ਘਰ ਚੋਰੀ ਕਰ ਲਈ।
18: ਹਾਂ ਬਿਲਕੁਲ ਸਿੰਘ ਸਾਹਿਬ, ਇਹ ਬੜੀ ਅਚੰਭੇ ਵਾਲੀ ਗੱਲ ਹੈ। ਦੇਖੋ ਭੈਣ ਭਰਾਵਾਂ ਦਾ ਰਿਸ਼ਤਾ ਤਾਂ ਹੈ ਹੀ ਇੰਨਾ ਪਵਿੱਤਰ ਤੇ ਹੈ ਹੀ ਇੰਨਾ ਪੀੜਾ ਤੇ ਗੂੜਾ, ਤੇ ਇਹਦੇ ਬਾਰੇ ਤਾਂ ਮੇਰੇ ਖਿਆਲ ਕਿਸੇ ਨੂੰ ਕੁਝ ਕਹਿਣ ਦੀ ਲੋੜ ਹੀ ਨੀਗੀ। ਪਰ ਇੱਥੇ ਖੁਦ ਬੜਾ ਹੈਰਾਨ ਹੋਇਆ ਮੈਂ, 2-3 ਵਾਰ ਇਹ ਖਬਰ ਜਿਹੜੀ ਉਹ ਗੌਰ ਨਾਲ ਦੇਖੀ, ਪੜ੍ਹੀ, ਸਮਝੀ ਜਾਣੀ, ਤੇ ਕਿਤੇ ਮੈਨੂੰ ਭੁਲੇਖਾ ਨਾ ਲੱਗਦਾ ਹੋਵੇ, ਪਰ ਮਿਹਰਬਾਨ ਖੇਤਰ ਆ ਜਿਹੜਾ ਲੁਧਿਆਣੇ ਦੇ ਵਿੱਚ, ਇੱਥੇ ਇੱਕ ਸਕੀ ਪਿੰਡ ਦੇ ਵੱਲੋਂ ਆਪਦੇ ਭਰਾ ਦੇ ਘਰ ਦੇ ਵਿੱਚ ਚੋਰੀ ਕੀਤੀ ਗਈ ਆ। ਭਰਾ ਕਿਤੇ ਟੱਬਰ ਸਮੇਤ ਗਿਆ ਸੀ, ਭੈਣ ਘਰੇ ਆਈ, ਉਹਨੇ ਫਿਰ ਸੋਨਾ ਚਾਂਦੀ ਜੋ ਵੀ ਲੱਲਾ ਭੱਬਾ ਸੀ ਘਰ ਦੇ ਵਿੱਚ ਉਹ ਸਾਰੇ ਦਾ ਸਾਰਾ ਆਪਣੇ ਚੱਕ ਲਿਆ। ਸੀਸੀਟੀਵੀ ਕੈਮਰੇ ਦੇ ਵਿੱਚ ਵੀਰੀ ਜੀ ਆ ਗਏ ਆ ਤੇ ਗੱਲ ਪੁਲਿਸ ਕੋਲੇ ਪਹੁੰਚ ਗਈ ਹੈ ਜੀ।
17: ਤੇ ਬਾਕੀ ਕੇਜਰੀਵਾਲ ਨੇ ਕੀ ਕਿਹਾ, ਪੰਜਾਬ ਭਾਜਪਾ ਦਾ ਜਿਹੜਾ ਰੱਥ ਰੋਕੇਗਾ?
18: ਹਾਂ ਬਿਲਕੁਲ ਜੀ, ਅਰਵਿੰਦ ਕੇਜਰੀਵਾਲ ਹੋਰਾਂ ਨੇ ਗੱਲ ਕਹੀ ਆ ਕਿ ਪੰਜਾਬ ਆ ਜਿਹੜਾ ਉਹ ਭਾਜਪਾ ਦਾ ਰੱਥ ਰੋਕ ਕੇ ਦਿਖਾਊਗਾ। ਇੱਕੋ ਹੀ ਗੱਲ ਕਹਿੰਦੇ ਨਾ ਵੀ ਅਸੀਂ ਆਹ ਵੀ ਜਿੱਤ ਲਿਆ ਸੀ, ਉਹ ਵੀ ਜਿੱਤ ਲਿਆ ਸੀ, ਆਹ ਵੀ ਜਿੱਤ ਲੈਣਾ ਸੀ, ਉਹ ਵੀ ਜਿੱਤ ਲੈਣਾ, ਉਹ ਕਹਿੰਦੇ ਭੁੱਲ ਜਾਓ ਵੀ ਪੰਜਾਬ ਜਿੱਤੋਗੇ। ਉਹ ਕਹਿੰਦੇ ਕਿ ਦੇਖੋ ਚੋਣ ਕਮਿਸ਼ਨ ਦੇ ਨਾਲ ਮਿਲ ਕੇ ਬੀਜੇਪੀ ਨੇ ਪੱਛਮੀ ਬੰਗਾਲ ਦੀ ਚੋਣ ਲੁੱਟੀ, ਉਸ ਤੋਂ ਪਹਿਲਾਂ ਦਿੱਲੀ ਲੁੱਟੀ, ਤੇ ਹੁਣ ਇਹ ਹੋਰ ਥਾਵਾਂ ਨੂੰ ਲੁੱਟਣਾ ਚਾਹੁੰਗੇ। ਪਰ ਇਹਨਾਂ ਦਾ ਭੁਲੇਖਾ ਪੰਜਾਬੀਆਂ ਨੇ ਕੱਢਣਾ ਤੇ ਪੰਜਾਬ ਦੇ ਲੋਕ ਹੀ ਭੁਲੇਖੇ ਕੱਢਣੇ ਜਾਣਦੇ ਆ।
17: ਤੇ ਮਮਤਾ ਬੈਨਰਜੀ ਕਹਿੰਦੀ ਮੈਂ ਨਹੀਂ ਦਿੰਦੀ ਅਸਤੀਫਾ, ਸ਼ੇਰਨੀ ਵਾਂਗ ਲੜਾਂਗੀ, ਕਿਸ ਕਿਸਮ ਦੇ ਸਟੇਟਮੈਂਟ ਦਿੱਤੀਆਂ ਉਹਨਾਂ ਨੇ?
18: ਦੇਖੋ ਜੀ ਅੱਜ ਬੜੀ ਤਿੱਖੀ ਪ੍ਰਤੀਕਿਰਿਆ ਦਿੱਤੀ ਆ, ਕੋਲਕਾਤਾ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਮਮਤਾ ਬੈਨਰਜੀ ਨੇ ਉਹਨੇ ਇਹ ਗੱਲ ਕਹੀ ਆ ਜੀ ਕਿ ਇਹ ਚੋਣ ਲੜੀ ਨਹੀਂ ਲੁੱਟੀ ਗਈ ਆ, ਜਿਹੜਾ ਚੋਣ ਕਮਿਸ਼ਨ ਆ ਇਹ ਵਿਲਨ ਆ, ਇਹ ਖਲਨਾਇਕ ਆ, ਬੀਜੇਪੀ ਦਾ ਹੱਥ ਠੋਕਾ, ਇਹਨਾਂ ਦੀ ਮਿਲੀ ਭੁਗਤ ਦੇ ਨਾਲ 100 ਤੋਂ ਵੱਧ ਸੀਟਾਂ ਲੁੱਟੀਆਂ ਗਈਆਂ। ਉਹ ਕਹਿੰਦੇ ਵੀ ਦੇਖੋ ਇਹਨਾਂ ਨੇ ਸਵੇਰੇ ਹੀ ਕਹਿਣਾ ਸ਼ੁਰੂ ਕਰਤਾ ਵੀ ਅੱਜ ਅਸੀਂ 195 ਤੋਂ ਵੱਧ ਸੀਟਾਂ ਜਿੱਤਾਂਗੇ, ਤੇ ਉਹ ਕੁਝ ਹੁੰਦਾ ਇਹਨਾਂ ਨੂੰ ਪਹਿਲਾਂ ਕਿਵੇਂ ਪਤਾ ਲੱਗ ਜਾਂਦਾ ਉਹ ਕਹਿੰਦੀ ਜੀ ਕਿ ਜਿਹੜੇ ਚੋਣ ਅਧਿਕਾਰੀ ਉਹ ਕੁੱਟੇ ਗਏ ਆ, ਬੜਾ ਧੱਕਾ ਹੋਇਆ। ਉਹ ਕਹਿੰਦੀ ਜੀ ਕਿ ਮੈਂ ਸ਼ੇਰਨੀ ਵਾਂਗੂ ਰਹੂੰਗੀ ਤੇ ਅਸੀਂ ਗਰਾਊਂਡ ਦੇ ਉੱਤੇ ਕੰਮ ਕਰਦੇ ਰਹਾਂਗੇ। ਮੈਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਵਾਸਤੇ ਰਾਜ ਭਵਨ ਬਿਲਕੁਲ ਨਹੀਂ ਜਾਣਾ ਗਾ। ਇਹਨਾਂ ਲੋਕਾਂ ਨੇ ਚੋਣ ਲੁੱਟੀ ਆ, ਇਹ ਦੇਸ਼ ਦੇ ਗੱਦਾਰ ਹੈਗੇ ਆ।
17: ਜਿਹੜਾ ਤੁਸੀਂ ਪਹਿਲਾਂ ਕੁਛ ਦਿਨ ਪਹਿਲਾਂ ਦੱਸਿਆ ਸੀ 45 ਡਿਗਰੀ ਤਾਪਮਾਨ, ਹੁਣ ਮੈਂ ਸੁਣਿਆ ਗੜੇ ਪੈ ਗਏ ਆ, ਕਿਹੋ ਜਿਹਾ ਮੌਸਮ ਆ ਪੰਜਾਬ 'ਚ?
18: ਚਲੋ ਸਰ, ਪੰਜਾਬ ਦੇ ਵਿੱਚ ਮੌਸਮ ਕਾਫੀ ਬਦਲ ਗਿਆ ਜੀ। ਮੈਂ ਤਾਂ ਨੀ ਕਹਿਣਾ ਵੀ ਭਾਈ ਬਹੁਤ ਮੀਂਹ ਪੈ ਗਿਆ ਹਰ ਪਾਸੇ, ਪਰ ਹਨੇਰੀ ਤੇਜ਼ ਚੱਲੀ ਆ, ਕੁਝ ਥਾਵਾਂ ਤੇ ਕੜੀਆਂ ਪਈਆਂ ਤੇ 8 ਕਰੋੜ ਤੋਂ ਵੱਧ ਦਾ ਨੁਕਸਾਨ ਪਾਵਰਕਾਮ ਡਿਪਾਰਟਮੈਂਟ ਦਾ ਹੋਇਆ। ਕਿਉਂ? ਕਿਉਂਕਿ 1500 ਦੇ ਕਰੀਬ ਖੰਭਾ ਟੁੱਟ ਗਿਆ ਜਾਂ ਡਿੱਗ ਪਿਆ ਤੇ ਮੀਂਹ ਕਾਫੀ ਪੈ ਜਾਣਾ। ਹਾਲੇ ਆਉਂਦੇ 48 ਘੰਟੇ ਦੇ ਵਿੱਚ ਮੌਸਮ ਭਾਗ ਦਾ ਅੰਦਾਜ਼ਾ ਇਹ ਵੀ ਆ ਵੇਹਨੇ ਕਿੰਨਾ ਕੁ ਪੈਂਦਾ, ਪਰ 44 ਡਿਗਰੀਆਂ ਤੋਂ ਪੰਜਾਬ ਦਾ ਟੈਂਪਰੇਚਰ 40-39 ਦੇ ਉੱਤੇ ਆ ਗਿਆ।
17: ਕਾਕੜੇ ਵੀ ਪਏ ਆ
18: ਕਈ ਥਾਵਾਂ ਤੇ ਪਏ ਜੀ, ਸਾਰੀਆਂ ਤੇ ਨਹੀਂ, ਕੁੱਝ ਥਾਵਾਂ ਤੇ ਪਏ ਆ।
17: ਟਿਣਾ ਜੀ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ,
18: ਬੜੀ ਮਿਹਰਬਾਨੀ, ਬਹੁਤ ਧੰਨਵਾਦ।
19: ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਪਿਆ, ਜਾਂ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਈ, ਜਾਂ ਹੋਂ ਕਰੀ ਨਾ ਹੋਈ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ, ਰਹਾਓ ਜਾਤ ਮੈਂ ਜੋ ਜੋਤ ਮੈਂ ਜਾਤਾ, ਅਗਲ ਕਲਾ ਭਰਪੂਰਿਆ, ਤੂੰ ਸੱਚਾ ਸਾਹਿਬ ਸਿਵ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਿਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਸੋ ਦਰ ਰਾਗਾ ਸਮਲਾ ਪਹਿਲਾ, ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਨ ਹਾਰੇ, ਕੇਤੇ ਤੇਰੇ ਰਾਗ ਪ੍ਰੀਤ ਸੋ ਕਹੀਐ, ਕੇਤੇ ਤੇਰੇ ਗਾਵਨ ਹਾਰੇ, ਗਾਵਨ ਤੁਮਨੂੰ ਪੌਣ ਪਾਣੀ ਬੈਸੰਤ, ਗਾਵੇ ਰਾਜਾ ਧਰਮ ਦੁਆਰੇ, ਗਾਵਨ ਤੁਮਨੂੰ ਚਿਤ ਗੁਪਤ ਲਿਖ ਜਾਨਣ, ਲਿਖ ਲਿਖ ਧਰਮ ਵਿਚਾਰੇ, ਗਾਵਨ ਤੁਧਨੂੰ ਈਸ਼ਰ ਬ੍ਰਹਮਾ ਦੇਵੀ, ਸੋਨ ਤੇਰੇ ਸਦਾ ਸਵਾਰੇ, ਗਾਵਨ ਤੁਧਨੂੰ ਇੰਦਰਾਸਨ ਬੈਠੇ, ਦੇਵਤਿਆਂ ਅੰਦਰ ਨਾਲੇ, ਗਾਵਨ ਤੁਧਨੂੰ ਸਿੱਧ ਸਮਾਧੀ ਅੰਦਰ, ਗਾਵਨ ਤੁਧਨੂੰ ਸਾਧ ਵਿਚਾਰੇ, ਗਾਵਨ ਤੁਧਨੂੰ ਜਤੀ ਸਤੀ ਸੰਤੋਖੀ, ਗਾਵਨ ਤੁਧਨੂੰ ਵੀਰ ਕਰਾਰੇ, ਗਾਵਨ ਤੁਧਨੂੰ ਪੰਡਿਤ ਪੜਨ ਰਹੀ ਸਰ, ਜੁਗ ਜੁਗ ਵੇਦਾ ਨਾਲੇ, ਗਾਵਨ ਤੁਧਨੂੰ ਮੋਹਿਨੀਆਂ ਮਨਮੋਹਨ, ਸੁਰਗ ਮੱਛ ਪਿਆਲੇ, ਗਾਵਨ ਤੁਧਨੂੰ ਰਤਨੋ ਪਾਏ ਤੇਰੇ, 68 ਤੀਰਥ ਨਾਲੇ, ਗਾਵਨ ਤੁਧਨੂੰ ਜੋਤ ਮਹਾਮਲ ਸੂਰਾ, ਗਾਵਨ ਤੁਧਨੂੰ ਖਾਣੀ ਚਾਰੇ, ਗਾਵਨ ਤੁਧਨੂੰ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਧਾਰੇ, ਸਹੀ ਤੁਧਨੂੰ ਗਾਵਨ ਜੋ ਤੁਧ ਪਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕਿਤੇ ਤੁਧਨੂੰ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ, ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰ ਨਾ ਜਾਈ, ਸੋ ਪਾਤਸਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਆਸਾ ਮੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਦੀਠਾ ਹੋਏ, ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਹਿਬਾ ਗੈਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ, ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾਂ ਪੁਰਖਾਂ ਕੀਆ ਵਡਿਆਈਆ, ਤੁਧ ਬਿਨ ਸਿੱਧੀ ਕਿਨੇ ਨਹੀਂ ਪਾਈਆ, ਕਰਮ ਮਿਲੈ ਨਾ ਹੀ ਠਾਕਰ ਹਾਈਆ, ਆਖਣ ਵਾਲਾ ਕੀਆ ਵਿਚਾਰਾ, ਸਿੱਧੀ ਪਰੇ ਤੇਰੇ ਭੰਡਾਰਾ, ਜਿਸ ਤੂੰ ਦੇ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰ ਨਹਾਰਾ, ਆਸਾ ਮੱਲਾ ਪਹਿਲਾ। ਆਖਾ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾਮ, ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਏ ਚਲੀਏ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਂ, ਸਾਚਾ ਸਾਹਿਬ ਸਾਚੇ ਨਾਇ, ਰਹਾਓ ਸਾਚੇ ਨਾਮ ਕੀ ਤਿਲਵੜਿਆਈ, ਆਖਤ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਕਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦੇਦਾ ਰਹਿ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾਈ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ

ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਰਿਗ ਜੀਵੈ ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਰ ਹਰ ਜੂ ਪਰਿਆ ਸੈਲ ਪੱਥਰ ਮੈਂ ਜੰਤਿਉ ਪਾਏ ਤਾਂ ਘਰ ਜਿਗ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਓ ਜਨਮ ਪਿਤਾ ਲੋਕ ਸੁਤਬੰਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਜਿਗ ਸੁਭਾਏ ਠਾਕਰ ਕਾਹੇ ਮਨ ਪੋ ਕਰਿਆ ਉਡੇ ਉਡ ਆਵੈ ਸਹਿ ਕੋਸਾਂ ਤਿਸ ਪਾਛੇ ਬਛਰੇ ਛਰਿਆ ਤਿਨ ਕਵਨ ਖਿਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕਰ ਕਲ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮੱਲਾ ਚੌਥਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਪਾਰਾ ਸਭ ਤਿਆਵੇ ਤੁਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਤਿਆਵੋ ਸੰਤੋ ਜੀ ਸਭ ਦੁੱਖ ਵਿਸਾਰ ਨਹਾਰਾ ਹਰ ਆਪੇ ਠਾਕਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਤੇ ਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਿਖਾਣਾ ਜੋ ਸੇਵੈ ਤੁਜੀ ਜਨ ਨਾਨਕ ਤਿਨ ਕੁਰਬਾਨਾ ਹਰ ਤਿਆਵੇ ਤੁਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਪੈ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਪੋ ਜਿਨ ਹਰ ਨਿਰਪੋ ਤਿਆਇਆ ਜੀ ਤਿਨ ਕਾ ਪਉ ਸਭ ਗੁਆਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸੁਮਾਸੀ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਬ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰਮਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਔਰ ਨ ਕੋਈ ਤੂੰ ਜੁਗ ਜੁਗ ਏ ਕੋ ਸਦਾ ਸਦਾ।

ਜਿਸ ਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆ ਵਿਛੋੜਿਆ ਆ ਮਿਲਾਇਆ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਧ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਾ ਤੇਰਾ ਖੇਲ, ਮਨਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸ ਨੂੰ ਤੂੰ ਜਾਣਾਏ ਸੋਈ ਜਨ ਜਾਣੈ, ਹਰ ਗੁਣ ਸਾ ਦੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ।

ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ ਤਿਤ ਸਰਵ ਲੜੈ ਪਹਿਲੇ ਨਿਵਾਸਾ ਪਾਣੀ ਭਾਵਕ ਤਿਨੇ ਕੀਆ ਪੰਕਜ ਮੋ ਪਗ ਨਹੀਂ ਚਾਲੈ ਹਮ ਦੇਖਾਂ ਤੈ ਡੂਬਿਆਲੇ ਮਨ ਏਕ ਨਚੇ ਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀਂ ਵਿਸਰਿਆ। ਆਸਾ ਮਹੱਲਾ ਪੰਜਵਾਂ ਪਈ ਪ੍ਰਾਪਤ

ਸਤਾ ਸਤਿਗੁਰ ਪ੍ਰਸਾਦ ਰਾਮ ਕਲੀ ਮੱਲਾ ਤੀਜਾ ਆਨੰਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਵ ਰਤਨ ਪਰਵਾਰ ਪ੍ਰਿਆ ਸਬਦ ਗਾਵਣਿਆ ਆਇਆ ਸਭ ਦੋਤਾ ਗਾਵੋ ਹਰੀ ਕੀਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰੇ ਸਭ ਸਵਾਰਨਾ ਸਮਨਾ ਗਲਾਂ ਸਮਰੱਤ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਹਿਬਾ ਕਿਆ ਨਹੀਂ ਕਰ ਤੇਰਾ ਕਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗੁਆਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਰੋਂ ਸੰਤੋ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਚ ਕਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸਹਿ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈਂ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ।

ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੇ ਉਥੇ ਤੇਰੀ ਰੱਖ ਅਗਨੀ ਉਦਰਮਾਏ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੜ ਜਾ ਪੌਜਲ ਬਿਖਮਸਗਾ ਗੁਰਸਬ ਦੀ ਪਾਰ ਪਾਏ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਤਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ ਸਭ ਸਹਿ ਨੂੰ ਕਿਰਪਾ ਸੰਭਾਲੇ ਸਾ ਸਾ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਏ ਸਲੋਕ ਮਹੱਲਾ ਪੰਜਵਾਂ ਅੰਤਰ ਗੁਰੂ ਆਰਾਧਨਾ ਜੇਵਾ ਜਪ ਗੁਰਨਾਉ ਨੇਤਰੀ ਸਤਿਗੁਰ ਪੇਖਣਾ ਸਰਵਨੀ ਸੁਣਨਾ ਗੁਰਨਾਉ ਸਤਿਗੁਰ ਸੇਤੀ।

0: ਫੌਜਲ ਤਾਰਨ ਸਾਕਤ ਨਿੰਦਕ ਦੁਸ਼ਟ ਖਿਣਮਾਏ ਬਿਦਾਰਨ ਤੇ ਸਾਹਿਬ ਕੀਤੇ ਨਾਨਕ ਮਨੇ ਮਾਂ ਜਿਸ ਸਿਮਰਤ ਸੁਖ ਹੋ ਸਗਲੇ ਦੁਖ ਜਾ ਤੇ ਸਾਹਿਬ ਕੀ ਟੇਕ ਨਾਨਕ ਮਨੇ ਮਾਂ ਜਿਸ ਸਿਮਰਤ ਸੁਖ ਹੋ ਸਗਲੇ ਦੁਖ ਜਾ।
1: ਆਓ ਪੰਜਾਬ ਬਾਰੇ ਜਾਣੀਏ ਨੂੰ ਪ੍ਰਾਊਡਲੀ ਸਪੌਂਸਰ ਕਰਦੇ ਨੇ ਇੰਡੋ ਕੀਵੀ ਟਰੈਵਲਸ, ਪੰਜਾਬੀਆਂ ਦੀ ਇੱਕੋ ਇੱਕ ਆਪਣੀ ਟਰੈਵਲ ਏਜੰਸੀ ਜਿੱਥੇ ਤੁਸੀਂ ਇਹ ਟਿਕਟਾਂ ਦੇ ਪੱਖੋਂ ਕੰਟੈਕਟ ਕਰ ਸਕਦੇ ਹੋ 0800-03-03-93 ਜਾਂ 0226-5-6406। ਸਰਗੀ, ਕਰਵਾ ਚੌਥ ਦੇ ਵਰਤ ਵਾਲੇ ਦਿਨ ਪਾਉ ਫੁੱਟਣ ਤੋਂ ਪਹਿਲਾਂ ਖਾਧੇ ਭੋਜਨ ਨੂੰ ਸਰਗੀ ਕਿਹਾ ਜਾਂਦਾ ਹੈ। ਕਰਵਾ ਚੌਥ ਦੀ ਪੂਰਵ ਰਾਤਰੀ ਨੂੰ ਸੱਸਾਂ ਆਪਣੀਆਂ ਨੂੰਹਾਂ ਦੇ ਵਰਤ ਲਈ ਸਰਗੀ ਭੇਜਦੀਆਂ ਹਨ, ਜਿਸ ਵਿੱਚ ਫਲ ਮਿਠਾਈਆਂ ਅਤੇ ਫਿਣੀਆਂ ਆਦਿ ਹੁੰਦੀਆਂ ਹਨ। ਨੂੰਹਾਂ ਸਰਗੀ ਖਾ ਕੇ ਵਰਤ ਰੱਖਦੀਆਂ ਹਨ। ਵਰਤ ਪੂਜਣ ਮਗਰੋਂ ਨੂੰਹਾਂ ਆਪਣੇ ਆਪਣੀਆਂ ਸੱਸਾਂ ਨੂੰ ਪੋਹੀਆਂ ਭੇਟ ਕਰਦੀਆਂ ਨੇ। ਮੁਸਲਮਾਨ ਰਮਜ਼ਾਨ ਦੇ ਮਹੀਨੇ ਰੋਜ਼ਿਆਂ ਦੇ ਦਿਨਾਂ ਵਿੱਚ ਸਵੇਰੇ ਮੂੰਹ ਚਾਖਰੇ ਜੋ ਰੋਟੀ ਦੇ ਅਤੇ ਫਲ ਖਾਂਦੇ ਹਨ ਉਸ ਨੂੰ ਵੀ ਸਰਗੀ ਸਹੇਰੀ ਕਿਹਾ ਜਾਂਦਾ ਹੈ।
2: ਯੈਸ, ਮੈਂ ਜਿੱਤ ਗਿਆ।
3: ਵਾਹ ਬੇਟਾ, ਫੋਨ ਤੇ ਤਾਂ ਬਹੁਤ ਫਾਸਟ ਹੈ, ਪਰ ਦੱਸ 18+7+13 ਇਹੀ ਤਾਂ ਮੁਸ਼ਕਲ ਹੈ। ਸਕਰੀਨ ਤੋਂ ਅੱਖ ਨਹੀਂ ਹਟਦੀ, ਪਰ ਪੜ੍ਹਾਈ ਵੇਲੇ ਧਿਆਨ ਨਹੀਂ ਟਿਕਦਾ।
4: ਸਾਡਾ ਵੀ ਇਹੀ ਹਾਲ ਸੀ, ਫਿਰ ਅਸੀਂ SIP ਅਬੈਕਸ ਜੁਆਇਨ ਕਰਵਾਇਆ। ਬੇਟਾ ਦੱਸ,
5: 24+53+93+76 ਖੁੱਲ ਰਿਹਾ ਹੈ। ਫ੍ਰੀ ਟ੍ਰਾਇਲ ਕਲਾਸਿਸ 2-3 ਮਈ 2026। ਕਾਲ ਕਰੋ 09977-9967। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰੋ 09977-9967। ਫੋਨ ਤੋਂ ਦੂਰ SIP ਅਬੈਕਸ ਜ਼ਰੂਰ।
6: ਤਿਉਹਾਰ ਆ ਰਹੇ ਨੇ, ਮਿਠਾਈ ਕਿੱਥੋਂ ਲਿਆਉਣੀ ਆ?
7: ਲੈ ਦੱਸ, ਇੱਕੋ ਜਗ੍ਹਾ ਜਿੱਥੇ ਮਿਲਦੀ ਹੈ ਦੇਸੀ ਘਿਓ ਦੀ ਸ਼ੁੱਧ ਮਿਠਾਈ। ਮੰਡੇ ਟੂ ਫਰਾਈਡੇ ਹਰ ਰੋਜ਼ ਨਵੇਂ ਸਪੈਸ਼ਲਸ, ਕੜੀ ਚਾਵਲ, ਮਸਾਲਾ ਡੋਸਾ, ਰਾਜਮਾ ਚਾਵਲ, ਪੀਜ਼ਾ, ਪਨੀਰ ਡੋਸਾ, ਸ਼ਿਵਾਨੀਜ਼ ਰੈਸਟੋਰੈਂਟ, ਨਾਮ ਹੀ ਕਾਫੀ ਹੈ।
6: shivani.co.nz ਤੇ ਜਾ ਕੇ ਆਰਡਰ ਆਨਲਾਈਨ ਕਰੋ। ਨਿਊਜ਼ੀਲੈਂਡ ਕਿਤੇ ਵੀ ਸ਼ਿਵਾਨੀਜ਼ ਰੈਸਟੋਰੈਂਟ, 905 Dominion Road, ਮਾਊਂਟ ਰੋਸਕਿਨ, 23 Eric Baker Place, ਬਾਬਾ ਟੋਇਟੋਏ। ਬੋਲੇ ਰਿਸ਼ਤਿਆਂ ਚ ਮਿਠਾਸ, ਸ਼ਿਵਾਨੀਜ਼ ਰੈਸਟੋਰੈਂਟ ਹੈ ਖਾਸ। ਸ਼ਿਵਾਨੀਜ਼, ਵੇਅਰ ਟੇਸਟ ਮੈਟਰ।
8: ਗਰੋਸਰੀ ਲੈਣ ਜਾਣਾ
9: MP?
8: ਡੀਜੀ ਦੀ ਖੁੰਡੀ ਤੇ ਰਜਾਈ ਵੀ ਲੈ ਕੇ ਆਉਣੀ ਹੈ।
9: MP?
8: ਇਹ ਕੀ MP ਕਰੀ ਜਾਂਦੇ ਹੋ?
9: ਹਰ ਜ਼ਰੂਰਤ ਦਾ ਸਮਾਨ ਹੈ MP ਸੁਪਰ ਸਟੋਰ ਤੇ। MP ਚੱਕੀ ਫਰੈਸ਼ ਆਟਾ, ਆਰਗੈਨਿਕ ਪ੍ਰੋਡਕਟਸ ਤੇ ਰੈਸਟੋਰੈਂਟਸ ਤੇ ਘਰ ਦੀ ਰਸੋਈ ਦਾ ਪੂਰਾ ਸਮਾਨ ਮਿਲਦਾ ਹੈ। ਇਹਨਾਂ ਨੂੰ ਕਈ ਵਾਰ ਬੈਸਟ ਏਸ਼ੀਅਨ ਬਿਜ਼ਨਸ ਦਾ ਅਵਾਰਡ ਵੀ ਮਿਲਿਆ ਹੈ। ਇੰਡੀਆ ਤੋਂ ਸਿੱਧਾ ਸਮਾਨ ਲਿਆਉਂਦੇ ਨੇ। ਵੈਸਟਰਨ ਯੂਨੀਅਨ ਤੇ ਪੈਸੇ ਭੇਜ ਵੀ ਸਕਦੇ ਹੋ ਤੇ ਮੰਗਵਾ ਵੀ ਸਕਦੇ ਹੋ। ਥੋਕਵਾਂ ਸੌਦਾ ਲੈਣ ਤੇ ਹੋਲਸੇਲ ਡਿਸਕਾਊਂਟ ਵੀ ਮਿਲਦਾ ਹੈ। 212 St. Eubans Street, ਵੈਸਟ ਹੈਸਟਿੰਗਸ। ਕਾਲ 0687-8-9190। ਇਹਨਾਂ ਦਾ ਫੇਸਬੁੱਕ ਪੇਜ ਲਾਈਕ ਕਰਨਾ ਨਾ ਭੁੱਲਿਓ।
10: ਹਲਵਾਈ ਸਵੀਟਸ ਐਂਡ ਰੈਸਟੋਰੈਂਟ, ਅਸਲੀ ਇੰਡੀਅਨ ਫਲੇਵਰਸ, ਨਿਊਜ਼ੀਲੈਂਡ ਸਟਾਈਲ ਵਿੱਚ।
11: ਡਾਈਨ ਇਨ ਦਾ ਮਜ਼ਾ ਲਓ ਹਲਵਾਈ ਤੇ। ਫਰੈਸ਼ ਸਵੀਟਸ, ਸਨੈਕਸ, ਚਾਟ, ਇੰਡੋ ਚਾਈਨੀਜ਼ ਐਂਡ ਸਾਊਥ ਇੰਡੀਅਨ ਮੈਨੂ ਵੀ ਅਵੇਲੇਬਲ ਹੈ। 100% ਨਿਊਜ਼ੀਲੈਂਡ ਮੇਡ ਸਵੀਟਸ, ਡੇਲੀ ਲਾਈਵ ਜਲੇਬੀ ਸਟਾਲ 2-9 ਵਜੇ ਤੱਕ, ਲੰਚ ਟੂ ਡਿਨਰ, ਥਾਲੀ ਆਪਸ਼ਨਸ ਆਲਵੇਜ਼ ਰੈਡੀ, 120 ਬੰਦਿਆਂ ਦਾ ਪਾਰਟੀ ਹਾਲ ਵੀ ਅਵੇਲੇਬਲ, ਅਤੇ ਵੈਜ ਐਂਡ ਨਾਨ ਵੈਜ ਕੇਟਰਿੰਗ ਵੀ ਕਰਦੇ ਨੇ, ਇਨਡੋਰ ਜਾਂ ਆਊਟਡੋਰ। ਵਿਜ਼ਿਟ ਕਰੋ ਹਲਵਾਈ ਪਾਪਾ ਟੋਏ ਟੋਏ, 204 Great South Road, ਜਾਂ ਹਲਵਾਈ ਹੈਮਿਲਟਨ, 829 Victoria Street।
12: 1 Domino's Spicy Pepper Paneer, 1 Domino's Butter Chicken Pizza, 1 Combo, and yeah, my favorite chocolate cake.
13: Hello, enu fer Domino's de supne aa rahe aa.
12: Hun supne ne sachmuch Domino's te Tuesday nu special offers, pizza on half price. Now at 4 new locations, Domino's, Papa Toy Toy, Meadow Bank, Mangri East.
14: ਵਾਹ ਯਾਰ, ਨਵੀਂ ਕਾਰ ਬੜੀ ਫੁਰਤੀ ਮਾਰੀ।
15: ਆਹੋ, ਬੈਂਕ ਵੱਲੋਂ ਤਾਂ ਟਾਈਮ ਲੱਗਣਾ ਸੀ, ਪਰ ਮੈਂ ਤਾਂ ਲੌਜਿਕ ਫਾਈਨੈਂਸ ਵਾਲੇ ਗੁਰੂ ਕੰਡੋਲਾ ਨੂੰ ਕਾਲ ਲਾਈ ਤੇ 24 ਘੰਟੇ ਚ ਲੋਨ ਅਪਰੂਵ ਹੋ ਗਿਆ।
14: ਕਾਰ ਲੋਨ ਜਾਂ ਪਰਸਨਲ ਲੋਨ, ਜਸਟ ਕਾਲ ਅਵੇ, ਗੁਰੂ ਕੰਡੋਲਾ ਮੇਕਸ ਇਟ ਸੋ ਈਜ਼ੀ। ਕਾਲ 0800-564-424।
16: ਕਾਰੋਬਾਰ ਵਧਾਣਾ ਹੋਵੇ ਜਾਂ ਟੈਕਸ ਰਿਟਰਨ ਫਾਈਲ ਕਰਾਣਾ ਹੋਵੇ, ਯੁਗਰਾਜ ਸਿੰਘ ਮਾਹਿਲ, CA ਤੇ ਭਰੋਸਾ ਕਰੋ। ਟੈਕਸ ਹੋਵੇ ਜਾਂ ਬਿਜ਼ਨਸ, ਯੁਗਰਾਜ ਸਿੰਘ ਮਾਹਿਲ ਨਾਲ ਸਭ ਕੁਝ ਹੈ ਆਸਾਨ।
17: ਉਹ ਚਾਰਟਰਡ ਅਕਾਊਂਟੈਂਟਸ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਦੇ ਮੈਂਬਰ ਨੇ।
16: इनकम टैक्स रिटर्न, जीएसटी रिटर्न, सालाना रिपोर्ट, तनख्वाह एंड पीएवाईई। नवा बिजनेस शुरू करना, कारोबार की सलाह, लोन एंड बैंक रिपोर्ट, इमिग्रेशन ले फाइनेंस पेपर, आईआरडी ऑडिट, टैक्स तो बिजनेस ग्रोथ तक।
17: युवराज सिंह माहिल चार्टर्ड अकाउंटेंट है थोड़े नाल। कॉल करो 0210234669।
18: सत श्री अकाल, नमस्कार, आदाब एंड हैलो। अज दिन बुधवार 6 मई 2026 का वरा, जदों कि नानकशाही कैलेंडर के मुताबिक संबत 558 के वैसाख महीने की 23 तरीक है। परमिंदर सिंह पापा टोएटोए तुहाड़े तक रेडियो तराना, रेडियो स्पाइस न्यूजीलैंड, हरमन रेडियो आस्ट्रेलिया तो पंजाब दीआं खबरां लैके हाज़र है। पंजाब दे विच बीते कल तो ਨਸ਼ੇ ਅਤੇ ਸਮਾਜਿਕ ਆਰਥਿਕ ਜਨਗਣਨਾ ਦੀਆਂ ਸ਼ੁਰੂਆਤਾਂ ਹੋ ਗਈਆਂ। ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਜਿੱਥੇ ਇਸ ਮਾਮਲੇ ਦੇ ਵਿੱਚ ਲੋਕਾਂ ਨੂੰ ਇਹ ਯਕੀਨ ਦਵਾਇਆ ਕਿ ਉਹਨਾਂ ਦੀ ਜਾਣਕਾਰੀ ਸੁਰੱਖਿਅਤ ਰਹੇਗੀ, ਉੱਥੇ ਜਨਗਣਨਾ ਦੇ ਉਦੇਸ਼ ਦੇ ਬਾਰੇ ਜਾਣਕਾਰੀ ਦਿੱਤੀ ਕਿ ਨਸ਼ੇ ਕਰਨ ਦੀ ਹੱਦ ਅਤੇ ਇਸ ਦੇ ਪ੍ਰਭਾਵ ਦਾ ਮੁਲਾਂਕਣ ਕਰਨਾ ਪੰਜਾਬ ਸਰਕਾਰ ਦੀ ਪ੍ਰਾਪਤੀ ਰਹੇਗੀ। ਜਦੋਂ ਕਿ ਦੂਜੇ ਪਾਸੇ ਵਿਰੋਧੀ ਪਾਰਟੀਆਂ ਇਸ ਤੋਂ ਬੁਰੀ ਤਰ੍ਹਾਂ ਖਫਾ ਨੇ। ਉਹਨਾਂ ਦਾ ਕਹਿਣਾ ਸੀ ਕਿ ਇਸ ਨਾਲ ਲੋਕਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਤੰਗ ਕੀਤਾ ਜਾ ਸਕਦਾ, ਬਿਨਾਂ ਵਜੇ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ। ਦੂਜੇ ਪਾਸੇ ਜਾਣੇ ਪਛਾਣੇ ਅੰਦਾਜ਼ ਦੇ ਵਿੱਚ ਸਰਕਾਰ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਦਿਆਂ ਬੀਤੇ ਕੱਲ੍ਹ ਮਾਣਯੋਗ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਤਾਂ ਕੀਤੀ, ਪਰ ਕਮਾਲ ਦੀ ਗੱਲ ਇਹ ਰਹੀ ਕਿ ਉਹਨਾਂ ਤੋਂ ਵੀ 1.25 ਘੰਟਾ ਪਹਿਲਾਂ, ਯਾਨੀ ਕਿ 10:40 'ਤੇ ਬਾਗੀ ਹੋਏ ਰਾਜ ਸਭਾ ਦੇ 7 ਮੈਂਬਰਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਆਪਣਾ ਪੱਖ ਰੱਖ ਦਿੱਤਾ, ਜਦੋਂ ਕਿ ਉਸ ਤੋਂ ਕੁਝ ਪਲਾਂ ਬਾਅਦ ਯਾਨੀ ਕਿ 12 ਵਜੇ ਦੇ ਕਰੀਬ ਆਪਣੇ ਪੂਰੇ ਲਾਮ ਲਸ਼ਕਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਮਾਣਯੋਗ ਰਾਸ਼ਟਰਪਤੀ ਕੋਲ ਪਹੁੰਚੇ। ਰਾਸ਼ਟਰਪਤੀ ਭਵਨ ਦੇ ਬਾਹਰ ਸਾਰੇ ਹੀ MLA ਇੰਤਜ਼ਾਰ ਕਰਦੇ ਰਹੇ ਅਤੇ ਆਪਣੇ ਬਾਰੇ ਭਰੋਸੇਯੋਗਤਾ ਦਰਸਾਉਂਦਿਆਂ ਮਾਣਯੋਗ ਰਾਸ਼ਟਰਪਤੀ ਤੋਂ ਇਹ ਮੰਗ ਕੀਤੀ ਗਈ ਕਿ ਇਹਨਾਂ 7 ਦੇ 7 ਬਾਗੀ ਸੰਸਦ ਮੈਂਬਰਾਂ ਦੀ ਰਾਜ ਸਭਾ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ, ਭਾਵੇਂ ਕਿ ਇਹਦੇ ਉੱਤੇ ਕੋਈ ਵੀ ਫੈਸਲਾ ਹਾਲ ਦੀ ਘੜੀ ਆਉਂਦਾ ਦਿਖਾਈ ਨਹੀਂ ਦੇ ਰਿਹਾ, ਪਰ ਨਾਲ ਜੁੜੇ 94 MLAs ਨੂੰ ਇੱਕ ਸਾਰਥਕ ਸੁਨੇਹਾ ਦੇਣ ਦੀ ਕੋਸ਼ਿਸ਼ ਵਜੋਂ ਇਸ ਨੂੰ ਦੇਖਿਆ ਜਾ ਸਕਦਾ। ਅਤੇ ਉੱਧਰ ਸਾਰੇ ਦੇ ਸਾਰੇ ਨਤੀਜੇ 5 ਰਾਜਾਂ ਜਾਂ ਫਿਰ 4 ਰਾਜਾਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚੋਂ ਹਾਸਲ ਹੋ ਗਏ ਨੇ, ਜਿਸ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਉੱਥੇ ਭਾਜਪਾ ਨੇ ਸਪੱਸ਼ਟ ਬਹੁਮਤ ਹਾਸਲ ਕਰਦਿਆਂ 207 ਅਤੇ ਬੀਤੇ ਸਮੇਂ ਵਿੱਚ ਰਾਜ ਸੱਤਾ 'ਤੇ ਕਾਬਜ਼ ਰਹੀ ਤ੍ਰਿਮਣੂਲ ਕਾਂਗਰਸ ਦੇ 80 ਸੀਟਾਂ 'ਤੇ ਸਿਮਟ ਜਾਣ ਦੀ ਗੱਲ ਆਈ ਹੈ। ਕਾਂਗਰਸ ਸਿਰਫ 2 ਸੀਟਾਂ ਲੈ ਸਕੀ। ਦੂਜੇ ਪਾਸੇ ਤਾਮਿਲਨਾਡੂ ਦੇ ਵਿੱਚ ਨਵੀਂ ਪਾਰਟੀ ਜਾਣੇ ਪਛਾਣੇ ਅਦਾਕਾਰ ਵਿਜੇ ਦੀ ਅਗਵਾਈ ਦੇ ਹੇਠਾਂ 107 ਸੀਟਾਂ ਦੇ ਨਾਲ ਬਹੁਮਤ ਲੈ ਗਈ। ਜੇਕਰ ਗੱਲ ਕਰੀਏ ਆਪਾਂ ਕੇਰਲ ਦੀ, ਅਤੇ ਕੇਰਲ ਦੇ ਵਿੱਚੋਂ ਖੱਬੇ ਪੱਖੀ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਦਾ ਸੱਤਾ ਦੇ ਵਿੱਚੋਂ ਬੁਰੀ ਤਰ੍ਹਾਂ ਮਨਫੀ ਹੋਣਾ ਆਪਣੇ ਆਪ ਦੇ ਵਿੱਚ ਫਿਕਰਮੰਦੀ ਵਾਲੀ ਗੱਲ ਹੈ, ਪਰ ਉੱਥੇ ਹਾਲ ਦੀ ਘੜੀ 102 ਸੀਟਾਂ ਲੈ ਕੇ UDF ਨੇ ਬਹੁਮਤ ਕਾਇਮ ਕੀਤਾ ਅਤੇ ਅਸਾਮ ਦੇ ਵਿੱਚ ਉਹੀ ਪੁਰਾਣੇ ਨਤੀਜੇ ਯਾਨੀ ਕਿ BJP ਲਗਾਤਾਰਤਾ ਦੇ ਨਾਲ ਬਰਕਰਾਰ ਰਹੀ। ਪੁਡੂਚੇਰੀ ਵਿਧਾਨ ਸਭਾ ਚੋਣਾਂ ਦੇ ਵਿੱਚ NDA ਨੇ 18 ਸੀਟਾਂ, ਕਾਂਗਰਸ ਨੇ 3 ਅਤੇ ਆਜ਼ਾਦ ਉਮੀਦਵਾਰਾਂ ਨੇ 3 ਸੀਟਾਂ ਹਾਸਲ ਕੀਤੀਆਂ। ਹਾਲਾਂਕਿ ਮਾਣਯੋਗ ਪ੍ਰਧਾਨ ਮੰਤਰੀ ਇਹ ਆਖਦੇ ਨੇ ਕਿ ਗੰਗੋਤਰੀ ਤੋਂ ਲੈ ਕੇ ਗੰਗਾ ਸਾਗਰ ਤੱਕ ਕਮਲ ਖਿੜ ਗਿਆ ਅਤੇ ਹੁਣ ਪੰਜਾਬ ਦੀ ਵਾਰੀ ਹੈ। ਦੇਖਣਾ ਹੋਵੇਗਾ ਕਿ ਜਨਵਰੀ ਜਾਂ ਫਰਵਰੀ 2027 ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੇ ਵਿੱਚ ਆਖਿਰਕਾਰ BJP ਕਿਸ ਤਰ੍ਹਾਂ ਦੀ ਰਣਨੀਤੀ ਅਖਤਿਆਰ ਕਰਦੀ ਹੈ। ਜਦੋਂ ਕਿ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਖਦੇ ਨੇ ਕਿ ਪੰਜਾਬ ਵਿੱਚ ਭਾਜਪਾ ਸ਼ੇਖ ਚਿੱਲੀ ਵਾਲੇ ਸੁਪਨੇ ਵੇਖ ਰਹੀ ਹੈ। ਇਸੇ ਤਰ੍ਹਾਂ ਦਾ ਹੀ ਬਿਆਨ ਰਾਜਾ ਵੜਿੰਗ ਹੋਣਾ ਨੇ ਦਿੱਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਉਹ ਆਖਦੇ ਨੇ ਕਿ ਪੰਜਾਬ ਭਾਜਪਾ ਨੇਤਾ ਖਿਆਲੀ ਪੁਲਾਓ ਨਾ ਪਕਾਉਣ। ਅਤੇ ਜਦੋਂ ਕਿ ਇਸ ਸਾਰੇ ਮਾਮਲੇ ਦੇ ਵਿੱਚ ਇੱਕ ਆਧਾਰ ਬਣਾਉਣ ਵਾਲੀ ਸੰਸਥਾ ਯਾਨੀ ਕਿ RSS ਦੀ ਜ਼ਮੀਨੀ ਮਿਹਨਤ ਰੰਗ ਲਿਆਉਂਦੀ ਦਿਖਾਈ ਦਿੰਦੀ ਹੈ। ਚਿਰਾਂ ਤੋਂ ਇਸ ਮਾਮਲੇ 'ਚ ਯਤਨਸ਼ੀਲ RSS ਨੇ ਆਖਿਰਕਾਰ ਪੱਛਮੀ ਬੰਗਾਲ ਦੇ ਵਿੱਚ ਰਾਜ ਸੱਤਾ 'ਤੇ ਕਬਜ਼ਾ ਕਰ ਹੀ ਲਿਆ। ਅਤੇ ਉੱਧਰ ਪਰਸੋਂ ਦੇਰ ਸ਼ਾਮ ਭਗਵੰਤ ਮਾਨ ਹੋਣਾ ਨੇ ਪੰਜਾਬ ਦੇ ਵਿੱਚ 250 ਪੇਂਡੂ ਖੇਡ ਮੈਦਾਨਾਂ ਦਾ ਵਰਚੁਅਲ ਉਦਘਾਟਨ ਕੀਤਾ। ਉਹਨਾਂ ਆਖਿਆ ਕਿ ਪੰਜਾਬ ਦੇ ਪਿੰਡਾਂ ਵਿੱਚੋਂ ਹੁਣ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਹੋਣਗੇ ਅਤੇ ਪੰਜਾਬ ਸਰਕਾਰ ਇੱਕ ਸ਼ਾਨਦਾਰ ਖੇਡ ਨੀਤੀ ਬਣਾਉਣ ਜਾ ਰਹੀ ਹੈ। ਅਤੇ ਉੱਧਰ ਗਿਆਨੀ ਰਘਵੀਰ ਸਿੰਘ ਜਿਹੜੇ ਕਿ ਸਾਬਕਾ ਜਥੇਦਾਰ ਨੇ, ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਨੂੰ ਚਿੱਠੀ ਲਿਖੀ ਹੈ, ਜਿਸ ਦੇ ਵਿੱਚ ਉਹਨਾਂ ਨੇ 1984 ਦੇ ਸਾਕਾ ਨੀਲਾ ਤਾਰਾ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਲਾਪਤਾ ਹੋਏ ਦਸਤਾਵੇਜ਼ਾਂ ਦਾ ਅਤੇ ਨਾਲ ਹੀ 328 ਲਾਪਤਾ ਸਰੂਪਾਂ ਦੇ ਮਾਮਲੇ ਦੀ ਚਰਚਾ ਕੀਤੀ ਹੈ। ਤੇ ਇੱਧਰ ਪੰਜਾਬ ਦੀ ਮੰਤਰੀ ਬੀਬਾ ਬਲਜੀਤ ਕੌਰ ਹੋਣਾ ਨੇ ਦਾਅਵਾ ਕੀਤਾ ਹੈ ਕਿ 4 ਸਾਲਾਂ ਦੇ ਦੌਰਾਨ ਸਾਡੀ ਵੱਡੀ ਉਪਲਬਧੀ ਇਹ ਰਹੀ ਹੈ ਕਿ 26.68 ਕਰੋੜ ਦੇ ਕਰਜ਼ਿਆਂ ਦੇ ਨਾਲ 1367 ਪਰਿਵਾਰਾਂ ਨੂੰ ਅਸੀਂ ਆਤਮ ਨਿਰਭਰ ਬਣਾ ਦਿੱਤਾ ਹੈ। 1229 ਲਾਭਪਾਤਰੀਆਂ ਨੂੰ 5.39 ਕਰੋੜ ਦੀ ਸਬਸਿਡੀ ਸਹਾਇਤਾ ਦੇਣ ਦਾ ਵੀ ਉਹਨਾਂ ਨੇ ਚਰਚਾ ਕੀਤੀ ਹੈ, ਜਿਸ ਦੇ ਨਾਲ ਛੋਟੇ ਅਤੇ ਮੱਧਮ ਦਰਜੇ ਦੇ ਉੱਦਮੀਆਂ ਨੂੰ ਪੰਜਾਬ ਦੇ ਵਿੱਚ ਪੈਰਾਂ ਸਿਰ ਖੜ੍ਹੇ ਹੋਣ ਦੇ ਵਿੱਚ ਮਦਦ ਮਿਲੀ। ਬਿੰਦਰ ਮਾਨ ਉਹਨਾਂ ਦੇ ਖਿਆਲ ਦੇ ਨਾਲ ਦਿਓ ਆ ਗਿਆ ਕਿ ਬੜੇ ਬੈਠ ਸੋਚਦੇ ਨੇ, ਕਦ ਡੁੱਬੂ ਤਾਰਾ ਬਣ ਕੇ ਡਾਢੇ ਹੱਥ ਫੜਾਈ ਬੈਠੇ, ਆਹ ਜ਼ਿੰਦਗੀ ਦੇ ਮਣਕੇ ਉੱਡਣ ਖਟੋਲੇ ਵਾਂਗੂ ਉੱਡਣਾ, ਤੋੜ ਤੂੜ ਕੇ ਤੀਰਾਂ ਨੂੰ ਰਾਜੇ ਬਣ ਕੇ ਦੁਨੀਆਂ ਜਿੱਤਣੀ, ਰੱਖ ਜ਼ਿੰਦਾਬਾਦ ਜ਼ਮੀਰਾਂ ਨੂੰ। ਪਰਮਿੰਦਰ ਦੇ ਇਜਾਜ਼ਤ, ਮਿਹਰਬਾਨੀ।
19: ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ, ਫਿਰ ਸਵਿਫਟ ਵੀਜ਼ਾ ਐਂਡ ਮਾਈਗ੍ਰੇਸ਼ਨ ਸਰਵਿਸਿਜ਼ ਲਿਮਿਟਿਡ ਵਾਲਿਆਂ ਨੇ ਫਾਈਲ ਹੈਂਡਲ ਕੀਤੀ, ਹਰ ਸਟੈਪ ਸਮਝਾਇਆ। ਅੱਜ ਨਿਊਜ਼ੀਲੈਂਡ 'ਚ ਜੌਬ ਹੈ, ਫੈਮਿਲੀ ਵੀ ਮੇਰੇ ਨਾਲ ਹੈ।
20: ਸਟੂਡੈਂਟ ਵਰਕ ਫੈਮਿਲੀ AEWV ਤੇ ਰੈਜ਼ੀਡੈਂਸ ਵੀਜ਼ਾਜ਼, ਸਵਿਫਟ ਵੀਜ਼ਾ ਐਂਡ ਮਾਈਗ੍ਰੇਸ਼ਨ ਸਰਵਿਸਿਜ਼, ਟਰੰਗਾ ਆਫਿਸ 150 The Strand CBD, ਹੇਸਟਿੰਗਸ ਆਫਿਸ 309A ਫ੍ਰੇਮਲੀ ਐਵੀਨਿਊ। ਕਾਲ ਸੁਖਜਿੰਦਰ ਸਿੰਘ 0226970651। ਸਭ ਦੇ ਸੁਪਨੇ ਸੱਚ
21: ਕਰਦੇ ਨੇ। ਬੜੀ ਉਮੀਦ ਸੀ ਕਿ ਸਾਡੇ ਵੀ ਘਰ ਰੌਣਕਾਂ ਹੋਣ, ਸਾਡੇ ਵੀ ਵਿਹੜੇ ਕਿਲਕਾਰੀਆਂ ਹੋਣ,
22: ਤਾਂ ਹੀ ਆਪਾਂ ਚੱਲੇ ਹਾਂ ਆਯੁਰਵੈਦਾ ਹੈਲਥ ਕਲੀਨਿਕ, ਜਿੱਥੇ ਆਯੁਰਵੈਦਿਕ ਤਰੀਕੇ ਨਾਲ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਅਪਰੋਚ ਹੈ ਤੇ ਤੁਹਾਨੂੰ ਇਮੋਸ਼ਨਲ ਸਪੋਰਟ ਵੀ ਦਿੰਦੇ ਨੇ।
21: ਅੱਜ ਹੀ ਕਾਲ ਕਰੋ ਡਾਕਟਰ ਪ੍ਰਿਆ ਨੂੰ, ਜਿਨ੍ਹਾਂ ਨੂੰ ਹੈ 35 ਸਾਲਾਂ ਦਾ ਤਜਰਬਾ। ਹੁਣ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਬੈਠੇ ਆਨਲਾਈਨ ਕੰਸਲਟੇਸ਼ਨ ਲਓ ਤੇ ਟ੍ਰੀਟਮੈਂਟ ਪਾਓ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ www.drpriaayurvedic.com। ਆਨਲਾਈਨ ਕੰਸਲਟੇਸ਼ਨ ਲਈ ਵਟਸਐਪ ਕਰੋ 0212530961 ਜਾਂ ਈਮੇਲ ਕਰੋ priya@ayurvedic.co.nz।
22: ਹਜ਼ਾਰ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਨੂੰ ਰੋਸ਼ਨ ਕੀਤਾ, ਤੁਸੀਂ ਵੀ ਉਹਨਾਂ ਦਾ ਹਿੱਸਾ ਬਣੋ। ਸਟੇ ਪੋਜ਼ਿਟਿਵ ਡੋਟ ਗਿਵ।
23: ਯਾਰ ਕੱਲ ਇੱਕ ਚੱਕਰ ਪੈ ਗਿਆ ਤੇ ਪੁਲਿਸ ਨੇ ਹੁਣ ਇੰਟਰਵਿਊ ਲਈ ਬੁਲਾ ਲਿਆ, ਸਮਝ ਨਹੀਂ ਆ ਰਿਹਾ ਕਿ ਕੀ ਕਹਿਣਾ।
24: ਓ ਕੋਈ ਨਾ, ਤੂੰ ਫੋਨ ਮਿਲਾ ਤੇ ਟੈਨਸ਼ਨ ਘਟਾ, ਗੁਲ ਲਾ ਕੋਲ ਜਾ। ਗੁਲ ਲਾ ਦੇ ਬੈਰਿਸਟਰ ਗੁਲ ਕੇਸਰਾਨੀ, ਜਿਨ੍ਹਾਂ ਕੋਲ ਹੈ 20 ਸਾਲ ਤੋਂ ਵੱਧ ਦਾ ਤਜਰਬਾ। ਫੈਮਿਲੀ ਵਾਇਲੈਂਸ, ਟ੍ਰੈਫਿਕ, ਡਰਿੰਕ ਐਂਡ ਡਰਾਈਵ, ਸੈਕਸ਼ੂਅਲ ਅਸਾਲਟ, ਡਰੱਗਸ ਡਿਸਹੋਨੈਸਟੀ, ਫਰਾਡ, ਮਿਸਕੰਡਕਟ ਜਾਂ ਫਿਰ ਨਿਊਜ਼ੀਲੈਂਡ ਪੁਲਿਸ ਦੀ ਇਨਵੈਸਟੀਗੇਸ਼ਨ, ਇਹ ਤੁਹਾਡੇ ਹਰ ਤਰ੍ਹਾਂ ਦੇ ਕਾਨੂੰਨੀ ਮਸਲੇ ਦੇ ਦੇਣਗੇ ਹੱਲ, ਉਹ ਵੀ ਬਿਨਾਂ ਕਿਸੇ ਢਿੱਲ।
25: ਇਹ 9 ਸਾਲ ਨਿਊਜ਼ੀਲੈਂਡ ਪੁਲਿਸ ਦੇ ਸੀਨੀਅਰ ਪ੍ਰੋਸੀਕਿਊਟਰ ਰਹਿ ਚੁੱਕੇ ਨੇ।
22: ਕਾਲ ਬੈਰਿਸਟਰ ਫਾਰੂਕ ਗੁਲ ਕੇਸਰਾਨੀ 0223530872।
26: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਅਮਰਿੰਦਰ ਗਿੱਲ।
27: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਫਿਰੋਜ਼ ਖਾਨ।
28: ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗਿੱਲ ਹਰਦੀ।
29: ਮੈਂ ਹਾਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
30: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗੁਰਚਪਾਲ ਸਿੰਘ।
31: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਗੀ।
32: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਸੰਧੂ।
33: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
34: ਯੂ ਆਰ ਨਾਓ ਟੂਨਡ ਇਨ ਟੂ ਯੂਰ ਨੰਬਰ 1 ਰੇਡੀਓ ਸਟੇਸ਼ਨ।
35: 24/7, 365
36: Oh.

ਜੀ ਬਿਲਕੁਲ ਦੋਸਤੋ, ਪ੍ਰੋਗਰਾਮ ਸ਼ਾਮ ਸੰਧੂਰੀ ਲੈ ਕੇ ਹਾਜ਼ਰ ਹੋ ਗਏ ਹਾਂ। ਰਣਜੀਤ ਬਾਵਾ ਬਿਲਕੁਲ ਪਹੁੰਚ ਚੁੱਕੇ ਨੇ ਔਕਲੈਂਡ, ਅਤੇ 9 ਤਰੀਕ ਨੂੰ ਉਹਨਾਂ ਦਾ ਸ਼ੋਅ ਔਕਲੈਂਡ ਵਿੱਚ ਹੋਣ ਜਾ ਰਿਹਾ। ਹੋਰ ਜਾਣਕਾਰੀਆਂ ਠਹਿਰ ਕੇ ਦਿੰਦੇ ਹਾਂ, ਸੁਣੋ।

ਬਿਲਕੁਲ ਜੀ, ਪ੍ਰੋਗਰਾਮ ਸ਼ਾਮ ਸੰਦੂਰੀ ਵਿੱਚ ਤੁਹਾਡਾ ਸਵਾਗਤ ਹੈ। ਰਣਜੀਤ ਬਾਬੇ ਦੇ ਇਸ ਗੀਤ ਨਾਲ ਸ਼ੁਰੂਆਤ ਕੀਤੀ, ਸ਼ੁਰੂਆਤ ਕਰਨ ਦਾ ਰੀਜ਼ਨ ਵੀ ਦੱਸ ਦਿੰਦੇ ਹਾਂ ਕਿਉਂਕਿ ਅੱਜ ਉਹ ਲੈਂਡ ਕਰ ਗਿਆ ਔਕਲੈਂਡ ਦੇ ਵਿੱਚ, ਅਤੇ 8 ਤਰੀਕ ਨੂੰ ਉਹਨਾਂ ਦਾ ਮੈਨੂੰ ਜਿੱਥੇ ਤੱਕ ਖਿਆਲ ਆ ਹੇਸਟਿੰਗਸ ਵੀ ਪ੍ਰੋਗਰਾਮ ਹੋਣ ਜਾ ਰਿਹਾ, ਪਰ ਅਸੀਂ ਕਿਉਂਕਿ ਔਕਲੈਂਡ ਵੱਸਦੇ ਹਾਂ ਸਾਨੂੰ ਔਕਲੈਂਡ ਦਾ ਪੱਕਾ ਯਾਦ ਹੈ ਵੀ 9 ਤਰੀਕ ਹੈ ਅਤੇ ਸੋਲਡ ਆਊਟ ਹੋ ਗਿਆ ਸ਼ੋਅ। ਸਵਾਗਤ ਹੈ ਜੀ ਉਹਨਾਂ ਦਾ ਇਸ ਖੂਬਸੂਰਤ ਧਰਤੀ 'ਤੇ। ਅਤੇ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਗਾਣੇ ਉਹਨਾਂ ਕੋਲ ਸੁਣਾਂਗੇ ਆਪਾਂ, ਡਿਊ ਡਰੋਪ ਇਵੈਂਟ ਸੈਂਟਰ 9 ਤਰੀਕ ਦੀ ਸ਼ਾਮ। ਅਤੇ ਜੇਕਰ ਤੁਸੀਂ ਔਕਲੈਂਡ ਤੋਂ ਬਾਹਰ ਕਿਤੇ ਰਹਿੰਦੇ ਹੋ ਤਾਂ ਜ਼ਰੂਰ ਚੈੱਕ ਕਰੋ, ਕਿਉਂਕਿ ਮੈਨੂੰ ਪਤਾ ਕਿ ਬਹੁਤ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਸ਼ੋਅਜ਼ ਹੋਣ ਜਾ ਰਹੇ ਨੇ। ਅਤੇ ਅਸੀਂ ਆਪਣੇ ਵੀ ਸ਼ਹਿਰਾਂ ਦਾ ਜ਼ਿਕਰ ਕਰਦੇ ਚੱਲੀਏ ਜਿੱਥੇ ਜਿੱਥੇ ਸਾਡੀ ਆਵਾਜ਼ ਜਾਂਦੀ ਹੈ। ਪਹਿਲੀ ਤਾਂ ਗੱਲ, ਨੈਸ਼ਨਲੀ ਇੰਟਰਨੈਸ਼ਨਲੀ ਐਪ ਰਾਹੀਂ ਦੁਨੀਆ 'ਚ ਕਿਤੇ ਵੀ ਤੁਸੀਂ ਸਾਨੂੰ ਸੁਣਦੇ ਹੋ, ਔਕਲੈਂਡ ਵਿੱਚ ਸੁਣਦੇ ਹੋ 88 FM 'ਤੇ, ਹੈਮਿਲਟਨ ਸੁਣਦੇ ਹੋ 88.1 FM 'ਤੇ, ਅਤੇ 1107 AM 'ਤੇ ਸੁਣਦੇ ਹੋ ਜੀ ਤੁਸੀਂ ਸਾਨੂੰ ਟੈਰੋਂਗਾ, ਟੀਪੁਕੀ, ਰੋਟਰੋਆ, ਕੈਟੀ ਕੈਟੀ, ਫਾਇਰੋਆ, ਪਾਪਾ ਮੋਆ, ਫਕਠਾਨੀ, ਨਾਥੀਆ, ਸਾਈ ਚੜ੍ਹ ਗਿਆ ਸੀ ਜੀ। ਸੋ ਗੀਤ ਸੰਗੀਤ ਦੇ ਵਿੱਚ ਅਗਲਾ ਗੀਤ ਫਿਰੋਜ਼ ਖਾਨ ਦਾ ਬਹੁਤ ਹੀ ਰੋਮੈਂਟਿਕ ਨੰਬਰ ਇੱਕ ਆਪਾਂ ਆਪਣੇ ਸਰੋਤਿਆਂ ਲਈ ਲੈ ਕੇ ਆਏ ਹਾਂ ਜੀ। ਮੈਨੂੰ ਲੱਗਦਾ ਪਿਛਲੇ ਹਫ਼ਤੇ ਕਿਸੇ ਨੇ ਫਰਮਾਇਸ਼ ਵੀ ਕੀਤੀ ਸੀ ਇਹਦੀ, ਸੋ ਆਪਾਂ ਸੋਚਿਆ ਕਿ ਇਸ ਹਫ਼ਤੇ ਤੁਹਾਨੂੰ ਜ਼ਰੂਰ ਇਹ ਗੀਤ ਸੁਣਾਉਂਦੇ ਚੱਲੀਏ। ਆਓ ਜੀ, ਫਿਰੋਜ਼ ਖਾਨ, ਲੰਘ ਆਓ।

ਸਾਡਾ ਪਹਿਲਾ ਸ਼ੋ ਹੈ ਜੀ 9 ਮਈ ਨੂੰ ਡਿਊ ਡ੍ਰੌਪ ਸੈਂਟਰ ਆਕਲੈਂਡ। ਸੋ ਅਸੀਂ ਆ ਰਹੇ ਹਾਂ ਪਰਫੋਰਮ ਕਰਨ, ਤੁਸੀਂ ਆਪਣੀਆਂ ਟਿਕਟਸ ਲਓ ਔਰ ਪਰਿਵਾਰਾਂ ਨਾਲ ਆਉਣਾ। ਇੱਕ ਬਹੁਤ ਖੂਬਸੂਰਤ ਸ਼ੋਅ ਹੋਊਗਾ, ਤੁਹਾਨੂੰ ਬਹੁਤ ਕਮਾਲ ਦੇ ਗੀਤ ਸੁਣਾਵਾਂਗੇ ਔਰ ਰਲ ਮਿਲ ਕੇ ਰੌਣਕ ਮੇਲੇ ਲਾਵਾਂਗੇ।

0: ਐਂਡ ਪੰਜਾਬੀਆਂ ਦੀ ਸਭ ਤੋਂ ਵੱਡੀ ਜਿਊਲਰੀ ਸ਼ਾਪ ਸਪਾਰਕਲ ਜਿਊਲਰਸ। ਸਪਾਰਕਲ ਜਿਊਲਰਸ ਗੋਲਡ, ਸਿਲਵਰ ਤੇ ਡਾਇਮੰਡ ਜਿਊਲਰੀ ਦੇ ਬਿਹਤਰੀਨ ਡਿਜ਼ਾਈਨ, ਉਹ ਵੀ ਬਿਗ ਡਿਸਕਾਊਂਟ ਦੇ ਨਾਲ।
1: ਲੈ ਬਾਈ ਕੈਸ਼ ਫਾਰ ਗੋਲਡ ਜਾਂ ਫਿਰ ਜਿਊਲਰੀ ਵੈਲਿਊਸ਼ਨਸ ਦੇ ਲਈ ਸੰਪਰਕ ਕਰੋ ਸਪਾਰਕਲ ਜਿਊਲਰਸ,
0: 208 ਗ੍ਰੇਟ ਸਾਊਥ ਰੋਡ, ਪਾਪਾ ਟੋਇਟੋਏ।
1: ਫਾਰ ਮੋਰ ਇਨਫੋਰਮੇਸ਼ਨ 2772077 ਜਾਂ ਫਿਰ 800-430-377। ਸਪਾਰਕਲ ਜਿਊਲਰਸ। ਸਪਾਰਕਲ ਜਿਊਲਰਸ।
2: ਧਿਆਨ ਨਾਲ ਸੁਣੋ ਸਾਊਥ ਆਕਲੈਂਡ ਵਾਲਿਓ, ਸਾਊਥ ਆਕਲੈਂਡ ਮੋਟਰਸ ਲੈ ਕੇ ਆਇਆ ਹੈ ਬਿਗੈਸਟ ਸੇਲ ਐਵਰ। ਹੁਣ ਗੱਡੀਆਂ ਦੀਆਂ ਕੀਮਤਾਂ ਤੇ ਵੱਡਾ ਵਾਰ, ਬਿਗ ਡੀਲਸ, ਬਿਗ ਚੋਇਸ, ਬਿਗ ਸੇਵਿੰਗਸ, ਹਰ ਬਜਟ ਦੀ ਗੱਡੀ ਲਈ ਵੱਡੀ ਛੋਟ ਤੇ ਬੇਮਿਸਾਲ ਬਚਤ। ਇਹ ਮੌਕਾ ਹੱਥੋਂ ਨਾ ਜਾਣ ਦਿਓ, 11 ਮਈ ਤੋਂ 17 ਮਈ ਤੱਕ ਹੀ ਸਾਊਥ ਆਕਲੈਂਡ ਮੋਟਰਸ ਮੈਨਕੋ, ਬੋਟਲੀ ਅਤੇ ਪੁਕੀਕੁਈ ਵਿਖੇ। ਆਪਣੀ ਮਨਪਸੰਦ ਦੀ ਗੱਡੀ ਘਰੇ ਲੈ ਜਾਓ ਸਭ ਤੋਂ ਵਧੀਆ ਡੀਲਸ ਦੇ ਨਾਲ। ਵਿਜ਼ਿਟ ਕਰੋ ਸਾਊਥ ਆਕਲੈਂਡ ਮੋਟਰਸ .co.nz ਤੇ।
3: Indelible Homes Quality Stand Alone ate Terraced Houses vich ik bahut hi bharose yog naam e bahut hi wajib keematan vich tuhade layi design and build kar sakde ne ya fir subdivisions ate apne plan mutabik vi tusi build karwa sakde ho visit karo indelibalehomes.co.nz te
4: suniya tusi hun apna car lena ho gaya easy
5: kive
4: bank of baroda home loan cashback up to 1% fast approvals tenure 30 saal tak
5: ਸੇਵਿੰਗਸ
4: 1 ਸਾਲ ਦਾ ਟਰਮ ਡਿਪੋਜ਼ਿਟ 3.65% ਪਰ ਐਨਮ 60 ਸਾਲ ਤੋਂ ਉੱਪਰ ਵਾਲਿਆਂ ਲਈ ਐਕਸਟਰਾ 0.50% ਸੇਵਿੰਗ ਤੇ 0.10% ਡਿਪੋਜ਼ਿਟ ਤੇ
5: ਵਾਹ
4: ਵਿਜ਼ਿਟ ਕਰੋ
6: 114 ਡੋਮੀਨੀਅਨ ਰੋਡ ਮਾਊਂਟ ਈਡਨ ਆਕਲੈਂਡ ਕਾਲ ਕਰੋ 0800024404
4: ਬੈਂਕ ਆਫ ਬੜੌਦਾ ਨਿਊਜ਼ੀਲੈਂਡ ਤੁਹਾਡੇ ਸੁਪਨੇ ਹੁਣ ਆਸਾਨ

ਬਿਲਕੁਲ ਜੀ, ਪੰਜਾਬ ਹਾਲੇ ਵੀ ਲੀਡਰ ਬੋਰਡ 'ਤੇ ਬਣਿਆ ਹੋਇਆ ਆਈ ਪੀ ਐੱਲ ਦੇ ਵਿੱਚ, ਹਾਲਾਂਕਿ ਲਾਸਟ 2 ਮੈਚ ਉਹਨਾਂ ਨੇ ਹਾਰਿਆ। ਹੁਣ ਪਤਾ ਨਹੀਂ ਕਹਾਣੀ ਕਿੱਧਰ ਨੂੰ ਜਾਣੀ ਆ, ਪਰ ਅੱਜ ਸਨਰਾਈਜ਼ਰ ਹੈਦਰਾਬਾਦ ਨਾਲ ਪੰਜਾਬ ਦਾ ਮੁਕਾਬਲਾ ਜੀ, ਅੱਜ ਤੜਕੇ 2 ਵਜੇ। ਰੋਇਲ ਚੈਲੇਂਜਰ ਬੰਗਲੌਰ ਕੋਹਲੀ ਦੀ ਟੀਮ ਦੂਸਰੇ ਨੰਬਰ 'ਤੇ ਬਣੀ ਹੋਈ ਹੈ 9 ਮੈਚਾਂ ਵਿੱਚ 12 ਅੰਕਾਂ ਨਾਲ। ਪੰਜਾਬ 9 ਮੈਚਾਂ ਵਿੱਚ 13 ਅੰਕਾਂ ਨਾਲ ਪਹਿਲੇ ਨੰਬਰ 'ਤੇ। ਉਸ ਤੋਂ ਬਾਅਦ 3 ਟੀਮਾਂ ਹੋਰ ਜਿਹੜੀਆਂ 12 ਪੁਆਇੰਟਾਂ 'ਤੇ ਟਾਈ ਆਪਾਂ, ਉਹ ਹੈ ਜੀ ਸਨਰਾਈਜ਼ਰ ਹੈਦਰਾਬਾਦ, ਰਾਜਸਥਾਨ ਰੋਇਲ ਅਤੇ ਸ਼ੁਭਮਨ ਗਿੱਲ ਦੀ ਟੀਮ ਗੁਜਰਾਤ ਟਾਈਟਨਸ। ਹੁਣ ਜੇ ਸਨਰਾਈਜ਼ਰ ਦੀ ਟੀਮ ਪੰਜਾਬ ਨੂੰ ਹਰਾਉਂਦੀ ਆ ਤਾਂ ਅੱਜ ਲੀਡਰ ਬੋਰਡ 'ਤੇ ਸਭ ਤੋਂ ਉੱਪਰ ਜਾ ਕੇ ਬੈਠ ਜਾਣਗੇ 14 ਅੰਕਾਂ ਨਾਲ। ਜੇ ਪੰਜਾਬ ਜਿੱਤਦਾ ਆ ਤਾਂ ਪੰਜਾਬ ਦੀ ਹੋਰ ਜ਼ਿਆਦਾ ਵੱਡੀ ਲੀਡ ਹੋ ਜਾਣੀ ਆ, ਕਿਉਂਕਿ 1 ਪੁਆਇੰਟ ਪਹਿਲਾਂ ਹੀ ਚੱਲ ਰਿਹਾ ਅੱਗੇ ਸਾਰਿਆਂ ਤੋਂ, ਅਤੇ 2 ਪੁਆਇੰਟ ਹੋਰ ਲੈ ਕੇ 15 ਤੱਕ ਚੱਲ ਜੂਗੇ। ਉਮੀਦ ਤਾਂ ਬਹੁਤ ਕੀਤੀ ਜਾ ਰਹੀ ਹੈ ਕਿ ਪੰਜਾਬ ਅੱਜ ਫਿਰ ਰੁੱਖ ਮੋੜੇਗਾ ਵਾਪਸ ਜਿੱਤ ਵਾਲੇ ਪਾਸੇ ਨੂੰ। ਇਧਰ ਵੇ ਇਹ ਉੱਪਰਲੀਆਂ ਜਿਹੜੀਆਂ 5 ਟੀਮਾਂ ਦਾ ਮੈਂ ਨਾਮ ਲਿਆ, ਇਹਨਾਂ ਦੇ ਵਿੱਚੋਂ 4 ਪਲੇਅਓਫ ਦੇ ਲਈ ਵੱਡਾ ਚਾਂਸ ਆ। ਇੱਕ ਟੀਮ ਜਿਹੜੀ ਹੌਲੀ ਹੌਲੀ 10ਵੇਂ ਨੰਬਰ ਤੋਂ 6ਵੇਂ ਨੰਬਰ ਤੱਕ ਪਹੁੰਚੀ ਆ, ਇਹ 'ਤੇ ਵੀ ਨਜ਼ਰਾਂ ਰੱਖਣੀਆਂ ਬਣਦੀਆਂ। ਇਹ ਹੈ ਜੀ ਸਾਬਕਾ ਸਾਡੇ ਕਪਤਾਨ ਰਹੇ ਧੋਨੀ ਹੋਣਾਂ ਦੀ ਟੀਮ, ਹਾਲਾਂਕਿ ਧੋਨੀ ਇਸ ਸੀਜ਼ਨ ਦੇ ਵਿੱਚ ਖੇਡ ਨਹੀਂ ਰਹੇ ਸੱਟ ਲੱਗਣ ਦੇ ਚੱਲਦਿਆਂ, ਪਰ 6ਵੇਂ ਨੰਬਰ 'ਤੇ ਇਹ ਟੀਮ ਬਣੀ ਹੋਈ ਹੈ ਜੀ 10 ਅੰਕਾਂ ਦੇ ਨਾਲ। ਫਿਰ 7ਵੇਂ ਦੀ ਗੱਲ ਕਰੀਏ ਤਾਂ ਦਿੱਲੀ, 8ਵੇਂ ਦੀ ਗੱਲ ਕਰੀਏ ਤਾਂ ਕਲਕੱਤਾ ਸ਼ਾਹਰੁਖ ਖਾਨ ਹੋਣਾਂ ਦੀ ਟੀਮ, 9ਵੇਂ ਦੀ ਗੱਲ ਕਰੀਏ ਅੰਬਾਨੀਆਂ ਦੀ ਟੀਮ ਮੁੰਬਈ ਇੰਡੀਅਨਸ, ਇਹ 10 ਮੈਚਾਂ ਦੇ ਵਿੱਚ 6 ਅੰਕਾਂ ਦੇ ਨਾਲ 9ਵੇਂ ਨੰਬਰ 'ਤੇ ਬੈਠੇ ਆ ਜੀ। ਅਤੇ ਲਾਸਟ ਟੀਮ ਜਿਹੜੀ ਹੈ ਜੀ ਲਖਨਊ ਸੁਪਰ ਜਾਇੰਟਸ, 9 ਮੈਚਾਂ ਦੇ ਵਿੱਚੋਂ ਸਿਰਫ 2 ਮੈਚ ਜਿੱਤੇ ਅਤੇ 7 ਮੈਚ ਹਾਰੇ, 4 ਪੁਆਇੰਟਾਂ ਦੇ ਨਾਲ ਇਹ ਸਭ ਤੋਂ ਥੱਲੇ ਟੀਮ ਚੱਲ ਰਹੀ ਹੈ ਜੀ 10 ਟੀਮਾਂ 'ਚੋਂ 10ਵੇਂ ਨੰਬਰ 'ਤੇ। ਸੋ ਅੱਜ ਦੀ ਜਿਹੜੀ ਗੇਮ ਆ ਉਹ ਹੈ ਪੰਜਾਬ ਔਰ ਸਨਰਾਈਜ਼ਰ ਹੈਦਰਾਬਾਦ। ਪਹਿਲੇ ਨੰਬਰ ਵਾਲੀ ਟੀਮ 13 ਅੰਕਾਂ ਦੇ ਨਾਲ ਪੰਜਾਬ, ਅਤੇ 3ਜੇ ਨੰਬਰ ਵਾਲੀ ਟੀਮ ਸਨਰਾਈਜ਼ਰ ਹੈਦਰਾਬਾਦ 12 ਅੰਕਾਂ ਦੇ ਨਾਲ। ਸੋ ਅੱਜ ਤੋਂ ਬਾਅਦ ਇਹਨਾਂ ਦੋਨਾਂ ਦੇ ਵਿੱਚੋਂ ਇੱਕ, ਜਦੋਂ ਤੁਸੀਂ ਕੱਲ੍ਹ ਸਵੇਰੇ ਉੱਠੋਗੇ, ਇਹਨਾਂ ਦੋਨਾਂ ਵਿੱਚੋਂ ਇੱਕ ਲੀਡਰ ਬਣਿਆ ਹੋਏਗਾ। ਜਾਂ ਤਾਂ ਪੰਜਾਬ ਆਪਣੀ ਕਹਿ ਲਓ ਵੀ ਲੀਡ ਨੂੰ ਹੋਰ ਸਟਰੋਂਗ ਕਰ ਲਏਗਾ, ਜਾਂ ਫਿਰ ਸਨਰਾਈਜ਼ਰ ਹੈਦਰਾਬਾਦ ਨਵਾਂ ਇੱਕ ਲੀਡਰ ਸਾਨੂੰ ਕੱਲ੍ਹ ਤੱਕ ਮਿਲੇਗਾ। ਅਤੇ ਇਸੇ ਤਰ੍ਹਾਂ ਨਵਾਂ ਲੀਡਰ ਇੱਕ ਆਪਾਂ ਨੂੰ ਵਿਜੇ, ਜਿਹੜੇ ਸਾਊਥ ਇੰਡੀਅਨ ਸਿਨੇਮਾ ਦੇ ਬਹੁਤ ਹੀ ਧਾਕੜ ਕਲਾਕਾਰ, ਉਹਨਾਂ ਦਾ ਪੋਲੀਟਿਕਸ ਦੇ ਵਿੱਚ ਬੜਾ ਤਕੜਾ ਆਗਾਜ਼ ਹੋਇਆ। ਤਾਮਿਲਨਾਡੂ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਵੱਡੀ ਜਿੱਤ ਹਾਸਲ ਕੀਤੀ ਹੈ, ਹਾਲਾਂਕਿ ਉਹਨਾਂ ਨੂੰ ਮੈਜੋਰਿਟੀ ਨਹੀਂ ਮਿਲੀ। ਮਜੋਰਿਟੀ ਦੀ ਖਾਤਰ ਉਹ ਫਿਰ ਹਲੇ ਗੱਠਜੋੜ ਕਰਨਗੇ, ਪਰ ਪਹਿਲੇ ਨੰਬਰ 'ਤੇ ਪਾਰਟੀ ਉਹਨਾਂ ਦੀ ਰਹੀ ਹੈ ਇਲੈਕਸ਼ਨ ਦੇ ਵਿੱਚ। ਹਾਲਾਂਕਿ ਇੱਕ ਦ੍ਰਵੀਡੀਅਨ ਪੋਲੀਟਿਕਸ ਜਿਹਨੂੰ ਕਹਿੰਦੇ, ਉੱਥੇ ਪਿਛਲੇ ਘੱਟੋ ਘੱਟ 50 ਸਾਲਾਂ ਦਾ ਇਤਿਹਾਸ ਜੇ ਆਪਾਂ ਚੈੱਕ ਕਰੀਏ ਤਾਂ DMK ਔਰ AIDMK ਇਹ ਦੋਨੇ ਹੀ ਪਾਰਟੀਆਂ ਸੀ ਜਿਹੜੀਆਂ ਆਪਸ ਦੇ ਵਿੱਚ ਟੈਨਿਸ ਖੇਡ ਰਹੀਆਂ ਸਨ ਵੀ ਇੱਕ ਵਾਰੀ ਤੂੰ ਬਣ ਜਾ ਭਾਈ, ਇੱਕ ਵਾਰੀ ਮੈਂ ਬਣ ਜਾਣਾ। ਇਹ ਹੁਣ 3ਜਾ ਬਦਲ ਜਿਹੜਾ ਆ ਤਾਮਿਲਨਾਡੂ ਦੇ ਵਿੱਚ ਆਇਆ ਜੀ ਦੋਸਤੋ, ਬਿਲਕੁਲ ਉਸ ਤਰ੍ਹਾਂ ਜਿੱਦਾਂ ਕਿਸੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਇੱਕ 3ਜੇ ਬਦਲ ਦੇ ਤੌਰ 'ਤੇ ਪੰਜਾਬ ਦੇ ਵਿੱਚ ਆਈ ਸੀ। ਸੋ ਵਾਪਸ ਚੱਲਦੇ ਹਾਂ ਜੀ ਗੀਤ ਸੰਗੀਤ ਵੱਲ। ਕੰਠ ਕਲੇਰ ਦਾ ਇੱਕ ਬਹੁਤ ਵਧੀਆ ਗੀਤ ਆ, ਕਬੀਰ ਸੰਧੂ ਦਾ ਇੱਕ ਗੀਤ ਆ, ਪਰ ਉਸ ਤੋਂ ਪਹਿਲਾਂ ਆਪਾਂ ਨਾਇਜਲ ਹੋਣਾਂ ਦੀ ਫਰਮਾਇਸ਼ 'ਤੇ ਜੋਤੀ ਬਲਵੰਤ ਔਰ ਨਾਲ ਦੀ ਨਾਲ ਉਹਨਾਂ ਦੀ ਵਾਈਫ ਲਵਪ੍ਰੀਤ ਕੌਰ ਬਾਲੀਵੁੱਡ ਦੇ ਵਿੱਚ ਕਹਿੰਦੇ ਹੈ ਜੀ, ਉਹ ਉਹਨਾਂ ਦੇ ਵਾਸਤੇ ਇਹ ਗੀਤ ਸੁਰਿੰਦਰ ਕੌਰ ਹੋਣਾਂ ਦਾ ਇੱਕ ਪੁਰਾਣਾ ਰੰਗ, ਸੁਰਿੰਦਰ ਕੌਰ ਪ੍ਰਕਾਸ਼ ਕੌਰ ਦੀ ਜ਼ਬਾਨੀ, ਤੁਹਾਡੀ ਨਜ਼ਰ ਪ੍ਰੋਗਰਾਮ ਸ਼ਾਮ ਸੁੰਦਰੀ ਦੇ ਵਿੱਚ ਸੁਣਦੇ ਹਾਂ ਜੀ। ਫਿਰ ਆਓ ਪੰਜਾਬੀ।

ਬਿਲਕੁਲ ਜੀ, ਕੁਝ ਇੱਕ ਕਲਾਸਿਕ ਓਲਡ ਕਲਾਸਿਕ ਤੁਹਾਡੇ ਲਈ ਪੇਸ਼ ਕੀਤਾ ਜੀ। ਇੱਕ ਨਵੇਂ ਰੰਗ ਦਾ ਗੀਤ ਇਸ ਤੋਂ ਬਾਅਦ ਨਾਲ ਹੀ ਪੇਸ਼ ਕਰਾਂਗੇ, ਪਰ ਉਸ ਤੋਂ ਪਹਿਲਾਂ ਮਾਲਾ ਮਣ ਕੇ ਕਿਤਾਬ ਮੇਰੇ ਹੱਥ ਲੱਗੀ ਹੈ ਜੀ, ਸਰਦਾਰ ਨਰਿੰਦਰ ਸਿੰਘ ਕਪੂਰ ਹੋਣਾ ਦੀ। ਕੁਝ ਇੱਕ ਵਧੀਆ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲੀਏ। ਨਰਿੰਦਰ ਸਿੰਘ ਕਪੂਰ ਹੋਣੀ ਲਿਖਦੇ ਆ ਕਿ ਦੂਜੇ ਸਾਨੂੰ ਗਿਆਨ ਦੇ ਸਕਦੇ ਹਨ, ਪਰ ਸਿਆਣਪ ਸਾਨੂੰ ਆਪ ਕਮਾਉਣੀ ਪਵੇਗੀ। ਅੱਗੇ ਹੋਰ ਲਿਖਦੇ ਆ ਜੀ ਕਿ ਆਪਣਾ ਹਿੱਸਾ ਦਿੱਤੇ ਬਿਨਾਂ ਕਿਸੇ ਦਾ ਭਲਾ ਨਹੀਂ ਕੀਤਾ ਜਾ ਸਕਦਾ। ਇੱਕ ਗੱਲ ਜਿਹੜੀ ਤੁਸੀਂ ਸਾਰੇ ਐਗਰੀ ਕਰੋਗੇ ਕਿ ਜੀਵਨ ਦੇ ਮੁੱਢਲੇ ਸਾਲ ਬਾਕੀ ਜ਼ਿੰਦਗੀ ਦੀ ਕਿਸਮ ਨਿਰਧਾਰਿਤ ਕਰਦੇ ਹਨ। ਬੜਾ ਹੀ ਵਧੀਆ ਖਿਆਲ ਹੈ ਜੀ ਕਿ ਖੁਸ਼ ਰਹਿਣੇ ਲੋਕਾਂ ਦੀਆਂ ਆਦਤਾਂ ਸਾਦੀਆਂ ਹੁੰਦੀਆਂ ਹਨ,

ਕਹਿੰਦੇ ਨੇ ਕਿ ਮਨੁੱਖ ਪਸੰਦ ਸਾਂਝਾ ਨੂੰ ਕਰਦਾ ਹੈ ਪਰ ਸਿੱਖ ਦਾ ਵਖਰੇਵਿਆਂ ਤੋਂ ਹੈ। ਮੁਸੀਬਤ ਦਾ ਇੱਕ ਲਾਭ ਇਹ ਹੁੰਦਾ ਜੀ ਕਿ ਇਹ ਸੋਚਣ ਦੀ ਯੋਗਤਾ ਤੁਹਾਡੀ ਵਧਾ ਦਿੰਦੀ ਹੈ। ਇੱਕ ਬਹੁਤ ਹੀ ਖੂਬਸੂਰਤ ਖਿਆਲ ਕਿ ਵਿਗਿਆਨ ਸਾਰੇ ਸੰਸਾਰ ਦਾ ਸਾਂਝਾ ਹੈ, ਧਰਮ ਸਭ ਨੀ ਥਾਈਂ ਵੰਡੇ ਹੋਏ ਹਨ।

ਸਿਆਣਪ ਦੇ ਵਧਣ ਨਾਲ ਚੀਜ਼ਾਂ ਦੀ ਲੋੜ ਘੱਟ ਜਾਂਦੀ ਹੈ। ਇੱਕ ਰੈਫਰੈਂਸ ਨਰਿੰਦਰ ਸਿੰਘ ਕਪੂਰ ਹੋਣਾ ਦੀ ਬੁੱਕ ਦੇ ਵਿੱਚੋਂ ਕਿ ਸਭ ਕੁਝ ਗੁਆਉਣ ਮਗਰੋਂ ਵੀ ਮਨੁੱਖ ਕੋਲ ਭਵਿੱਖ ਬਚ ਜਾਂਦਾ ਹੈ।

ਦੋਸਤਾਂ ਬਾਰੇ ਗੱਲ ਕੀਤੀ ਹੈ ਕਿ ਸਿਆਣੇ ਦੋਸਤ ਵਰਗੀ ਕੋਈ ਸੌਗਾਤ ਨਹੀਂ ਹੁੰਦੀ। ਅਤੇ ਜਿਹੜੇ ਕਿਤਾਬਾਂ ਪੜ੍ਹਨ ਦਾ ਸ਼ੌਂਕ ਰੱਖਦੇ ਆ ਉਹਨਾਂ ਵਾਸਤੇ ਵੀ ਇੱਕ ਗੱਲ ਕਰਦਾ ਜਾਵਾਂ ਕਿ ਕੋਈ ਵੀ ਚੰਗੀ ਪੁਸਤਕ ਇੱਕ ਹੀ ਪੜ੍ਹਤ ਵਿੱਚ ਸਾਰੇ ਅਰਥ ਨਹੀਂ ਦਿੰਦੀ।

ਬਿਲਕੁਲ ਜੀ, ਕੁਝ ਹੋਰ ਖਿਆਲ ਤੁਹਾਡੇ ਨਾਲ ਸਾਂਝੇ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਗੀਤ, ਬਹੁਤ ਸੋਹਣੀਆਂ ਗੱਲਾਂ ਕਰਕੇ ਹੁਣ ਇੱਕ ਥੋੜ੍ਹਾ ਜਿਹਾ ਸ਼ੋਖੀ ਵਾਲਾ ਗੀਤ ਤੁਹਾਡੇ ਲਈ ਲਾਉਂਦੇ ਹਾਂ, ਫਿਰ ਦੁਬਾਰਾ ਅਸੀਂ ਅਣਪਲ ਮੁੜਾਂਗੇ। ਆਓ ਜੀ।

0: ਰਕੇਸ਼ ਕੀ ਹੋਇਆ?
1: ਓਏ ਯਾਰ, ਮੈਨੂੰ ਸੱਚੀ ਉਹਦੀ ਬਹੁਤ ਯਾਦ ਆਉਂਦੀ ਆ। ਇਸ ਵਿਦੇਸ਼ ਦੀ ਧਰਤੀ ਤੇ ਸੱਚੀ ਮੈਂ ਉਹਨੂੰ ਬਹੁਤ ਮਿਸ ਕਰ ਰਿਹਾ।
0: ਓਏ ਉਦਾਸ ਨਾ ਹੋ, ਦੱਸ ਮੈਨੂੰ ਕਿਹਦੀ ਯਾਦ ਆ ਰਹੀ ਹੈ ਤੈਨੂੰ?
1: ਇੰਡੀਅਨ ਖਾਣੇ ਦੀ।
0: ਕਮਲਿਆ, ਬਸ ਇਹੀ ਗੱਲ ਹੈ। ਚੱਲ ਆਪਾਂ ਚੱਲੀਏ ਚਾਵਲਾਸ ਇੰਡੀਅਨ ਰੈਸਟੋਰੈਂਟ, ਜਿੱਥੇ ਵੈਜ ਤੇ ਨਾਨ ਵੈਜ ਵਿੱਚ ਬਹੁਤ ਸਾਰੀ ਬੈਸਟ ਫੂਡ ਡਿਸ਼ਿਸ ਅਵੇਲੇਬਲ ਨੇ।
1: ਪਰ ਕਾਰ ਕਿੱਥੇ ਖੜੀ ਕਰਾਂਗੇ?
0: ਘਬਰਾ ਨਾ, ਉੱਥੇ ਪਾਰਕਿੰਗ ਲਈ ਵੀ ਵੱਡੀ ਸਪੇਸ ਹੈ।
2: ਚਾਵਲਾਸ ਇੰਡੀਅਨ ਰੈਸਟੋਰੈਂਟ, 5613615, ਗ੍ਰੇਟ ਸਾਊਥ ਰੋਡ, ਮਨੁਕਾਓ। ਆਪਣੇ ਫੰਕਸ਼ਨਸ ਤੇ ਬੁਕਿੰਗ ਲਈ ਕਾਲ 0926231322।
3: ਚਾਵਲਾਸ ਲੁਧਿਆਣਾ ਵਾਲੇ ਦੀ ਬ੍ਰਾਂਚ ਹੁਣ ਨਿਊਜ਼ੀਲੈਂਡ ਦੇ ਵਿੱਚ ਵੀ। ਇਹ ਫੂਡ ਬਿਨਾਂ ਕਿਸੇ ਫੂਡ ਕਲਰ ਤੋਂ ਤਿਆਰ ਕਰਦੇ ਨੇ।
4: ਪਾਪਾ ਟੋਏ ਟੋਏ, ਫਲੈਟ ਬੁਸ਼, ਪਾਪਾ ਕੂਰਾ ਵਿੱਚ ਆਪਣੀ ਸਟਰੋਂਗ ਪ੍ਰੈਜੈਂਸ ਤੋਂ ਬਾਅਦ ਹੁਣ DH ਸੁਪਰਮਾਰਕੀਟ ਆ ਗਿਆ ਹੈ ਹੈਂਡਰਸਨ ਵਿੱਚ। ਹੁਣ ਤੁਹਾਡੀਆਂ ਰੋਜ਼ ਦੀਆਂ ਜ਼ਰੂਰਤਾਂ ਹੋਣ ਜਾਂ ਇੰਡੀਅਨ ਫਲੇਵਰਸ ਦੀ ਕ੍ਰੇਵਿੰਗ, ਫਰੈਸ਼ ਇੰਡੀਅਨ ਵੈਜੀਟੇਬਲਸ, ਆਥੈਂਟਿਕ ਸਪਾਈਸਿਸ, ਗਰੋਸਰੀ ਤੇ ਡੇਲੀ ਅਸੈਂਸ਼ੀਅਲਸ ਸਭ ਕੁਝ ਮਿਲੇਗਾ 21 ਛੱਤ ਥੱਲੇ। ਓਪਨਿੰਗ ਦੇ ਮੌਕੇ ਤੇ ਮਿਲ ਰਹੇ ਨੇ ਸਪੈਸ਼ਲ ਆਫਰਸ ਤੇ ਗ੍ਰੇਟ ਪ੍ਰਾਈਸਿਸ। ਹੁਣ ਸ਼ਾਪਿੰਗ ਹੋਵੇਗੀ ਹੋਰ ਆਸਾਨ, ਕਿਉਂਕਿ ਤੁਹਾਡਾ ਆਪਣਾ ਇੰਡੀਅਨ ਗਰੋਸਰੀ ਸਟੋਰ DH ਸੁਪਰਮਾਰਕੀਟ ਹੁਣ ਤੁਹਾਡੇ ਹੋਰ ਵੀ ਨੇੜੇ ਹੈ। DH ਸੁਪਰਮਾਰਕੀਟ, ਨੰਬਰ 5 ਮੋਜ਼ਲ ਐਵ, ਹੈਂਡਰਸਨ। ਇਹਨਾਂ ਦੀ ਨਵੀਂ ਬ੍ਰਾਂਚ ਖੁੱਲ ਚੁੱਕੀ।
5: ਜਾਇਦਾਦ ਦਾ ਫੈਸਲਾ ਵੱਡਾ ਹੁੰਦਾ ਹੈ। ਅਸੀਂ ਤੁਹਾਨੂੰ ਦਿੰਦੇ ਹਾਂ ਸਹੀ ਜਾਇਦਾਦ ਦੀ ਸਹੀ ਜਾਣਕਾਰੀ ਤੇ ਖਰੀ ਖਰੀ ਸਲਾਹ। ਨਾ ਸਿਰਫ ਵੇਚਣਾ, ਨਾ ਕਿ ਖਰੀਦਣਾ, ਸਿਰਫ ਰਿਸ਼ਤਾ ਬਣਾਉਣਾ। ਇਮਾਨਦਾਰੀ ਅਤੇ ਭਰੋਸੇ ਨਾਲ ਆਪਣੇ ਪੇਸ਼ੇਵਰ ਰੀਅਲ ਅਸਟੇਟ ਸਲਾਹਕਾਰ ਨੂੰ ਚੁਣੋ। ਕਾਲ ਕਰੋ ਹਾਰਕੋਰਟਸ ਮੈਨੂਰੇਵਾ ਦੇ ਭਰੋਸੇਮੰਦ ਰਿਐਲਟਰਸ ਨਵ ਢਿੱਲੋਂ 0223049224 ਜਾਂ ਫਿਰ ਦਲਜਿੰਦਰ ਪਾਂਗਲੀ 0210564387।
6: ਜਦੋਂ ਦੇ ਸਾਡੇ ਲੱਕੀ ਦੇ ਏਜੰਟ ਨੇ ਪੈਸੇ ਮਾਰੇ ਆ, ਉਦੋਂ ਦਾ ਸਾਡਾ ਤਾਂ ਇਮੀਗ੍ਰੇਸ਼ਨ ਵਾਲਿਆਂ ਤੋਂ ਭਰੋਸਾ ਹੀ ਉੱਠ ਗਿਆ।
7: ਪਰ ਕਿਵਿਆਣਾ, ਇਮੀਗ੍ਰੇਸ਼ਨ ਉੱਪਰ ਤੁਹਾਡਾ ਭਰੋਸਾ ਹਮੇਸ਼ਾ ਬਣਿਆ ਰਹੇਗਾ, ਕਿਉਂਕਿ ਇਹ ਕੰਮ ਕਰਦੇ ਨੇ ਪੂਰੀ ਇੰਟੈਗ੍ਰਿਟੀ ਤੇ ਪੂਰੀ ਟ੍ਰਾਂਸਪੇਰੈਂਸੀ ਨਾਲ। ਚਾਹੇ ਤੁਸੀਂ ਅਪਲਾਈ ਕਰਨੀ ਹੋਵੇ ਐਮਪਲੋਇਰ ਅਕ੍ਰੈਡੀਟੇਸ਼ਨ, ਜਾਂ ਫਿਰ ਤੁਸੀਂ ਅਪਲਾਈ ਕਰਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਵੀਜ਼ਾ, ਜਿੱਦਾਂ ਕਿ ਵਰਕ ਵੀਜ਼ਾ, ਸਟੂਡੈਂਟ ਵੀਜ਼ਾ, ਵਿਜ਼ਿਟਰ ਵੀਜ਼ਾ, ਪਾਰਟਨਰਸ਼ਿਪ ਵੀਜ਼ਾ, ਅੱਜ ਹੀ ਸੰਪਰਕ ਕਰੋ ਪਵਨਦੀਪ ਸਿੰਘ ਐਂਡ ਟੀਮ ਐਟ ਕਿਵਿਆਣਾ ਇਮੀਗ੍ਰੇਸ਼ਨ। ਕਾਲ 0220952518 or 2238-8116.

amor.

ਮਾਰਨ ਵਾਲੇ ਸੋਚ ਲਓ ਕਦੇ ਮਰਿਆ ਨਹੀਂ ਪੰਜਾਬ। ਕਿਆ ਬਾਤ ਹੈ ਜੀ ਹਰਭਜਨ ਮਾਨ ਹੁਣਾਂ ਦਾ ਖੂਬਸੂਰਤ ਖਿਆਲ। ਅਤੇ ਮੈਨੂੰ ਲੱਗਦਾ ਕਿ ਇਸ ਖਿਆਲ ਦੇ ਚੱਲਦਿਆਂ ਹਰਭਜਨ ਮਾਨ ਹੁਣਾਂ ਦਾ ਇਹ ਗੀਤ ਇੱਕ ਕਲੀ ਤੁਹਾਡੇ ਲਈ ਪੇਸ਼ ਕਰਦੇ ਚੱਲੀਏ, ਜਿਹੜੀ ਬਾਬੂ ਸਿੰਘ ਮਾਨ ਹੋਰਾਂ ਨੇ ਬਹੁਤ ਸਮਾਂ ਪਹਿਲਾਂ ਲਿਖਿਆ ਜੀ। ਖੂਬਸੂਰਤ ਗੀਤ ਇਹ, ਹੰਸਰਾਜ ਹੰਸ ਹੋਰਾਂ ਨੇ ਵੀ ਗਾਇਆ, ਹੋਰ ਵੀ ਬਹੁਤ ਸਿੰਗਰਸ ਨੇ ਗਾਇਆ, ਅਤੇ ਹਰਭਜਨ ਮਾਨ ਨੇ ਆਪਣੀ ਸਤਰੰਗੀ ਪੀਂਘ ਦੇ ਵਿੱਚ ਇਸ ਗੀਤ ਨੂੰ ਦੁਬਾਰਾ ਇੱਕ ਰੰਗ ਦਿੱਤਾ ਜੀ। ਸਤਰੰਗੀ ਪਿੰਕ 2 ਜਿਹੜੀ ਉਹਨਾਂ ਦੀ ਆਈ ਸੀ ਉਹਦੇ ਵਿੱਚ, ਅਤੇ ਗੀਤ ਬਹੁਤ ਸ਼ਾਨਦਾਰ ਆ, ਲੋਕ ਗੀਤ ਦਾ ਹਾਣੀ ਹੈ ਜੀ ਇਹ ਗੀਤ। ਮਿਊਜ਼ਿਕ ਇਹਦੇ ਵਿੱਚ ਜੈਦੇਵ ਕੁਮਾਰ ਹੋਣਾ ਦਾ ਅਤੇ ਹਰਭਜਨ ਮਾਨ ਹੋਣਾ ਦੀ ਜ਼ੁਬਾਨੀ ਸੁਣਦੇ ਆ ਵਾਲਾ ਗੀਤ। ਪ੍ਰੋਗਰਾਮ ਸ਼ਾਮ ਸੰਧੂਰੀ, ਤੁਸੀਂ ਵੀ ਕੋਈ ਆਪਣੀ ਫਰਮਾਇਸ਼ ਦੱਸਣੀ ਹੈ ਤਾਂ ਜ਼ਰੂਰ ਦੱਸੋ, ਪਰ ਇੱਕ ਸ਼ਾਹਕਾਰ ਗੀਤ ਤੁਹਾਡੀ ਨਜ਼ਰ ਕਰਨ ਲੱਗੇ ਹਾਂ। ਹਾਂਜੀ ਆਉਣ ਦੀਏ ਫਿਰ।

ਬਿਲਕੁਲ ਜੀ ਦੋਸਤੋ, ਸ਼ਾਹਕਾਰ ਗੀਤ ਤੁਹਾਡੀ ਨਜ਼ਰ ਕੀਤਾ ਜੀ। ਇਸੇ ਤਰ੍ਹਾਂ ਦਾ ਇੱਕ ਹੋਰ ਪਰ ਥੋੜ੍ਹਾ ਜਿਹਾ ਰੋਮੈਂਟਿਕ ਰੰਗ ਦਾ ਗੀਤ, ਇਹ ਥੋੜ੍ਹਾ ਲੋਕ ਗੀਤ ਸੀ, ਉਹ ਵੀ ਤੁਹਾਡੇ ਲਈ ਪੇਸ਼ ਕਰਦੇ ਹਾਂ। ਅਤੇ ਮੌਸਮ ਜਿਹੜੇ ਆ ਬਦਲ ਰਹੇ ਆ, ਇਹਦੇ ਵਿੱਚ ਤੁਸੀਂ ਆਪਣਾ ਵੀ ਖਿਆਲ ਰੱਖਣਾ, ਕਿਉਂਕਿ ਹੁਣ ਇੱਕਦਮ ਠੰਡ ਹੋ ਜਾਂਦੀ ਆ ਰਾਤ ਨੂੰ,

ਹਾਂਜੀ ਅਤੇ ਇੱਕ ਕੁਝ ਕੁ ਖਿਆਲ ਤੁਹਾਡੇ ਨਾਲ ਸਾਂਝੇ ਕਰਦੇ ਚੱਲੀਏ। ਕਿਤਾਬ ਹੁਣ ਮੇਰੇ ਹੱਥ ਆਈ ਹੋ ਆ ਤਾਂ ਮੈਂ ਸੋਚਦਾ ਕਿ ਇਹਦਾ ਲਾਹਾ ਲਿਆ ਜਾਵੇ। ਕਿਤਾਬ ਦਾ ਨਾਂ ਹੈ ਜੀ ਮਾਲਾ ਮਣਕੇ, ਸਰਦਾਰ ਨਰਿੰਦਰ ਸਿੰਘ ਕਪੂਰ ਹੁਣਾਂ ਦੀ ਇਹ ਕਿਤਾਬ ਆ। ਇਹਦੇ ਵਿੱਚ ਇੱਕ ਇੱਕ ਲਾਈਨ ਦੇ ਵਿੱਚ ਬਹੁਤ ਡੂੰਘੇ ਡੂੰਘੇ ਅਰਥ ਆ ਜੀ, ਅਤੇ ਜ਼ਰੂਰੀ ਹੋ ਜਾਂਦਾ ਕਿ ਜੇ ਸਾਡੇ ਤੱਕ ਕੋਈ ਚੀਜ਼ ਪਹੁੰਚਦੀ ਆ ਤਾਂ ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚਾਈਏ। ਖਿਆਲਾਂ ਦੇ ਵਿੱਚੋਂ ਇੱਕ ਖਿਆਲ ਆ ਕਿ ਹਰ ਸਫਲਤਾ ਦੀ ਕੀਮਤ ਹੁੰਦੀ ਹੈ ਜਿਹੜੀ ਮਿਹਨਤ ਨਾਲ ਅਦਾ ਕੀਤੀ ਜਾਂਦੀ ਹੈ। ਤਰਕ ਜਾਂ ਦਲੀਲ ਜਿਹਨੂੰ ਆਪਾਂ ਕਹਿੰਦੇ ਹਾਂ, ਕਹਿੰਦੇ ਕਿ ਦਲੀਲ ਨੂੰ ਜ਼ੋਰ ਨਾਲ ਪ੍ਰਗਟਾਉਣ ਦੀ ਥਾਂ ਜ਼ੋਰਦਾਰ ਦਲੀਲ ਨੂੰ ਧੀਰਜ ਨਾਲ ਪ੍ਰਗਟਾਉਣ ਨਾਲ ਉਸ ਦੀ ਤਾਕਤ ਵੱਧ ਜਾਂਦੀ ਹੈ। ਇੱਕ ਹੋਰ ਗੱਲ ਪੁੱਤਰਾਂ ਦੇ ਸੰਦਰਭ 'ਚ ਲਿਖੀ ਗਈ ਹੈ ਕਿ ਪੁੱਤਰ ਉਦੋਂ ਸਿਆਣਾ ਹੋ ਗਿਆ ਸਮਝਿਆ ਜਾਂਦਾ ਹੈ ਜਦੋਂ ਆਪਣੇ ਪਿਤਾ ਤੋਂ ਪੈਸੇ ਮੰਗਣ ਦੀ ਥਾਂ ਉਧਾਰ ਮੰਗਦਾ ਹੈ। ਰਿਸਪੋਂਸੀਬਿਲਿਟੀ ਦੀ ਇਹ ਵੀ ਇੱਕ ਡੈਫੀਨੇਸ਼ਨ ਹੈ ਜੀ। ਸਾਡੇ ਬਹੁਤ ਸਾਰੇ ਦੋਸਤ ਕੁਝ ਸਮਾਂ ਨੌਕਰੀ ਕਰਨ ਉਪਰੰਤ ਚਾਹੁੰਦੇ ਆ ਕਿ ਆਪਣਾ ਬਿਜ਼ਨਸ ਕਰੀਏ ਜਾਂ ਕੋਈ ਵੀ ਆਈਡੀਆ ਲਾਈਏ ਕਿ ਆਪਣਾ ਕੰਮ ਹੋਵੇ, ਇੰਡੀਪੈਂਡੈਂਸ ਹੋਵੇ। ਨਰਿੰਦਰ ਸਿੰਘ ਕਪੂਰ ਲਿਖਦੇ ਆ ਕਿ ਨਵਾਂ ਕੰਮ ਕੋਈ ਵੀ ਹੋਵੇ ਉਹ ਸਾਡੀ ਸਮੁੱਚੀ ਯੋਗਤਾ ਅਤੇ ਸਮਰੱਥਾ ਦੀ ਮੰਗ ਕਰਦਾ ਹੈ।

ਕਹਿੰਦੇ ਜੀ ਜ਼ਿੰਦਗੀ ਸਾਨੂੰ ਵਕਤ ਦਿੰਦੀ ਹੈ, ਉਸਨੂੰ ਵਰਤਣਾ ਕਿਵੇਂ ਹੈ ਇਹ ਸਾਡੀ ਜ਼ਿੰਮੇਵਾਰੀ ਹੈ। ਇੱਕ ਥੋੜ੍ਹਾ ਜਿਹਾ ਸ਼ਬਦਾਂ ਦਾ ਹੇਰ ਫੇਰ ਆ ਸਮਝਣ ਵਾਲਾ, ਪਰ ਗਲਤੀਆਂ ਤੋਂ ਬਚਣ ਲਈ ਤਜਰਬੇ ਦੀ ਲੋੜ ਹੁੰਦੀ ਹੈ, ਪਰ ਤਜਰਬਾ ਅਸੀਂ ਗਲਤੀਆਂ ਤੋਂ ਹੀ ਪ੍ਰਾਪਤ ਕਰਦੇ ਹਾਂ। ਕਿਆ ਬਾਤ ਹੈ, ਕਿਆ ਖਿਆਲ ਆ। ਇਸ ਤਰ੍ਹਾਂ ਕਰਦੇ ਹਾਂ ਜੀ, ਕਲੇਰ ਕੰਠ ਦਾ ਗਾਣਾ ਸੁਣਦੇ ਹਾਂ, ਫਿਰ ਦੁਬਾਰਾ ਜੁੜਦੇ ਹਾਂ। 7:45 ਦਾ ਸਮਾਂ ਸਟੂਡੀਓ ਦੀਆਂ ਘੜੀਆਂ 'ਤੇ, ਸਮੇਂ ਨੂੰ ਅਸੀਂ ਵੀ ਆਪਣੀ ਯੋਗਤਾ ਅਨੁਸਾਰ ਵਰਤਾਂਗੇ, ਸਰਦਾਰ ਨਰਿੰਦਰ ਸਿੰਘ ਕਪੂਰ ਹੋਣੀ ਵੀ ਮਾਣ ਮਹਿਸੂਸ ਕਰਨਗੇ।

0: Indelible Homes Quality Stand Alone ਅਤੇ Terraced Houses ਵਿੱਚ ਇੱਕ ਬਹੁਤ ਹੀ ਭਰੋਸੇਯੋਗ ਨਾਮ ਇਹ ਬਹੁਤ ਹੀ ਵਾਜਿਬ ਕੀਮਤਾਂ ਵਿੱਚ ਤੁਹਾਡੇ ਲਈ ਡਿਜ਼ਾਈਨ ਐਂਡ ਬਿਲਡ ਕਰ ਸਕਦੇ ਨੇ ਜਾਂ ਫਿਰ ਸਬ ਡਿਵੀਜ਼ਨਸ ਅਤੇ ਆਪਣੇ ਪਲਾਨ ਮੁਤਾਬਕ ਵੀ ਤੁਸੀਂ ਬਿਲਡ ਕਰਵਾ ਸਕਦੇ ਹੋ ਵਿਜ਼ਿਟ ਕਰੋ indelibleHomes.co.nz ਤੇ
1: ਕੀ ਤੁਸੀਂ ਇਮੀਗ੍ਰੇਸ਼ਨ ਦੇ ਕਿਸੇ ਮਸਲੇ ਦਾ ਹੱਲ ਚਾਹੁੰਦੇ ਹੋ
2: ਕੀ ਤੁਹਾਡਾ ਵੀਜ਼ਾ ਬਾਰ ਬਾਰ ਰਿਫਿਊਜ਼ ਹੋ ਰਿਹਾ ਹੈ
1: ਤਾਂ ਫਿਰ ਅੱਜ ਹੀ ਮਿਲੋ ਜ਼ੈਨਿਥ ਇਮੀਗ੍ਰੇਸ਼ਨ ਸੋਲੂਸ਼ਨਸ ਨੂੰ
2: ਸੁਖਪ੍ਰੀਤ ਕੌਰ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਜ਼ੈਨਿਥ ਇਮੀਗ੍ਰੇਸ਼ਨ ਸੋਲੂਸ਼ਨਸ ਨਿਊਜ਼ੀਲੈਂਡ ਰੈਜ਼ੀਡੈਂਟਸ ਸਟੱਡੀ ਵੀਜ਼ਾ ਵਰਕ ਵੀਜ਼ਾ ਜਾਂ ਡੈਪੋਟੇਸ਼ਨ ਸੈਕਸ਼ਨ 61 ਮਿਨਿਸਟਰੀਅਲ ਜਾਂ ਟ੍ਰਿਬਿਊਨਲ ਅਪੀਲ ਕਾਲ 211-825-718
1: 211-825-718
3: ਜਾਂ ਫਿਰ ਵਿਜ਼ਿਟ ਕਰੋ ਲੈਵਲ 1-706 ਗ੍ਰੇਟ ਸਾਊਥ ਰੋਡ ਪੈਨਰੋਜ਼ ਆਕਲੈਂਡ
1: ਵਿਜ਼ਿਟਰ ਵਾਸਤੇ ਕਾਰ ਪਾਰਕ ਅਵੇਲੇਬਲ ਹੈ
4: ਅਗਰ ਤੁਸੀਂ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨਾ ਚਾਹੁੰਦੇ ਹੋ ਤਾਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਹੋਮਿਓਪੈਥੀ ਇਲਾਜ ਦੀ ਵਿਧੀ ਅਪਣਾਓ ਆਕਲੈਂਡ ਵਿੱਚ ਹੋਮਿਓਪੈਥੀ ਦੇ ਮਸ਼ਹੂਰ ਡਾਕਟਰ ਪ੍ਰੀਤ ਕਈ ਸਾਲਾਂ ਤੋਂ ਪ੍ਰੈਕਟਿਸ ਕਰਦੇ ਆ ਰਹੇ ਨੇ ਡਾਕਟਰ ਪ੍ਰੀਤ ਗੋਲਡ ਮੈਡਲਿਸਟ ਨੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਪੱਕਾ ਇਲਾਜ ਕਰਵਾਉਣ ਲਈ ਅਤੇ ਪ੍ਰੋਫੈਸ਼ਨਲ ਸਰਵਿਸ ਲਈ ਅੱਜ ਹੀ ਸੰਪਰਕ ਕਰੋ ਡਾਕਟਰ ਪ੍ਰੀਤ ਨੂੰ 2781106 ਤੇ ਜਾਂ ਫਿਰ 02112563 56 ਤੇ ਜਾਂ ਵਿਜ਼ਿਟ ਕਰੋ 415 ਗ੍ਰੇਟ ਸਾਊਥ ਰੋਡ ਪਾਪਟੋਇਟ
2: ਕਿਉਂ ਹਾਰ ਆ ਰਹੇ ਨੇ ਮਿਠਾਈ ਕਿੱਥੋਂ ਲਿਆਉਣੀ ਆ
5: ਲੈ ਦੱਸ ਇੱਕੋ ਜਗ੍ਹਾ ਜਿੱਥੇ ਮਿਲਦੀ ਹੈ ਦੇਸੀ ਘਿਓ ਦੀ ਸ਼ੁੱਧ ਮਿਠਾਈ ਮੰਡੇ ਟੂ ਫਰਾਈਡੇ ਹਰ ਰੋਜ਼ ਨਵੇਂ ਸਪੈਸ਼ਲਸ ਕੜੀ ਚਾਵਲ ਮਸਾਲਾ ਡੋਸਾ ਰਾਜਮਾ ਚਾਵਲ ਪੀਜ਼ਾ ਪਨੀਰ ਡੋਸਾ ਸ਼ਿਵਾਨੀਜ਼ ਰੈਸਟੋਰੈਂਟ ਨਾਮ ਹੀ ਕਾਫੀ ਹੈ
2: shivani.co.nz ਤੇ ਜਾ ਕੇ ਆਰਡਰ ਆਨਲਾਈਨ ਕਰੋ ਨਿਊਜ਼ੀਲੈਂਡ ਕਿਤੇ ਵੀ ਸ਼ਿਵਾਨੀਜ਼ ਰੈਸਟੋਰੈਂਟ 905 ਡੋਮੀਨੀਅਨ ਰੋਡ ਮਾਊਂਟ ਰੋਸਕਿਨ 23 ਐਰਕ ਬੇਕਰ ਪਲੇਸ ਬਾਬਾ ਟੋਇਟੋਏ ਬੋਲੇ ਰਿਸ਼ਤਿਆਂ ਚ ਮਿਠਾਸ ਸ਼ਿਵਾਨੀਜ਼ ਰੈਸਟੋਰੈਂਟ ਹੈ ਖਾਸ ਸ਼ਿਵਾਨੀਜ਼ ਵੇਅਰ ਟੇਸਟ ਮੈਟਰ
6: ਫੈਂਸਿੰਗ ਵੀ ਕਰਾਣੀ ਆ ਤੇ ਬੈਕਯਾਰਡ ਸਪੇਸ ਵੀ ਵਧੀਆ ਯੂਜ਼ ਹੋ ਜੇ ਤੇ ਕੰਮ ਵੀ ਹਾਈ ਫਾਈ ਹੋਵੇ
7: ਫੇਰ ਤਾਂ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਿਡ ਵਾਲਿਆਂ ਨੂੰ ਹੀ ਕਾਲ ਲਾਨੇ ਆ ਵੇਖੀ ਕਿੱਦਾਂ ਘਰ ਦੀ ਟ੍ਰਾਂਸਫਾਰਮੇਸ਼ਨ ਹੁੰਦੀ ਆ ਨਾਲੇ ਹਾਈਲੀ ਸਕਿਲ ਟੀਮ ਆ ਉਹਨਾਂ ਕੋਲ ਐਂਡ ਕੰਮ ਹਾਈ ਫਾਈ ਦੇ ਨਾਲ ਬਜਟ ਫ੍ਰੈਂਡਲੀ ਵੀ ਹੁੰਦਾ
6: ਕੁਆਲਿਟੀ ਲੈਂਡਸਕੇਪਿੰਗ ਡੈਕਿੰਗ ਐਂਡ ਫੈਂਸ ਵਰਕ ਲਈ ਯਾਦ ਰੱਖੋ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਿਡ ਪਾਈਨ ਕਵੇਲਾ ਵਾਈਟੈਕਸ ਡੈਕ ਅਲਮੋਨੀਅਮ ਔਰ ਟਿੰਬਰ ਫੈਂਸ ਐਂਡ ਗੇਟ ਐਨਵਿੰਗ ਆਰਟੀਫਿਸ਼ੀਅਲ ਗ੍ਰਾਸ ਪੇਵਰਸ ਜੋ ਚਾਹੇ ਕਸਟਮਾਈਜ਼ ਕਰਵਾ ਸਕਦੇ ਹੋ ਡੀਐਮ ਫੋਰ ਫ੍ਰੀ ਕੋਡਸ ਕਾਲ 02044900009 ਔਰ ਈਮੇਲ HDFenceAndDeck@gmail.com

ਜੀ ਬਿਲਕੁਲ ਦੋਸਤੋ, ਜਿਹੜਾ ਫ੍ਰੀ ਟ੍ਰੇਡਿੰਗ ਐਗਰੀਮੈਂਟ 27 ਅਪ੍ਰੈਲ 2026 ਨੂੰ ਹੋਇਆ, ਉਹਦੇ ਬਾਰੇ ਬਹੁਤ ਸਾਰੀਆਂ ਜਿੱਦਾਂ ਗਲਤ ਅਟਕਲਾਂ ਅਤੇ ਬਹੁਤ ਸਾਰੇ ਗਲਤ ਪ੍ਰਚਾਰ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਹੋ ਰਹੇ ਆ, ਪਰ ਕੁਝ ਫੈਕਟ ਜਿਹੜੇ ਆ ਤੁਹਾਡੇ ਨਾਲ ਸਾਂਝੇ ਕਰਦੇ ਚੱਲੀਏ। ਪੰਜਾਬੀ ਹੈਰਲਡ ਦੀ ਤਰਫੋਂ ਧੰਨਵਾਦੀ ਹਾਂ ਵੀਰ ਹਰਜਿੰਦਰ ਸਿੰਘ ਬਸਿਆਲਾ ਦੇ, ਜਿਨ੍ਹਾਂ ਦੀ ਤਰਫੋਂ ਇਹ ਖਬਰ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਚਰਚਾਵਾਂ ਦਾ ਤਾਂ ਬਹੁਤ ਹੜ ਆਇਆ ਪਿਆ ਅਤੇ ਕੁਛ ਲੋਕਾਂ ਨੂੰ ਐਂ ਲੱਗਦਾ ਕਿ ਇਮੀਗ੍ਰੇਸ਼ਨ ਨੇ ਭਾਰਤੀਆਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਆ, ਪਰ ਅਸਲ ਇੱਦਾਂ ਨਹੀਂ ਹੈਗਾ। ਅਤੇ ਇਹਦੇ ਵਾਸਤੇ ਉਹਨਾਂ ਨੇ ਫੇਸਬੁੱਕ ਪੋਸਟ ਦੇ ਉੱਤੇ ਜਿਹੜੇ ਨਿਊਜ਼ੀਲੈਂਡ ਦੇ ਬਿਜ਼ਨਸ ਦੇ ਲੁੱਕ ਆਫਟਰ ਕਰਦੇ ਮਿਨਿਸਟਰ ਆ ਮਿਸਟਰ ਟੌਡ ਮੈਕਲੇ, ਉਹਨਾਂ ਨੇ ਆਪਣੀ ਫੇਸਬੁੱਕ ਪੋਸਟ ਦੇ ਉੱਤੇ ਵੀ ਮੈਂਸ਼ਨ ਕੀਤਾ ਆ। ਉਹਦੇ ਵਿੱਚੋਂ ਫੈਕਟ ਕੁਛ ਸਾਂਝੇ ਕਰਦੇ ਹਾਂ ਕਿ ਜਿਹੜੇ FTA ਇਮੀਗ੍ਰੇਸ਼ਨ ਦੇ ਹੜ ਦਰਵਾਜ਼ੇ ਨਹੀਂ ਖੋਲ੍ਹਦਾ, ਇਹ ਹਰ ਸਾਲ ਲਗਭਗ 1670 ਜ਼ਿਆਦਾ ਟੈਲੈਂਟਡ ਐਕਸੈਪਸ਼ਨਲ ਟੈਲੈਂਟ ਵਾਲੇ 3 ਸਾਲ ਦੇ ਵਰਕ ਵੀਜ਼ਿਆਂ ਦੀ ਇਜਾਜ਼ਤ ਦਿੰਦਾ, ਜੋ ਕਿ ਹੁਣ ਵਾਲੇ ਵਰਕ ਵੀਜ਼ਿਆਂ ਤੋਂ ਵੀ 3% ਘੱਟ ਆ। ਉਹਨਾਂ ਦਾ ਰਿਨਿਊਅਲ ਨਹੀਂ ਹੋ ਸਕਦੀ, ਉਹ ਸਿਰਫ 3 ਸਾਲ ਵਾਸਤੇ ਹੋਣਗੇ ਲਿਮਿਟਡ, ਅਤੇ ਕੁੱਲ ਸੰਖਿਆ ਦੀ ਜਿਹੜੀ ਸੀਮਾ ਆ ਉਹ ਨਿਸ਼ਚਿਤ ਆ, ਅਤੇ ਕਿਸੇ ਵੀ ਟਾਈਮ 5000 ਤੋਂ ਉੱਪਰ ਨਹੀਂ ਜਾ ਸਕਦੀ। ਮਤਲਬ 3 ਸਾਲ ਦੇ ਵਿੱਚ 1670 ਨੂੰ 3 ਨਾਲ ਗੁਣਾ ਕਰੀਏ ਤਾਂ 5000 ਦੇ ਲਾਗੇ ਛਾਗੇ ਬਣਦਾ। ਅਤੇ ਉਹ ਹੁਨਰ ਵੀ ਕਿਹੜੇ ਆ ਜੀ? ਡਾਕਟਰਸ, ਨਰਸਿਸ, ਟੀਚਰ, IT ਵਾਲੇ ਅਤੇ ਇੰਜੀਨੀਅਰਸ। ਅਤੇ ਇਹ ਉਹ ਚੀਜ਼ਾਂ ਆ ਜਿਹੜੀਆਂ ਨਿਊਜ਼ੀਲੈਂਡ ਦੀ ਇਕੋਨਮੀ ਨੂੰ ਬਹੁਤ ਵਧੀਆ ਲੈਵਲ 'ਤੇ ਚੱਲਦਾ ਰੱਖਣਗੀਆਂ, ਹੋਸਪਿਟਲਸ ਨੂੰ ਚੱਲਦਾ ਰੱਖਣਗੀਆਂ। ਇਹਦੇ ਵਿੱਚ ਕੋਈ ਵੀ ਚੋਰ ਰਸਤਾ ਨਹੀਂ ਹੈਗਾ, ਅਤੇ ਨਾ ਤਾਂ ਇਹ ਨਿਊਜ਼ੀਲੈਂਡ ਦੀ ਆਮਦਨ ਵਧਾਉਣ ਬਾਰੇ ਆ, ਅਤੇ ਨਾ ਹੀ ਭਾਰਤ ਤੋਂ ਮਜ਼ਦੂਰ ਮੰਗਵਾਉਣ ਬਾਰੇ ਆ। ਇਹਦਾ ਸਿਰਫ ਇਹ ਮਤਲਬ ਆ ਸਿੱਧਾ ਸਿੱਧਾ ਕਿ ਅਸੀਂ 1.4 ਬਿਲੀਅਨ ਲੋਕਾਂ ਨੂੰ ਵੱਧ ਸਮਾਨ ਵੇਚ ਸਕਦੇ ਹਾਂ ਨਿਊਜ਼ੀਲੈਂਡ ਦੀ ਤਰਫੋਂ। ਅਤੇ ਕਿਵੀਜ਼ ਦੇ ਅੱਗੇ ਵਧਣ ਦੇ ਲਈ ਅਤੇ ਸਥਾਨਕ ਭਾਈਚਾਰੇ ਵਿੱਚ ਪੈਸਾ ਲਿਆਉਣ ਦੇ ਲਈ ਇਹ ਸਟੈਪ ਜਿਹੜੇ ਆ ਨਿਊਜ਼ੀਲੈਂਡ ਨੇ ਲਏ ਆ। ਸਾਨੂੰ ਸਾਰਿਆਂ ਨੂੰ ਹੀ ਪਤਾ ਆ ਕਿ ਆਬਾਦੀ ਦਾ ਜਿਹੜਾ ਪਰਸੈਂਟੇਜ ਆ ਸਾਡਾ ਕੀ ਆ ਅਤੇ ਇੰਡੀਆ ਦਾ ਕੀ ਆ ਜੀ ਇਸ ਵੇਲੇ। ਬਾਕੀ ਇਹਦੇ ਬਾਰੇ ਹੋਰ ਚਰਚਾ ਦੇ ਵਿੱਚ ਗੱਲ ਕਰਾਂਗੇ, ਪਰ ਸੋਚਿਆ ਕਿ ਥੋੜ੍ਹੀ ਜਿਹੀ ਤੁਹਾਡੇ ਨਾਲ ਸਾਂਝੀ ਕਰਦੇ ਚੱਲੀਏ ਗੱਲ, ਕਿਉਂਕਿ ਇਹਦੇ ਬਾਰੇ ਬਹੁਤ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਸਨ। ਸੋ ਇੱਕ ਗੀਤ ਨਾਲ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਜੀ। ਐਮੀ ਵਿਰਕ ਦਾ ਇਹ ਗੀਤ ਆ, ਅਤੇ ਤੁਸੀਂ ਆਪਣਾ ਖਿਆਲ ਰੱਖਣਾ, ਅਗਲੇ ਹਫ਼ਤੇ ਫਿਰ ਮਿਲਾਂਗੇ, ਕੁਝ ਕੁ ਖਿਆਲ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਨਰਿੰਦਰ ਸਿੰਘ ਕਪੂਰ ਹੋਣਾਂ ਦੀ ਤਰਫੋਂ। ਬਹਿਰਾਲ ਐਮੀ ਵਿਰਕ ਦਾ ਇਹ ਗੀਤ ਅਤੇ ਤੁਹਾਡੇ ਤੋਂ ਲਈ ਇਜਾਜ਼ਤ। ਪ੍ਰੋਗਰਾਮ ਸੁਣਿਆ, ਮਾਣਿਆ, ਧੰਨਵਾਦ। ਇਸੇ ਤਰ੍ਹਾਂ ਪੰਜਾਬ, ਪੰਜਾਬੀਅਤ ਨੂੰ ਪਿਆਰ ਕਰਦੇ ਰਹੋ। ਫਨਕਾਰਾਂ ਦੇ ਵਿੱਚ ਹੋਰ ਫਨਕਾਰ ਵੀ ਤੁਹਾਡੀ ਨਜ਼ਰ ਕਰਾਂਗੇ। ਐਮੀ ਵਿਰਕ ਦੇ ਇਸ ਗੀਤ ਨਾਲ ਲੈਂਦੇ ਹਾਂ ਜੀ ਇਜਾਜ਼ਤ, ਅਧੂਰੇ ਚਾਅ।

0: ਵਾਹ ਯਾਰ ਨਵੀਂ ਕਾਰ ਬੜੀ ਫੁਰਤੀ ਮਾਰੀ।
1: ਆਹੋ ਬੈਂਕ ਵੱਲੋਂ ਤਾਂ ਟਾਈਮ ਲੱਗਣਾ ਸੀ, ਪਰ ਮੈਂ ਤਾਂ ਲੌਜਿਕ ਫਾਈਨੈਂਸ ਵਾਲੇ ਗੁਰੂ ਕੰਡੋਲਾ ਨੂੰ ਕਾਲ ਲਾਈ ਤੇ 24 ਘੰਟੇ ਚ ਲੋਨ ਅਪਰੂਵ ਹੋ ਗਿਆ।
0: ਕਾਰ ਲੋਨ ਜਾਂ ਪਰਸਨਲ ਲੋਨ, ਜਸਟ ਕਾਲ ਅਵੇ ਗੁਰੂ ਕੰਡੋਲਾ, ਮੇਕਸ ਇਟ ਸੋ ਈਜ਼ੀ। ਕਾਲ 0800-564-424।
2: ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਿੰਦਰ ਗਿੱਲ।
3: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ।
4: ਦੋਸਤੋ ਮੈਂ ਤੁਹਾਡਾ ਆਪਣਾ ਗਿੱਲ ਹਰਦੀਪ।
5: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
6: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਕਿਰਪਾਲ ਸਿੰਘ।
7: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ।
8: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਸੰਧੂ।
9: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
10: ਯੂ ਆਰ ਨਾਓ ਟਿਊਨਡ ਇਨ ਟੂ ਯੂਰ ਨੰਬਰ 1 ਰੇਡੀਓ ਸਟੇਸ਼ਨ।
11: 24/7 365। ਮੈਂ ਕਿਹਾ ਜੀ ਮੁੰਡੇ ਦਾ ਵਿਆਹ ਧਰਿਆ ਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ।
12: ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ।
11: ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਂਡ ਇਵੈਂਟਸ ਨੂੰ, ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ। ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ, ਭੰਗੜੇ ਦੀ ਟੀਮ, ਡੀਜੇ, ਲਾਈਵ ਢੋਲ, ਜਾਗੋ, ਡੈਕੋਰੇਸ਼ਨ ਹਾਇਰ, ਮਹਿੰਦੀ ਨਾਈਟਸ ਅਤੇ ਮਚ ਮੋਰ। ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ, 021-99-4458 ਜਾਂ ਫਿਰ 0921-29563।
13: ਸਟਾਈਲ ਐਂਡ ਜ਼ੈਡ ਇਵੈਂਟਸ, ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ।
14: ਇੰਡੋ ਸਪਾਈਸ ਵਰਲਡ ਦੇ ਵਿੱਚ 7 ਦਿਨ ਗਰੋਸਰੀ ਦਾ ਬਹੁਤ ਵੱਡਾ ਭੰਡਾਰ ਲੈ ਕੇ ਹਾਜ਼ਰ ਨੇ ਪਾਪਾ ਟੋਏ ਟੋਏ, ਮੈਨੂ ਰੇਵਾ ਅਤੇ ਟੋਰਾਂਗਾ ਦੇ ਵਿੱਚ। ਦੁਨੀਆ ਭਰ ਚ ਵਸੇ ਮਿੱਤਰ ਪਿਆਰਿਆਂ ਨੂੰ ਸੁਰੱਖਿਅਤ ਤਰੀਕੇ ਦੇ ਨਾਲ ਪੈਸੇ ਭੇਜਣੇ ਜਾਂ ਮੰਗਵਾਉਣੇ ਹੋਣ, ਯਾਦ ਰੱਖੋ ਮਨੀਗ੍ਰਾਮ ਆਪਣਿਆਂ ਦਾ ਮਨਪਾਉਂਦਾ ਸਟੋਰ। ਇੰਡੋ ਸਪਾਈਸ ਵਰਲਡ।
15: ਸਵਰਨ ਸਿੰਘ ਟਿਆਣਾ ਜੀ, ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ, ਤੁਸੀਂ ਸਾਡੇ ਨਾਲ ਸ਼ਾਮਿਲ ਹੋ ਜੀ, ਸਤਿ ਸ੍ਰੀ ਅਕਾਲ। ਹੈਲੋ ਟਿਆਣਾ ਜੀ, ਅਸੀਂ ਟਿਆਣਾ ਜੀ ਸਭ ਤੋਂ ਪਹਿਲੇ ਦੱਸੋ ਵੀ ਇੰਡੀਗੋ ਫਲਾਈਟ ਦੇ ਵਿੱਚ ਜਿਹੜਾ ਪਾਵਰ ਬੈਂਕ ਫਟ ਗਿਆ, ਕਿੰਨੇ ਕੁ ਮੁਸਾਫਰ ਜ਼ਖਮੀ ਹੋਏ ਨੇ, ਕੀ ਹੋਇਆ ਉੱਥੇ?
16: ਸਾਹਿਬ ਅੱਜ ਇੰਡੀਗੋ ਦੀ ਫਲਾਈਟ ਦੇ ਵਿੱਚ ਤੇ 5 ਜਿਹੜੇ ਮੁਸਾਫਰ ਆ ਉਹ ਜ਼ਖਮੀ ਹੋਏ ਆ, ਤੇ ਹੈਂਡ ਬੈਗ ਦੇ ਵਿੱਚ ਪਾਵਰ ਬੈਂਕ ਰੱਖਿਆ ਸੀਗਾ। ਹੈਦਰਾਬਾਦ ਤੋਂ ਚੰਡੀਗੜ੍ਹ ਆਈ ਜੀ ਇੰਡੀਗੋ ਦੀ ਫਲਾਈਟ 6E108, ਇਹਦੇ ਵਿੱਚ ਪਾਵਰ ਬੈਂਕ ਦੇ ਵਿੱਚ ਬਲਾਸਟ ਹੋ ਗਿਆ, 5 ਮੁਸਾਫਰ ਜ਼ਖਮੀ ਹੋ ਗਏ ਆ। ਤੇ ਇਹ ਘਟਨਾ ਉਸ ਵੇਲੇ ਵਾਪਰੀ ਆ ਜਦੋਂ ਫਲਾਈਟ ਏਅਰਪੋਰਟ ਤੇ ਖੜੀ ਸੀ, ਤੇ ਫਲਾਈਟ ਦੇ ਵਿੱਚ ਜਹਾਜ਼ ਦੇ ਵਿੱਚ ਧੂੰਆਂ ਭਰ ਗਿਆ, ਯਾਤਰੀ ਘਬਰਾ ਗਏ ਤੇ ਉਹਨਾਂ ਨੂੰ ਫਿਰ ਐਮਰਜੈਂਸੀ ਗੇਟ ਥਾਣੀ ਬਾਹਰ ਕੱਢਿਆ ਗਿਆ, ਕਿਉਂਕਿ ਬਹੁਤ ਸਾਰੇ ਮੁਸਾਫਰ ਆ ਜਿਹੜੇ ਉਹਨਾਂ ਦੇ ਹੈਂਡ ਬੈਗ ਦੇ ਵਿੱਚ ਪਾਵਰ ਬੈਂਕ ਹੁੰਦਾ ਤੇ ਮੋਬਾਈਲ ਚਾਰਜ ਹੋ ਜਾਊਗਾ, ਹੋਰ ਕੰਮ ਕਾਜ ਹੋ ਜਾਊਗਾ, ਪਰ ਕਈ ਵਾਰੀ ਏਦਾਂ ਦਾ ਹੋ ਜਾਂਦਾ। ਤੇ ਅੱਜ ਬੜਾ ਭਿਆਨਕ ਇੱਥੇ ਵਰਤਾਰਾ ਹੋ ਗਿਆ ਸੀ, ਜ਼ਿੰਦਗੀ ਨੂੰ ਨੁਕਸਾਨ ਕਿਸੇ ਦਿਨ ਨਹੀਂ ਹੋਇਆ, ਇਹ ਚਲੋ ਇੱਕ ਚੰਗਾ ਪਹਿਲੂ ਆ, ਪਰ ਗੱਲ ਇਹ ਸੀ ਕਿ ਇੱਕ ਔਰਤ ਨੂੰ ਐਂਬੂਲੈਂਸ ਰਾਹੀਂ ਤੇ ਲੈ ਕੇ ਗਏ ਜੀ ਹਸਪਤਾਲ ਦੇ ਵਿੱਚ, ਤੇ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਬਚਾਅ ਹੋ ਗਿਆ।
15: ਤੇ ਬਾਕੀ ਭਗਵੰਤ ਮਾਨ ਜਿਹੜੇ ਆ ਉਹ ਮਿਲੇ ਆ ਰਾਸ਼ਟਰਪਤੀ ਨੂੰ, ਰਾਘਵ ਚੱਡਾ ਵੀ ਮਿਲੇ ਆ ਰਾਸ਼ਟਰਪਤੀ ਨੂੰ, ਤੇ ਫਿਰ ਉਸਦਾ ਰਿਐਕਸ਼ਨ ਕੀ ਹੋਇਆ? MLA ਸਾਰੇ ਨਾਲ ਗਏ ਸੀ?
16: 90 MLA ਗਏ ਸੀ ਜੀ ਅੱਜ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ। ਇਹ ਸਵੇਰ ਦੇ ਵੇਲੇ ਅੱਜ ਬੱਸਾਂ ਭਰ ਕੇ ਤੇ ਉੱਥੇ ਪਹੁੰਚ ਗਏ ਸੀਗੇ ਜੀ ਦਿੱਲੀ, ਤੇ ਰਾਸ਼ਟਰਪਤੀ ਭਵਨ ਦੇ ਵਿੱਚ ਭਗਵੰਤ ਮਾਨ ਪਹੁੰਚੇ ਜੀ 12 ਵਜੇ, ਕਿਉਂਕਿ ਸਮਾਂ 12 ਵਜੇ ਦਾ ਸੀਗਾ। ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਗੱਲ ਕਹੀ ਸੀ ਕਿ ਤੁਸੀਂ ਇਕੱਲੇ ਆਉਣਾ, ਪਰ ਭਗਵੰਤ ਮਾਨ ਦੇ ਜਾਣ ਤੋਂ 1.5 ਘੰਟਾ ਪਹਿਲਾਂ ਰਾਘਵ ਚੱਡਾ, ਸੰਦੀਪ ਪਾਠਕ ਤੇ 2-3 ਹੋਰ ਸੰਸਦ ਮੈਂਬਰ ਇਹ ਰਾਸ਼ਟਰਪਤੀ ਨੂੰ ਮਿਲ ਕੇ ਆਏ ਆ। ਰਾਘਵ ਚੱਡਾ ਹੋਰਾਂ ਨੇ ਇਹ ਗੱਲ ਕਹੀ ਹੈ ਰਾਸ਼ਟਰਪਤੀ ਨੂੰ ਕਿ ਜੇਕਰ ਕੋਈ ਆਪਦੀ ਆਜ਼ਾਦੀ ਤੇ ਕਾਨੂੰਨੀ ਨਿਯਮਾਂ ਦੇ ਹੱਲ ਮੁਤਾਬਕ, ਉਹ ਕਹਿੰਦੇ ਜੀ ਨਿਯਮਾਂ ਦੇ ਮੁਤਾਬਕ, ਸੰਵਿਧਾਨ ਦੇ ਮੁਤਾਬਕ ਜੇਕਰ ਪਾਰਟੀ ਨੂੰ ਬਦਲ ਲੈਂਦਾ ਤੇ ਪੰਜਾਬ ਦੇ ਵਿੱਚ ਬਦਲਾ ਲਓ ਕਾਰਵਾਈ ਕੀਤੀ ਜਾ ਰਹੀ ਹੈ, ਮੇਰੇ ਉੱਤੇ ਪਰਚਾ ਦਰਜ ਕਰਨ ਦੀ ਤਿਆਰੀ ਆ। ਸੰਦੀਪ ਪਾਠਕ ਦੇ ਉੱਤੇ ਫਰਜ਼ੀ ਪਰਚਾ ਦਰਜ ਹੋ ਗਿਆ, ਕਿਸੇ ਦੇ ਕਹਿੰਦੇ ਵੀ ਕਾਰੋਬਾਰੀ ਟਿਕਾਣਿਆਂ ਦੇ ਉੱਤੇ ਛਾਪੇ ਵੱਜ ਰਹੇ ਆ। ਜਦੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ, ਰਾਘਵ ਚੱਡਾ ਨੇ ਇਹ ਗੱਲ ਕਹੀ ਆ ਵੀ ਜੇ ਸਾਡੇ ਉੱਤੇ ਝੂਠੇ ਪਰਚੇ ਦਰਜ ਹੋਣਗੇ ਤਾਂ ਫਿਰ ਇਹਨਾਂ ਦੇ ਉੱਤੇ ਤਾਂ 1 ਸੂਬੇ ਦੀ ਪੁਲਿਸ ਆ, ਸਾਡੇ ਕੋਲੇ 21 ਸੂਬਿਆਂ ਦੀ ਪੁਲਿਸ ਹੈ, ਯਾਨੀ ਕਿ BJP ਦੇ ਕੋਲੇ 21 ਸੂਬਿਆਂ ਦੀ ਪੁਲਿਸ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਰਾਸ਼ਟਰਪਤੀ ਨੂੰ ਜਾ ਕੇ ਇਹ ਗੱਲ ਕਹੀ ਆ ਕਿ ਦੇਖੋ ਰਾਈਟ ਟੂ ਰੀਕਾਲ ਹੋਣੀ ਚਾਹੀਦੀ ਆ, ਸੰਵਿਧਾਨ ਤੇ ਸੋਧ ਹੋਣੀ ਚਾਹੀਦੀ ਆ, ਇਸ ਤਰੀਕੇ ਦੇ ਨਾਲ ਤਾਂ ਪਾਰਟੀ ਨੂੰ ਬਦਲਣ ਵਾਲੀ ਕੋਈ ਚੁੱਪ ਨਹੀਂ ਬਣਦੀ, ਜਿਨ੍ਹਾਂ ਦੇ ਕੋਲੇ ਵਿਧਾਨ ਸਭਾ ਦੇ ਮੈਂਬਰ 2 ਹੋਣ ਤੇ ਰਾਜ ਸਭਾ ਦੇ ਵਿੱਚ ਮੈਂਬਰ 6 ਹੋ ਜਾਣ, ਇਹ ਦੇਖੋ ਸੰਵਿਧਾਨ ਦੀਆਂ ਗਲਤ ਤਰੀਕੇ ਨਾਲ ਫਾਇਦਾ ਚੁੱਕਦੇ ਆ। ਫਿਰ ਭਗਵੰਤ ਮਾਨ ਨੇ ਮੀਡੀਆ ਨੂੰ ਇਹ ਗੱਲ ਕਹੀ ਆ ਵੀ ਧਮਕੀਆਂ ਦਿੰਦੇ ਸਾਨੂੰ ਵੀ ਭਾਈ ਸਾਡੇ ਕੋਲੇ 21 ਸੂਬਿਆਂ ਦੀ ਪੁਲਿਸ ਹੈ, ਪੰਜਾਬੀ ਧਮਕੀਆਂ ਤੋਂ ਨਹੀਂ ਡਰਦੇ, ਜੇਕਰ ਆਹ ਗੱਲ ਹੈ ਤੇ ਫਿਰ ਜਿਵੇਂ ਮਰਜ਼ੀ ਕਰ ਲਓ, ਪਰ ਪੰਜਾਬੀ ਤਾਂ ਬਹੁਤ ਅੜੀਆਂ ਭਰਨੀਆਂ ਜਾਣਦੇ ਆ।
15: ਗੱਲ ਸਿਰਫ ਇੰਨੀ ਨਹੀਂ, ਉਹ ਕਹਿੰਦੇ ਪੰਜਾਬ ਦੇ ਵਿੱਚ ਵੀ ਅਸੀਂ ਹੁਣ ਰਾਜ ਕਰਨਾ, ਇਹ ਵੀ ਦਬਕੇ ਦੇ ਰੂਪ ਦੇ ਵਿੱਚ ਕਹੇ ਨੇ ਸ਼ਬਦ।
16: ਦੇਖੋ BJP ਤਾਂ ਇਸ ਵੇਲੇ ਗੱਲ ਫਿਰ ਉੱਥੇ ਆ ਗਈ ਜੀ, ਅੱਜ ਦੀ ਤਰੀਕ ਦੇ ਵਿੱਚ ਕਿਸੇ ਨੂੰ ਸ਼ਾਇਦ ਲੱਗਦਾ ਹੋਵੇ ਜੀ ਕਿ ਇਹ ਖਬਰ ਇੱਥੇ ਬੈਠ ਕੇ ਜਲੰਧਰ ਦੇ ਵਿੱਚ ਕਹਿਣਾ ਕਿਉਂ ਪੜ ਰਿਹਾ, ਪਰ ਜੋ ਦਿਸ ਰਿਹਾ ਬੀਜੇਪੀ ਦੀ, ਮੈਂ ਤਾਂ ਇਹ ਗੱਲ ਕਹਿੰਦਾ ਦੀ ਤੁਲਨਾ ਜਿਹੜੀ ਉਹ ਤੁਸੀਂ 2022 ਦੀਆਂ ਚੋਣਾਂ ਤੋਂ ਬਾਅਦ ਅੱਜ ਨਾਲ ਕਰ ਲਓ ਪੰਜਾਬ 'ਚ। 2022 ਦੀਆਂ ਚੋਣਾਂ ਦੇ ਵਿੱਚ ਕੋਈ ਪਿੰਡਾਂ 'ਚ ਵੜਨ ਨਹੀਂ ਸੀ ਦਿੰਦਾ, ਥਾਂ ਥਾਂ 'ਤੇ ਬੋਰਡ ਲੱਗੇ ਸੀ ਸਾਡੇ ਪਿੰਡ 'ਚ ਵੜਨਾ ਸਭ ਤੋਂ ਮਨਾ ਹੈ। ਅੱਜ ਬੀਜੇਪੀ ਦੀ ਪੰਜਾਬ ਦੇ ਪੇਂਡੂ ਵਰਗ ਦੇ ਵਿੱਚ ਵੀ ਵੋਟ ਬੈਂਕ ਕਾਇਮ ਹੋਈ ਆ। ਅੱਜ ਪੰਜਾਬ ਦੇ ਵਿੱਚ ਬੀਜੇਪੀ ਸਿਆਸਤ ਅਵੱਲੇ ਤਰੀਕੇ ਨਾਲ ਖੇਡ ਰਹੀ ਆ। ਅੱਜ ਰਵਨੀਤ ਬਿੱਟੂ, ਸੁਨੀਲ ਜਾਖੜ, ਅਸ਼ਵਨੀ ਸ਼ਰਮਾ, ਨਾਇਰ ਸਿੰਘ ਸੈਣੀ ਤੇ ਬੜੇ ਹੋਰ ਇਹ ਗੱਲ ਕਹਿੰਦੇ ਜੀ ਕਿ ਅਬ ਕੀ ਬਾਰ ਪੰਜਾਬ ਪਾਰ, ਪੱਛਮੀ ਬੰਗਾਲ ਵਾਂਗੂ ਅਸੀਂ ਪੰਜਾਬ ਦੇ ਵਿੱਚ ਜਿੱਤ ਹਾਸਲ ਕਰਕੇ ਦਿਖਾਵਾਂਗੇ।
15: ਪਰ ਭਗਵੰਤ ਸਿੰਘ ਮਾਨ ਕੀ ਕਹਿੰਦੇ ਸੀ, ਕਹਿੰਦੇ ਬਈ ਇਹ ਕੋਈ ਟਰੱਕ ਨੀ ਜਿਹੜਾ ਮਰਜ਼ੀ ਆ ਕੇ ਸਟੇਅਰਿੰਗ ਤੇ ਬਹਿ ਜਾਵੇ, ਪੰਜਾਬ ਆ ਇਹ।
16: ਹਾਂ ਬਿਲਕੁਲ ਜੀ, ਉਹਨਾਂ ਨੇ ਗੱਲ ਕਹੀ ਆ, ਉਹ ਕਹਿੰਦੇ ਦੇਖੋ ਜੀ ਇਹ ਪੰਜਾਬ ਆ ਤੇ ਤੁਹਾਡੇ ਹੋਰ ਥਾਵਾਂ ਦੇ ਉੱਤੇ ਦਬਕੇ ਤੇ ਗੱਲਾਂ ਬਾਤਾਂ ਤਿਕੜਮ ਚੱਲ ਜਾਂਦੇ ਹੋਣਗੇ, ਪਰ ਪੰਜਾਬ ਦੇ ਵਿੱਚ ਉਹ ਕਹਿੰਦੇ ਵੀ ਆਹ ਕੁਝ ਨਹੀਂ ਚੱਲੂਗਾ। ਪੰਜਾਬ ਦੇ ਮੁੱਖ ਮੰਤਰੀ ਨੇ ਇਹੀ ਗੱਲ ਕਹੀ ਵੀ ਤੁਹਾਡੇ ਭੁਲੇਖੇ ਪੰਜਾਬੀਆਂ ਨੇ ਕੱਢ ਦੇਣਾ, ਤੁਹਾਨੂੰ ਕੋਈ ਨੀ ਪੁੱਛਦਾ, ਬੇਰਾ ਮੱਟੇ ਨੀ ਪੁੱਛਦਾ ਜੀ।
15: ਅੱਛਾ, ਪੰਜਾਬ ਦੇ ਸਮਗਲਰ ਜਿਹੜੇ ਰਾਜਸਥਾਨ ਤੋਂ ਫੀਮ ਦੀਆਂ ਇੱਟਾਂ ਚੱਕਣ ਗਏ ਸੀ, ਕੀ ਬਣਿਆ ਉਹਨਾਂ ਦਾ?
16: ਦੇਖੋ ਜਿਹੜੇ ਰਾਜਸਥਾਨ ਦੇ ਵਿੱਚੋਂ ਚੱਕਣ ਗਏ ਸੀ ਦੋਵੇਂ ਫੜੇ ਗਏ ਆ, ਚਲਾਕ ਵਾਲੇ ਸੀਗੇ, ਚਲਾਕੀ ਦੇ ਕਰਕੇ ਨੁਕਸਾਨੇ ਗਏ ਆ, ਕਿਉਂਕਿ ਪੁਲਿਸ ਨੇ ਲਾਇਆ ਸੀ ਕਹਿੰਦੇ ਜੀ ਨਾਕਾ, ਤੇ ਇਹ ਨਾਕੇ ਨੂੰ ਤੋੜ ਕੇ ਤੇ ਭਜਾ ਕੇ ਲੈ ਗਏ ਜੀ, ਗੱਡੀ ਆਪਣੀ ਭਜਾ ਕੇ ਲੈ ਗਏ, ਤੇ ਉੱਥੇ ਕਹਿੰਦੇ ਵੀ ਇੱਕ ਗੱਡੀ ਸੀਗੀ ਜੀ ਐਸ ਐਚ ਓ ਦੀ, ਉਹਦੇ ਵਿੱਚ ਵੀ ਟੱਕਰ ਮਾਰੀ ਆ ਤੇ ਭਜਾ ਕੇ ਲੈ ਗਏ। ਫਿਰ ਹੁਣ ਉਸ ਤੋਂ ਬਾਅਦ ਪਤਾ ਲੱਗਾ ਜੀ ਪੁਲਿਸ ਨੇ 10 ਕਿਲੋਮੀਟਰ ਤੱਕ ਪਿੱਛਾ ਕੀਤਾ ਇਹਨਾਂ ਦਾ, ਤੇ ਉਸ ਤੋਂ ਪਹਿਲੇ ਗੱਲ ਇਹ ਜੀ ਕਿ ਫਿਰ ਇਹਨਾਂ ਦੀ ਜਿਹੜੀ ਭਜਾਈ ਹੋਈ ਗੱਡੀ ਇਹ ਕਹਿੰਦੇ ਅਚਾਨਕ ਹੀ ਜਾ ਕੇ ਟਰਾਲੀ ਦੇ ਵਿੱਚ ਵੱਜ ਗਈ ਤਸਕਰਾਂ ਦੀ, ਫਿਰ ਇਹਨਾਂ ਨੂੰ ਉੱਥੇ ਰੋਕਣੀ ਪੈ ਗਈ। ਇਹ ਆਲੇ ਦੁਆਲੇ ਭੱਜੇ, ਪੁਲਿਸ ਨੇ ਫੜ ਲਏ ਤੇ ਕਹਿੰਦੇ 10 ਕਰੋੜ ਰੁਪਏ ਦਾ ਨਸ਼ਾ ਇਹਨਾਂ ਦੇ ਕੋਲ ਬਰਾਮਦ ਹੋਇਆ।
15: ਰਹਿਣਾ ਜੀ, ਪੰਜਾਬ ਦੇ ਵਿੱਚ ਰਿਸ਼ਤਿਆਂ ਨੂੰ ਹੋ ਕੀ ਰਿਹਾ? ਕਹਿੰਦੇ ਸਕੀ ਭੈਣ ਨੇ ਭਰਾ ਦੇ ਘਰ ਚੋਰੀ ਕਰ ਲਈ।
16: ਹਾਂ ਬਿਲਕੁਲ ਸਿੰਘ ਸਾਹਿਬ, ਇਹ ਬੜੀ ਅਚੰਭੇ ਵਾਲੀ ਗੱਲ ਆ। ਦੇਖੋ ਭੈਣ ਭਰਾਵਾਂ ਦਾ ਰਿਸ਼ਤਾ ਤਾਂ ਹੈ ਹੀ ਇੰਨਾ ਪਵਿੱਤਰ ਤੇ ਹੈ ਹੀ ਇੰਨਾ ਪੀੜਾ ਤੇ ਗੂੜਾ, ਤੇ ਇਹਦੇ ਬਾਰੇ ਤਾਂ ਮੇਰੇ ਖਿਆਲ ਕਿਸੇ ਨੂੰ ਕੁਝ ਕਹਿਣ ਦੀ ਲੋੜ ਹੀ ਨੀ ਗੀ। ਪਰ ਇੱਥੇ ਖੁਦ ਬੜਾ ਹੈਰਾਨ ਹੋਇਆ ਮੈਂ, 2-3 ਵਾਰ ਇਹ ਖਬਰ ਜਿਹੜੀ ਉਹ ਗੌਰ ਨਾਲ ਦੇਖੀ, ਪੜ੍ਹੀ, ਸਮਝੀ, ਜਾਣੀ, ਤੇ ਕਿਤੇ ਮੈਨੂੰ ਭੁਲੇਖਾ ਨਾ ਲੱਗਦਾ ਹੋਵੇ, ਪਰ ਮਿਹਰਬਾਨ ਖੇਤਰ ਆ ਜਿਹੜਾ ਲੁਧਿਆਣੇ ਦੇ ਵਿੱਚ, ਇੱਥੇ ਇੱਕ ਸਕੀ ਭੈਣ ਦੇ ਵੱਲੋਂ ਆਪਦੇ ਭਰਾ ਦੇ ਘਰ ਦੇ ਵਿੱਚ ਚੋਰੀ ਕੀਤੀ ਗਈ ਆ। ਭਰਾ ਕਿਤੇ ਟੱਬਰ ਸਮੇਤ ਗਿਆ ਸੀ, ਭੈਣ ਘਰੇ ਆਈ, ਉਹਨੇ ਫਿਰ ਸੋਨਾ ਚਾਂਦੀ ਜੋ ਵੀ ਲੱਲਾ ਭੱਬਾ ਸੀ ਘਰ ਦੇ ਵਿੱਚ ਉਹ ਸਾਰੇ ਦਾ ਸਾਰਾ ਆਪਣੇ ਚੱਕ ਲਿਆ। ਸੀਸੀਟੀਵੀ ਕੈਮਰੇ ਦੇ ਵਿੱਚ ਵੀਰੀ ਜੀ ਆ ਗਏ ਆ ਤੇ ਗੱਲ ਪੁਲਿਸ ਕੋਲੇ ਪਹੁੰਚ ਗਈ ਹੈ ਜੀ।
15: ਤੇ ਬਾਕੀ ਕੇਜਰੀਵਾਲ ਨੇ ਕੀ ਕਿਹਾ, ਪੰਜਾਬ ਭਾਜਪਾ ਦਾ ਜਿਹੜਾ ਰੱਥ ਰੋਕੇਗਾ?
16: ਹਾਂ ਬਿਲਕੁਲ ਜੀ, ਅਰਵਿੰਦ ਕੇਜਰੀਵਾਲ ਹੋਰਾਂ ਨੇ ਗੱਲ ਕਹੀ ਆ ਕਿ ਪੰਜਾਬ ਆ ਜਿਹੜਾ ਉਹ ਭਾਜਪਾ ਦਾ ਰੱਥ ਰੋਕ ਕੇ ਦਿਖਾਊਗਾ। ਇੱਕੋ ਹੀ ਗੱਲ ਕਹਿੰਦੇ ਨਾ ਵੀ ਅਸੀਂ ਆਹ ਵੀ ਜਿੱਤ ਲਿਆ ਸੀ, ਉਹ ਵੀ ਜਿੱਤ ਲਿਆ ਸੀ, ਆਹ ਵੀ ਜਿੱਤ ਲੈਣਾ ਸੀ, ਉਹ ਵੀ ਜਿੱਤ ਲੈਣਾ। ਉਹ ਕਹਿੰਦੇ ਭੁੱਲ ਜਾਓ ਵੀ ਪੰਜਾਬ ਜਿੱਤੋਗੇ। ਉਹ ਕਹਿੰਦੇ ਕਿ ਦੇਖੋ ਚੋਣ ਕਮਿਸ਼ਨ ਦੇ ਨਾਲ ਮਿਲ ਕੇ ਬੀਜੇਪੀ ਨੇ ਪੱਛਮੀ ਬੰਗਾਲ ਦੀ ਚੋਣ ਲੁੱਟੀ, ਉਸ ਤੋਂ ਪਹਿਲਾਂ ਦਿੱਲੀ ਲੁੱਟੀ, ਤੇ ਹੁਣ ਇਹ ਹੋਰ ਥਾਵਾਂ ਨੂੰ ਲੁੱਟਣਾ ਚਾਹੁਣਗੇ। ਪਰ ਇਹਨਾਂ ਦਾ ਭੁਲੇਖਾ ਪੰਜਾਬੀਆਂ ਨੇ ਕੱਢਣਾ ਤੇ ਪੰਜਾਬ ਦੇ ਲੋਕ ਹੀ ਭੁਲੇਖੇ ਕੱਢਣੇ ਜਾਣਦੇ ਆ।
15: ਤੇ ਮਮਤਾ ਬੈਨਰਜੀ ਕਹਿੰਦੀ ਮੈਂ ਨਹੀਂ ਦਿੰਦੀ ਅਸਤੀਫਾ, ਸ਼ੇਰਨੀ ਵਾਂਗ ਲੜਾਂਗੀ, ਕਿਸ ਕਿਸਮ ਦੇ ਸਟੇਟਮੈਂਟਸ ਦਿੱਤੀਆਂ ਉਹਨਾਂ ਨੇ?
16: ਦੇਖੋ ਜੀ, ਅੱਜ ਬੜੀ ਤਿੱਖੀ ਪ੍ਰਤੀਕਿਰਿਆ ਦਿੱਤੀ ਆ ਕੋਲਕਾਤਾ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਮਮਤਾ ਬੈਨਰਜੀ ਨੇ। ਉਹਨੇ ਇਹ ਗੱਲ ਕਹੀ ਹੈ ਜੀ ਕਿ ਇਹ ਚੋਣ ਲੜੀ ਨਹੀਂ ਲੁੱਟੀ ਗਈ ਆ, ਜਿਹੜਾ ਚੋਣ ਕਮਿਸ਼ਨ ਆ ਇਹ ਵਿਲਨ ਆ, ਇਹ ਖਲਨਾਇਕ ਆ, ਬੀਜੇਪੀ ਦਾ ਹੱਥ ਠੋਕਾ, ਇਹਨਾਂ ਦੀ ਮਿਲੀ ਭੁਗਤ ਦੇ ਨਾਲ 100 ਤੋਂ ਵੱਧ ਸੀਟਾਂ ਲੁੱਟੀਆਂ ਗਈਆਂ। ਉਹ ਕਹਿੰਦੇ ਵੀ ਦੇਖੋ ਇਹਨਾਂ ਨੇ ਸਵੇਰੇ ਹੀ ਕਹਿਣਾ ਸ਼ੁਰੂ ਕਰਤਾ ਵੀ ਅੱਜ ਅਸੀਂ 195 ਤੋਂ ਵੱਧ ਸੀਟਾਂ ਜਿੱਤਾਂਗੇ, ਤੇ ਉਹ ਕੁਝ ਹੁੰਦਾ ਇਹਨਾਂ ਨੂੰ ਪਹਿਲਾਂ ਕਿਵੇਂ ਪਤਾ ਲੱਗ ਜਾਂਦਾ? ਉਹ ਕਹਿੰਦੇ ਜੀ ਕਿ ਜਿਹੜੇ ਚੋਣ ਅਧਿਕਾਰੀ ਉਹ ਪੁੱਟੇ ਗਏ ਆ, ਬੜਾ ਧੱਕਾ ਹੋਇਆ। ਉਹ ਕਹਿੰਦੇ ਜੀ ਕਿ ਮੈਂ ਸ਼ੇਰਨੀ ਵਾਂਗੂ ਰਹੂੰਗੀ ਤੇ ਅਸੀਂ ਗਰਾਊਂਡ ਦੇ ਉੱਤੇ ਕੰਮ ਕਰਦੇ ਰਹਾਂਗੇ। ਮੈਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਵਾਸਤੇ ਰਾਜ ਭਵਨ ਬਿਲਕੁਲ ਨਹੀਂ ਜਾਣਾ ਗਾ। ਇਹਨਾਂ ਲੋਕਾਂ ਨੇ ਚੋਣ ਲੁੱਟੀ ਆ, ਇਹ ਦੇਸ਼ ਦੇ ਗੱਦਾਰ ਹੈਗੇ ਆ।
15: ਜਿਹੜਾ ਜੀ ਤੁਸੀਂ ਪਹਿਲਾਂ ਕੁਛ ਦਿਨ ਪਹਿਲਾਂ ਦੱਸਿਆ 45 ਡਿਗਰੀ ਤਾਪਮਾਨ, ਹੁਣ ਮੈਂ ਸੁਣਿਆ ਗੜੇ ਪੈ ਗਏ ਆ, ਕਿਹੋ ਜਿਹਾ ਮੌਸਮ ਹੈ ਪੰਜਾਬ 'ਚ?
16: ਕਹਿੰਦੇ ਸਰ ਪੰਜਾਬ ਦੇ ਵਿੱਚ ਮੌਸਮ ਕਾਫੀ ਬਦਲ ਗਿਆ ਜੀ। ਮੈਂ ਤਾਂ ਨਹੀਂ ਕਹਿਣਾ ਵੀ ਭਾਈ ਬਹੁਤ ਮੀਂਹ ਪੈ ਗਿਆ ਹਰ ਪਾਸੇ, ਪਰ ਹਨੇਰੀ ਤੇਜ਼ ਚੱਲੀ ਆ, ਕੁਝ ਥਾਵਾਂ ਤੇ ਕੜੀਆਂ ਪਈਆਂ, ਤੇ 8 ਕਰੋੜ ਤੋਂ ਵੱਧ ਦਾ ਨੁਕਸਾਨ ਪਾਵਰਕਾਮ ਡਿਪਾਰਟਮੈਂਟ ਦਾ ਹੋਇਆ। ਕਿਉਂ? ਕਿਉਂਕਿ 1500 ਦੇ ਕਰੀਬ ਖੰਭਾ ਟੁੱਟ ਗਿਆ ਜਾਂ ਡਿੱਗ ਪਿਆ, ਤੇ ਮੀਂਹ ਕਾਫੀ ਪੈ ਜਾਣਾ ਹਾਲੇ ਆਉਂਦੇ 48 ਘੰਟੇ ਦੇ ਵਿੱਚ। ਮੌਸਮ ਵਿਭਾਗ ਦਾ ਅੰਦਾਜ਼ਾ ਇਹ ਵੀ ਆ ਵੇਹਨੇ ਕਿੰਨਾ ਕੁ ਪੈਂਦਾ, ਪਰ 44 ਡਿਗਰੀਆਂ ਤੋਂ ਪੰਜਾਬ ਦਾ ਟੈਂਪਰੇਚਰ 40-39 ਡਿਗਰੀਆਂ ਦੇ ਉੱਤੇ ਆ ਗਿਆ।
15: ਕਾਕੜੇ ਵੀ ਪਏ ਆ
16: ਕਈ ਥਾਵਾਂ ਤੇ ਪਏ ਜੀ, ਸਾਰੀਆਂ ਤੇ ਨਹੀਂ, ਕੁਝ ਥਾਵਾਂ ਤੇ ਪਏ ਆ।
15: ਟਿਣਾ ਜੀ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ।
16: ਬੜੀ ਮਿਹਰਬਾਨੀ, ਬਹੁਤ ਧੰਨਵਾਦ।

0: ਘਰ ਤਾਂ ਲੈਣਾ ਪਰ ਕ੍ਰੈਡਿਟ ਸਕੋਰ ਘੱਟ ਹੋਣ ਕਰਕੇ ਬੈਂਕ ਨੇ ਮੇਰੀ ਐਪਲੀਕੇਸ਼ਨ ਰਿਫਿਊਜ਼ ਕਰ ਦਿੱਤੀ। ਉੱਤੋਂ ਬੈਂਕਸ ਦੇ ਬਦਲਦੇ ਇੰਟਰਸਟ ਰੇਟਸ ਤੇ ਆ ਹੈਵੀ ਪੇਪਰ ਵਰਕ ਦਾ ਲੋਡ, ਬਹੁਤ ਕਨਫਿਊਜ਼ਨ ਹੈ।
1: ਓ ਜੀ ਹੁਣ ਫਿਕਰ ਨਾਟ, ਦ ਮੋਰਗੇਜ ਸਪਲਾਈ ਦੇ ਮੋਰਗੇਜ ਐਡਵਾਈਜ਼ਰ ਨੀਤ ਧਮਾਨ ਤੁਹਾਨੂੰ ਪ੍ਰੋਪਰ ਗਾਈਡੈਂਸ ਦਿੰਦੇ ਹਨ ਤੇ ਸਹੀ ਪਾਸਵੇ ਦੇ ਕੇ ਤੁਹਾਨੂੰ ਲੋਨ ਲਈ ਐਲੀਜੀਬਲ ਕਰਵਾਉਂਦੇ ਹਨ। ਫਸਟ ਹੋਮ ਬਾਏ ਕਰਨਾ ਹੋਵੇ, ਮੋਰਗੇਜ ਰੀਫਾਈਨਾਂਸ, ਬਾਇੰਗ ਇਨਵੈਸਟਮੈਂਟ ਪ੍ਰੋਪਰਟੀ, ਕੰਸਟਰਕਸ਼ਨ ਲੋਨ, ਬਿਜ਼ਨਸ ਲੋਨ ਐਂਡ ਲੋਨ ਟੂ ਬਾਏ ਕਾਰ ਔਰ ਟਰੱਕ ਔਰ ਟੂ ਪੇ IRD ਟੈਕਸ, ਬੈਸਟ ਇੰਟਰਸਟ ਰੇਟ ਐਂਡ ਟੇਲਰਡ ਫਾਈਨੈਂਸ਼ੀਅਲ ਐਡਵਾਈਸ ਲਈ ਅੱਜ ਹੀ ਕਾਲ ਕਰੋ ਸਰਕਾਰ ਨੀਤ ਧਮਾਨ 0276286338।
2: ਜੀਰਾ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਬੁੱਧਵਾਰ 6 ਮਈ 2026 ਦਾ ਵਰ੍ਹਾ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 558 ਦੇ ਵੈਸਾਖ ਮਹੀਨੇ ਦੀ 23 ਤਰੀਕ ਹੈ। ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਪੰਜਾਬ ਦੇ ਵਿੱਚ ਬੀਤੇ ਕੱਲ੍ਹ ਤੋਂ ਨਸ਼ੇ ਅਤੇ ਸਮਾਜਿਕ ਆਰਥਿਕ ਜਨਗਣਨਾ ਦੀਆਂ ਸ਼ੁਰੂਆਤਾਂ ਹੋ ਗਈਆਂ। ਸਰਦਾਰ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਨੇ ਜਿੱਥੇ ਇਸ ਮਾਮਲੇ ਦੇ ਵਿੱਚ ਲੋਕਾਂ ਨੂੰ ਇਹ ਯਕੀਨ ਦਵਾਇਆ ਕਿ ਉਹਨਾਂ ਦੀ ਜਾਣਕਾਰੀ ਸੁਰੱਖਿਅਤ ਰਹੇਗੀ, ਉੱਥੇ ਜਨਗਣਨਾ ਦੇ ਉਦੇਸ਼ ਦੇ ਬਾਰੇ ਜਾਣਕਾਰੀ ਦਿੱਤੀ ਕਿ ਨਸ਼ੇ ਕਰਨ ਦੀ ਹੱਦ ਅਤੇ ਇਸ ਦੇ ਪ੍ਰਭਾਵ ਦਾ ਮੁਲਾਂਕਣ ਕਰਨਾ ਪੰਜਾਬ ਸਰਕਾਰ ਦੀ ਪ੍ਰਾਪਤੀ ਰਹੇਗੀ। ਜਦੋਂ ਕਿ ਦੂਜੇ ਪਾਸੇ ਵਿਰੋਧੀ ਪਾਰਟੀਆਂ ਇਸ ਤੋਂ ਬੁਰੀ ਤਰ੍ਹਾਂ ਖਫਾ ਨੇ। ਉਹਨਾਂ ਦਾ ਕਹਿਣਾ ਸੀ ਕਿ ਇਸ ਨਾਲ ਲੋਕਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਤੰਗ ਕੀਤਾ ਜਾ ਸਕਦਾ, ਬਿਨਾਂ ਵਜ੍ਹਾ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ। ਦੂਜੇ ਪਾਸੇ ਜਾਣੇ ਪਛਾਣੇ ਅੰਦਾਜ਼ ਦੇ ਵਿੱਚ ਸਰਕਾਰ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਦਿਆਂ ਬੀਤੇ ਕੱਲ੍ਹ ਮਾਣਯੋਗ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਤਾਂ ਕੀਤੀ, ਪਰ ਕਮਾਲ ਦੀ ਗੱਲ ਇਹ ਰਹੀ ਕਿ ਉਹਨਾਂ ਤੋਂ ਵੀ 1.25 ਘੰਟਾ ਪਹਿਲਾਂ, ਯਾਨੀ ਕਿ 10:40 'ਤੇ ਬਾਗੀ ਹੋਏ ਰਾਜ ਸਭਾ ਦੇ 7 ਮੈਂਬਰਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਆਪਣਾ ਪੱਖ ਰੱਖ ਦਿੱਤਾ, ਜਦੋਂ ਕਿ ਉਸ ਤੋਂ ਕੁਝ ਪਲਾਂ ਬਾਅਦ ਯਾਨੀ ਕਿ 12 ਦੇ ਕਰੀਬ ਆਪਣੇ ਪੂਰੇ ਲਾਮ ਲਸ਼ਕਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਮਾਣਯੋਗ ਰਾਸ਼ਟਰਪਤੀ ਕੋਲ ਪਹੁੰਚੇ। ਰਾਸ਼ਟਰਪਤੀ ਭਵਨ ਦੇ ਬਾਹਰ ਸਾਰੇ ਹੀ MLA ਇੰਤਜ਼ਾਰ ਕਰਦੇ ਰਹੇ ਅਤੇ ਆਪਣੇ ਬਾਰੇ ਭਰੋਸੇਯੋਗਤਾ ਦਰਸਾਉਂਦਿਆਂ ਮਾਣਯੋਗ ਰਾਸ਼ਟਰਪਤੀ ਤੋਂ ਇਹ ਮੰਗ ਕੀਤੀ ਗਈ ਕਿ ਇਹਨਾਂ 7 ਦੇ 7 ਬਾਗੀ ਸੰਸਦ ਮੈਂਬਰਾਂ ਦੀ ਰਾਜ ਸਭਾ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ, ਭਾਵੇਂ ਇਹਦੇ ਉੱਤੇ ਕੋਈ ਵੀ ਫੈਸਲਾ ਹਾਲ ਦੀ ਘੜੀ ਆਉਂਦਾ ਦਿਖਾਈ ਨਹੀਂ ਦੇ ਰਿਹਾ, ਪਰ ਨਾਲ ਜੁੜੇ 94 MLAs ਨੂੰ ਇੱਕ ਸਾਰਥਕ ਸੁਨੇਹਾ ਦੇਣ ਦੀ ਕੋਸ਼ਿਸ਼ ਵਜੋਂ ਇਸ ਨੂੰ ਦੇਖਿਆ ਜਾ ਸਕਦਾ। ਅਤੇ ਉੱਧਰ ਸਾਰੇ ਦੇ ਸਾਰੇ ਨਤੀਜੇ 5 ਰਾਜਾਂ ਜਾਂ ਫਿਰ 4 ਰਾਜਾਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚੋਂ ਹਾਸਲ ਹੋ ਗਏ ਨੇ, ਜਿਸ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਉੱਥੇ ਭਾਜਪਾ ਨੇ ਸਪੱਸ਼ਟ ਬਹੁਮਤ ਹਾਸਲ ਕਰਦਿਆਂ 207 ਅਤੇ ਬੀਤੇ ਸਮੇਂ ਵਿੱਚ ਰਾਜ ਸੱਤਾ ਦੇ ਕਾਬਜ਼ ਰਹੀ ਤ੍ਰਿਮਣੂਲ ਕਾਂਗਰਸ ਦੇ 80 ਸੀਟਾਂ 'ਤੇ ਸਿਮਟ ਜਾਣ ਦੀ ਗੱਲ ਆਈ ਹੈ। ਕਾਂਗਰਸ ਸਿਰਫ 2 ਸੀਟਾਂ ਲੈ ਸਕੀ। ਦੂਜੇ ਪਾਸੇ ਤਾਮਿਲਨਾਡੂ ਦੇ ਵਿੱਚ ਨਵੀਂ ਪਾਰਟੀ ਜਾਣੇ ਪਛਾਣੇ ਅਦਾਕਾਰ ਵਿਜੇ ਦੀ ਅਗਵਾਈ ਦੇ ਹੇਠਾਂ 107 ਸੀਟਾਂ ਦੇ ਨਾਲ ਬਹੁਮਤ ਲੈ ਗਈ। ਜੇਕਰ ਗੱਲ ਕਰੀਏ ਆਪਾਂ ਕੇਰਲ ਦੀ, ਅਤੇ ਕੇਰਲ ਦੇ ਵਿੱਚੋਂ ਖੱਬੇ ਪੱਖੀ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਦਾ ਸੱਤਾ ਦੇ ਵਿੱਚੋਂ ਬੁਰੀ ਤਰ੍ਹਾਂ ਮਨਫੀ ਹੋਣਾ ਆਪਣੇ ਆਪ ਦੇ ਵਿੱਚ ਫਿਕਰਮੰਦੀ ਵਾਲੀ ਗੱਲ ਹੈ, ਪਰ ਉੱਥੇ ਹਾਲ ਦੀ ਘੜੀ 102 ਸੀਟਾਂ ਲੈ ਕੇ UDF ਨੇ ਬਹੁਮਤ ਕਾਇਮ ਕੀਤਾ ਅਤੇ ਅਸਾਮ ਦੇ ਵਿੱਚ ਉਹੀ ਪੁਰਾਣੇ ਨਤੀਜੇ ਯਾਨੀ ਕਿ BJP ਲਗਾਤਾਰਤਾ ਦੇ ਨਾਲ ਬਰਕਰਾਰ ਰਹੀ। ਪੁਡੂਚੇਰੀ ਵਿਧਾਨ ਸਭਾ ਚੋਣਾਂ ਦੇ ਵਿੱਚ NDA ਨੇ 18 ਸੀਟਾਂ, ਕਾਂਗਰਸ ਨੇ 3 ਅਤੇ ਆਜ਼ਾਦ ਉਮੀਦਵਾਰਾਂ ਨੇ 3 ਸੀਟਾਂ ਹਾਸਲ ਕੀਤੀਆਂ। ਹਾਲਾਂਕਿ ਮਾਣਯੋਗ ਪ੍ਰਧਾਨ ਮੰਤਰੀ ਇਹ ਆਖਦੇ ਨੇ ਕਿ ਗੰਗੋਤਰੀ ਤੋਂ ਲੈ ਕੇ ਗੰਗਾ ਸਾਗਰ ਤੱਕ ਕਮਲ ਖਿੜ ਗਿਆ ਅਤੇ ਹੁਣ ਪੰਜਾਬ ਦੀ ਵਾਰੀ ਹੈ। ਦੇਖਣਾ ਹੋਵੇਗਾ ਕਿ ਜਨਵਰੀ ਜਾਂ ਫਰਵਰੀ 2027 ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੇ ਵਿੱਚ ਆਖਿਰਕਾਰ BJP ਕਿਸ ਤਰ੍ਹਾਂ ਦੀ ਰਣਨੀਤੀ ਅਖਤਿਆਰ ਕਰਦੀ ਹੈ। ਜਦੋਂ ਕਿ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਖਦੇ ਨੇ ਕਿ ਪੰਜਾਬ ਵਿੱਚ ਭਾਜਪਾ ਸ਼ੇਖ ਚਿੱਲੀ ਵਾਲੇ ਸੁਪਨੇ ਵੇਖ ਰਹੀ ਹੈ। ਇਸੇ ਤਰ੍ਹਾਂ ਦਾ ਹੀ ਬਿਆਨ ਰਾਜਾ ਵੜਿੰਗ ਹੋਣਾ ਨੇ ਦਿੱਤਾ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਉਹ ਆਖਦੇ ਨੇ ਕਿ ਪੰਜਾਬ ਭਾਜਪਾ ਨੇਤਾ ਖਿਆਲੀ ਪੁਲਾਉ ਨਾ ਪਕਾਉਣ। ਅਤੇ ਜਦੋਂ ਕਿ ਇਸ ਸਾਰੇ ਮਾਮਲੇ ਦੇ ਵਿੱਚ ਇੱਕ ਆਧਾਰ ਬਣਾਉਣ ਵਾਲੀ ਸੰਸਥਾ ਯਾਨੀ ਕਿ RSS ਦੀ ਜ਼ਮੀਨੀ ਮਿਹਨਤ ਰੰਗ ਲਿਆਉਂਦੀ ਦਿਖਾਈ ਦਿੰਦੀ ਹੈ। ਚਿਰਾਂ ਤੋਂ ਇਸ ਮਾਮਲੇ 'ਚ ਯਤਨਸ਼ੀਲ RSS ਨੇ ਆਖਿਰਕਾਰ ਪੱਛਮੀ ਬੰਗਾਲ ਦੇ ਵਿੱਚ ਰਾਜ ਸੱਤਾ 'ਤੇ ਕਬਜ਼ਾ ਕਰ ਹੀ ਲਿਆ। ਅਤੇ ਉੱਧਰ ਪਰਸੋਂ ਦੇਰ ਸ਼ਾਮ ਭਗਵੰਤ ਮਾਨ ਹੋਣਾ ਨੇ ਪੰਜਾਬ ਦੇ ਵਿੱਚ 250 ਪੇਂਡੂ ਖੇਡ ਮੈਦਾਨਾਂ ਦਾ ਵਰਚੁਅਲ ਉਦਘਾਟਨ ਕੀਤਾ। ਉਹਨਾਂ ਆਖਿਆ ਕਿ ਪੰਜਾਬ ਦੇ ਪਿੰਡਾਂ ਵਿੱਚੋਂ ਹੁਣ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਹੋਣਗੇ ਅਤੇ ਪੰਜਾਬ ਸਰਕਾਰ ਇੱਕ ਸ਼ਾਨਦਾਰ ਖੇਡ ਨੀਤੀ ਬਣਾਉਣ ਜਾ ਰਹੀ ਹੈ। ਅਤੇ ਉੱਧਰ ਗਿਆਨੀ ਰਘਵੀਰ ਸਿੰਘ ਜਿਹੜੇ ਕਿ ਸਾਬਕਾ ਜਥੇਦਾਰ ਨੇ, ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣਾਂ ਨੂੰ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨੇ 1984 ਦੇ ਸਾਕਾ ਨੀਲਾ ਤਾਰਾ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਲਾਪਤਾ ਹੋਏ ਦਸਤਾਵੇਜ਼ਾਂ ਦਾ ਅਤੇ ਨਾਲ ਹੀ 328 ਲਾਪਤਾ ਸਰੂਪਾਂ ਦੇ ਮਾਮਲੇ ਦੀ ਚਰਚਾ ਕੀਤੀ ਹੈ। ਅਤੇ ਇੱਧਰ ਪੰਜਾਬ ਦੀ ਮੰਤਰੀ ਬੀਬਾ ਬਲਜੀਤ ਕੌਰ ਉਹਨਾਂ ਨੇ ਦਾਅਵਾ ਕੀਤਾ ਹੈ ਕਿ 4 ਸਾਲਾਂ ਦੇ ਦੌਰਾਨ ਸਾਡੀ ਵੱਡੀ ਉਪਲਬਧੀ ਇਹ ਰਹੀ ਹੈ ਕਿ 26.68 ਕਰੋੜ ਦੇ ਕਰਜ਼ਿਆਂ ਦੇ ਨਾਲ 1367 ਪਰਿਵਾਰਾਂ ਨੂੰ ਅਸੀਂ ਆਤਮ ਨਿਰਭਰ ਬਣਾ ਦਿੱਤਾ ਹੈ। 1229 ਲਾਭਪਾਤਰੀਆਂ ਨੂੰ 5.39 ਕਰੋੜ ਦੀ ਸਬਸਿਡੀ ਸਹਾਇਤਾ ਦੇਣ ਦਾ ਵੀ ਉਹਨਾਂ ਨੇ ਚਰਚਾ ਕੀਤੀ ਹੈ, ਜਿਸ ਦੇ ਨਾਲ ਛੋਟੇ ਅਤੇ ਮੱਧਮ ਦਰਜੇ ਦੇ ਉੱਦਮੀਆਂ ਨੂੰ ਪੰਜਾਬ ਦੇ ਵਿੱਚ ਪੈਰਾਂ ਸਿਰ ਖੜ੍ਹੇ ਹੋਣ ਦੇ ਵਿੱਚ ਮਦਦ ਮਿਲੀ। ਬਿੰਦਰ ਮਾਨ ਉਹਨਾਂ ਦੇ ਖਿਆਲ ਦੇ ਨਾਲ ਦੇ ਆ ਗਿਆ ਕਿ ਬੜੇ ਬੈਠ ਸੋਚਦੇ ਨੇ, ਕਦ ਡੁੱਬੂ ਤਾਰਾ ਬਣ ਕੇ ਡਾਢੇ ਹੱਥ ਫੜਾਈ ਬੈਠੇ, ਆਹ ਜ਼ਿੰਦਗੀ ਦੇ ਮਣਕੇ ਉੱਡਣ ਖਟੋਲੇ ਵਾਂਗੂ ਉੱਡਣਾ, ਤੋੜ ਤੂੜ ਕੇ ਤੀਰਾਂ ਨੂੰ ਰਾਜੇ ਬਣ ਕੇ ਦੁਨੀਆ ਜਿੱਤਣੀ, ਰੱਖ ਜ਼ਿੰਦਾਬਾਦ ਜ਼ਮੀਰਾਂ ਨੂੰ। ਪਰਮਿੰਦਰ ਦੇ ਇਜਾਜ਼ਤ, ਮਿਹਰਬਾਨੀ।
3: ਚਾਚਾ ਜੀ, ਵਾਕਈ ਪੰਜਾਬੀ ਛੇੜਛਾੜ ਕਰਨ ਸਭ ਤੋਂ ਮੂਹਰੇ ਆ।
4: ਓਏ ਕੱਲੇ ਪੰਜਾਬੀ ਨੀ, ਹਰਿਆਣਵੀ ਕਿਹੜਾ ਘੱਟ ਨੇ, ਤੂੰ ਚੋਪੀ ਰਹਿ।
3: ਕਿਉਂ?
4: ਓਏ ਚਾਰੇ ਪਾਸੇ ਅੱਗ ਲੱਗੀ ਹੋਈ ਆ। ਪਿੱਛੇ ਜੇ ਭਤੀਜ ਮੈਂ ਹਰਿਆਣੇ ਚਲਿਆ ਗਿਆ, ਇੱਕ ਕੋਲਜੀਏਟ ਬੱਸ ਵਿੱਚ ਜਨਾਨੀ ਨਾਲ ਛੇੜਖਾਨੀ ਕਰੀ ਜਾਵੇ।
3: ਅੱਛਾ,
4: ਜਨਾਨੀ ਕਹਿੰਦੀ ਛੋਰੇ ਕਿਆ ਕਰ ਰਹੀ ਆ ਸੈ?
3: ਕੀ ਕਹਿੰਦਾ?
4: ਕਹਿੰਦਾ BSC ਕਰ ਰਿਹਾ ਹੂੰ। ਬੱਸ 'ਚ ਖੜਾ ਸੀ ਸਿਪਾਹੀ, ਜਨਾਨੀ ਥੋੜੀ ਜਿਹੀ ਗਾਹਾਂ ਖਿਸ ਕੇ ਸੇਫ ਜੀ ਹੋ ਕੇ ਸਿਪਾਹੀ ਦੇ ਕੋਲ ਜਾ ਕੇ ਖੜ ਗਈ ਤੇ ਉਹਨੂੰ ਟਾਂਚ ਨਾਲ ਪੁੱਛਦੀ ਆ, ਅਬ ਕਿਆ ਕਰੇਗਾ?
3: ਫਿਰ ਕੀ ਕਹਿੰਦਾ?
4: ਕਹਿੰਦਾ MSC ਕਰੂੰਗਾ। ਪਤੰਦਰ ਸਿਪਾਹੀ ਦੀ ਵੀ ਪਰਵਾਹ ਨਾ ਕਰੇ, ਕੋਲ ਆ ਕੇ ਛੇੜਛਾੜ ਫੇਰ ਸ਼ੁਰੂ ਕਰਤੀ। ਜਨਾਨੀ ਅੱਕ ਕੇ ਪੁੱਛਦੀ, ਅਬ ਕਿਆ ਕਰਕੇ ਛੋੜੇਗਾ?
3: ਫਿਰ ਕੀ ਕਹਿੰਦਾ?
4: ਕਹਿੰਦਾ PhD ਕਰਕੇ ਛੋੜੂਗਾ।

0: ਕਹਿੰਦੀ ਕੋਈ ਚੱਕਰ ਨੀ ਪਿਆਰ ਵੀ ਮੈਨੂੰ ਕਰ ਲਈ ਤੂੰ ਜ਼ਿਆਦਾ।
1: ਧਿਆਨ ਨਾਲ ਸੁਣੋ ਸਾਊਥ ਆਕਲੈਂਡ ਵਾਲਿਓ, ਸਾਊਥ ਆਕਲੈਂਡ ਮੋਟਰਸ ਲੈ ਕੇ ਆਇਆ ਹੈ ਬਿਗੈਸਟ ਸੇਲ ਐਵਰ। ਹੁਣ ਗੱਡੀਆਂ ਦੀਆਂ ਕੀਮਤਾਂ ਤੇ ਵੱਡਾ ਵਾਰ, ਬਿਗ ਡੀਲਸ, ਬਿਗ ਚੋਇਸ, ਬਿਗ ਸੇਵਿੰਗਸ, ਹਰ ਬਜਟ ਦੀ ਗੱਡੀ ਲਈ ਵੱਡੀ ਛੋਟ ਤੇ ਬੇਮਿਸਾਲ ਬਚਤ। ਇਹ ਮੌਕਾ ਹੱਥੋਂ ਨਾ ਜਾਣ ਦਿਓ, 11 ਮਈ ਤੋਂ 17 ਮਈ ਤੱਕ ਹੀ ਸਾਊਥ ਆਕਲੈਂਡ ਮੋਟਰਸ ਮੈਨਕੋ, ਬੋਟਨੀ ਅਤੇ ਪੁਕੀ ਕੋਈ ਵਿਖੇ ਆਪਣੀ ਮਨਪਸੰਦ ਦੀ ਗੱਡੀ ਘਰੇ ਲੈ ਜਾਓ ਸਭ ਤੋਂ ਵਧੀਆ ਡੀਲਸ ਦੇ ਨਾਲ। ਵਿਜ਼ਿਟ ਕਰੋ ਸਾਊਥ ਆਕਲੈਂਡ ਮੋਟਰਸ .co.nz ਤੇ।
2: ਜ਼ਿੰਦਗੀ ਦਾ ਸੱਚ ਹੈ, ਇੱਕ ਦਿਨ ਹਰ ਕਿਸੇ ਨੂੰ ਇਸ ਦੁਨੀਆਂ ਤੋਂ ਰੁਖਸਤ ਹੋਣਾ ਹੁੰਦਾ ਹੈ,
3: ਪਰ ਉਸ ਵੇਲੇ ਸਭ ਤੋਂ ਜ਼ਰੂਰੀ ਹੁੰਦਾ ਹੈ ਇੱਜ਼ਤ, ਮਰਿਆਦਾ ਤੇ ਪੂਰੀ ਸੇਵਾ ਦੇ ਨਾਲ ਅੰਤਿਮ ਵਿਦਾਈ।
2: ਆਕਲੈਂਡ ਵਿੱਚ ਸਿੰਗਸ ਫਿਊਨਰਲ ਸਰਵਿਸਿਜ਼ ਲੈ ਕੇ ਆਏ ਨੇ ਪੰਜਾਬੀ ਫਿਊਨਰਲ ਪੈਕੇਜਸ, ਜਿੱਥੇ ਟ੍ਰਾਂਸਫਰ ਤੋਂ ਲੈ ਕੇ ਐਮਬਾਮਿੰਗ, ਲਾਈਵ ਸਟ੍ਰੀਮਿੰਗ, ਕ੍ਰੀਮੇਸ਼ਨ ਤੇ ਡੈਥ ਸਰਟੀਫਿਕੇਟ ਤੱਕ ਸਾਰੀ ਜ਼ਿੰਮੇਵਾਰੀ ਉਹ ਸੰਭਾਲਦੇ ਨੇ। ਟੋਟਲ ਪੈਕੇਜ ਸਿਰਫ $4,299 ਤੋਂ ਸ਼ੁਰੂ।
4: ਹੁਣੇ ਸੰਪਰਕ ਕਰੋ ਸ਼ੈਲਨ ਸਿੰਘ ਨੂੰ
5: 0272929776। ਸਿੰਘਸ ਫਿਊਨਰਲ ਸਰਵਿਸਿਜ਼, ਅੰਤਿਮ ਸਫ਼ਰ ਵਿੱਚ ਪੂਰੀ।
6: ਮੈਂ ਆਪਣਾ ਵੀਜ਼ਾ ਇਮੀਗ੍ਰੇਸ਼ਨ ਸਟਾਰ ਤੋਂ ਕਰਵਾਇਆ ਆ। ਇਹਨਾਂ ਨੇ ਮੇਰਾ ਪੇਪਰ ਵਰਕ ਇੰਨਾ ਸੋਲਿਡ ਕੀਤਾ ਕਿ ਮੇਰਾ ਵੀਜ਼ਾ ਚਾਰਟ ਅਪਰੂਵ ਹੋ ਗਿਆ।
7: ਜੋ ਕਹਿੰਦੇ ਨੇ ਉਹੀ ਕਰਦੇ ਨੇ, ਇਮੀਗ੍ਰੇਸ਼ਨ ਸਟਾਰ ਵਾਲੇ ਭਰੋਸੇ ਨਾਲ ਚੱਲਦੇ ਨੇ। ਪਿਛਲੇ 8 ਸਾਲਾਂ ਤੋਂ ਮਨਾਕਾਓ, ਸਾਊਥ ਆਕਲੈਂਡ 'ਚ ਤੁਹਾਡੀ ਸੇਵਾ 'ਚ ਹਾਜ਼ਰ ਤੇ ਮਾਹਿਰ ਨੇ ਇਹ ਇੰਪਲਾਇਰ ਐਕ੍ਰੀਡੇਸ਼ਨ।
6: ਜੌਬ ਚੈੱਕ ਐਪਲੀਕੇਸ਼ਨ, ਅਕ੍ਰੀਡੇਟਿਡ ਇੰਪਲਾਇਰ ਵਰਕ ਵੀਜ਼ਾ, ਵਿਜ਼ਿਟਰ ਵੀਜ਼ਾ, ਸਕਿਲਡ ਮਾਈਗ੍ਰੈਂਟ ਰੈਸੀਡੈਂਟ ਔਰ ਵਰਕ ਟੂ ਰੈਸੀਡੈਂਟ, ਵੀਜ਼ਾ ਅੰਡਰ ਗ੍ਰੀਨ ਲਿਸਟ, ਸੈਕਸ਼ਨ 61 ਰਿਕੁਐਸਟ ਵਰਗੀਆਂ ਸੇਵਾਵਾਂ ਲਈ ਸੰਪਰਕ ਕਰੋ ਇਮੀਗ੍ਰੇਸ਼ਨ ਸਟਾਰ ਦੇ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ
7: ਵਿਨੋਦ ਜਨੇਜਾ ਨੂੰ। ਓਵਰ ਥਾਊਜ਼ੈਂਡਸ ਆਫ ਐਪਲੀਕੇਸ਼ਨਸ ਰੀਪ੍ਰੈਜ਼ੈਂਟਿਡ ਇਨਕਲੂਡਿੰਗ ਸਕਸੈਸਫੁਲ ਗ੍ਰਾਂਟ ਆਫ ਰਿਫਿਊਜੀ ਸਟੇਟਸ। ਫਸਟ ਕੰਸਲਟੇਸ਼ਨ ਬਿਲਕੁਲ ਫ੍ਰੀ ਹੈ। ਅੱਜ ਹੀ ਕਾਲ ਕਰੋ 0225928077 ਔਰ 0221593477।
8: ਬਸ ਫੇਸਬੁੱਕ, ਇੰਸਟਾ ਤੇ ਰੀਲ ਦੇਖੀ ਜਾਓ, ਇੰਸ਼ੋਰੈਂਸ ਨਾ ਕਰਾਇਓ।
9: ਓ ਡਾਰਲਿੰਗ, ਫਿਕਰ ਨਾਟ, ਆਪਾਂ ਅੱਜ ਹੀ ਜਾਣਾ ਇੰਸਟਾ ਸ਼ੋਰ। ਇੰਸਟਾ ਸ਼ੋਰ ਫਾਈਨੈਂਸ਼ੀਅਲ ਸੋਲੂਸ਼ਨਸ, ਟ੍ਰਸਟਡ ਫਾਈਨੈਂਸ਼ੀਅਲ ਐਡਵਾਈਜ਼ਰ ਡੀਲਿੰਗ ਇਨ ਆਲ ਕਾਈਂਡ ਆਫ ਪਰਸਨਲ ਇੰਸ਼ੋਰੈਂਸ ਸਰਵਿਸਿਜ਼,
8: ਲਾਈਫ, ਮੈਡੀਕਲ, ਟਰਾਮਾ, IP ਐਟਸੈਟਰਾ ਫਰੋਮ ਯੀਅਰਸ। ਇਫ ਯੂ ਆਰ ਟਾਇਰਡ ਆਫ ਓਵਰਪੇਇੰਗ ਯੋਰ ਐਗਜ਼ਿਸਟਿੰਗ ਇੰਸ਼ੋਰੈਂਸ ਆਰ ਲੁਕਿੰਗ ਫਾਰ ਬੈਸਟ ਆਪਸ਼ਨ, ਗੈਟ ਇਨ ਟੱਚ ਟੂਡੇ। ਕਾਲ 6422-698-7837। ਇੰਸਟਾ ਸ਼ੋਰ ਫਾਈਨੈਂਸ਼ੀਅਲ ਸੋਲੂਸ਼ਨ।
10: ਜਦੋਂ ਜ਼ਿੰਦਗੀ ਕਾਨੂੰਨੀ ਚੁਣੌਤੀਆਂ ਪੇਸ਼ ਕਰਦੀ ਹੈ ਤਾਂ ਬਰੂਕ ਲਾਅ ਦੇ ਮਨਿੰਦਰ ਕੌਰ ਸਿੱਧੂ ਅਤੇ ਉਸ ਦੀ ਟੀਮ ਦੀ ਮਾਹਰਤਾ ਤੇ ਭਰੋਸਾ ਕਰੋ।
11: ਫੈਮਿਲੀ ਲਾਅ, ਪ੍ਰਾਪਰਟੀ, ਕਮਰਸ਼ੀਅਲ ਐਂਡ ਰੈਜ਼ੀਡੈਂਸ਼ੀਅਲ, ਟਰਸਟ, ਵਿਲਸ, ਐਸਟੇਟ ਐਂਡ ਇਮੀਗ੍ਰੇਸ਼ਨ ਲਾਅ, ਕਾਨੂੰਨ ਵਿੱਚ ਮਨਿੰਦਰ ਕੌਰ ਸਿੱਧੂ, 18 ਸਾਲਾਂ ਤੋਂ ਵੱਧ ਅਨੁਭਵ ਨਾਲ, ਅਸੀਂ ਤੁਹਾਨੂੰ ਹਰ ਕਦਮ ਤੇ ਵਿਸ਼ਵਾਸ ਨਾਲ ਮਦਦ ਕਰਦੇ ਹਾਂ।
10: ਮਨਿੰਦਰ ਕੌਰ ਸਿੱਧੂ ਅਤੇ ਉਹਨਾਂ ਦੀ ਟੀਮ ਤੁਹਾਡੇ ਕਾਨੂੰਨੀ ਮਾਮਲਿਆਂ ਵਿੱਚ ਵਿਸ਼ਵਾਸਯੋਗ ਸਾਥੀ।
11: brooklaw.co.nz ਤੇ ਜਾਓ ਜਾਂ 07838338385 ਤੇ ਕਾਲ ਕਰੋ।

ਸਾਡਾ ਪਹਿਲਾ ਸ਼ੋ ਹੈ ਜੀ 9 ਮਈ ਨੂੰ ਡਿਊ ਡ੍ਰੌਪ ਸੈਂਟਰ ਆਕਲੈਂਡ। ਸੋ ਅਸੀਂ ਆ ਰਹੇ ਹਾਂ ਪਰਫੋਰਮ ਕਰਨ, ਤੁਸੀਂ ਆਪਣੀਆਂ ਟਿਕਟਸ ਲਓ ਔਰ ਪਰਿਵਾਰਾਂ ਨਾਲ ਆਉਣਾ। ਇੱਕ ਬਹੁਤ ਖੂਬਸੂਰਤ ਸ਼ੋਅ ਹੋਊਗਾ, ਤੁਹਾਨੂੰ ਬਹੁਤ ਕਮਾਲ ਦੇ ਗੀਤ ਸੁਣਾਵਾਂਗੇ ਔਰ ਰਲ ਮਿਲ ਕੇ ਰੌਣਕ ਮੇਲੇ ਲਾਵਾਂਗੇ।

0: ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ। ਫਿਰ ਸਵਿਫਟ ਵੀਜ਼ਾ ਐਂਡ ਮਾਈਗ੍ਰੇਸ਼ਨ ਸਰਵਿਸਿਜ਼ ਲਿਮਿਟਿਡ ਵਾਲਿਆਂ ਨੇ ਫਾਈਲ ਹੈਂਡਲ ਕੀਤੀ, ਹਰ ਸਟੈਪ ਸਮਝਾਇਆ। ਅੱਜ ਨਿਊਜ਼ੀਲੈਂਡ 'ਚ ਜੌਬ ਹੈ, ਫੈਮਿਲੀ ਵੀ ਮੇਰੇ ਨਾਲ ਹੈ।
1: ਸਟੂਡੈਂਟ ਵਰਕ ਫੈਮਿਲੀ AEWV ਤੇ ਰੈਜ਼ੀਡੈਂਸ ਵੀਜ਼ਾਸ, ਸਵਿਫਟ ਵੀਜ਼ਾ ਐਂਡ ਮਾਈਗ੍ਰੇਸ਼ਨ ਸਰਵਿਸਿਜ਼, ਟਰੰਗਾ ਆਫਿਸ 150 CBD, ਹੇਸਟਿੰਗਸ ਆਫਿਸ 309A ਫਰੈਮਲੀ ਐਵੀਨਿਊ। ਕਾਲ ਸੁਖਜਿੰਦਰ ਸਿੰਘ 02269706651। ਸਭ ਦੇ ਸੁਪਨੇ ਸੱਚ ਕਰਦੇ ਨੇ।
2: 1 ਡੋਮਿਨੋਜ਼ ਸਪਾਈਸੀ ਪੈਪੇ ਪਨੀਰ, 1 ਡੋਮਿਨੋਜ਼ ਬਟਰ ਚਿਕਨ ਪੀਜ਼ਾ, 1 ਕੋਂਬੋ ਐਂਡ ਯੇ ਮਾਈ ਫੇਵਰੇਟ ਚੋਕੋਲਾਵਾ ਕੇਕ।
3: ਹੈਲੋ, ਇਹਨੂੰ ਫੇਰ ਡੋਮਿਨੋਜ਼ ਦੇ ਸੁਪਨੇ ਆ ਰਹੇ ਆ।
2: ਹੁਣ ਸੁਪਨੇ ਨੇ ਸੱਚਮੁੱਚ। ਡੋਮਿਨੋਜ਼ ਤੇ ਟਿਊਜ਼ਡੇ ਨੂੰ ਸਪੈਸ਼ਲ ਆਫਰਸ, ਪੀਜ਼ਾ ਔਨ ਹਾਫ ਪ੍ਰਾਈਸ, ਨਾਊ ਐਟ 4 ਨਿਊ ਲੋਕੇਸ਼ਨਸ। ਡੋਮਿਨੋਜ਼, ਪਾਪਾ ਟੋਏ ਟੋਏ, ਮੀਡੋ ਬੈਂਕ, ਮੈਂਗਰੀ, ਮੈਂਗਰੀ ਈਸਟ।
4: ਇਨਡੈਲੇਬਲ ਹੋਮਸ ਕੁਆਲਿਟੀ ਸਟੈਂਡ ਅਲੋਨ ਅਤੇ ਟੈਰਿਸਟ ਹਾਊਸਿਸ ਵਿੱਚ ਇੱਕ ਬਹੁਤ ਹੀ ਭਰੋਸੇਯੋਗ ਨਾਮ। ਇਹ ਬਹੁਤ ਹੀ ਵਾਜਿਬ ਕੀਮਤਾਂ ਵਿੱਚ ਤੁਹਾਡੇ ਲਈ ਡਿਜ਼ਾਈਨ ਐਂਡ ਬਿਲਡ ਕਰ ਸਕਦੇ ਨੇ, ਜਾਂ ਫਿਰ ਸਬ ਡਿਵੀਜ਼ਨਸ ਅਤੇ ਆਪਣੇ ਪਲਾਨ ਮੁਤਾਬਕ ਵੀ ਤੁਸੀਂ ਬਿਲਡ ਕਰਵਾ ਸਕਦੇ ਹੋ। ਵਿਜ਼ਿਟ ਕਰੋ indelibalehomes.co.nz ਤੇ।
5: ਯਾਰ, ਕੱਲ ਇੱਕ ਚੱਕਰ ਪੈ ਗਿਆ ਤੇ ਪੁਲਿਸ ਨੇ ਹੁਣ ਇੰਟਰਵਿਊ ਲਈ ਬੁਲਾ ਲਿਆ। ਸਮਝ ਨਹੀਂ ਆ ਰਿਹਾ ਕਿ ਕੀ ਕਹਿਣਾ।
6: ਓ ਕੋਈ ਨਾ, ਤੂੰ ਫੋਨ ਮਿਲਾ ਤੇ ਟੈਨਸ਼ਨ ਘਟਾ। ਗੁੱਲ ਲਾਅ ਕੋਲ ਜਾ। ਗੁੱਲ ਲਾਅ ਦੇ ਬੈਰਿਸਟਰ ਗੁੱਲ ਕੇਸਰਾਨੀ, ਜਿਨ੍ਹਾਂ ਕੋਲ ਹੈ 20 ਸਾਲ ਤੋਂ ਵੱਧ ਦਾ ਤਜਰਬਾ। ਫੈਮਿਲੀ ਵਾਇਲੈਂਸ, ਟ੍ਰੈਫਿਕ, ਡਰਿੰਕ ਐਂਡ ਡਰਾਈਵ, ਸੈਕਸ਼ੂਅਲ ਅਸਾਲਟ, ਡਰੱਗਸ ਡਿਸਹੋਨੈਸਟੀ, ਫਰਾਡ, ਮਿਸਕੰਡਕਟ, ਜਾਂ ਫਿਰ ਨਿਊਜ਼ੀਲੈਂਡ ਪੁਲਿਸ ਦੀ ਇਨਵੈਸਟੀਗੇਸ਼ਨ, ਇਹ ਤੁਹਾਡੇ ਹਰ ਤਰ੍ਹਾਂ ਦੇ ਕਾਨੂੰਨੀ ਮਸਲੇ ਦੇ ਦੇਣਗੇ ਹੱਲ, ਉਹ ਵੀ ਬਿਨਾਂ ਕਿਸੇ ਢਿੱਲ।
5: ਇਹ 9 ਸਾਲ ਨਿਊਜ਼ੀਲੈਂਡ ਪੁਲਿਸ ਦੇ ਸੀਨੀਅਰ ਪ੍ਰੋਸੀਕਿਊਟਰ ਰਹਿ ਚੁੱਕੇ ਨੇ।
6: ਕਾਲ ਬੈਰਿਸਟਰ ਫਾਰੂਕ ਗੁਲ ਕੇਸਰਾਨੀ 02-352-3530-872।
7: ਕੀ ਤੁਸੀਂ ਆਪਣੇ ਆਰਥਿਕ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਤਿਆਰ ਹੋ? ਕੈਪੀਟਲ ਫਾਈਨਾਂਸ ਲਿਮਿਟਿਡ ਤੁਹਾਡੇ ਸੁਪਨੇ ਪੂਰੇ ਕਰਨ ਲਈ ਹਾਜ਼ਰ ਹੈ।
8: ਤੁਹਾਡਾ ਸੁਪਨਾ ਘਰ ਖਰੀਦਣਾ ਹੋਵੇ ਜਾਂ ਕੋਈ ਇਨਵੈਸਟਮੈਂਟ ਪ੍ਰਾਪਰਟੀ, ਚਾਹੇ ਤੁਹਾਡੇ ਕਾਰੋਬਾਰ ਲਈ ਹੋਵੇ, ਤਾਂ ਸਾਡੀ ਟੀਮ ਤੁਹਾਡੇ ਲਈ ਹਾਜ਼ਰ ਹੈ। 25 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਸਾਡੀ ਮਾਹਰ ਟੀਮ ਹਰ ਕਦਮ ਤੇ ਤੁਹਾਡੀ ਮਦਦ ਕਰਨ ਲਈ ਸਮਰਪਿਤ ਹੈ।
7: ਵਿਜ਼ਿਟ ਕਰੋ capitalfinance.nz ਤੇ,
8: ਜਾਂ ਫਿਰ ਅੱਜ ਹੀ ਸਾਨੂੰ ਕਾਲ ਕਰੋ 0800-626-685, 0800-626-685।
7: ਕੈਪੀਟਲ ਫਾਈਨਾਂਸ ਲਿਮਿਟਿਡ, ਜਿੱਥੇ ਤੁਹਾਡਾ ਭਵਿੱਖ ਸ਼ੁਰੂ ਹੁੰਦਾ ਹੈ।
9: ਗਰੋਸਰੀ ਲੈਣ ਜਾਣਾ?
10: MP
9: ਬੀਜੀ ਦੀ ਖੁੰਡੀ ਤੇ ਰਜਾਈ ਵੀ ਲੈ ਕੇ ਆਉਣੀ ਹੈ।
10: MP
9: ਇਹ ਕੀ MP ਕਰੀ ਜਾਂਦੇ ਹੋ?
10: ਹਰ ਜ਼ਰੂਰਤ ਦਾ ਸਮਾਨ ਹੈ MP ਸੁਪਰ ਸਟੋਰ ਤੇ। MP ਚੱਕੀ ਫਰੈਸ਼ ਆਟਾ, ਆਰਗੈਨਿਕ ਪ੍ਰੋਡਕਟਸ ਤੇ ਰੈਸਟੋਰੈਂਟਸ ਤੇ ਘਰ ਦੀ ਰਸੋਈ ਦਾ ਪੂਰਾ ਸਮਾਨ ਮਿਲਦਾ ਹੈ। ਇਹਨਾਂ ਨੂੰ ਕਈ ਵਾਰ ਬੈਸਟ ਏਸ਼ੀਅਨ ਬਿਜ਼ਨਸ ਦਾ ਅਵਾਰਡ ਵੀ ਮਿਲਿਆ। ਇੰਡੀਆ ਤੋਂ ਸਿੱਧਾ ਸਮਾਨ ਲਿਆਉਂਦੇ ਨੇ। ਵੈਸਟਰਨ ਯੂਨੀਅਨ ਤੇ ਪੈਸੇ ਭੇਜ ਵੀ ਸਕਦੇ ਹੋ ਤੇ ਮੰਗਵਾ ਵੀ ਸਕਦੇ ਹੋ। ਥੋਕਵਾਂ ਸੌਦਾ ਲੈਣ ਤੇ ਹੋਲਸੇਲ ਡਿਸਕਾਊਂਟ ਵੀ ਮਿਲਦਾ ਹੈ। 212 St. Euban Street, West Hastings. Call 06878-9190. ਇਹਨਾਂ ਦਾ ਫੇਸਬੁੱਕ ਪੇਜ ਲਾਈਕ ਕਰਨਾ ਨਾ ਭੁੱਲਿਓ।
11: ਫੈਂਸਿੰਗ ਵੀ ਕਰਾਣੀ ਆ ਤੇ ਬੈਕਯਾਰਡ ਸਪੇਸ ਵੀ ਵਧੀਆ ਯੂਜ਼ ਹੋ ਜੇ ਤੇ ਕੰਮ ਵੀ ਹਾਈ-ਫਾਈ ਹੋਵੇ।
12: ਫੇਰ ਤਾਂ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਿਡ ਵਾਲਿਆਂ ਨੂੰ ਹੀ ਕਾਲ ਲਾਨੇ ਆ। ਵੇਖੀ ਕਿੱਦਾਂ ਘਰ ਦੀ ਟ੍ਰਾਂਸਫਾਰਮੇਸ਼ਨ ਹੁੰਦੀ ਆ, ਨਾਲੇ ਹਾਈਲੀ ਸਕਿੱਲ ਟੀਮ ਆ ਉਹਨਾਂ ਕੋਲ, ਐਂਡ ਕੰਮ ਹਾਈ-ਫਾਈ ਦੇ ਨਾਲ ਬਜਟ ਫ੍ਰੈਂਡਲੀ ਵੀ ਹੁੰਦਾ ਹੈ।
11: ਕਾਲਜ ਲੈਂਡਸਕੇਪਿੰਗ, ਡੈਕਿੰਗ ਐਂਡ ਫੈਂਸ ਵਰਕ ਲਈ ਯਾਦ ਰੱਖੋ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਿਡ। ਪਾਈਨ, ਕਵੇਲਾ, ਵਾਈਟੈਕਸ ਡੈਕ, ਅਲਮੋਨੀਅਮ ਔਰ ਟਿੰਬਰ ਫੈਂਸ ਐਂਡ ਗੇਟ, ਐਨਵਿੰਗ, ਆਰਟੀਫੀਸ਼ੀਅਲ ਗ੍ਰਾਸ, ਪੇਵਰਸ, ਜੋ ਚਾਹੇ ਕਸਟਮਾਈਜ਼ ਕਰਵਾ ਸਕਦੇ ਹੋ। DM ਫਾਰ ਫ੍ਰੀ ਕੋਡਸ, ਕਾਲ 02044900009 ਔਰ ਈਮੇਲ hdfenceanddeck@gmail.com।
13: ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਿੰਦਰ ਗਿੱਲ।
14: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ।
15: ਦੋਸਤੋ, ਮੈਂ ਤੁਹਾਡਾ ਆਪਣਾ ਗਿੱਲ ਹਰਦੀਪ।
16: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
17: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਚਪਾਲ ਸਿੰਘ।
18: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ।
19: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਦੰਦੂ।
20: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
21: ਯੂ ਆਰ ਨਾਓ ਟੂਨਡ ਇਨ ਟੂ ਯੂਰ ਨੰਬਰ 1 ਰੇਡੀਓ ਸਟੇਸ਼ਨ।
22: 24/7 365। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਲ ਰੌਂਤਾ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।
23: ਅਸੀਂ ਦਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ, ਜਾਰੀ ਜੰਗ ਰੱਖਿਓ।
24: ਪੰਜਾਬ ਬਾਰੇ ਜਾਣੀਏ ਨੂੰ ਪ੍ਰਾਊਡਲੀ ਸਪੌਂਸਰ ਕਰਦੇ ਨੇ ਇੰਡੋ ਕੀਵੀ ਟਰੈਵਲਸ, ਪੰਜਾਬੀਆਂ ਦੀ ਇੱਕੋ ਇੱਕ ਆਪਣੀ ਟਰੈਵਲ ਏਜੰਸੀ, ਜਿੱਥੇ ਤੁਸੀਂ ਏਅਰ ਟਿਕਟਾਂ ਦੇ ਪੱਖੋਂ ਕੰਟੈਕਟ ਕਰ ਸਕਦੇ ਹੋ 0800-03-03-93 ਜਾਂ 02-26-5-64-06।
25: ਸਰਗੀ, ਕਰਵਾ ਚੌਥ ਦੇ ਵਰਤ ਵਾਲੇ ਦਿਨ ਪਉ ਫੁੱਟਣ ਤੋਂ ਪਹਿਲਾਂ ਖਾਧੇ ਭੋਜਨ ਨੂੰ ਸਰਗੀ ਕਿਹਾ ਜਾਂਦਾ ਹੈ। ਕਰਵਾ ਚੌਥ ਦੀ ਪੂਰਵ ਰਾਤਰੀ ਨੂੰ ਸੱਸਾਂ ਆਪਣੀਆਂ ਨੂੰਹਾਂ ਦੇ ਵਰਤ ਲਈ ਸਰਗੀ ਭੇਜਦੀਆਂ ਹਨ ਜਿਸ ਵਿੱਚ ਫਲ ਮਠਾਈਆਂ ਅਤੇ ਫਿਣੀਆਂ ਆਦਿ ਹੁੰਦੀਆਂ ਹਨ। ਨੂੰਹਾਂ ਸਰਗੀ ਖਾ ਕੇ ਵਰਤ ਰੱਖਦੀਆਂ ਹਨ। ਵਰਤ ਪੂਜਣ ਮਗਰੋਂ ਨੂੰਹਾਂ ਆਪਣੇ ਆਪਣੀਆਂ ਸੱਸਾਂ ਨੂੰ ਪੋਹੀਆਂ ਭੇਟ ਕਰਦੀਆਂ ਨੇ। ਮੁਸਲਮਾਨ ਰਮਜ਼ਾਨ ਦੇ ਮਹੀਨੇ ਰੋਜ਼ਿਆਂ ਦੇ ਦਿਨਾਂ ਵਿੱਚ ਸਵੇਰੇ ਮੂੰਹ ਚਾਖਰੇ ਜੋ ਰੋਟੀ ਦੇ ਅਤੇ ਫਲ ਖਾਂਦੇ ਹਨ ਉਸ ਨੂੰ ਵੀ ਸਰਗੀ ਸਹੇਰੀ ਕਿਹਾ ਜਾਂਦਾ ਹੈ।
0: ਸਤਿ ਸ਼੍ਰੀ ਅਕਾਲ, ਯੂ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਫੈਬਟਾਈ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021-373-158।

0: ਇਹ ਹੈ ਸਮੇਂ ਦੀ ਆਵਾਜ਼, ਹਰ ਵਕਤ ਤੁਹਾਡੇ ਅੰਗ ਸੰਗ। ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਐਫਐਮ ਰੇਡੀਓ ਸਪਾਈਸ।
1: ਅਦਾਲਤੇ ਕਬਜ਼ੇ ਨਹੀਂ ਦਿਲਵਾਤੀ, ਆਪਣੀ ਛਾਤੀ ਕੇ ਜ਼ੋਰ ਪੇ ਲੀਏ ਜਾਤੇ ਹੈਂ। ਬਹੁਤ ਸਾਲੇ ਵਹਾਂ ਪੇ ਹਮਾਰੇ ਦੁਸ਼ਮਨ, ਆਜ ਵੋ ਨਹੀਂ ਜਾਂ ਹਮ ਨਹੀਂ, ਚਲੋ।

0: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਰਸਿੰਦਰ, ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।
1: ਜਦ ਮਰਜ਼ੀ ਦੇਖ ਲਿਆ ਕੇ ਹੱਸਦੇ ਹੀ ਰਹਿੰਦੇ ਆ,
2: ਸ਼ਹਿਰ ਦੀ ਹਵਾ ਕੀ ਕਹਿੰਦੀ ਹੈ ਬਾਈ।

ਸਰਕਾਰ ਦੁਆਰਾ ਸਿਹਤ ਮਹਿਕਮੇ ਦੀਆਂ ਸਹੂਲਤਾਂ ਦੇ ਮੱਦੇਨਜ਼ਰ ਫ੍ਰੀ ਹੈਲਥ ਲਾਈਨ ਨੰਬਰ 0800-611-116 ਉੱਤੇ ਕਦੇ ਵੀ ਤੁਸੀਂ ਜਨਰਲ ਹੈਲਥ ਐਡਵਾਈਸ ਜਾਂ ਜਾਣਕਾਰੀ ਲਈ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ COVID-19 ਦੀ ਹੈਲਥ ਐਡਵਾਈਸ ਦੇ ਵਾਸਤੇ ਤੁਸੀਂ 0800-358-5453 ਯਾਨੀ ਕਿ 800-358-5453 ਦੇ ਉੱਤੇ ਕਾਲ ਕਰ ਸਕਦੇ ਹੋ। ਰੇਡੀਓ ਸਪਾਈਸ ਕਮਿਊਨਿਟੀ ਨੋਟਿਸਿਜ਼।

0: ਮੈਡੀਕਲ ਐਮਰਜੈਂਸੀ ਲਈ ਤੁਸੀਂ 111 ਮੈਡੀਕਲ ਜਾਂ ਐਂਬੂਲੈਂਸ ਲਈ ਕਾਲ ਕਰ ਸਕਦੇ ਹੋ। ਜਦੋਂ ਕਿ ਵੈਕਸੀਨੇਸ਼ਨ ਦੇ ਮਾਮਲੇ ਵਿੱਚ ਕੋਈ ਮਸ਼ਵਰਾ ਕਰਨਾ ਹੋਵੇ ਤੇ ਤੁਸੀਂ 0800-28-29-26 ਉੱਤੇ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਸੱਤੋ ਦਿਨ ਕਾਲ ਕਰ ਸਕਦੇ ਹੋ। ਯਾਦ ਰੱਖੋ 0800-282-9-26 ਫੋਰ ਵੈਕਸੀਨੇਸ਼ਨ ਐਡਵਾਈਸ ਇਨ ਨਿਊਜ਼ੀਲੈਂਡ। ਰੇਡੀਓ ਸਪਾਈਸ ਕਮਿਊਨਿਟੀ ਨੋਟਿਸ।
1: ਲੋੜ ਪੈਣ ਤੇ ਵਰਤ ਕੇ ਤੁਰ ਗਏ, ਨਾ ਦੱਸਦੇ ਸੀ ਯਾਰ ਕੁੜੇ, ਮੂੰਹ ਦੇ ਤਾਂ ਸੀ ਮਿੱਠੇ ਬਹੁਤੇ, ਪਰ ਦਿਲ ਵਿੱਚ ਸੀ ਖਾਰ ਕੁੜੇ। ਵਿੱਕੀ ਤੂੰ ਬਸ ਡੋਲ ਨਾ ਜਾਵੀਂ, ਇਹ ਤੇਰੀਆਂ ਪੈੜਾਂ ਦੱਬਣਗੇ, ਪਿੰਡ ਕਿਸ਼ਨਗੜ੍ਹ ਗੂਗਲ ਉੱਤੇ ਸਰਚਾਂ ਮਾਰ ਕੇ ਲੱਭਣਗੇ। ਓ ਬੜਾ

0: ਬੜੀ ਰੀਤ ਸੀ ਕਿ ਸਾਡੇ ਵੀ ਘਰ ਰੌਣਕਾਂ ਹੋਣ, ਸਾਡੇ ਵੀ ਵਿਹੜੇ ਕਿਲਕਾਰੀਆਂ ਹੋਣ।
1: ਤਾਂ ਹੀ ਆਪਾਂ ਚੱਲੇ ਆ ਆਯੁਰਵੈਦਾ ਹੈਲਥ ਕਲੀਨਿਕ, ਜਿੱਥੇ ਆਯੁਰਵੈਦਿਕ ਤਰੀਕੇ ਨਾਲ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਅਪਰੋਚ ਹੈ ਤੇ ਤੁਹਾਨੂੰ ਇਮੋਸ਼ਨਲ ਸਪੋਰਟ ਵੀ ਦਿੰਦੇ ਨੇ।
0: ਅੱਜ ਹੀ ਕਾਲ ਕਰੋ ਡਾਕਟਰ ਪ੍ਰਿਆ ਨੂੰ, ਜਿਨ੍ਹਾਂ ਨੂੰ ਹੈ 35 ਸਾਲਾਂ ਦਾ ਤਜਰਬਾ। ਹੁਣ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਬੈਠੇ ਆਨਲਾਈਨ ਕੰਸਲਟੇਸ਼ਨ ਲਓ ਤੇ ਟ੍ਰੀਟਮੈਂਟ ਪਾਓ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ www.drpriaayurvedic.com। ਆਨਲਾਈਨ ਕੰਸਲਟੇਸ਼ਨ ਲਈ ਵਟਸਐਪ ਕਰੋ 02125309 61 ਜਾਂ ਈਮੇਲ ਕਰੋ priya@ayurvedic.co.nz।
1: ਹਜ਼ਾਰ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਨੂੰ ਰੋਸ਼ਨ ਕੀਤਾ, ਤੁਸੀਂ ਵੀ ਉਹਨਾਂ ਦਾ ਹਿੱਸਾ ਬਣੋ। ਸਟੇ ਪੋਜ਼ਿਟਿਵ, ਡੋਟ ਗਿਵ ਅਪ।
2: ਹਲਵਾਈ ਸਵੀਟਸ ਐਂਡ ਰੈਸਟੋਰੈਂਟ, ਅਸਲੀ ਇੰਡੀਅਨ ਫਲੇਵਰਸ, ਨਿਊਜ਼ੀਲੈਂਡ ਸਟਾਈਲ ਵਿੱਚ।
0: ਡਾਈਨ ਇਨ ਦਾ ਮਜ਼ਾ ਲਓ ਹਲਵਾਈ ਤੇ। ਫਰੈਸ਼ ਸਵੀਟਸ, ਸਨੈਕਸ, ਚਾਟ, ਇੰਡੋ ਚਾਈਨੀਜ਼ ਐਂਡ ਸਾਊਥ ਇੰਡੀਅਨ ਮੈਨੂ ਵੀ ਅਵੇਲੇਬਲ ਹੈ। 100% ਨਿਊਜ਼ੀਲੈਂਡ ਮੇਡ ਸਵੀਟਸ, ਡੇਲੀ ਲਾਈਵ ਜਲੇਬੀ ਸਟਾਲ 2 to 9 PM ਤੱਕ, ਲੰਚ ਟੂ ਡਿਨਰ, ਥਾਲੀ ਆਪਸ਼ਨਸ ਆਲਵੇਜ਼ ਰੈਡੀ, 120 ਬੰਦਿਆਂ ਦਾ ਪਾਰਟੀ ਹਾਲ ਵੀ ਅਵੇਲੇਬਲ, ਅਤੇ ਵੈਜ ਐਂਡ ਨਾਨ ਵੈਜ ਕੇਟਰਿੰਗ ਵੀ ਕਰਦੇ ਨੇ, ਇਨਡੋਰ ਜਾਂ ਆਊਟਡੋਰ। ਵਿਜ਼ਿਟ ਕਰੋ ਹਲਵਾਈ ਪਾਪਾ ਟੋਇਟੋਏ, 204 ਗ੍ਰੇਟ ਸਾਊਥ ਰੋਡ, ਜਾਂ ਹਲਵਾਈ ਹੈਮਿਲਟਨ, 829 ਵਿਕਟੋਰੀਆ ਸਟਰੀਟ।
3: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਨਵਤੇ ਰੰਧਾਵਾ ਤੁਹਾਡੇ ਲਈ ਟੌਪ 10 ਕਾਊਂਟਡਾਊਨ ਲੈ ਕੇ ਇੱਕ ਵਾਰੀ ਫੇਰ ਦੁਬਾਰਾ ਹਾਜ਼ਰ ਹੋ ਗਿਆ। ਦੇਖਦੇ ਹਾਂ ਇਸ ਹਫ਼ਤੇ ਕਿਹੜਾ ਟਰੈਕ ਨੰਬਰ 1 ਤੱਕ ਜਾਂਦਾ ਹੈ। ਸ਼ੁਰੂਆਤ ਕਰਦੇ ਹਾਂ ਨੰਬਰ 10 ਤੋਂ।

ਰੇਡੀਓ ਸਪਾਈਸ ਦੇ ਕਾਉਂਟਡਾਊਨ ਦੇ ਵਿੱਚ ਨੰਬਰ 10 'ਤੇ ਗੁਲਾਬ ਸਿੱਧੂ ਨਿਊਜ਼ੀਲੈਂਡ ਦੇ ਵਿੱਚ ਵੀ ਧਮਾਲਾ ਪਾ ਕੇ ਆਰਟਿਸਟ ਗਿਆ ਅਤੇ ਇਸ ਦਾ ਕ੍ਰੀਮਲੈਂਡ ਟਰੈਕ ਕਾਫੀ ਮਕਬੂਲ ਹੋਇਆ ਅਤੇ ਵੱਧ ਹੋਏ ਨੰਬਰ 9 ਵੱਲ।

ਨੰਬਰ ਤੁਸੀਂ ਹੁਣੇ ਹੁਣੇ 8 ਦੇ ਉੱਤੇ ਜਿਹੜਾ ਟਰੈਕ ਸੁਣਿਆ ਆਵਾਜ਼ਾਂ ਦਿਲਜੀਤ ਦੋਸਾਂਝ ਦੀਆਂ, ਇਹ ਪਹਿਲੋਂ ਗੀਤ ਜੈਜ਼ੀ ਬੀ ਦੇ ਲਈ ਇਸ ਫਨਕਾਰ ਨੇ ਲਿਖਿਆ, ਰਿਕਾਰਡ ਵੀ ਹੋ ਗਿਆ, ਲੇਕਿਨ ਜਦੋਂ ਪਤਾ ਲੱਗਾ ਕਿ ਦਿਲਜੀਤ ਦੋਸਾਂਝ ਨੇ ਗੀਤ ਗਾ ਦਿੱਤਾ, ਫਿਰ ਚੰਨੀ ਨੱਤਾ ਵਾਲੇ ਨੇ ਇਹ ਗੀਤ ਦਿਲਜੀਤ ਦੋਸਾਂਝ ਦੇ ਨਾਂ ਲਾ ਦਿੱਤਾ।

ਰੇਡੀਓ ਸਪਾਈਸ ਦੇ ਕਾਊਂਟਰ ਦੇ ਵਿੱਚ ਨੰਬਰ 7 ਉੱਤੇ ਟਰੈਕ ਜਿਹੜਾ ਆਰ ਨੈਤ ਦੀ ਆਵਾਜ਼ ਦੇ ਵਿੱਚ ਬਹੁਤ ਮਸ਼ਹੂਰ ਸੀਰੀਜ਼ ਵੈੱਬ ਸੀਰੀਜ਼ ਜਿਹੜੀ ਹੋ ਨਿਬੜੀ ਅਤੇ ਮਿਰਜ਼ਾਪੁਰ ਦੇ ਉੱਤੇ ਗੀਤ ਤੁਸੀਂ ਹੁਣੇ ਹੁਣੇ ਸੁਣਿਆ ਰੇਡੀਓ ਸਪਾਈਸ ਦੇ ਉੱਤੇ ਕਾਊਂਟਡਾਊਨ ਵਿੱਚ ਵਧਦੇ ਹੋਏ ਨੰਬਰ

ਨੰਬਰ 6 ਦੇ ਉੱਤੇ ਟਰੈਕ ਜਿਹੜਾ ਦਿਲਜੀਤ ਦੋਸਾਂਝ ਦੀ ਆਵਾਜ਼ ਹੈ, ਇੱਕ ਵਾਰੀ ਫਿਰ ਗੂੰਜਿਆ। ਨੰਬਰ 1 ਤੱਕ ਇਹ ਟਰੈਕ ਹੋ ਨਿਬੜਿਆ ਦਿੱਖ ਰਾਂਝੇ ਵਰਗੀ, ਅਤੇ ਬਹੁਤ ਹੀ ਬਾਕਮਾਲ ਇਸ ਦੇ ਵਿੱਚ ਫੀਮੇਲ ਰੈਪਰ ਜਿਹੜੇ ਨੇ ਉਹਨਾਂ ਨੇ ਵੀ ਆਪਣੀ ਮੈਲੋਡੀਅਸ ਆਵਾਜ਼ ਦੇ ਵਿੱਚ ਸਾਥ ਦਿੱਤਾ ਅਤੇ ਵੱਧਦੇ ਹੋਏ ਨੰਬਰ 5 ਵੱਲ।

ਰੇਡੀਓ ਸਪਾਈਸ ਦੇ ਕਾਉਂਟਡਾਊਨ ਦੇ ਵਿੱਚ ਨੰਬਰ 5 ਦੇ ਉੱਤੇ ਬੜੀ ਮਲੇਡੀਅਸ ਆਵਾਜ਼ ਤੁਸੀਂ ਸੁਣੀ, ਸਟਿਲ ਇਨ ਲਵ, ਜੱਸਾ ਢਿੱਲੋਂ ਦੀ ਫਿਊਚਰ ਆਰਕਾਈਵਸ EP ਦੇ ਵਿੱਚੋਂ ਇਹ ਟਰੈਕ ਜਿਹੜਾ ਅਸੀਂ ਸ਼ਾਮਿਲ ਕੀਤਾ। ਅਤੇ ਇਸ ਹਫ਼ਤੇ ਦੇ ਟੋਪ 10 ਟਰੈਕ ਦੇ ਵਿੱਚ ਅਸੀਂ ਪਹੁੰਚ ਗਏ ਹਾਂ ਹੁਣ ਨੰਬਰ 4।

ਪਰਮਿਸ਼ਨ ਮੰਗਦੀ ਰੇਡੀਓ ਸਪਾਈਸ ਦੇ ਕਾਉਂਟਡਾਊਨ ਦੇ ਵਿੱਚ ਨੰਬਰ 4 ਦੇ ਉੱਤੇ ਡਰੋਪ ਇਹ ਟਰੈਕ ਹੋ ਗਿਆ, ਇਹ ਵੀ ਨੰਬਰ 1 ਤੱਕ ਸਿਖਰ ਕਰਕੇ ਦਿਲਜੀਤ ਦੋਸਾਂਝ ਦਾ ਟਰੈਕ ਗਿਆ। ਸੋ ਹੁਣੇ ਤੁਸੀਂ ਜਿਹੜਾ ਟਰੈਕ ਸੁਣਿਆ ਡੀਲਰ, ਇਸ 'ਤੇ ਕੋਂਟਰਵਰਸੀ ਬਹੁਤ ਹੋਈ, ਕਹਿੰਦੇ ਕਿ ਪ੍ਰਮੋਟ ਡਰੱਗ ਨੂੰ ਕਰਦਾ ਹੋਇਆ, ਆਵਾਜ਼ਾਂ ਓਰਿਜਨਲ ਇੱਕ ਡਰੱਗ ਡੀਲਰ ਦੀ ਮਾਂ ਦੀਆਂ ਜਦੋਂ ਪਾ ਦਿੱਤੀਆਂ, ਉਸ ਦੇ ਉੱਤੇ ਬੜੀ ਪ੍ਰੋਬਲਮ ਕ੍ਰੀਏਟ ਹੋਈ ਸੀ। ਅਤੇ ਲਓ ਨੰਬਰ 3 ਵਾਰ

ਨੰਬਰ 3 ਦੇ ਉੱਤੇ ਆਵਾਜ਼ਾਂ ਤੁਸੀਂ ਸੁਣੀਆਂ ਨੇ, ਸ਼ੁਭ ਦੀਆਂ ਆਵਾਜ਼ਾਂ ਨੰਬਰ 3 ਦੇ ਉੱਤੇ ਗੂੰਜੀਆਂ ਇਸ ਫਨਕਾਰ ਨੇ ਨਿਊਜ਼ੀਲੈਂਡ ਦੇ ਵਿੱਚ ਆ ਕੇ ਬਾ ਕਮਾਲ ਧਮਾਲਾਂ ਪਾਈਆਂ ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ। ਨੰਬਰ 3 ਦੇ ਬਾਅਦ ਅਸੀਂ ਇਸ ਹਫ਼ਤੇ ਦਾ ਨੰਬਰ 2 ਟਰੈਕ ਤੁਹਾਡੀ ਪੇਸ਼ ਕਰਨ ਜਾ ਰਹੇ ਹਾਂ, ਰੇਡੀਓ ਸਪਾਈਸ ਟੌਪ 10 ਕਾਊਂਟਡਾਊਨ।

ਵਾਹ ਜੀ ਵਾਹ, ਆਵਾਜ਼ਾਂ ਜਿਹੜੀਆਂ ਨੇ ਸਾਰੇ ਜਾਣਦੇ ਨੇ। ਇਹ ਫਨਕਾਰ ਜਿੱਥੇ ਹੁਣ ਤੱਕ ਟੌਪ ਟਰੈਕਸ ਦਿੰਦਾ ਆ ਰਿਹਾ, ਕਰਨ ਔਜਲਾ ਟੌਪ ਫੈਲਾ ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਹੁਣ ਤੱਕ ਨੰਬਰ 10 ਦੇ ਉੱਤੇ ਕ੍ਰੀਮਲੈਂਡ, ਨੰਬਰ 9 'ਤੇ ਜਾਨ, ਨੰਬਰ 8 'ਤੇ ਮੋਰੀ, ਨੰਬਰ 7 'ਤੇ ਮਿਰਜ਼ਾਪੁਰ, ਨੰਬਰ 6 'ਤੇ ਰਾਂਝਾ, 5 'ਤੇ ਸਟਿਲ ਐਂਡ ਲਵ, 4 'ਤੇ ਡੀਲਰ, 3 ਦੇ ਉੱਤੇ ਮੂਵਜ਼, ਨੰਬਰ 2 ਦੇ ਉੱਤੇ ਹੁਣੇ ਹੁਣੇ ਟਰੈਕ ਤੁਸੀਂ ਟੌਪ ਫੈਲਾ ਸੁਣਿਆ। ਰੇਡੀਓ ਸਪਾਈਸ ਦੇ ਟੌਪ 10 ਕਾਊਂਟਡਾਊਨ ਦੇ ਵਿੱਚ ਇਸ ਹਫ਼ਤੇ ਦਾ ਨੰਬਰ 1 ਟਰੈਕ

0: ਕਿੱਦਾਂ ਮਨ ਲੱਗ ਗਿਆ
1: ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਨੰਬਰ 1 ਦੇ ਉੱਤੇ ਸਿਖਰ ਕਰ ਗਿਆ ਸਿੱਧੂ ਮੂਸੇਵਾਲਾ। ਭਾਵੇਂ ਇਸ ਧਰਤੀ ਉੱਤੇ ਨਹੀਂ, ਇਸ ਦਾ ਲੇਟੈਸਟ ਵੀਡੀਓ ਵੀ ਬਾ ਕਮਾਲ ਉਸਦੀ ਮੌਤ ਦੇ ਨਾਲ ਹੀ ਵੱਜਿਆ। ਜਸਟਿਸ ਫੋਰ ਸਿੱਧੂ ਮੂਸੇਵਾਲਾ ਕਹਿ ਕੇ ਖਤਮ ਹੋ ਜਾਂਦਾ। ਨੰਬਰ 1 ਦੇ ਉੱਤੇ ਰੇਡੀਓ ਸਪਾਈਸ 'ਤੇ ਹਜੇ ਵੀ ਮੂਸੇ ਪਿੰਡ ਤੋਂ ਉੱਠਿਆ ਤੂਫਾਨ ਜਿਹੜਾ ਸਾਰੀ ਦੁਨੀਆ ਦੇ ਵਿੱਚ ਗੂੰਜਦਾ। ਅਤੇ ਲਓ ਇਸ ਦੇ ਨਾਲ ਟੋਪ 10 ਕਾਊਂਟਡਾਊਨ ਇੱਥੇ ਫਿਨਿਸ਼ ਕਰਦੇ। ਕਿਵੇਂ ਲੱਗਾ ਤੁਹਾਨੂੰ ਕਾਊਂਟਡਾਊਨ, ਸਾਨੂੰ ਜ਼ਰੂਰ ਫੀਡਬੈਕ ਦੇਣਾ ਸਾਡੇ ਫੇਸਬੁੱਕ ਪੇਜ ਦੇ ਉੱਤੇ, ਜਾਂ ਕਾਲ ਕਰ ਸਕਦੇ ਹੋ ਸਾਡੇ ਸਟੂਡੀਓਜ਼ ਦੇ ਨੰਬਰ ਦੇ ਉੱਤੇ। ਥੈਂਕ ਯੂ ਫੋਰ ਲਿਸਨਿੰਗ। ਇੱਕ ਹੋਰ ਟੋਪ 10 ਲੈ ਕੇ ਹਾਜ਼ਰ ਹੋਵਾਂਗੇ ਨੈਕਸਟ ਵੀਕ। ਸਤਿ ਸ਼੍ਰੀ ਅਕਾਲ।
2: Bollywood Indian restaurant aao swaad da lutf uthao.
3: Now open on Sunday. Bollywood Indian restaurant this Sunday special de kya kehne.
2: Sunday special dosa, Amritsari kulcha, chhole bhature, pani puri, pav bhaji and much more.
3: Bollywood Indian restaurant, number 4 Thackeray Street, Napier opposite McDonald's. Phone 0683550600.
1: Sashkar sara nu main ifte randa thottli top 10 countdown leke ek wari phir dobara hazir ho gaya. Dekhde ha ਇਸ ਹਫਤੇ ਕਿਹੜਾ ਟਰੈਕ ਨੰਬਰ 1 ਤੱਕ ਜਾਂਦਾ ਹੈ। ਸ਼ੁਰੂਆਤ ਕਰਦੇ ਹਾਂ ਨੰਬਰ 10 ਤੋਂ।

ਰੇਡੀਓ ਸਪਾਈਸ ਦੇ ਕਾਉਂਟਡਾਊਨ ਦੇ ਵਿੱਚ ਨੰਬਰ 10 'ਤੇ ਗੁਲਾਬ ਸੱਧੂ ਨਿਊਜ਼ੀਲੈਂਡ ਦੇ ਵਿੱਚ ਵੀ ਧਮਾਲਾ ਪਾ ਕੇ ਆਰਟਿਸਟ ਗਿਆ ਅਤੇ ਇਸ ਦਾ ਕ੍ਰੀਮਲੈਂਡ ਟਰੈਕ ਕਾਫੀ ਮਕਬੂਲ ਹੋਇਆ ਅਤੇ ਵੱਧ ਹੋਏ ਨੰਬਰ 9 ਵੱਲ।

ਨੰਬਰ ਤੁਸੀਂ ਹੁਣੇ ਹੁਣੇ 8 ਦੇ ਉੱਤੇ ਜਿਹੜਾ ਟਰੈਕ ਸੁਣਿਆ ਆਵਾਜ਼ਾਂ ਦਿਲਜੀਤ ਦੋਸਾਂਝ ਦੀਆਂ, ਇਹ ਪਹਿਲੋਂ ਗੀਤ ਜੈਜ਼ੀ ਬੀ ਦੇ ਲਈ ਇਸ ਫਨਕਾਰ ਨੇ ਲਿਖਿਆ, ਰਿਕਾਰਡ ਵੀ ਹੋ ਗਿਆ, ਲੇਕਿਨ ਜਦੋਂ ਪਤਾ ਲੱਗਾ ਕਿ ਦਿਲਜੀਤ ਦੋਸਾਂਝ ਨੇ ਗੀਤ ਗਾ ਦਿੱਤਾ, ਫਿਰ ਚੰਨੀ ਨੱਤਾ ਵਾਲੇ ਨੇ ਇਹ ਗੀਤ ਦਿਲਜੀਤ ਦੋਸਾਂਝ ਦੇ ਨਾਂ ਲਾ ਦਿੱਤਾ। ਬੈਂਡ

ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਨੰਬਰ 7 ਉੱਤੇ ਟਰੈਕ ਜਿਹੜਾ ਆਰ ਨੈਤ ਦੀ ਆਵਾਜ਼ ਦੇ ਵਿੱਚ ਬਹੁਤ ਮਸ਼ਹੂਰ ਸੀਰੀਜ਼ ਵੈੱਬ ਸੀਰੀਜ਼ ਜਿਹੜੀ ਹੋ ਨਿਬੜੀ ਅਤੇ ਮਿਰਜ਼ਾਪੁਰ ਦੇ ਉੱਤੇ ਗੀਤ ਤੁਸੀਂ ਹੁਣੇ ਸੁਣਿਆ ਰੇਡੀਓ ਸਪਾਈਸ ਦੇ ਉੱਤੇ ਕਾਊਂਟਡਾਊਨ ਵਿੱਚ ਵਧਦੇ ਹੋਏ ਨੰਬਰ 6 ਵਾਰ।

ਨੰਬਰ 6 ਦੇ ਉੱਤੇ ਟਰੈਕ ਜਿਹੜਾ ਦਿਲਜੀਤ ਦੋਸਾਂਝ ਦੀ ਆਵਾਜ਼ ਹੈ, ਇੱਕ ਵਾਰੀ ਫਿਰ ਗੂੰਜਿਆ। ਨੰਬਰ 1 ਤੱਕ ਇਹ ਟਰੈਕ ਹੋ ਨਿਬੜਿਆ ਦਿੱਖ ਰਾਂਝੇ ਵਰਗੀ, ਅਤੇ ਬਹੁਤ ਹੀ ਬਾਕਮਾਲ ਇਸ ਦੇ ਵਿੱਚ ਫੀਮੇਲ ਰੈਪਰ ਜਿਹੜੇ ਨੇ ਉਹਨਾਂ ਨੇ ਵੀ ਆਪਣੀ ਮੈਲੋਡੀਅਸ ਆਵਾਜ਼ ਦੇ ਵਿੱਚ ਸਾਥ ਦਿੱਤਾ ਅਤੇ ਵੱਧਦੇ ਹੋਏ ਨੰਬਰ 5 ਵੱਲ।

ਜੁੜ ਕੇ ਰੇਡੀਓ ਸਪਾਇਸ ਦੇ ਕਾਉਂਟਡਾਊਨ ਦੇ ਵਿੱਚ ਨੰਬਰ 5 ਦੇ ਤੇ ਬੜੀ ਮਲੇਡੀਅਸ ਆਵਾਜ਼ ਤੁਸੀਂ ਸੁਣੀ, ਸਟਿਲ ਇਨ ਲਵ ਜੱਸਾ ਢਿੱਲੋਂ ਦੀ ਫਿਊਚਰ ਆਰਕਾਈਵਸ EP ਦੇ ਵਿੱਚੋਂ ਇਹ ਟਰੈਕ ਜਿਹੜਾ ਅਸੀਂ ਸ਼ਾਮਿਲ ਕੀਤਾ। ਅਤੇ ਇਸ ਹਫ਼ਤੇ ਦੇ ਟੋਪ 10 ਟਰੈਕ ਦੇ ਵਿੱਚ ਅਸੀਂ ਪਹੁੰਚ ਗਏ ਹਾਂ ਹੁਣ ਨੰਬਰ 4 ਵੱਲ।

ਪਰਮਿਸ਼ਨ ਮੰਗਦੀ ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਨੰਬਰ 4 ਉੱਤੇ ਡਰੋਪ ਇਹ ਟਰੈਕ ਹੋ ਗਿਆ, ਇਹ ਵੀ ਨੰਬਰ 1 ਤੱਕ ਸਿਖਰ ਕਰਕੇ ਦਿਲਜੀਤ ਦੋਸਾਂਝ ਦਾ ਟਰੈਕ ਗਿਆ। ਸੋ ਹੁਣੇ ਤੁਸੀਂ ਜਿਹੜਾ ਟਰੈਕ ਸੁਣਿਆ ਡੀਲਰ, ਇਸ 'ਤੇ ਕੋਂਟਰਵਰਸੀ ਬਹੁਤ ਹੋਈ, ਕਹਿੰਦੇ ਕਿ ਪ੍ਰਮੋਟ ਡਰੱਗ ਨੂੰ ਕਰਦਾ ਹੋਇਆ, ਆਵਾਜ਼ਾਂ ਓਰਿਜਨਲ ਇੱਕ ਡਰੱਗ ਡੀਲਰ ਦੀ ਮਾਂ ਦੀਆਂ ਜਦੋਂ ਪਾ ਦਿੱਤੀਆਂ, ਉਸ ਦੇ ਉੱਤੇ ਬੜੀ ਪ੍ਰੋਬਲਮ ਕ੍ਰੀਏਟ ਹੋਈ ਸੀ। ਅਤੇ ਲਓ ਨੰਬਰ 3 ਵਾਰ

ਨੰਬਰ 3 ਦੇ ਉੱਤੇ ਆਵਾਜ਼ਾਂ ਤੁਸੀਂ ਸੁਣੀਆਂ ਨੇ, ਸ਼ੁਭ ਦੀਆਂ ਆਵਾਜ਼ਾਂ ਨੰਬਰ 3 ਦੇ ਉੱਤੇ ਗੂੰਜੀਆਂ ਇਸ ਫਨਕਾਰ ਨੇ ਨਿਊਜ਼ੀਲੈਂਡ ਦੇ ਵਿੱਚ ਆ ਕੇ ਬਾ ਕਮਾਲ ਧਮਾਲਾਂ ਪਾਈਆਂ ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ। ਨੰਬਰ 3 ਦੇ ਬਾਅਦ ਅਸੀਂ ਇਸ ਹਫ਼ਤੇ ਦਾ ਨੰਬਰ 2 ਟਰੈਕ ਤੁਹਾਨੂੰ ਪੇਸ਼ ਕਰਨ ਜਾ ਰਹੇ ਹਾਂ, ਰੇਡੀਓ ਸਪਾਈਸ ਟੌਪ 10 ਕਾਊਂਟਡਾਊਨ।

ਵਾਹ ਜੀ ਵਾਹ, ਆਵਾਜ਼ਾਂ ਜਿਹੜੀਆਂ ਨੇ ਸਾਰੇ ਜਾਣਦੇ ਨੇ। ਇਹ ਫਨਕਾਰ ਜਿੱਥੇ ਹੁਣ ਤੱਕ ਟੌਪ ਟਰੈਕਸ ਦਿੰਦਾ ਆ ਰਿਹਾ, ਕਰਨ ਔਜਲਾ ਟੌਪ ਫੈਲਾ, ਰੇਡੀਓ ਸਪਾਈਸ ਅਤੇ ਕਾਊਂਟਡਾਊਨ ਦੇ ਵਿੱਚ ਹੁਣ ਤੱਕ ਨੰਬਰ 10 ਦੇ ਉੱਤੇ ਕ੍ਰੀਮਲੈਂਡ, ਨੰਬਰ 9 'ਤੇ ਜਾਨ, ਨੰਬਰ 8 'ਤੇ ਮੋਰੀ, ਨੰਬਰ 7 'ਤੇ ਮਿਰਜ਼ਾਪੁਰ, ਨੰਬਰ 6 'ਤੇ ਰਾਂਝਾ, 5 'ਤੇ ਸਟਿਲ ਐਂਡ ਲਵ, 4 'ਤੇ ਡੀਲਰ, 3 ਦੇ ਉੱਤੇ ਮੂਵਜ਼, ਨੰਬਰ 2 ਦੇ ਉੱਤੇ ਹੁਣੇ ਹੁਣੇ ਟਰੈਕ ਤੁਸੀਂ ਟੌਪ ਫੈਲਾ ਸੁਣਿਆ। ਰੇਡੀਓ ਸਪਾਈਸ ਦੇ ਟੌਪ 10 ਕਾਊਂਟਡਾਊਨ ਦੇ ਵਿੱਚ ਇਸ ਹਫ਼ਤੇ ਦਾ ਨੰਬਰ 1 ਟਰੈਕ

0: ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਨੰਬਰ 1 ਦੇ ਉੱਤੇ ਸਿਖਰ ਕਰ ਗਿਆ ਸਿੱਧੂ ਮੂਸੇਵਾਲਾ, ਭਾਵੇਂ ਇਸ ਧਰਤੀ ਉੱਤੇ ਨਹੀਂ। ਇਸ ਦਾ ਲੇਟੈਸਟ ਵੀਡੀਓ ਵੀ ਬਾ ਕਮਾਲ, ਉਸਦੀ ਮੌਤ ਦੇ ਨਾਲ ਹੀ ਵੱਜਿਆ ਜਸਟਿਸ ਫੋਰ ਸਿੱਧੂ ਮੂਸੇਵਾਲਾ ਕਹਿ ਕੇ ਖਤਮ ਹੋ ਜਾਂਦਾ। ਨੰਬਰ 1 ਦੇ ਉੱਤੇ ਰੇਡੀਓ ਸਪਾਈਸ 'ਤੇ ਹਜੇ ਵੀ ਮੂਸੇ ਪਿੰਡ ਤੋਂ ਉੱਠਿਆ ਤੂਫਾਨ ਜਿਹੜਾ ਸਾਰੀ ਦੁਨੀਆ ਦੇ ਵਿੱਚ ਗੂੰਜਦਾ। ਅਤੇ ਲਓ ਇਸ ਦੇ ਨਾਲ ਟੋਪ 10 ਕਾਊਂਟਡਾਊਨ ਇੱਥੇ ਫਿਨਿਸ਼ ਕਰਦੇ। ਕਿਵੇਂ ਲੱਗਾ ਤੁਹਾਨੂੰ ਕਾਊਂਟਡਾਊਨ, ਸਾਨੂੰ ਜ਼ਰੂਰ ਫੀਡਬੈਕ ਦੇਣਾ ਸਾਡੇ ਫੇਸਬੁੱਕ ਪੇਜ ਦੇ ਉੱਤੇ, ਜਾਂ ਕਾਲ ਕਰ ਸਕਦੇ ਹੋ ਸਾਡੇ ਸਟੂਡੀਓਜ਼ ਦੇ ਨੰਬਰ ਦੇ ਉੱਤੇ। ਥੈਂਕ ਯੂ ਫੋਰ ਲਿਸਨਿੰਗ। ਇੱਕ ਹੋਰ ਟੋਪ 10 ਲੈ ਕੇ ਹਾਜ਼ਰ ਹੋਵਾਂਗੇ ਨੈਕਸਟ ਵੀਕ।
1: ਓਏ ਕੱਲੇ ਪੰਜਾਬੀ ਨੀ, ਹਰਿਆਣਵੀ ਕਿਹੜਾ ਘੱਟ ਨੇ, ਤੂੰ ਚੋਪੀ ਰਹਿ।
2: ਕਿਉਂ?
1: ਓਏ ਚਾਰੇ ਪਾਸੇ ਅੱਗ ਲੱਗੀ ਹੋਈ ਆ। ਪਿੱਛੇ ਜੇ ਭਤੀਜ ਮੈਂ ਹਰਿਆਣੇ ਚਲਿਆ ਗਿਆ, ਇੱਕ ਕੋਲਜੀਏਟ ਬੱਸ ਵਿੱਚ ਜਨਾਨੀ ਨਾਲ ਛੇੜਖਾਨੀ ਕਰੀ ਜਾਵੇ।
2: ਅੱਛਾ,
1: ਜਨਾਨੀ ਕਹਿੰਦੀ ਛੋਰੇ ਕਿਆ ਕਰ ਰਹੀ ਆ ਸੈ?
2: ਕੀ ਕਹਿੰਦਾ?
1: ਕਹਿੰਦਾ BSC ਕਰ ਗਿਆ ਹੂੰ। ਬੱਸ 'ਚ ਖੜਾ ਸੀ ਸਿਪਾਹੀ, ਜਨਾਨੀ ਥੋੜੀ ਜਿਹੀ ਗਾਹਾਂ ਖਿਸ ਕੇ ਸੇਫ ਜੀ ਹੋ ਕੇ ਸਿਪਾਹੀ ਦੇ ਕੋਲ ਜਾ ਕੇ ਖੜ ਗਈ ਤੇ ਉਹਨੂੰ ਟਾਂਚ ਨਾਲ ਪੁੱਛਦੀ ਆ, ਅਬ ਕਿਆ ਕਰੇਗਾ?
2: ਫਿਰ ਕੀ ਕਹਿੰਦਾ?
1: ਕਹਿੰਦਾ MSC ਕਰੂੰਗਾ। ਪਤੰਦਰ ਸਿਪਾਹੀ ਦੀ ਵੀ ਪਰਵਾਹ ਨਾ ਕਰੇ, ਕੋਲ ਆ ਕੇ ਛੇੜਛਾੜ ਫੇਰ ਸ਼ੁਰੂ ਕਰਤੀ। ਜਨਾਨੀ ਅੱਕ ਕੇ ਪੁੱਛਦੀ ਆ, ਕਿਆ ਕਰਕੇ ਛੋੜੇਗਾ?
2: ਫਿਰ ਕੀ ਕਹਿੰਦਾ?
1: ਕਹਿੰਦਾ PhD ਕਰਕੇ ਛੋੜੂਗਾ।
3: ਸਵਰਨ ਸਿੰਘ ਟੈਣਾ ਜੀ, ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ, ਤੁਸੀਂ ਸਾਡੇ ਨਾਲ ਸ਼ਾਮਿਲ ਹੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਟੈਣਾ ਜੀ, ਅਸੀਂ ਟੈਣਾ ਜੀ ਸਭ ਤੋਂ ਪਹਿਲੇ ਦੱਸੋ ਵੀ ਇੰਡੀਗੋ ਫਲਾਈਟ ਦੇ ਵਿੱਚ ਜਿਹੜਾ ਪਾਵਰ ਬੈਂਕ ਫਟ ਗਿਆ, ਕਿੰਨੇ ਕੁ ਮੁਸਾਫਰ ਜ਼ਖਮੀ ਹੋਏ ਨੇ, ਕੀ ਹੋਇਆ ਉੱਥੇ?
4: ਸਿੰਘ ਸਾਹਿਬ, ਅੱਜ ਇੰਡੀਗੋ ਦੀ ਫਲਾਈਟ ਦੇ ਵਿੱਚ ਤੇ 5 ਜਿਹੜੇ ਮੁਸਾਫਰ ਆ ਉਹ ਜ਼ਖਮੀ ਹੋਏ ਆ, ਤੇ ਹੈਂਡ ਬੈਗ ਦੇ ਵਿੱਚ ਪਾਵਰ ਬੈਂਕ ਰੱਖਿਆ ਸੀਗਾ। ਹੈਦਰਾਬਾਦ ਤੋਂ ਚੰਡੀਗੜ੍ਹ ਆਈ ਜੀ ਇੰਡੀਗੋ ਦੀ ਫਲਾਈਟ 6E108, ਇਹਦੇ ਵਿੱਚ ਪਾਵਰ ਬੈਂਕ ਦੇ ਵਿੱਚ ਬਲਾਸਟ ਹੋ ਗਿਆ, 5 ਮੁਸਾਫਰ ਜ਼ਖਮੀ ਹੋ ਗਏ ਆ। ਤੇ ਇਹ ਘਟਨਾ ਉਸ ਵੇਲੇ ਵਾਪਰੀ ਆ ਜਦੋਂ ਫਲਾਈਟ ਏਅਰਪੋਰਟ ਤੇ ਖੜੀ ਸੀ, ਤੇ ਫਲਾਈਟ ਦੇ ਵਿੱਚ ਜਹਾਜ਼ ਦੇ ਵਿੱਚ ਧੂੰਆਂ ਭਰ ਗਿਆ, ਯਾਤਰੀ ਘਬਰਾ ਗਏ ਤੇ ਉਹਨਾਂ ਨੂੰ ਫਿਰ ਐਮਰਜੈਂਸੀ ਗੇਟ ਥਾਣੀ ਬਾਹਰ ਕੱਢਿਆ ਗਿਆ, ਕਿਉਂਕਿ ਬਹੁਤ ਸਾਰੇ ਮੁਸਾਫਰ ਆ ਜਿਹੜੇ ਉਹਨਾਂ ਦੇ ਹੈਂਡ ਬੈਗ ਦੇ ਵਿੱਚ ਪਾਵਰ ਬੈਂਕ ਹੁੰਦਾ ਤੇ ਮੋਬਾਈਲ ਚਾਰਜ ਹੋ ਜਾਊਗਾ, ਹੋਰ ਕੰਮ ਕਾਜ ਹੋ ਜਾਊਗਾ, ਪਰ ਕਈ ਵਾਰੀ ਏਦਾਂ ਦਾ ਹੋ ਜਾਂਦਾ ਤੇ ਅੱਜ ਬੜਾ ਧਿਆਨ ਕੇ ਇੱਥੇ ਵਰਤਾਰਾ ਹੋ ਗਿਆ ਸੀ। ਆਹ ਜ਼ਿੰਦਗੀ ਨੂੰ ਨੁਕਸਾਨ ਕਿਸੇ ਦਿਨ ਨਹੀਂ ਹੋਇਆ, ਇਹ ਚਲੋ ਇੱਕ ਚੰਗਾ ਪਹਿਲੂ ਆ, ਪਰ ਗੱਲ ਇਹ ਕਿ ਇੱਕ ਔਰਤ ਨੂੰ ਐਂਬੂਲੈਂਸ ਰਾਹੀਂ ਤੇ ਲੈ ਕੇ ਗਏ ਜੀ ਹਸਪਤਾਲ ਦੇ ਵਿੱਚ, ਤੇ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਬਚਾਅ ਹੋ ਗਿਆ।
3: ਬਾਕੀ ਭਗਵੰਤ ਮਾਨ ਜਿਹੜੇ ਆ ਉਹ ਮਿਲੇ ਆ ਰਾਸ਼ਟਰਪਤੀ ਨੂੰ, ਰਾਘਵ ਚੱਡਾ ਵੀ ਮਿਲੇ ਆ ਰਾਸ਼ਟਰਪਤੀ ਨੂੰ, ਤੇ ਫਿਰ ਉਸਦਾ ਰਿਐਕਸ਼ਨ ਕੀ ਹੋਇਆ? MLA ਸਾਰੇ ਨਾਲ ਗਏ ਸੀ?
4: 90 MLA ਗਏ ਸੀ ਜੀ ਅੱਜ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ, ਇਹ ਸਵੇਰ ਦੇ ਵੇਲੇ ਅੱਜ ਬੱਸਾਂ ਭਰ ਕੇ ਤੇ ਉੱਥੇ ਪਹੁੰਚ ਗਏ ਸੀਗੇ ਜੀ ਦਿੱਲੀ, ਤੇ ਰਾਸ਼ਟਰਪਤੀ ਭਵਨ ਦੇ ਵਿੱਚ ਭਗਵੰਤ ਮਾਨ ਪਹੁੰਚੇ ਜੀ 12 ਵਜੇ, ਕਿਉਂਕਿ ਸਮਾਂ 12 ਵਜੇ ਦਾ ਸੀਗਾ, ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਗੱਲ ਕਹੀ ਸੀ ਕਿ ਤੁਸੀਂ ਇਕੱਲੇ ਆਉਣਾ, ਪਰ ਭਗਵੰਤ ਮਾਨ ਦੇ ਜਾਣ ਤੋਂ 1.5 ਘੰਟਾ ਪਹਿਲਾਂ ਰਾਘਵ ਚੱਡਾ, ਸੰਦੀਪ ਪਾਠਕ ਤੇ 2-3 ਹੋਰ ਸੰਸਦ ਮੈਂਬਰ ਇਹ ਰਾਸ਼ਟਰਪਤੀ ਨੂੰ ਮਿਲ ਕੇ ਆਏ ਆ। ਰਾਘਵ ਚੱਡਾ ਹੋਰਾਂ ਨੇ ਇਹ ਗੱਲ ਕਹੀ ਹੈ ਰਾਸ਼ਟਰਪਤੀ ਨੂੰ ਕਿ ਜੇਕਰ ਕੋਈ ਆਪਦੀ ਆਜ਼ਾਦੀ ਤੇ ਕਾਨੂੰਨੀ ਨਿਯਮਾਂ ਦੇ ਹੱਲ ਮੁਤਾਬਕ, ਉਹ ਕਹਿੰਦੇ ਜੀ ਨਿਯਮਾਂ ਦੇ ਮੁਤਾਬਕ, ਸੰਵਿਧਾਨ ਦੇ ਮੁਤਾਬਕ ਜੇਕਰ ਪਾਰਟੀ ਨੂੰ ਬਦਲ ਲੈਂਦਾ ਤੇ ਪੰਜਾਬ ਦੇ ਵਿੱਚ ਬਦਲਾ ਲਓ ਕਾਰਵਾਈ ਕੀਤੀ ਜਾ ਰਹੀ ਹੈ, ਮੇਰੇ ਉੱਤੇ ਪਰਚਾ ਦਰਜ ਕਰਨ ਦੀ ਤਿਆਰੀ ਆ। ਸੰਦੀਪ ਪਾਠਕ ਦੇ ਉੱਤੇ ਫਰਜ਼ੀ ਪਰਚਾ ਦਰਜ ਹੋ ਗਿਆ, ਕਿਸੇ ਦੇ ਕਹਿੰਦੇ ਵੀ ਕਾਰੋਬਾਰੀ ਟਿਕਾਣਿਆਂ ਦੇ ਉੱਤੇ ਛਾਪੇ ਵੱਜ ਰਹੇ ਆ। ਜਦੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ, ਰਾਘਵ ਚੱਡਾ ਨੇ ਇਹ ਗੱਲ ਕਹੀ ਆ ਵੀ ਜੇ ਸਾਡੇ ਉੱਤੇ ਝੂਠੇ ਪਰਚੇ ਦਰਜ ਹੋਣਗੇ ਤਾਂ ਫਿਰ ਇਹਨਾਂ ਦੇ ਉੱਤੇ ਤਾਂ 1 ਸੂਬੇ ਦੀ ਪੁਲਿਸ ਆ, ਸਾਡੇ ਕੋਲੇ 21 ਸੂਬਿਆਂ ਦੀ ਪੁਲਿਸ ਹੈ, ਯਾਨੀ ਕਿ BJP ਦੇ ਕੋਲੇ 21 ਸੂਬਿਆਂ ਦੀ ਪੁਲਿਸ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਰਾਸ਼ਟਰਪਤੀ ਨੂੰ ਜਾ ਕੇ ਇਹ ਗੱਲ ਕਹੀ ਆ ਕਿ ਦੇਖੋ ਰਾਈਟ ਟੂ ਰੀਕਾਲ ਹੋਣੀ ਚਾਹੀਦੀ ਆ, ਸੰਵਿਧਾਨ ਤੇ ਸੋਧ ਹੋਣੀ ਚਾਹੀਦੀ ਆ, ਇਸ ਤਰੀਕੇ ਦੇ ਨਾਲ ਤਾਂ ਪਾਰਟੀ ਨੂੰ ਬਦਲਣ ਵਾਲੀ ਕੋਈ ਚੁੱਕ ਨਹੀਂ ਬਣਦੀ। ਜਿਨ੍ਹਾਂ ਦੇ ਕੋਲੇ ਵਿਧਾਨ ਸਭਾ ਦੇ ਮੈਂਬਰ 2 ਹੋਣ ਤੇ ਰਾਜ ਸਭਾ ਦੇ ਵਿੱਚ ਮੈਂਬਰ 6 ਹੋ ਜਾਣ, ਇਹ ਦੇਖੋ ਸੰਵਿਧਾਨ ਦੀਆਂ ਗਲਤ ਤਰੀਕੇ ਨਾਲ ਫਾਇਦਾ ਚੁੱਕਦੇ ਆ। ਫਿਰ ਭਗਵੰਤ ਮਾਨ ਨੇ ਮੀਡੀਆ ਨੂੰ ਇਹ ਗੱਲ ਕਹੀ ਆ ਵੀ ਧਮਕੀਆਂ ਦਿੰਦੇ ਸਾਨੂੰ ਵੀ ਭਾਈ ਸਾਡੇ ਕੋਲੇ 21 ਸੂਬਿਆਂ ਦੀ ਪੁਲਿਸ ਹੈ, ਪੰਜਾਬੀ ਧਮਕੀਆਂ ਤੋਂ ਨਹੀਂ ਡਰਦੇ, ਜੇਕਰ ਆਹ ਗੱਲ ਆ ਤੇ ਫਿਰ ਜਿਵੇਂ ਮਰਜ਼ੀ ਕਰ ਲਓ, ਪਰ ਪੰਜਾਬੀ ਤਾਂ ਬਹੁਤ ਅੜੀਆਂ ਭਰਨੀਆਂ ਜਾਣਦੇ ਆ।
3: ਗੱਲ ਸਿਰਫ ਇੰਨੀ ਨਹੀਂ, ਉਹ ਕਹਿੰਦੇ ਪੰਜਾਬ ਦੇ ਵਿੱਚ ਵੀ ਅਸੀਂ ਹੁਣ ਰਾਜ ਕਰਨਾ, ਇਹ ਵੀ ਦਬਕੇ ਦੇ ਰੂਪ ਦੇ ਵਿੱਚ ਕਹੇ ਨੇ ਸ਼ਬਦ।
4: ਦੇਖੋ BJP ਤਾਂ ਇਸ ਵੇਲੇ ਗੱਲ ਫਿਰ ਉੱਥੇ ਹੀ ਆ ਗਈ ਜੀ ਅੱਜ ਦੀ ਤਰੀਕ ਦੇ ਵਿੱਚ ਕਿਸੇ ਨੂੰ ਸ਼ਾਇਦ ਲੱਗਦਾ ਹੋਵੇ ਜੀ ਕਿ ਇਹ ਖਬਰ ਇੱਥੇ ਬੈਠ ਕੇ ਜਲੰਧਰ ਦੇ ਵਿੱਚ ਕਹਿਣਾ ਕਿਉਂ ਪੜ ਰਿਹਾ, ਪਰ ਜੋ ਦਿਸ ਰਿਹਾ ਬੀਜੇਪੀ ਦੀ, ਮੈਂ ਤਾਂ ਇਹ ਗੱਲ ਕਹਿੰਦਾ ਵੀ ਤੁਲਨਾ ਜਿਹੜੀ ਉਹ ਤੁਸੀਂ 2022 ਦੀਆਂ ਚੋਣਾਂ ਤੋਂ ਬਾਅਦ ਅੱਜ ਨਾਲ ਕਰ ਲਓ ਪੰਜਾਬ 'ਚ। 2022 ਦੀਆਂ ਚੋਣਾਂ ਦੇ ਵਿੱਚ ਕੋਈ ਪਿੰਡਾਂ 'ਚ ਵੜਨ ਨਹੀਂ ਸੀ ਦਿੰਦਾ, ਥਾਂ ਥਾਂ 'ਤੇ ਬੋਰ ਲੱਗੇ ਸੀ, ਸਾਡੇ ਪਿੰਡ 'ਚ ਵੜਨਾ ਸਭ ਤੋਂ ਮਨਾ ਹੈ। ਅੱਜ ਬੀਜੇਪੀ ਦੀ ਪੰਜਾਬ ਦੇ ਪੇਂਡੂ ਵਰਗ ਦੇ ਵਿੱਚ ਵੀ ਵੋਟ ਬੈਂਕ ਕਾਇਮ ਹੋਈ ਆ। ਅੱਜ ਪੰਜਾਬ ਦੇ ਵਿੱਚ ਬੀਜੇਪੀ ਸਿਆਸਤ ਅਵੱਲੇ ਤਰੀਕੇ ਨਾਲ ਖੇਡ ਰਹੀ ਆ। ਅੱਜ ਰਵਨੀਤ ਬਿੱਟੂ, ਸੁਨੀਲ ਜਾਖੜ, ਅਸ਼ਵਨੀ ਸ਼ਰਮਾ, ਨਾਇਰ ਸਿੰਘ ਸੈਣੀ ਤੇ ਬੜੇ ਹੋਰ ਇਹ ਗੱਲ ਕਹਿੰਦੇ ਜੀ ਕਿ ਅਬ ਕੀ ਬਾਹਰ ਪੰਜਾਬ ਪਾਰ, ਪੱਛਮੀ ਬੰਗਾਲ ਵਾਂਗੂ ਅਸੀਂ ਪੰਜਾਬ ਦੇ ਵਿੱਚ ਜਿੱਤ ਹਾਸਲ ਕਰਕੇ ਦਿਖਾਵਾਂਗੇ।
3: ਪਰ ਭਗਵੰਤ ਸਿੰਘ ਮਾਨ ਕੀ ਕਹਿੰਦੇ ਸੀ, ਕਹਿੰਦੇ ਬਈ ਇਹ ਕੋਈ ਟਰੱਕ ਨਹੀਂ ਜਿਹੜਾ ਮਰਜ਼ੀ ਆ ਕੇ ਸਟੇਅਰਿੰਗ ਤੇ ਬਹਿ ਜਾਵੇ, ਪੰਜਾਬ ਆ ਇਹ।
4: ਹਾਂ ਬਿਲਕੁਲ ਜੀ, ਉਹਨਾਂ ਨੇ ਗੱਲ ਕਹੀ ਆ, ਉਹ ਕਹਿੰਦੇ ਦੇਖੋ ਜੀ ਇਹ ਪੰਜਾਬ ਆ ਤੇ ਤੁਹਾਡੇ ਹੋਰ ਥਾਵਾਂ ਦੇ ਉੱਤੇ ਦਬਕੇ ਤੇ ਗੱਲਾਂ ਬਾਤਾਂ ਤਕੜਮ ਚੱਲ ਜਾਂਦੇ ਹੋਣਗੇ, ਪਰ ਪੰਜਾਬ ਦੇ ਵਿੱਚ ਉਹ ਕਹਿੰਦੇ ਵੀ ਆਹ ਕੁਝ ਨਹੀਂ ਚੱਲੂਗਾ। ਪੰਜਾਬ ਦੇ ਮੁੱਖ ਮੰਤਰੀ ਨੇ ਇਹੀ ਗੱਲ ਕਹੀ ਵੀ ਤੁਹਾਡੇ ਭੁਲੇਖੇ ਪੰਜਾਬੀਆਂ ਨੇ ਕੱਢ ਦੇਣਾ, ਤੁਹਾਨੂੰ ਕੋਈ ਨੀ ਪੁੱਛਦਾ, ਬੇਰਾ ਵੱਟੇ ਦੀ ਪੁੱਛਦਾ ਜੀ।
3: ਅੱਛਾ, ਪੰਜਾਬ ਦੇ ਸਮਗਲਰ ਜਿਹੜੇ ਰਾਜਸਥਾਨ ਤੋਂ ਫੀਮ ਦੀਆਂ ਇੱਟਾਂ ਚੱਕਣ ਗਏ ਸੀ, ਕੀ ਬਣਿਆ ਉਹਨਾਂ ਦਾ?
4: ਦੇਖੋ ਜਿਹੜੇ ਰਾਜਸਥਾਨ ਦੇ ਵਿੱਚੋਂ ਚੱਕਣ ਗਏ ਸੀ, ਦੋਵੇਂ ਫੜੇ ਗਏ ਆ, ਚਲਾਕ ਵਾਲੇ ਸੀਗੇ, ਚਲਾਕੀ ਦੇ ਕਰਕੇ ਨੁਕਸਾਨੇ ਗਏ ਆ, ਕਿਉਂਕਿ ਪੁਲਿਸ ਨੇ ਲਾਇਆ ਸੀ ਕਹਿੰਦੇ ਕਿ ਨਾਕਾ, ਤੇ ਇਹ ਨਾਕੇ ਨੂੰ ਤੋੜ ਕੇ ਤੇ ਭਜਾ ਕੇ ਲੈ ਗਏ ਜੀ, ਗੱਡੀ ਆਪਣੀ ਭਜਾ ਕੇ ਲੈ ਗਏ, ਤੇ ਉੱਥੇ ਕਹਿੰਦੇ ਵੀ ਇੱਕ ਗੱਡੀ ਸੀਗੀ ਜੀ ਐਸ ਐਚ ਓ ਦੀ, ਉਹਦੇ ਵਿੱਚ ਵੀ ਟੱਕਰ ਮਾਰੀ ਆ ਤੇ ਭਜਾ ਕੇ ਲੈ ਗਏ। ਫਿਰ ਹੁਣ ਉਸ ਤੋਂ ਬਾਅਦ ਪਤਾ ਲੱਗਾ ਜੀ ਪੁਲਿਸ ਨੇ 10 ਕਿਲੋਮੀਟਰ ਤੱਕ ਪਿੱਛਾ ਕੀਤਾ ਇਹਨਾਂ ਦਾ, ਤੇ ਉਸ ਤੋਂ ਪਹਿਲੀ ਗੱਲ ਇਹ ਜੀ ਕਿ ਫਿਰ ਇਹਨਾਂ ਦੀ ਜਿਹੜੀ ਭਜਾਈ ਹੋਈ ਗੱਡੀ, ਇਹ ਕਹਿੰਦੇ ਅਚਾਨਕ ਹੀ ਜਾ ਕੇ ਟਰਾਲੀ ਦੇ ਵਿੱਚ ਵੱਜ ਗਈ ਤਸਕਰਾਂ ਦੀ, ਜਿਹੜੇ ਨਾਲ ਉੱਥੇ ਰੋਕਣੀ ਪੈ ਗਈ, ਇਹ ਆਲੇ ਦੁਆਲੇ ਭੱਜੇ, ਪੁਲਿਸ ਨੇ ਫੜ ਲਏ ਤੇ ਕਹਿੰਦੇ 10 ਕਰੋੜ ਰੁਪਏ ਦਾ ਨਸ਼ਾ ਇਹਨਾਂ ਦੇ ਕੋਲੋਂ ਬਰਾਮਦ ਹੋਇਆ।
3: ਰਿਹਾ ਜੀ, ਪੰਜਾਬ ਦੇ ਵਿੱਚ ਰਿਸ਼ਤਿਆਂ ਨੂੰ ਹੋ ਕੀ ਰਿਹਾ? ਕਹਿੰਦੇ ਸਕੀ ਭੈਣ ਨੇ ਭਰਾ ਦੇ ਘਰ ਚੋਰੀ ਕਰ ਲਈ।
4: ਹਾਂ ਬਿਲਕੁਲ ਸਿੰਘ ਸਾਹਿਬ, ਇਹ ਬੜੀ ਅਚੰਭੇ ਵਾਲੀ ਗੱਲ ਹੈ। ਦੇਖੋ ਭੈਣ ਭਰਾਵਾਂ ਦਾ ਰਿਸ਼ਤਾ ਤਾਂ ਹੈ ਹੀ ਇੰਨਾ ਪਵਿੱਤਰ ਤੇ ਹੈ ਹੀ ਇੰਨਾ ਪੀੜਾ ਤੇ ਗੂੜਾ, ਤੇ ਇਹਦੇ ਬਾਰੇ ਤਾਂ ਮੇਰੇ ਖਿਆਲ ਕਿਸੇ ਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ ਗੀ। ਪਰ ਇੱਥੇ ਖੁਦ ਬੜਾ ਹੈਰਾਨ ਹੋਇਆ ਮੈਂ, 2-3 ਵਾਰ ਇਹ ਖਬਰ ਜਿਹੜੀ ਉਹ ਗੌਰ ਨਾਲ ਦੇਖੀ, ਪੜ੍ਹੀ, ਸਮਝੀ, ਜਾਣੀ, ਤੇ ਕਿਤੇ ਮੈਨੂੰ ਭੁਲੇਖਾ ਨਾ ਲੱਗਦਾ ਹੋਵੇ, ਪਰ ਮਿਹਰਬਾਨ ਖੇਤਰਾ ਜਿਹੜਾ ਲੁਧਿਆਣੇ ਦੇ ਵਿੱਚ, ਇੱਥੇ ਇੱਕ ਸਕੀ ਪਿੰਡ ਦੇ ਵੱਲੋਂ ਆਪਦੇ ਭਰਾ ਦੇ ਘਰ ਦੇ ਵਿੱਚ ਚੋਰੀ ਕੀਤੀ ਗਈ ਆ। ਭਰਾ ਕਿਤੇ ਟੱਬਰ ਸਮੇਤ ਗਿਆ ਸੀ, ਭੈਣ ਘਰੇ ਆਈ, ਉਹਨੇ ਫਿਰ ਸੋਨਾ ਚਾਂਦੀ ਜੋ ਵੀ ਲੱਲਾ ਭੱਬਾ ਸੀ ਘਰ ਦੇ ਵਿੱਚ, ਉਹ ਸਾਰੇ ਦਾ ਸਾਰਾ ਚੱਕ ਲਿਆ। ਸੀਸੀਟੀਵੀ ਕੈਮਰੇ ਦੇ ਵਿੱਚ ਵੀਰੀ ਜੀ ਆ ਗਏ ਆ ਤੇ ਗੱਲ ਪੁਲਿਸ ਕੋਲੇ ਪਹੁੰਚ ਗਈ ਹੈ ਜੀ।
3: ਤੇ ਬਾਕੀ ਕੇਜਰੀਵਾਲ ਨੇ ਕੀ ਕਿਹਾ, ਪੰਜਾਬ ਭਾਜਪਾ ਦਾ ਜਿਹੜਾ ਰੱਥ ਰੋਕੇਗਾ?
4: ਹਾਂ ਬਿਲਕੁਲ ਜੀ, ਅਰਵਿੰਦ ਕੇਜਰੀਵਾਲ ਹੋਰਾਂ ਨੇ ਗੱਲ ਕਹੀ ਆ ਕਿ ਪੰਜਾਬ ਆ ਜਿਹੜਾ ਉਹ ਭਾਜਪਾ ਦਾ ਰੱਥ ਰੋਕ ਕੇ ਦਿਖਾਊਗਾ। ਇੱਕੋ ਹੀ ਗੱਲ ਕਹਿੰਦੇ ਨਾ ਵੀ ਅਸੀਂ ਆਹ ਵੀ ਜਿੱਤ ਲਿਆ ਸੀ, ਉਹ ਵੀ ਜਿੱਤ ਲਿਆ ਸੀ, ਆਹ ਵੀ ਜਿੱਤ ਲੈਣਾ ਸੀ, ਉਹ ਵੀ ਜਿੱਤ ਲੈਣਾ। ਉਹ ਕਹਿੰਦੇ ਭੁੱਲ ਜਾਓ ਵੀ ਪੰਜਾਬ ਜਿੱਤੋਗੇ। ਉਹ ਕਹਿੰਦੇ ਕਿ ਦੇਖੋ ਚੋਣ ਕਮਿਸ਼ਨ ਦੇ ਨਾਲ ਮਿਲ ਕੇ ਬੀਜੇਪੀ ਨੇ ਪੱਛਮੀ ਬੰਗਾਲ ਦੀ ਚੋਣ ਲੁੱਟੀ, ਉਸ ਤੋਂ ਪਹਿਲਾਂ ਦਿੱਲੀ ਲੁੱਟੀ, ਤੇ ਹੁਣ ਇਹ ਹੋਰ ਥਾਵਾਂ ਨੂੰ ਲੁੱਟਣਾ ਚਾਹੁੰਗੇ। ਪਰ ਇਹਨਾਂ ਦਾ ਭੁਲੇਖਾ ਪੰਜਾਬੀਆਂ ਨੇ ਕੱਢਣਾ ਤੇ ਪੰਜਾਬ ਦੇ ਲੋਕੀ ਭੁਲੇਖੇ ਕੱਢਣੇ ਜਾਣਦੇ ਆ।
3: ਤੇ ਮਮਤਾ ਬੈਨਰਜੀ ਕਹਿੰਦੀ ਮੈਂ ਨਹੀਂ ਦਿੰਦੀ ਅਸਤੀਫਾ, ਸ਼ੇਰਨੀ ਵਾਂਗ ਲੜਾਂਗੀ, ਕਿਸ ਕਿਸਮ ਦੇ ਸਟੇਟਮੈਂਟ ਦਿੱਤੀਆਂ ਉਹਨਾਂ ਨੇ?
4: ਦੇਖੋ ਜੀ, ਅੱਜ ਬੜੀ ਤਿੱਖੀ ਪ੍ਰਤੀਕਿਰਿਆ ਦਿੱਤੀ ਆ ਕੋਲਕਾਤਾ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਮਮਤਾ ਬੈਨਰਜੀ ਨੇ। ਉਹਨੇ ਇਹ ਗੱਲ ਕਹੀ ਆ ਜੀ ਕਿ ਇਹ ਚੋਣ ਲੜੀ ਨਹੀਂ ਲੁੱਟੀ ਗਈ ਆ, ਜਿਹੜਾ ਚੋਣ ਕਮਿਸ਼ਨ ਆ ਇਹ ਵਿਲਨ ਆ, ਇਹ ਖਲਨਾਇਕ ਆ, ਬੀਜੇਪੀ ਦਾ ਹੱਥੋਕਾ, ਇਹਨਾਂ ਦੀ ਮਿਲੀ ਭੁਗਤ ਦੇ ਨਾਲ 100 ਤੋਂ ਵੱਧ ਸੀਟਾਂ ਲੁੱਟੀਆਂ ਗਈਆਂ। ਉਹ ਕਹਿੰਦੇ ਵੀ ਦੇਖੋ ਇਹਨਾਂ ਨੇ ਸਵੇਰੇ ਹੀ ਕਹਿਣਾ ਸ਼ੁਰੂ ਕਰਤਾ ਵੀ ਅੱਜ ਅਸੀਂ 195 ਤੋਂ ਵੱਧ ਸੀਟਾਂ ਜਿੱਤਾਂਗੇ, ਤੇ ਉਹ ਕੁਝ ਹੁੰਦਾ ਇਹਨਾਂ ਨੂੰ ਪਹਿਲਾਂ ਕਿੰਨਾ ਪਤਾ ਲੱਗ ਜਾਂਦਾ। ਉਹ ਕਹਿੰਦੇ ਜੀ ਕਿ ਜਿਹੜੇ ਚੋਣ ਅਧਿਕਾਰੀ ਉਹ ਕੁੱਟੇ ਗਏ ਆ, ਬੜਾ ਧੱਕਾ ਹੋਇਆ। ਉਹ ਕਹਿੰਦੇ ਜੀ ਕਿ ਮੈਂ ਸ਼ੇਰਨੀ ਵਾਂਗੂ ਰਹੂੰਗੀ ਤੇ ਅਸੀਂ ਗਰਾਊਂਡ ਦੇ ਉੱਤੇ ਕੰਮ ਕਰਦੇ ਰਹਾਂਗੇ। ਮੈਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਵਾਸਤੇ ਰਾਜ ਭਵਨ ਬਿਲਕੁਲ ਨਹੀਂ ਜਾਣਾਗਾ। ਇਹਨਾਂ ਲੋਕਾਂ ਨੇ ਚੋਣ ਲੁੱਟੀ ਆ, ਇਹ ਦੇਸ਼ ਦੇ ਗੱਦਾਰ ਹੈਗੇ ਆ।
3: ਜਿਹੜਾ ਜੀ ਤੁਸੀਂ ਪਹਿਲਾਂ ਕੁਛ ਦਿਨ ਪਹਿਲਾਂ ਦੱਸਿਆ ਸੀ 45 ਡਿਗਰੀ ਤਾਪਮਾਨ, ਹੁਣ ਮੈਂ ਸੁਣਿਆ ਗੜੇ ਪੈ ਗਏ ਆ, ਕਿਹੋ ਜਿਹਾ ਮੌਸਮ ਆ ਪੰਜਾਬ 'ਚ?
4: ਚਲੋ ਸਰ, ਪੰਜਾਬ ਦੇ ਵਿੱਚ ਮੌਸਮ ਕਾਫੀ ਬਦਲ ਗਿਆ ਜੀ। ਮੈਂ ਤਾਂ ਨਹੀਂ ਕਹਿਣਾ ਵੀ ਭਾਈ ਬਹੁਤ ਮੀਂਹ ਪੈ ਗਿਆ ਹਰ ਪਾਸੇ, ਪਰ ਹਨੇਰੀ ਤੇਜ਼ ਚੱਲੀ ਆ, ਕੁਝ ਥਾਵਾਂ ਤੇ ਕੜੀਆਂ ਪਈਆਂ, ਤੇ 8 ਕਰੋੜ ਤੋਂ ਵੱਧ ਦਾ ਨੁਕਸਾਨ ਪਾਵਰਕਾਮ ਡਿਪਾਰਟਮੈਂਟ ਦਾ ਹੋਇਆ। ਕਿਉਂ? ਕਿਉਂਕਿ 1500 ਦੇ ਕਰੀਬ ਖੰਭਾ ਟੁੱਟ ਗਿਆ ਜਾਂ ਡਿੱਗ ਪਿਆ, ਤੇ ਮੀਂਹ ਕਾਫੀ ਪੈ ਜਾਣਾ ਹਾਲੇ ਆਉਂਦੇ 48 ਘੰਟੇ ਦੇ ਵਿੱਚ। ਮੌਸਮ ਵਿਭਾਗ ਦਾ ਅੰਦਾਜ਼ਾ ਇਹ ਵੀ ਆ ਵਿਹਨੇ ਕਿੰਨਾ ਕੁ ਪੈਂਦਾ, ਪਰ 44 ਡਿਗਰੀਆਂ ਤੋਂ ਪੰਜਾਬ ਦਾ ਟੈਂਪਰੇਚਰ 40-39 ਦੇ ਉੱਤੇ ਆ ਗਿਆ।
3: ਕਾਕੜੇ ਵੀ ਪਏ ਆ
4: ਕਈ ਥਾਵਾਂ ਤੇ ਪਏ ਜੀ, ਸਾਰੀਆਂ ਤੇ ਨਹੀਂ, ਕੁਝ ਥਾਵਾਂ ਤੇ ਪਏ ਆ।
3: ਟਿਣਾ ਜੀ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ।
2: पैसे मारे उदो इमीग्रेशन वाले तो भरोसा ही उठ गया
5: पर इमीग्रेशन उपर भरोसा हमेशा बनिया रहेगा क्योंकि एक काम करते ने पूरी इंटेग्रिटी ते पूरी ट्रांसपेरेंसी नाल चाहे तुसी अप्लाई करनी होवे एम्प्लॉयर अक्रेडिटेशन या फिर तुसी अप्लाई करना होवे किसी भी तरह दा वीजा जिदा के वर्क वीजा स्टूडेंट वीजा विजिटर वीजा पार्टनरशिप वीजा आज ही संपर्क करो पवनदीप सिंह एंड टीम एट किवियाना इमिग्रेशन कॉल 0220955218 0223288116
6: ਸਤਿ ਸ਼੍ਰੀ ਅਕਾਲ ਜੀ ਮੈਂ ਅਮਰਿੰਦਰ ਗਿੱਲ
7: ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ
8: ਦੋਸਤੋ ਮੈਂ ਤੁਹਾਡਾ ਆਪਣਾ ਗਿੱਲ ਹਰਦੀਪ
9: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ
10: ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਜਪਾਲ
11: ਸਿੰਘ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਗੀ
12: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹਿੰਮਤ ਸੰਧੂ
13: ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ
14: ਯੂ ਆਰ ਨਾਓ ਟੂਨਡ ਇਨ ਟੂ ਯੋਰ ਨੰਬਰ 1 ਰੇਡੀਓ ਸਟੇਸ਼ਨ
15: 24/7, 365 स्पार्कल ज्वेलर्स न्यूजीलैंड ज्वेलरी शॉप गोल्ड सिल्वर डायमंड ज्वेलरी दे बेहतरीन डिजाइन बिग डिस्काउंट दे नाल
16: ले बाय कैश फॉर गोल्ड या फिर ज्वेलरी वैल्यूएशंस दे लई संपर्क करो स्पार्कल ज्वेलर्स
15: 208 ग्रेट साउथ रोड पापा टोए टोए
16: फॉर मोर इन्फॉर्मेशन 277-2077

0: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ, ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ 88 FM।
1: ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇਂ ਮੈਂ।
2: ਸਤਿ ਸ਼੍ਰੀ ਅਕਾਲ, ਯੂ ਆਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਵੀ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021 373 1588।

0: ਵਾਕਈ ਪੰਜਾਬੀ ਛੇੜਛਾੜ ਕਰਨ ਸਭ ਤੋਂ ਮੂਹਰੇ ਆ।
1: ਓਏ ਕੱਲੇ ਪੰਜਾਬੀ ਨੀ, ਹਰਿਆਣਵੀ ਕਿਹੜਾ ਘੱਟ ਨੇ, ਤੂੰ ਚੁੱਪ ਹੀ ਰਹਿ।
0: ਕਿਉਂ?
1: ਓਏ ਚਾਰੇ ਪਾਸੇ ਅੱਗ ਲੱਗੀ ਹੋਈ ਆ। ਪਿੱਛੇ ਜੇ ਬਦੀਜ ਮੈਂ ਹਰਿਆਣੇ ਚਲਿਆ ਗਿਆ, ਇੱਕ ਕੋਲਜੀਏਟ ਬੱਸ ਵਿੱਚ ਜਨਾਨੀ ਨਾਲ ਛੇੜਖਾਨੀ ਕਰੀ ਜਾਵੇ।
0: ਅੱਛਾ,
1: ਜਨਾਨੀ ਕਹਿੰਦੀ ਛੋਰੇ ਕਿਆ ਕਰ ਰਹੀ ਆ ਸੈ?
0: ਕੀ ਕਹਿੰਦਾ?
1: ਕਹਿੰਦਾ BSC ਕਰ ਗਿਆ ਹੂੰ। ਬੱਸ 'ਚ ਖੜਾ ਸੀ ਸਿਪਾਹੀ, ਜਨਾਨੀ ਥੋੜੀ ਜਿਹੀ ਗਾਹਾਂ ਖਿਸ ਕੇ ਸੇਫ ਜੀ ਹੋ ਕੇ ਸਿਪਾਹੀ ਦੇ ਕੋਲ ਜਾ ਕੇ ਖੜ ਗਈ ਤੇ ਉਹਨੂੰ ਟਾਂਚ ਨਾਲ ਪੁੱਛਦੀ ਆ, ਅਬ ਕਿਆ ਕਰੇਗਾ?
0: ਫਿਰ ਕੀ ਕਹਿੰਦਾ?
1: ਕਹਿੰਦਾ MSC ਕਰੂੰਗਾ। ਪਤੰਦਰ ਸਿਪਾਹੀ ਦੀ ਵੀ ਪਰਵਾਹ ਨਾ ਕਰੇ, ਕੋਲ ਆ ਕੇ ਛੇੜਛਾੜ ਫੇਰ ਸ਼ੁਰੂ ਕਰਤੀ। ਜਨਾਨੀ ਅੱਕ ਕੇ ਪੁੱਛਦੀ, ਅਬ ਕਿਆ ਕਰਕੇ ਛੋੜੇਗਾ?
0: ਫਿਰ ਕੀ ਕਹਿੰਦਾ?
1: ਕਹਿੰਦਾ PhD ਕਰਕੇ ਛੋੜੂੰਗਾ।
2: ਜੁਰਾ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਬੁੱਧਵਾਰ 6 ਮਈ 2026 ਦਾ ਵਰ੍ਹਾ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 558 ਦੇ ਵੈਸਾਖ ਮਹੀਨੇ ਦੀ 23 ਤਰੀਕ ਹੈ। ਪਰਮਿੰਦਰ ਸਿੰਘ ਪਾਪਾ ਟੋਏਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਪੰਜਾਬ ਦੇ ਵਿੱਚ ਬੀਤੇ ਕੱਲ੍ਹ ਤੋਂ ਨਸ਼ੇ ਅਤੇ ਸਮਾਜਿਕ ਆਰਥਿਕ ਜਨਗਣਨਾ ਦੀਆਂ ਸ਼ੁਰੂਆਤਾਂ ਹੋ ਗਈਆਂ। ਸਰਦਾਰ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ, ਨੇ ਜਿੱਥੇ ਇਸ ਮਾਮਲੇ ਦੇ ਵਿੱਚ ਲੋਕਾਂ ਨੂੰ ਇਹ ਯਕੀਨ ਦਵਾਇਆ ਕਿ ਉਹਨਾਂ ਦੀ ਜਾਣਕਾਰੀ ਸੁਰੱਖਿਅਤ ਰਹੇਗੀ, ਉੱਥੇ ਜਨਗਣਨਾ ਦੇ ਉਦੇਸ਼ ਦੇ ਬਾਰੇ ਜਾਣਕਾਰੀ ਦਿੱਤੀ ਕਿ ਨਸ਼ੇ ਕਰਨ ਦੀ ਹੱਦ ਅਤੇ ਇਸ ਦੇ ਪ੍ਰਭਾਵ ਦਾ ਮੁਲਾਂਕਣ ਕਰਨਾ ਪੰਜਾਬ ਸਰਕਾਰ ਦੀ ਪ੍ਰਾਪਤੀ ਰਹੇਗੀ। ਜਦੋਂ ਕਿ ਦੂਜੇ ਪਾਸੇ ਵਿਰੋਧੀ ਪਾਰਟੀਆਂ ਇਸ ਤੋਂ ਬੁਰੀ ਤਰ੍ਹਾਂ ਖਫਾ ਨੇ। ਉਹਨਾਂ ਦਾ ਕਹਿਣਾ ਸੀ ਕਿ ਇਸ ਨਾਲ ਲੋਕਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਤੰਗ ਕੀਤਾ ਜਾ ਸਕਦਾ ਹੈ, ਬਿਨਾਂ ਵਜੇ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ। ਦੂਜੇ ਪਾਸੇ ਜਾਣੇ ਪਛਾਣੇ ਅੰਦਾਜ਼ ਦੇ ਵਿੱਚ ਸਰਕਾਰ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਦਿਆਂ ਬੀਤੇ ਕੱਲ੍ਹ ਮਾਣਯੋਗ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਤਾਂ ਕੀਤੀ, ਪਰ ਕਮਾਲ ਦੀ ਗੱਲ ਇਹ ਰਹੀ ਕਿ ਉਹਨਾਂ ਤੋਂ ਵੀ 1.25 ਘੰਟਾ ਪਹਿਲਾਂ, ਯਾਨੀ ਕਿ 10:40 'ਤੇ ਬਾਗੀ ਹੋਏ ਰਾਜ ਸਭਾ ਦੇ 7 ਮੈਂਬਰਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਆਪਣਾ ਪੱਖ ਰੱਖ ਦਿੱਤਾ, ਜਦੋਂ ਕਿ ਉਸ ਤੋਂ ਕੁਝ ਪਲਾਂ ਬਾਅਦ ਯਾਨੀ ਕਿ 12 ਦੇ ਕਰੀਬ ਆਪਣੇ ਪੂਰੇ ਲਾਮ ਲਸ਼ਕਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਮਾਣਯੋਗ ਰਾਸ਼ਟਰਪਤੀ ਕੋਲ ਪਹੁੰਚੇ। ਰਾਸ਼ਟਰਪਤੀ ਭਵਨ ਦੇ ਬਾਹਰ ਸਾਰੇ ਹੀ MLA ਇੰਤਜ਼ਾਰ ਕਰਦੇ ਰਹੇ ਅਤੇ ਆਪਣੇ ਬਾਰੇ ਭਰੋਸੇਯੋਗਤਾ ਦਰਸਾਉਂਦਿਆਂ ਮਾਣਯੋਗ ਰਾਸ਼ਟਰਪਤੀ ਤੋਂ ਇਹ ਮੰਗ ਕੀਤੀ ਗਈ ਕਿ ਇਹਨਾਂ 7 ਦੇ 7 ਬਾਗੀ ਸੰਸਦ ਮੈਂਬਰਾਂ ਦੀ ਰਾਜ ਸਭਾ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ, ਭਾਵੇਂ ਕਿ ਇਹਦੇ ਉੱਤੇ ਕੋਈ ਵੀ ਫੈਸਲਾ ਹਾਲ ਦੀ ਘੜੀ ਆਉਂਦਾ ਦਿਖਾਈ ਨਹੀਂ ਦੇ ਰਿਹਾ, ਪਰ ਨਾਲ ਜੁੜੇ 94 MLAs ਨੂੰ ਇੱਕ ਸਾਰਥਕ ਸੁਨੇਹਾ ਦੇਣ ਦੀ ਕੋਸ਼ਿਸ਼ ਵਜੋਂ ਇਸ ਨੂੰ ਦੇਖਿਆ ਜਾ ਸਕਦਾ ਹੈ। ਅਤੇ ਉੱਧਰ ਸਾਰੇ ਦੇ ਸਾਰੇ ਨਤੀਜੇ 5 ਰਾਜਾਂ ਜਾਂ ਫਿਰ 4 ਰਾਜਾਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚੋਂ ਹਾਸਲ ਹੋ ਗਏ ਨੇ, ਜਿਸ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਉੱਥੇ ਭਾਜਪਾ ਨੇ ਸਪੱਸ਼ਟ ਬਹੁਮਤ ਹਾਸਲ ਕਰਦਿਆਂ 207 ਅਤੇ ਬੀਤੇ ਸਮੇਂ ਵਿੱਚ ਰਾਜ ਸੱਤਾ ਦੇ ਕਾਬਜ਼ ਰਹੀ ਤ੍ਰਿਮਣੂਲ ਕਾਂਗਰਸ ਦੇ 80 ਸੀਟਾਂ 'ਤੇ ਸਿਮਟ ਜਾਣ ਦੀ ਗੱਲ ਆਈ ਹੈ। ਕਾਂਗਰਸ ਸਿਰਫ 2 ਸੀਟਾਂ ਲੈ ਸਕੀ। ਦੂਜੇ ਪਾਸੇ ਤਾਮਿਲਨਾਡੂ ਦੇ ਵਿੱਚ ਨਵੀਂ ਪਾਰਟੀ ਜਾਣੇ ਪਛਾਣੇ ਅਦਾਕਾਰ ਵਿਜੇ ਦੀ ਅਗਵਾਈ ਦੇ ਹੇਠਾਂ 107 ਸੀਟਾਂ ਦੇ ਨਾਲ ਬਹੁਮਤ ਲੈ ਗਈ। ਜੇਕਰ ਗੱਲ ਕਰੀਏ ਆਪਾਂ ਕੇਰਲ ਦੀ, ਤਾਂ ਕੇਰਲ ਦੇ ਵਿੱਚੋਂ ਖੱਬੇ ਪੱਖੀ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਦਾ ਸੱਤਾ ਦੇ ਵਿੱਚੋਂ ਬੁਰੀ ਤਰ੍ਹਾਂ ਮਨਫੀ ਹੋਣਾ ਆਪਣੇ ਆਪ ਦੇ ਵਿੱਚ ਫਿਕਰਮੰਦੀ ਵਾਲੀ ਗੱਲ ਹੈ, ਪਰ ਉੱਥੇ ਹਾਲ ਦੀ ਘੜੀ 102 ਸੀਟਾਂ ਲੈ ਕੇ UDF ਨੇ ਬਹੁਮਤ ਕਾਇਮ ਕੀਤਾ ਅਤੇ ਅਸਾਮ ਦੇ ਵਿੱਚ ਉਹੀ ਪੁਰਾਣੇ ਨਤੀਜੇ ਯਾਨੀ ਕਿ BJP ਲਗਾਤਾਰਤਾ ਦੇ ਨਾਲ ਬਰਕਰਾਰ ਰਹੀ। ਪੁਡੂਚੇਰੀ ਵਿਧਾਨ ਸਭਾ ਚੋਣਾਂ ਦੇ ਵਿੱਚ NDA ਨੇ 18 ਸੀਟਾਂ, ਕਾਂਗਰਸ ਨੇ 3 ਅਤੇ ਆਜ਼ਾਦ ਉਮੀਦਵਾਰਾਂ ਨੇ 3 ਸੀਟਾਂ ਹਾਸਲ ਕੀਤੀਆਂ। ਹਾਲਾਂਕਿ ਮਾਣਯੋਗ ਪ੍ਰਧਾਨ ਮੰਤਰੀ ਇਹ ਆਖਦੇ ਨੇ ਕਿ ਗੰਗੋਤਰੀ ਤੋਂ ਲੈ ਕੇ ਗੰਗਾ ਸਾਗਰ ਤੱਕ ਕਮਲ ਖਿੜ ਗਿਆ ਅਤੇ ਹੁਣ ਪੰਜਾਬ ਦੀ ਵਾਰੀ ਹੈ। ਦੇਖਣਾ ਹੋਵੇਗਾ ਕਿ ਜਨਵਰੀ ਜਾਂ ਫਰਵਰੀ 2027 ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੇ ਵਿੱਚ ਆਖਿਰਕਾਰ BJP ਕਿਸ ਤਰ੍ਹਾਂ ਦੀ ਰਣਨੀਤੀ ਅਖਤਿਆਰ ਕਰਦੀ ਹੈ। ਜਦੋਂ ਕਿ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਖਦੇ ਨੇ ਕਿ ਪੰਜਾਬ ਵਿੱਚ ਭਾਜਪਾ ਸ਼ੇਖ ਚਿੱਲੀ ਵਾਲੇ ਸੁਪਨੇ ਵੇਖ ਰਹੀ ਹੈ। ਇਸੇ ਤਰ੍ਹਾਂ ਦਾ ਹੀ ਬਿਆਨ ਰਾਜਾ ਵੜਿੰਗ ਹੋਣਾ ਨੇ ਦਿੱਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਉਹ ਆਖਦੇ ਨੇ ਕਿ ਪੰਜਾਬ ਭਾਜਪਾ ਨੇਤਾ ਖਿਆਲੀ ਪੁਲਾਓ ਨਾ ਪਕਾਉਣ। ਅਤੇ ਜਦੋਂ ਕਿ ਇਸ ਸਾਰੇ ਮਾਮਲੇ ਦੇ ਵਿੱਚ ਇੱਕ ਆਧਾਰ ਬਣਾਉਣ ਵਾਲੀ ਸੰਸਥਾ ਯਾਨੀ ਕਿ RSS ਦੀ ਜ਼ਮੀਨੀ ਮਿਹਨਤ ਰੰਗ ਲਿਆਉਂਦੀ ਦਿਖਾਈ ਦਿੰਦੀ ਹੈ। ਚਿਰਾਂ ਤੋਂ ਇਸ ਮਾਮਲੇ 'ਚ ਯਤਨਸ਼ੀਲ RSS ਨੇ ਆਖਿਰਕਾਰ ਪੱਛਮੀ ਬੰਗਾਲ ਦੇ ਵਿੱਚ ਰਾਜ ਸੱਤਾ 'ਤੇ ਕਬਜ਼ਾ ਕਰ ਹੀ ਲਿਆ। ਅਤੇ ਉੱਧਰ ਪਰਸੋਂ ਦੇਰ ਸ਼ਾਮ ਭਗਵੰਤ ਮਾਨ ਉਹਨਾਂ ਨੇ ਪੰਜਾਬ ਦੇ ਵਿੱਚ 250 ਪੇਂਡੂ ਖੇਡ ਮੈਦਾਨਾਂ ਦਾ ਵਰਚੁਅਲ ਉਦਘਾਟਨ ਕੀਤਾ। ਉਹਨਾਂ ਆਖਿਆ ਕਿ ਪੰਜਾਬ ਦੇ ਪਿੰਡਾਂ ਵਿੱਚੋਂ ਹੁਣ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਹੋਣਗੇ ਅਤੇ ਪੰਜਾਬ ਸਰਕਾਰ ਇੱਕ ਸ਼ਾਨਦਾਰ ਖੇਡ ਨੀਤੀ ਬਣਾਉਣ ਜਾ ਰਹੀ ਹੈ। ਅਤੇ ਉੱਧਰ ਗਿਆਨੀ ਰਘਵੀਰ ਸਿੰਘ ਜਿਹੜੇ ਕਿ ਸਾਬਕਾ ਜਥੇਦਾਰ ਨੇ, ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣਾਂ ਨੂੰ ਚਿੱਠੀ ਲਿਖੀ ਹੈ, ਜਿਸ ਦੇ ਵਿੱਚ ਉਹਨਾਂ ਨੇ 1984 ਦੇ ਸਾਕਾ ਨੀਲਾ ਤਾਰਾ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਲਾਪਤਾ ਹੋਏ ਦਸਤਾਵੇਜ਼ਾਂ ਦਾ ਅਤੇ ਨਾਲ ਹੀ 328 ਲਾਪਤਾ ਸਰੂਪਾਂ ਦੇ ਮਾਮਲੇ ਦੀ ਚਰਚਾ ਕੀਤੀ ਹੈ। ਅਤੇ ਇੱਧਰ ਪੰਜਾਬ ਦੀ ਮੰਤਰੀ ਬੀਬਾ ਬਲਜੀਤ ਕੌਰ ਉਹਨਾਂ ਨੇ ਦਾਅਵਾ ਕੀਤਾ ਹੈ ਕਿ 4 ਸਾਲਾਂ ਦੇ ਦੌਰਾਨ ਸਾਡੀ ਵੱਡੀ ਉਪਲਬਧੀ ਇਹ ਰਹੀ ਹੈ ਕਿ 26.68 ਕਰੋੜ ਦੇ ਕਰਜ਼ਿਆਂ ਦੇ ਨਾਲ 1367 ਪਰਿਵਾਰਾਂ ਨੂੰ ਅਸੀਂ ਆਤਮ ਨਿਰਭਰ ਬਣਾ ਦਿੱਤਾ ਹੈ। 1229 ਲਾਭਪਾਤਰੀਆਂ ਨੂੰ 5.39 ਕਰੋੜ ਦੀ ਸਬਸਿਡੀ ਸਹਾਇਤਾ ਦੇਣ ਦਾ ਵੀ ਉਹਨਾਂ ਨੇ ਚਰਚਾ ਕੀਤੀ ਹੈ, ਜਿਸ ਦੇ ਨਾਲ ਛੋਟੇ ਅਤੇ ਮੱਧਮ ਦਰਜੇ ਦੇ ਉੱਦਮੀਆਂ ਨੂੰ ਪੰਜਾਬ ਦੇ ਵਿੱਚ ਪੈਰਾਂ ਸਿਰ ਖੜ੍ਹੇ ਹੋਣ ਦੇ ਵਿੱਚ ਮਦਦ ਮਿਲੀ। ਬਿੰਦਰ ਮਾਨ ਉਹਨਾਂ ਦੇ ਖਿਆਲ ਦੇ ਨਾਲ ਦੇ ਉਹ ਆ ਗਿਆ ਕਿ ਬੜੇ ਬੈਠ ਸੋਚਦੇ ਨੇ, ਕਦ ਡੁੱਬੂ ਤਾਰਾ ਬਣ ਕੇ ਡਾਢੇ ਹੱਥ ਫੜਾਈ ਬੈਠੇ, ਆਹ ਜ਼ਿੰਦਗੀ ਦੇ ਮਣਕੇ ਉੱਡਣ ਖਟੋਲੇ ਵਾਂਗੂ ਉੱਡਣਾ, ਤੋੜ ਤੂੜ ਕੇ ਤੀਰਾਂ ਨੂੰ ਰਾਜੇ ਬਣ ਕੇ ਦੁਨੀਆ ਜਿੱਤਣੀ, ਰੱਖ ਜ਼ਿੰਦਾਬਾਦ ਜ਼ਮੀਰਾਂ ਨੂੰ। ਪਰਮਿੰਦਰ ਦੇ ਇਜਾਜ਼ਤ, ਮਿਹਰਬਾਨੀ।

ਕਿਸੇ ਵੀ ਐਮਰਜੈਂਸੀ ਦੇ ਸੰਬੰਧ ਵਿੱਚ ਤੁਸੀਂ 111 ਉੱਤੇ ਪੁਲਿਸ ਨੂੰ ਕਾਲ ਕਰ ਸਕਦੇ ਹੋ। ਜੇਕਰ ਨਾਨ ਐਮਰਜੈਂਸੀ ਮੈਟਰ ਹੈ ਤੇ ਤੁਸੀਂ ਰਿਪੋਰਟ ਕਰਨ ਦੇ ਲਈ 105 ਨੰਬਰ ਤੇ ਕਾਲ ਕਰ ਸਕਦੇ ਹੋ। ਯਾਦ ਰਹੇ 105 ਨੰਬਰ ਤੇ ਨਾਨ ਐਮਰਜੈਂਸੀ ਮੈਟਰ ਰਿਪੋਰਟ ਕਰਨ ਦੇ ਲਈ ਤੁਸੀਂ ਆਨਲਾਈਨ ਜਾ ਕੇ ਵੀ ਆਪਣੀ ਕੰਪਲੇਂਟ ਕਰ ਸਕਦੇ ਹੋ, ਜਿਸ ਦਾ ਕਿ ਤੁਹਾਨੂੰ ਰੈਫਰੈਂਸ ਨੰਬਰ ਮੁਹੱਈਆ ਕਰਵਾਇਆ ਜਾਵੇਗਾ। ਰੇਡੀਓ ਸਪਾਈਸ ਕਮਿਊਨਿਟੀ ਨੋਟਿਸ।

0: ਸਤਿ ਸ਼੍ਰੀ ਅਕਾਲ, ਯੂ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਵੀ। ਯੂ ਮੇ ਕੋਂਟੈਕਟ ਅਸ ਡਾਇਰੈਕਟਲੀ ਔਨ 021-373-158।
1: ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਹਰਭਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਰੇਡੀਓ।

0: ਰਿਪੇਅਰ ਲਈ ਜਿੱਥੇ ਵੀ ਜਾਣਾ ਪੈਸੇ ਬਹੁਤ ਮੰਗਦੇ ਆ ਤੇ ਤਸੱਲੀ ਵੀ ਨਹੀਂ ਹੁੰਦੀ।
1: ਕ੍ਰਾਊਨ ਆਟੋਮੋਟਿਵ ਰਿਪੇਅਰਸ ਕੋਲ ਹੀ ਜਾਣਾ।
0: ਉਹ ਕਿਉਂ?
1: ਕਿਉਂਕਿ ਇਹ ਮਕੈਨੀਕਲ ਰਿਪੇਅਰ, ਇਲੈਕਟ੍ਰੀਕਲ ਰਿਪੇਅਰ ਬਹੁਤ ਵਧੀਆ ਤਰੀਕੇ ਨਾਲ ਕਰਦੇ ਨੇ। ਤੂੰ ਭਾਵੇਂ ਗੱਡੀ ਦੇ ਟਾਇਰ ਨਵੇਂ ਲੈ ਜਾਂ ਪੁਰਾਣੇ ਵਾਲੇ, ਅਤੇ ਪੁਰਾਣੀਆਂ ਗੱਡੀਆਂ ਖਰੀਦਦੇ ਤੇ ਵੇਚਦੇ ਵੀ ਨੇ। ਇੰਜਨ ਸਰਵਿਸ, ਟ੍ਰਾਂਸਮਿਸ਼ਨ, ਕੈਮ ਬੈਲਟਸ, ਸੀਡੀ ਜੁਆਇੰਟਸ, ਕਲਚਸ, ਬ੍ਰੇਕਸ, ਬੈਟਰੀਜ਼, ਸਟੀਅਰਿੰਗ, ਸਸਪੈਂਸ਼ਨ ਸਕੈਨ ਅਤੇ ਸਾਰਾ ਹੀ ਇਲੈਕਟ੍ਰੀਕਲ ਕੰਮ ਬਹੁਤ ਹੀ ਤਸੱਲੀ ਬਖਸ਼ ਕਰਦੇ ਨੇ।
2: ਤੂੰ ਪਹੁੰਚ ਫਿਰ ਚੈਲੰਜ ਪੰਪ ਦੇ ਆਪੋਜ਼ਿਟ, ਗ੍ਰੇ ਬਿਲਡਿੰਗ 54 ਕਲਾਰਨੀ ਰੋਡ, ਫਰੈਂਕਟਨ, ਹੈਮਿਲਟਨ। ਕ੍ਰਾਊਨ ਆਟੋਮੋਟਿਵ ਰਿਪੇਅਰਸ ਲਿਮਿਟਿਡ।
3: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਅਮਰਿੰਦਰ ਗਿੱਲ।
4: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ।
5: ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗਿੱਲ ਹਰਦੀ।
6: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
7: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗੁਰਚਪਾਲ ਸਿੰਘ।
8: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਗੀ।
9: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਸੰਧੂ।
10: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
11: ਯੂ ਆਰ ਨਾਓ ਟੂਨਡ ਇਨ ਟੂ ਯੂਰ ਨੰਬਰ 1 ਰੇਡੀਓ ਸਟੇਸ਼ਨ।
12: 7 Manjeevan Lai Maha Doctor Di Sahayata Lodindi Hai Hamesha Tode Naal Hamilton Lake Clinic Ton Punjabi Ate Hindi Bolan Wale Doctor Di Team 5 Vakh Vakh Clinic Aaj Sadiyan Sevawan Uplabdh Ne Pembroke Street Clinic Grey Street Clinic Rototuna Clinic Dinsdale Clinic Appointment Lai Call Karo Dr. Dilawar Jan Dr. Lakhminder Horanu Phone Number 07-839-0092 0708-3909-0702 Sifar Sifar Banwe।
13: ਸਤਿ ਸ਼੍ਰੀ ਅਕਾਲ ਜੀ ਰਣਜੀਤ ਬਾਵਾ ਵੱਲੋਂ ਫੋਕ ਸਟਾਰ ਨਿਊਜ਼ੀਲੈਂਡ ਟੂਰ ਰਸਨੈਕਰ

0: ਸਾਡਾ ਪਹਿਲਾ ਸ਼ੋਅ ਹੈ ਜੀ 9 ਮਈ ਨੂੰ ਡਿਊ ਡ੍ਰੌਪ ਸੈਂਟਰ ਆਕਲੈਂਡ। ਸੋ ਅਸੀਂ ਆ ਰਹੇ ਹਾਂ ਪਰਫੋਰਮ ਕਰਨ, ਤੁਸੀਂ ਆਪਣੀਆਂ ਟਿਕਟਸ ਲਓ ਔਰ ਪਰਿਵਾਰਾਂ ਨਾਲ ਆਉਣਾ। ਇੱਕ ਬਹੁਤ ਖੂਬਸੂਰਤ ਸ਼ੋਅ ਹੋਊਗਾ, ਤੁਹਾਨੂੰ ਬਹੁਤ ਕਮਾਲ ਦੇ ਗੀਤ ਸਿਖਾਵਾਂਗੇ ਔਰ ਰਲ ਮਿਲ ਕੇ ਤੇ ਰੌਣਕ ਮੇਲੇ ਲਾਵਾਂਗੇ।
1: ਗੜਾ ਪਾਊਗਾ ਹੈਵੀ ਵੇਟ ਬੱਲੀਏ ਨੀ ਹੱਥ ਮਾਰ ਕੇ ਪੱਟਾ ਦੇ ਜੱਟੀ ਵੀ ਅੜਬ ਤੇਰੀ ਮਾਂ ਵਰਗੀ ਕੀ ਦਾ ਪੱਖ ਲਏਗਾ ਵੇ ਤੂੰ ਟੋਲਣਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਨਿਸ਼ਾ ਬਾਨੋ ਤੇ ਤੁਸੀਂ ਸੁਣ ਰਹੇ ਹੋ ਜੀ ਰੇਡੀਓ ਸਪਾਈਸ ਪ੍ਰੋਗਰਾਮ ਫਿਲਮੀ ਜੰਕਸ਼ਨ ਐਨਬੀ ਸਿੰਘ ਦੇ ਨਾਲ। ਥੈਂਕ ਯੂ
2: ਸਿੰਘ ਟਣਾ ਜੀ। ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ, ਤੁਸੀਂ ਸਾਡੇ ਨਾਲ ਸ਼ਾਮਿਲ ਹੋ ਜੀ। ਸਤਿ ਸ਼੍ਰੀ ਅਕਾਲ। ਹੈਲੋ ਟਣਾ ਜੀ, ਅਸੀਂ ਟਣਾ ਜੀ ਸਭ ਤੋਂ ਪਹਿਲੇ ਦੱਸੋ ਵੀ ਇੰਡੀਗੋ ਫਲਾਈਟ ਦੇ ਵਿੱਚ ਜਿਹੜਾ ਪਾਵਰ ਬੈਂਕ ਫਟ ਗਿਆ, ਕਿੰਨੇ ਕੁ ਮੁਸਾਫਰ ਜ਼ਖਮੀ ਹੋਏ ਨੇ, ਕੀ ਹੋਇਆ ਉੱਥੇ?
3: ਅੱਜ ਇੰਡੀਗੋ ਦੀ ਫਲਾਈਟ ਦੇ ਵਿੱਚ ਤੇ 5 ਜਿਹੜੇ ਮੁਸਾਫਰ ਆ ਉਹ ਜ਼ਖਮੀ ਹੋਏ ਆ ਤੇ ਹੈਂਡ ਬੈਗ ਦੇ ਵਿੱਚ ਪਾਵਰ ਬੈਂਕ ਰੱਖਿਆ ਸੀਗਾ। ਹੈਦਰਾਬਾਦ ਤੋਂ ਚੰਡੀਗੜ੍ਹ ਆਈ ਦੀ ਇੰਡੀਗੋ ਦੀ ਫਲਾਈਟ 6E108 ਇਹਦੇ ਵਿੱਚ ਪਾਵਰ ਬੈਂਕ ਦੇ ਵਿੱਚ ਬਲਾਸਟ ਹੋ ਗਿਆ, 5 ਮੁਸਾਫਰ ਜ਼ਖਮੀ ਹੋ ਗਏ ਆ। ਤੇ ਇਹ ਘਟਨਾ ਉਸ ਵੇਲੇ ਵਾਪਰੀ ਆ ਜਦੋਂ ਫਲਾਈਟ ਏਅਰਪੋਰਟ ਤੇ ਖੜੀ ਸੀ ਤੇ ਫਲਾਈਟ ਦੇ ਵਿੱਚ ਜਹਾਜ਼ ਦੇ ਵਿੱਚ ਧੂੰਆਂ ਭਰ ਗਿਆ, ਯਾਤਰੀ ਘਬਰਾ ਗਏ ਤੇ ਉਹਨਾਂ ਨੂੰ ਫਿਰ ਐਮਰਜੈਂਸੀ ਗੇਟ ਥਾਣੀ ਬਾਹਰ ਕੱਢਿਆ ਗਿਆ, ਕਿਉਂਕਿ ਬਹੁਤ ਸਾਰੇ ਮੁਸਾਫਰ ਆ ਜਿਹੜੇ ਉਹਨਾਂ ਦੇ ਹੈਂਡ ਬੈਗ ਦੇ ਵਿੱਚ ਪਾਵਰ ਬੈਂਕ ਹੁੰਦਾ ਤੇ ਮੋਬਾਈਲ ਚਾਰਜ ਹੋਜੂਗਾ, ਹੋਰ ਕੰਮ ਕਾਜ ਹੋਜੂਗਾ, ਪਰ ਕਈ ਵਾਰੀ ਏਦਾਂ ਦਾ ਹੋ ਜਾਂਦਾ ਤੇ ਅੱਜ ਬੜਾ ਧਿਆਨ ਕਿੱਥੇ ਵਰਤਾਰਾ ਹੋ ਗਿਆ ਸੀ। ਆ ਜ਼ਿੰਦਗੀ ਨੂੰ ਨੁਕਸਾਨ ਕਿਸੇ ਦਿਨ ਨਹੀਂ ਹੋਇਆ, ਇਹ ਚਲੋ ਇੱਕ ਚੰਗਾ ਪਹਿਲੂ ਆ, ਪਰ ਗੱਲ ਇਹ ਕਿ ਇੱਕ ਔਰਤ ਨੂੰ ਐਂਬੂਲੈਂਸ ਰਾਹੀਂ ਤੇ ਲੈ ਕੇ ਗਏ ਜੀ ਹਸਪਤਾਲ ਦੇ ਵਿੱਚ ਤੇ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਬਚਾਅ ਹੋ ਗਿਆ।
2: ਬਾਕੀ ਭਗਵੰਤ ਮਾਨ ਜਿਹੜੇ ਆ ਉਹ ਮਿਲੇ ਆ ਰਾਸ਼ਟਰਪਤੀ ਨੂੰ, ਰਾਘਵ ਚੱਡਾ ਵੀ ਮਿਲੇ ਆ ਰਾਸ਼ਟਰਪਤੀ ਨੂੰ, ਤੇ ਫਿਰ ਉਸਦਾ ਰਿਐਕਸ਼ਨ ਕੀ ਹੋਇਆ? ਐਮਐਲਏ ਸਾਰੇ ਨਾਲ ਗਏ ਸੀ?
3: 90 ਐਮਐਲਏ ਗਏ ਸੀ ਜੀ ਅੱਜ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ। ਇਹ ਸਵੇਰ ਦੇ ਵੇਲੇ ਅੱਜ ਬੱਸਾਂ ਭਰ ਕੇ ਤੇ ਉੱਥੇ ਪਹੁੰਚ ਗਏ ਸੀਗੇ ਜੀ ਦਿੱਲੀ, ਤੇ ਰਾਸ਼ਟਰਪਤੀ ਭਵਨ ਦੇ ਵਿੱਚ ਭਗਵੰਤ ਮਾਨ ਪਹੁੰਚੇ ਜੀ 12 ਵਜੇ, ਕਿਉਂਕਿ ਸਮਾਂ 12 ਵਜੇ ਦਾ ਸੀਗਾ। ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਗੱਲ ਕਹੀ ਸੀ ਕਿ ਤੁਸੀਂ ਇਕੱਲੇ ਆਉਣਾ, ਪਰ ਭਗਵੰਤ ਮਾਨ ਦੇ ਜਾਣ ਤੋਂ 1.5 ਘੰਟਾ ਪਹਿਲਾਂ ਰਾਘਵ ਚੱਡਾ, ਸੁਖਦੀਪ ਪਾਠਕ ਤੇ 2-3 ਹੋਰ ਸੰਸਦ ਮੈਂਬਰ ਇਹ ਰਾਸ਼ਟਰਪਤੀ ਨੂੰ ਮਿਲ ਕੇ ਆਏ ਆ। ਰਾਘਵ ਚੱਡਾ ਹੋਰਾਂ ਨੇ ਇਹ ਗੱਲ ਕਹੀ ਹੈ ਰਾਸ਼ਟਰਪਤੀ ਨੂੰ ਕਿ ਜੇਕਰ ਕੋਈ ਆਪਦੀ ਆਜ਼ਾਦੀ ਤੇ ਕਾਨੂੰਨੀ ਨਿਯਮਾਂ ਦੇ ਹੱਲ ਮੁਤਾਬਕ, ਉਹ ਕਹਿੰਦੇ ਜੀ ਨਿਯਮਾਂ ਦੇ ਮੁਤਾਬਕ, ਸੰਵਿਧਾਨ ਦੇ ਮੁਤਾਬਕ ਜੇਕਰ ਪਾਰਟੀ ਨੂੰ ਬਦਲ ਲੈਂਦਾ ਤੇ ਪੰਜਾਬ ਦੇ ਵਿੱਚ ਬਦਲਾ ਲਓ ਕਾਰਵਾਈ ਕੀਤੀ ਜਾ ਰਹੀ ਆ, ਮੇਰੇ ਉੱਤੇ ਪਰਚਾ ਦਰਜ ਕਰਨ ਦੀ ਤਿਆਰੀ ਆ। ਸੰਦੀਪ ਪਾਠਕ ਦੇ ਉੱਤੇ ਫਰਜ਼ੀ ਪਰਚਾ ਦਰਜ ਹੋ ਗਿਆ, ਕਿਸੇ ਦੇ ਕਹਿੰਦੇ ਵੀ ਕਾਰੋਬਾਰੀ ਟਿਕਾਣਿਆਂ ਦੇ ਉੱਤੇ ਛਾਪੇ ਵੱਜ ਰਹੇ ਆ। ਜਦੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ, ਰਾਘਵ ਚੱਡਾ ਨੇ ਇਹ ਗੱਲ ਕਹੀ ਆ ਵੀ ਜੇ ਸਾਡੇ ਉੱਤੇ ਝੂਠੇ ਪਰਚੇ ਦਰਜ ਹੋਣਗੇ ਤਾਂ ਫਿਰ ਇਹਨਾਂ ਦੇ ਉੱਤੇ ਤਾਂ 1 ਸੂਬੇ ਦੀ ਪੁਲਿਸ ਆ, ਸਾਡੇ ਕੋਲੇ 21 ਸੂਬਿਆਂ ਦੀ ਪੁਲਿਸ ਹੈ, ਯਾਨੀ ਕਿ ਬੀਜੇਪੀ ਦੇ ਕੋਲੇ 21 ਸੂਬਿਆਂ ਦੀ ਪੁਲਿਸ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਰਾਸ਼ਟਰਪਤੀ ਨੂੰ ਜਾ ਕੇ ਇਹ ਗੱਲ ਕਹੀ ਆ ਕਿ ਦੇਖੋ ਰਾਈਟ ਟੂ ਰੀਕਾਲ ਹੋਣੀ ਚਾਹੀਦੀ ਆ, ਸੰਵਿਧਾਨ 'ਚ ਸੋਧ ਹੋਣੀ ਚਾਹੀਦੀ ਆ। ਇਸ ਤਰੀਕੇ ਦੇ ਨਾਲ ਤਾਂ ਪਾਰਟੀ ਨੂੰ ਬਦਲਣ ਵਾਲੀ ਕੋਈ ਚੁੱਕ ਨਹੀਂ ਬਣਦੀ, ਜਿਨ੍ਹਾਂ ਦੇ ਕੋਲੇ ਵਿਧਾਨ ਸਭਾ ਦੇ ਮੈਂਬਰ 2 ਹੋਣ ਤੇ ਰਾਜ ਸਭਾ ਦੇ ਵਿੱਚ ਮੈਂਬਰ 6 ਹੋ ਜਾਣ, ਇਹ ਦੇਖੋ ਸੰਵਿਧਾਨ ਦੀਆਂ ਗਲਤ ਤਰੀਕੇ ਨਾਲ ਫਾਇਦਾ ਚੁੱਕਦੇ ਆ। ਫਿਰ ਭਗਵੰਤ ਮਾਨ ਨੇ ਮੀਡੀਆ ਨੂੰ ਇਹ ਗੱਲ ਕਹੀ ਆ ਵੀ ਧਮਕੀਆਂ ਦਿੰਦੇ ਸਾਨੂੰ ਵੀ ਭਾਈ ਸਾਡੇ ਕੋਲੇ 21 ਸੂਬਿਆਂ ਦੀ ਪੁਲਿਸ ਹੈ, ਪੰਜਾਬੀ ਧਮਕੀਆਂ ਤੋਂ ਨਹੀਂ ਡਰਦੇ, ਜੇਕਰ ਆਹ ਗੱਲ ਆ ਤੇ ਫਿਰ ਜਿਵੇਂ ਮਰਜ਼ੀ ਕਰ ਲਓ, ਪਰ ਪੰਜਾਬੀ ਤਾਂ ਬਹੁਤ ਅੜੀਆਂ ਭਰਨੀਆਂ ਜਾਣਦੇ ਆ।
2: ਗੱਲ ਸਿਰਫ ਇੰਨੀ ਨਹੀਂ, ਉਹ ਕਹਿੰਦੇ ਪੰਜਾਬ ਦੇ ਵਿੱਚ ਵੀ ਅਸੀਂ ਹੁਣ ਰਾਜ ਕਰਨਾ, ਇਹ ਵੀ ਦਬਕੇ ਦੇ ਰੂਪ ਦੇ ਵਿੱਚ ਕਹੇ ਨੇ ਸ਼ਬਦ।
3: ਦੇਖੋ ਬੀਜੇਪੀ ਤਾਂ ਇਸ ਵੇਲੇ ਗੱਲ ਫਿਰ ਉੱਥੇ ਹੀ ਆ ਗਈ ਜੀ, ਅੱਜ ਦੀ ਤਰੀਕ ਦੇ ਵਿੱਚ ਕਿਸੇ ਨੂੰ ਸ਼ਾਇਦ ਲੱਗਦਾ ਹੋਵੇ ਜੀ ਕਿ ਇਹ ਖਬਰ ਇੱਥੇ ਬੈਠ ਕੇ ਜਲੰਧਰ ਦੇ ਵਿੱਚ ਕਹਿਣਾ ਕਿਉਂ ਪੜ ਰਿਹਾ, ਪਰ ਜੋ ਦਿਸ ਰਿਹਾ ਬੀਜੇਪੀ ਦੀ, ਮੈਂ ਤਾਂ ਇਹ ਗੱਲ ਕਹਿੰਦਾ ਕਿ ਤੁਲਨਾ ਜਿਹੜੀ ਉਹ ਤੁਸੀਂ 2022 ਦੀਆਂ ਚੋਣਾਂ ਤੋਂ ਬਾਅਦ ਅੱਜ ਨਾਲ ਕਰ ਲਓ। ਪੰਜਾਬ 'ਚ 2022 ਦੀਆਂ ਚੋਣਾਂ ਦੇ ਵਿੱਚ ਕੋਈ ਪਿੰਡਾਂ 'ਚ ਵੜਨ ਨਹੀਂ ਸੀ ਦਿੰਦਾ, ਥਾਂ ਥਾਂ 'ਤੇ ਬੋਰ ਲੱਗੇ ਸੀ, ਸਾਡੇ ਪਿੰਡ 'ਚ ਵੜਨਾ ਸਭ ਤੋਂ ਮਨਾ ਹੈ। ਅੱਜ ਬੀਜੇਪੀ ਦੀ ਪੰਜਾਬ ਦੇ ਪੇਂਡੂ ਵਰਗ ਦੇ ਵਿੱਚ ਵੀ ਵੋਟ ਬੈਂਕ ਕਾਇਮ ਹੋਈ ਆ। ਅੱਜ ਪੰਜਾਬ ਦੇ ਵਿੱਚ ਬੀਜੇਪੀ ਸਿਆਸਤ ਅਵੱਲੇ ਤਰੀਕੇ ਨਾਲ ਖੇਡ ਰਹੀ ਆ। ਅੱਜ ਰਵਨੀਤ ਬਿੱਟੂ, ਸੁਨੀਲ ਜਾਖੜ, ਅਸ਼ਵਨੀ ਸ਼ਰਮਾ, ਨਾਇਰ ਸਿੰਘ ਸੈਣੀ ਤੇ ਬੜੇ ਹੋਰ ਇਹ ਗੱਲ ਕਹਿੰਦੇ ਜੀ ਕਿ ਅਬ ਕੀ ਬਾਹਰ ਪੰਜਾਬ ਪਾਰ, ਪੱਛਮੀ ਬੰਗਾਲ ਵਾਂਗੂ ਅਸੀਂ ਪੰਜਾਬ ਦੇ ਵਿੱਚ ਜਿੱਤ ਹਾਸਲ ਕਰਕੇ ਦਿਖਾਵਾਂਗੇ।
2: ਪਰ ਭਗਵੰਤ ਸਿੰਘ ਮਾਨ ਕੀ ਕਹਿੰਦੇ ਸੀ, ਕਹਿੰਦੇ ਬਈ ਇਹ ਕੋਈ ਟਰੱਕ ਨਹੀਂ ਜਿਹੜਾ ਮਰਜ਼ੀ ਆ ਕੇ ਸਟੇਅਰਿੰਗ ਤੇ ਬਹਿ ਜਾਵੇ, ਪੰਜਾਬ ਆ ਇਹ।
3: ਹਾਂ ਬਿਲਕੁਲ ਜੀ, ਉਹਨਾਂ ਨੇ ਗੱਲ ਕਹੀ ਆ, ਉਹ ਕਹਿੰਦੇ ਦੇਖੋ ਜੀ ਇਹ ਪੰਜਾਬ ਆ ਤੇ ਤੁਹਾਡੇ ਹੋਰ ਥਾਵਾਂ ਦੇ ਉੱਤੇ ਦਬਕੇ ਤੇ ਗੱਲਾਂ ਬਾਤਾਂ ਤਕੜਮ ਚੱਲ ਜਾਂਦੇ ਹੋਣਗੇ, ਪਰ ਪੰਜਾਬ ਦੇ ਵਿੱਚ ਉਹ ਕਹਿੰਦੇ ਵੀ ਆਹ ਕੁਝ ਨਹੀਂ ਚੱਲੂਗਾ। ਪੰਜਾਬ ਦੇ ਮੁੱਖ ਮੰਤਰੀ ਨੇ ਇਹੀ ਗੱਲ ਕਹੀ ਵੀ ਤੁਹਾਡੇ ਭੁਲੇਖੇ ਪੰਜਾਬੀਆਂ ਨੇ ਕੱਢ ਦੇਣਾ, ਤੁਹਾਨੂੰ ਕੋਈ ਨੀ ਪੁੱਛਦਾ, ਬੇਰਾ ਮੱਟੇ ਨਹੀਂ ਪੁੱਛਦਾ ਜੀ।
2: ਅੱਛਾ, ਪੰਜਾਬ ਦੇ ਸਮਗਲਰ ਜਿਹੜੇ ਰਾਜਸਥਾਨ ਤੋਂ ਫੀਮ ਦੀਆਂ ਇੱਟਾਂ ਚੱਕਣ ਗਏ ਸੀ, ਕੀ ਬਣਿਆ ਉਹਨਾਂ ਦਾ?
3: ਦੇਖੋ, ਜਿਹੜੇ ਰਾਜਸਥਾਨ ਦੇ ਵਿੱਚੋਂ ਚੱਕਣ ਗਏ ਸੀ, ਦੋਵੇਂ ਫੜੇ ਗਏ ਆ, ਚਲਾਕ ਬਾਹਲੇ ਸੀਗੇ, ਚਲਾਕੀ ਦੇ ਕਰਕੇ ਨੁਕਸਾਨੇ ਗਏ ਆ, ਕਿਉਂਕਿ ਪੁਲਿਸ ਨੇ ਲਾਇਆ ਸੀ ਯਾਨੀ ਕਿ ਨਾਕਾ, ਤੇ ਇਹ ਨਾਕੇ ਨੂੰ ਤੋੜ ਕੇ ਤੇ ਭਜਾ ਕੇ ਲੈ ਗਏ ਜੀ, ਗੱਡੀ ਆਪਣੀ ਭਜਾ ਕੇ ਲੈ ਗਏ, ਤੇ ਉੱਥੇ ਕਹਿੰਦੇ ਵੀ ਇੱਕ ਗੱਡੀ ਸੀਗੀ ਜੀ ਐਸ ਐਚ ਓ ਦੀ, ਉਹਦੇ ਵਿੱਚ ਵੀ ਟੱਕਰ ਮਾਰੀ ਆ ਤੇ ਭਜਾ ਕੇ ਲੈ ਗਏ ਫੇਰ। ਹੁਣ ਉਸ ਤੋਂ ਬਾਅਦ ਪਤਾ ਲੱਗਾ ਜੀ ਪੁਲਿਸ ਨੇ 10 ਕਿਲੋਮੀਟਰ ਤੱਕ ਪਿੱਛਾ ਕੀਤਾ ਇਹਨਾਂ ਦਾ, ਤੇ ਉਸ ਤੋਂ ਪਹਿਲੀ ਗੱਲ ਇਹ ਜੀ ਕਿ ਫਿਰ ਇਹਨਾਂ ਦੀ ਜਿਹੜੀ ਭਜਾਈ ਹੋਈ ਗੱਡੀ, ਇਹ ਕਹਿੰਦੇ ਅਚਾਨਕ ਹੀ ਜਾ ਕੇ ਟਰਾਲੀ ਦੇ ਵਿੱਚ ਵੱਜ ਗਈ ਤਸਕਰਾਂ ਦੀ, ਜਿਹੜੇ ਇਹਨਾਂ ਨੂੰ ਰੋਕਣੀ ਪੈ ਗਈ, ਇਹ ਆਲੇ ਦੁਆਲੇ ਭੱਜੇ, ਪੁਲਿਸ ਨੇ ਫੜ ਲਏ ਤੇ ਕਹਿੰਦੇ 10 ਕਰੋੜ ਰੁਪਏ ਦਾ ਨਸ਼ਾ ਇਹਨਾਂ ਦੇ ਕੋਲ ਬਰਾਮਦ ਹੋਇਆ।
2: ਰਹਿਣਾ ਜੀ, ਪੰਜਾਬ ਦੇ ਵਿੱਚ ਰਿਸ਼ਤਿਆਂ ਨੂੰ ਹੋ ਕੀ ਰਿਹਾ? ਕਹਿੰਦੇ ਸਕੀ ਭੈਣ ਨੇ ਭਰਾ ਦੇ ਘਰ ਚੋਰੀ ਕਰ ਲਈ।
3: ਹਾਂ ਬਿਲਕੁਲ ਸਿੰਘ ਸਾਹਿਬ, ਇਹ ਬੜੀ ਅਚੰਭੇ ਵਾਲੀ ਗੱਲ ਹੈ। ਦੇਖੋ, ਭੈਣ ਭਰਾਵਾਂ ਦਾ ਰਿਸ਼ਤਾ ਤਾਂ ਹੈ ਹੀ ਇੰਨਾ ਪਵਿੱਤਰ ਤੇ ਹੈ ਹੀ ਇੰਨਾ ਪੀੜਾ ਤੇ ਗੂੜਾ, ਤੇ ਇਹਦੇ ਬਾਰੇ ਤਾਂ ਮੇਰੇ ਖਿਆਲ ਕਿਸੇ ਨੂੰ ਕੁਝ ਕਹਿਣ ਦੀ ਲੋੜ ਹੀ ਨੀਗੀ। ਪਰ ਇੱਥੇ ਖੁਦ ਬੜਾ ਹੈਰਾਨ ਹੋਇਆ ਮੈਂ, 2-3 ਵਾਰ ਇਹ ਖਬਰ ਜਿਹੜੀ ਉਹ ਗੌਰ ਨਾਲ ਦੇਖੀ, ਪੜ੍ਹੀ, ਸਮਝੀ, ਜਾਣੀ, ਤੇ ਕਿਤੇ ਮੈਨੂੰ ਭੁਲੇਖਾ ਨਾ ਲੱਗਦਾ ਹੋਵੇ, ਪਰ ਮਿਹਰਬਾਨ ਖੇਤਰਾ ਜਿਹੜਾ ਲੁਧਿਆਣੇ ਦੇ ਵਿੱਚ, ਇੱਥੇ ਇੱਕ ਸਕੀ ਪਿੰਡ ਦੇ ਵੱਲੋਂ ਆਪਦੇ ਭਰਾ ਦੇ ਘਰ ਦੇ ਵਿੱਚ ਚੋਰੀ ਕੀਤੀ ਗਈ ਆ। ਭਰਾ ਕਿਤੇ ਟੱਬਰ ਸਮੇਤ ਗਿਆ ਸੀ, ਭੈਣ ਘਰੇ ਆਈ, ਉਹਨੇ ਫਿਰ ਸੋਨਾ ਚਾਂਦੀ ਜੋ ਵੀ ਲੱਲਾ ਭੱਬਾ ਸੀ ਘਰ ਦੇ ਵਿੱਚ, ਉਹ ਸਾਰੇ ਦਾ ਸਾਰਾ ਆਪਣੇ ਚੱਕ ਲਿਆ। ਸੀਸੀਟੀਵੀ ਕੈਮਰੇ ਦੇ ਵਿੱਚ ਵੀਰੀ ਜੀ ਆ ਗਏ ਆ ਤੇ ਗੱਲ ਪੁਲਿਸ ਕੋਲੇ ਪਹੁੰਚ ਗਈ ਹੈ ਜੀ।
2: ਤੇ ਬਾਕੀ ਕੇਜਰੀਵਾਲ ਨੇ ਕੀ ਕਿਹਾ, ਪੰਜਾਬ ਭਾਜਪਾ ਦਾ ਜਿਹੜਾ ਰੱਥ ਰੋਕੇਗਾ?
3: ਹਾਂ ਬਿਲਕੁਲ ਜੀ, ਅਰਵਿੰਦ ਕੇਜਰੀਵਾਲ ਹੋਰਾਂ ਨੇ ਗੱਲ ਕਹੀ ਆ ਕਿ ਪੰਜਾਬ ਆ ਜਿਹੜਾ ਉਹ ਭਾਜਪਾ ਦਾ ਰੱਥ ਰੋਕ ਕੇ ਦਿਖਾਊਗਾ। ਇੱਕੋ ਹੀ ਗੱਲ ਕਹਿੰਦੇ ਨਾ ਵੀ ਅਸੀਂ ਆਹ ਵੀ ਜਿੱਤ ਲਿਆ ਸੀ, ਉਹ ਵੀ ਜਿੱਤ ਲਿਆ ਸੀ, ਆਹ ਵੀ ਜਿੱਤ ਲੈਣਾ ਸੀ, ਉਹ ਵੀ ਜਿੱਤ ਲੈਣਾ। ਉਹ ਕਹਿੰਦੇ ਭੁੱਲ ਜਾਓ ਵੀ ਪੰਜਾਬ ਜਿੱਤੋਗੇ, ਉਹ ਕਹਿੰਦੇ ਕਿ ਦੇਖੋ ਚੋਣ ਕਮਿਸ਼ਨ ਦੇ ਨਾਲ ਮਿਲ ਕੇ ਬੀਜੇਪੀ ਨੇ ਪੱਛਮੀ ਬੰਗਾਲ ਦੀ ਚੋਣ ਲੁੱਟੀ, ਉਸ ਤੋਂ ਪਹਿਲਾਂ ਦਿੱਲੀ ਲੁੱਟੀ, ਤੇ ਹੁਣ ਇਹ ਹੋਰ ਥਾਵਾਂ ਨੂੰ ਲੁੱਟਣਾ ਚਾਹੁੰਗੇ। ਪਰ ਇਹਨਾਂ ਦਾ ਭੁਲੇਖਾ ਪੰਜਾਬੀਆਂ ਨੇ ਕੱਢਣਾ ਤੇ ਪੰਜਾਬ ਦੇ ਲੋਕ ਹੀ ਭੁਲੇਖੇ ਕੱਢਣੇ ਜਾਣਦੇ ਆ।
2: ਤੇ ਮਮਤਾ ਬੈਨਰਜੀ ਕਹਿੰਦੀ ਮੈਂ ਨਹੀਂ ਦਿੰਦੀ ਅਸਤੀਫਾ, ਸ਼ੇਰਨੀ ਵਾਂਗ ਲੜਾਂਗੀ, ਕਿਸ ਕਿਸਮ ਦੇ ਸਟੇਟਮੈਂਟ ਦਿੱਤੀਆਂ ਉਹਨਾਂ ਨੇ?
3: ਦੇਖੋ ਜੀ, ਅੱਜ ਬੜੀ ਤਿੱਖੀ ਪ੍ਰਤੀਕਿਰਿਆ ਦਿੱਤੀ ਆ ਕੋਲਕਾਤਾ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਮਮਤਾ ਬੈਨਰਜੀ ਨੇ, ਉਹਨੇ ਇਹ ਗੱਲ ਕਹੀ ਆ ਜੀ ਕਿ ਇਹ ਚੋਣ ਲੜੀ ਨਹੀਂ ਲੁੱਟੀ ਗਈ ਆ, ਜਿਹੜਾ ਚੋਣ ਕਮਿਸ਼ਨ ਆ ਇਹ ਵਿਲਨ ਆ, ਇਹ ਖਲਨਾਇਕ ਆ, ਬੀਜੇਪੀ ਦਾ ਹੱਥੋਕਾ, ਇਹਨਾਂ ਦੀ ਮਿਲੀ ਭੁਗਤ ਦੇ ਨਾਲ 100 ਤੋਂ ਵੱਧ ਸੀਟਾਂ ਲੁੱਟੀਆਂ ਗਈਆਂ। ਉਹ ਕਹਿੰਦੇ ਵੀ ਦੇਖੋ, ਇਹਨਾਂ ਨੇ ਸਵੇਰੇ ਹੀ ਕਹਿਣਾ ਸ਼ੁਰੂ ਕਰਤਾ ਵੀ ਅੱਜ ਅਸੀਂ 195 ਤੋਂ ਵੱਧ ਸੀਟਾਂ ਜਿੱਤਾਂਗੇ, ਤੇ ਉਹ ਕੁਝ ਹੁੰਦਾ ਇਹਨਾਂ ਨੂੰ ਪਹਿਲਾਂ ਕਿਵੇਂ ਪਤਾ ਲੱਗ ਜਾਂਦਾ? ਉਹ ਕਹਿੰਦੇ ਜੀ ਕਿ ਜਿਹੜੇ ਚੋਣ ਅਧਿਕਾਰੀ ਉਹ ਕੁੱਟੇ ਗਏ ਆ, ਬੜਾ ਧੱਕਾ ਹੋਇਆ, ਉਹ ਕਹਿੰਦੇ ਜੀ ਕਿ ਮੈਂ ਸ਼ੇਰਨੀ ਵਾਂਗ ਰਹੂੰਗੀ ਤੇ ਅਸੀਂ ਗਰਾਊਂਡ ਦੇ ਉੱਤੇ ਕੰਮ ਕਰਦੇ ਰਹਾਂਗੇ। ਮੈਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਵਾਸਤੇ ਰਾਜ ਭਵਨ ਬਿਲਕੁਲ ਨਹੀਂ ਜਾਣਾ ਗਾ, ਇਹਨਾਂ ਲੋਕਾਂ ਨੇ ਚੋਣ ਲੁੱਟੀ ਆ, ਇਹ ਦੇਸ਼ ਦੇ ਗੱਦਾਰ ਹੈਗੇ ਆ।
2: ਜਿਹੜਾ ਜੀ ਤੁਸੀਂ ਪਹਿਲਾਂ ਕੁਛ ਦਿਨ ਪਹਿਲਾਂ ਦੱਸਿਆ 45 ਡਿਗਰੀ ਤਾਪਮਾਨ, ਹੁਣ ਮੈਂ ਸੁਣਿਆ ਗੜੇ ਪੈ ਗਏ ਆ, ਕਿਹੋ ਜਿਹਾ ਮੌਸਮ ਹੈ ਪੰਜਾਬ 'ਚ?
3: ਕਹਿੰਦੇ ਸਰ, ਪੰਜਾਬ ਦੇ ਵਿੱਚ ਮੌਸਮ ਕਾਫੀ ਬਦਲ ਗਿਆ ਜੀ। ਮੈਂ ਤਾਂ ਨਹੀਂ ਕਹਿਣਾ ਵੀ ਭਾਈ ਬਹੁਤ ਮੀਂਹ ਪੈ ਗਿਆ ਹਰ ਪਾਸੇ, ਪਰ ਹਨੇਰੀ ਤੇਜ਼ ਚੱਲੀ ਆ, ਕੁਝ ਥਾਵਾਂ ਤੇ ਕੜੀਆਂ ਪਈਆਂ, ਤੇ 8 ਕਰੋੜ ਤੋਂ ਵੱਧ ਦਾ ਨੁਕਸਾਨ ਪਾਵਰਕਾਮ ਡਿਪਾਰਟਮੈਂਟ ਦਾ ਹੋਇਆ। ਕਿਉਂ? ਕਿਉਂਕਿ 1500 ਦੇ ਕਰੀਬ ਖੰਭਾ ਟੁੱਟ ਗਿਆ ਜਾਂ ਡਿੱਗ ਪਿਆ, ਤੇ ਮੀਂਹ ਕਾਫੀ ਪੈ ਜਾਣਾ ਹਾਲੇ ਆਉਂਦੇ 48 ਘੰਟੇ ਦੇ ਵਿੱਚ। ਮੌਸਮ ਵਿਭਾਗ ਦਾ ਅੰਦਾਜ਼ਾ ਇਹ ਵੀ ਆ ਵਿਹਨੇ ਕਿੰਨਾ ਕੁ ਪੈਂਦਾ, ਪਰ 44 ਡਿਗਰੀਆਂ ਤੋਂ ਪੰਜਾਬ ਦਾ ਟੈਂਪਰੇਚਰ 40-39 ਦੇ ਉੱਤੇ ਆ ਗਿਆ।
2: ਕਾਕੜੇ ਵੀ ਪਏ ਆ
3: ਕਈ ਥਾਵਾਂ ਤੇ ਪਏ ਜੀ, ਸਾਰੀਆਂ ਤੇ ਨਹੀਂ, ਕੁਝ ਥਾਵਾਂ ਤੇ ਪਏ ਆ।
2: ਟਿਣਾ ਜੀ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ,
3: ਬੜੀ ਮਿਹਰਬਾਨੀ, ਬਹੁਤ
4: ਧੰਨਵਾਦ। ਸਤਿ ਸ਼੍ਰੀ ਅਕਾਲ, ਯੂ ਆਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਊਈ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021-373-158। ਆਓ ਪੰਜਾਬ ਬਾਰੇ ਜਾਣੀਏ ਨੂੰ ਪ੍ਰਾਊਡਲੀ ਸਪੌਂਸਰ ਕਰਦੇ ਨੇ ਇੰਡੋ ਕੀਵੀ ਟਰੈਵਲਸ, ਪੰਜਾਬੀਆਂ ਦੀ ਇੱਕੋ ਇੱਕ ਆਪਣੀ ਟਰੈਵਲ ਏਜੰਸੀ ਜਿੱਥੇ ਤੁਸੀਂ ਏਅਰ ਟਿਕਟਾਂ ਦੇ ਪੱਖੋਂ ਕੰਟੈਕਟ ਕਰ ਸਕਦੇ ਹੋ 0800-03-03-93 ਜਾਂ 0222-65-6406। ਸਰਗੀ, ਕਰਵਾ ਚੌਥ ਦੇ ਵਰਤ ਵਾਲੇ ਦਿਨ ਪਾਉ ਫੁੱਟਣ ਤੋਂ ਪਹਿਲਾਂ ਖਾਧੇ ਭੋਜਨ ਨੂੰ ਸਰਗੀ ਕਿਹਾ ਜਾਂਦਾ ਹੈ। ਕਰਵਾ ਚੌਥ ਦੀ ਪੂਰਵ ਰਾਤਰੀ ਨੂੰ ਸੱਸਾਂ ਆਪਣੀਆਂ ਨੂੰਹਾਂ ਦੇ ਵਰਤ ਲਈ ਸਰਗੀ ਭੇਜਦੀਆਂ ਹਨ, ਜਿਸ ਵਿੱਚ ਫਲ, ਮਿਠਾਈਆਂ ਅਤੇ ਫੀਣੀਆਂ ਆਦਿ ਹੁੰਦੀਆਂ ਹਨ। ਨੂੰਹਾਂ ਸਰਗੀ ਖਾ ਕੇ ਵਰਤ ਰੱਖਦੀਆਂ ਹਨ, ਵਰਤ ਪੂਜਣ ਮਗਰੋਂ ਨੂੰਹਾਂ ਆਪਣੇ ਆਪਣੀਆਂ ਸੱਸਾਂ ਨੂੰ ਪੋਹੀਆਂ ਭੇਟ ਕਰਦੀਆਂ ਨੇ। ਮੁਸਲਮਾਨ ਰਮਜ਼ਾਨ ਦੇ ਮਹੀਨੇ ਰੋਜ਼ਿਆਂ ਦੇ ਦਿਨਾਂ ਵਿੱਚ ਸਵੇਰੇ ਮੂੰਹ ਚਾਖਰੇ ਜੋ ਰੋਟੀ ਦੇ ਤੇ ਫਲ ਖਾਂਦੇ ਹਨ, ਉਸ ਨੂੰ ਵੀ ਸਰਗੀ ਸਹੇਰੀ ਕਿਹਾ ਜਾਂਦਾ ਹੈ।

0: ਨਿੱਕੇ ਹੁੰਦੇ ਨਾ ਸਾਇੰਸ ਦੇ ਕਲਾਸ ਵਿੱਚ ਪੜ੍ਹਦੇ ਹੁੰਦੇ ਸੀ ਕਿ 70% ਬੋਡੀ ਜਿਹੜੀ ਹੈ ਸਾਡੀ ਉਹ ਪਾਣੀ ਦੇ ਨਾਲ ਭਰੀ ਹੋਈ ਹੈ। ਬਸ ਉਹੀ ਰੂਲ ਅਪਣਾ ਲਿਆ ਜਨਾਬ, ਮੈਂ ਤਾਂ ਕਹਿ ਹੀ ਦਿੱਤਾ, ਮੈਂ ਕਿਹਾ ਜਿਹੜਾ ਮੇਰਾ ਵਜ਼ਨ ਆ ਜਿਹੜੀ ਤੁਹਾਨੂੰ ਮੈਂ ਮੋਟੀ ਲੱਗਦੀ ਵੀ ਆ ਨਾ, ਮਾੜੀ ਮੋਟੀ, ਅਤੇ ਮੇਰਾ ਵਜ਼ਨ ਨਹੀਂ ਹੈ ਖਾਂਦੀ ਪੀਂਦੀ, ਮੈਂ ਕੱਖ ਵੀ ਨਹੀਂ, ਸਾਰਾ ਵਜ਼ਨ ਤਾਂ ਪਾਣੀ ਦਾ, ਦੱਸੋ ਮੇਰਾ ਕੀ ਕਸੂਰ। ਪਰ ਸੋਚੋ ਕਿ ਦੁਨੀਆਂ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਜਾਂ ਬੰਦੀ ਹੋਏਗੀ ਜਿਹਨੂੰ ਪਾਣੀ ਤੋਂ ਐਲਰਜੀ ਹੋਵੇ। ਯਾਰ ਪਾਣੀ ਬਾਰ ਬਾਰ ਪੀਣਾ ਚਾਹੀਦਾ ਆ, ਔਰ ਪਾਣੀ ਸਿਹਤ ਦੇ ਲਈ ਚੰਗਾ ਹੁੰਦਾ, ਨਹਾਉਣ ਦੇ ਲਈ ਤਾਂ ਵੈਸੇ ਹੀ ਪਾਣੀ ਦੀ ਲੋੜ ਹੈ, ਪਾਣੀ ਦੀ ਲੋੜ ਕਿੱਥੇ ਨਹੀਂ ਹੈ, ਇੱਥੋਂ ਤੱਕ ਕਿ ਆਪਾਂ ਇਹ ਵੀ ਗੱਲ ਕਹਿੰਦੇ ਹਾਂ ਕਿ ਥਰਡ ਵਰਲਡ ਵਾਰ ਲੱਗੇਗੀ ਤਾਂ ਉਹ ਪਾਣੀ ਕਰਕੇ ਰੱਖੇਗੀ। ਪਰ ਤੁਸੀਂ ਇਹ ਸੋਚਦੇ ਹੋ ਕਿ ਕਿਸੇ ਨੂੰ ਪਾਣੀ ਤੋਂ ਵੀ ਐਲਰਜੀ ਹੋ ਸਕਦੀ, ਬੜੀ ਖਤਰਨਾਕ ਵਾਲੀ, ਦੱਸ ਦਿੰਦੀ ਡਿਟੇਲ ਦੇ ਵਿੱਚ ਇਹਦੇ ਬਾਰੇ ਗਾਣੇ ਤੋਂ ਬਾਅਦ। ਸਟੇ ਟਿਊਨਡ। ਮੇਰੀ ਭੂਆ ਦਾ ਮੁੰਡਾ ਨਾ ਬਾਲਾ ਹੀ ਭੋਲਾ ਹੈ, ਸੱਚੀ ਸਾਰੇ ਰਿਸ਼ਤੇਦਾਰ ਮੇਰੇ ਬੜੇ ਭੋਲੇ ਆ। ਤੁਸੀਂ ਸੁਣ ਰਹੇ 88 FM ਰੇਡੀਓ ਸਪਾਈਸ ਤੇ ਆਰਜੇ ਰੀਮਾ ਦੇ ਨਾਲ, ਸਪਾਈਸ ਡਰਾਈਵ ਵਿਦ ਆਰਜੇ ਰੀਮਾ। ਮੈਨੂੰ ਆ ਕੇ ਕਹਿੰਦਾ ਭੈਣੇ ਲੁੱਟ ਮਚਾਈ ਹੈ ਲੁੱਟ, ਇੰਡੀਆ ਦੇ ਵਿੱਚ ਤਾਂ ਰਹਿਣਾ ਹੀ ਔਖਾ, ਤੂੰ 1 ਮਿੰਟ ਤੋਂ ਪਹਿਲਾਂ ਮੇਰੀ ਰਾਹਦਾਰੀ ਭੇਜ। ਹੱਦ ਹੀ ਹੋ ਗਈ, ਮੈਂ ਕਿਹਾ ਮੈਂ ਨਹੀਂ ਜਾ ਰਹੀ, ਤੈਨੂੰ ਕਿੱਥੋਂ ਰਾਹਦਾਰੀਆਂ ਭੇਜ ਦੇਵਾਂ, ਤੂੰ ਕਿੱਥੋਂ ਭਾਲਦਾ। ਕਹਿੰਦਾ ਲੈ ਭੈਣੇ ਤੈਨੂੰ ਨਹੀਂ ਪਤਾ ਇੰਡੀਆ 'ਚ ਇੰਨੀ ਲੁੱਟ ਹੈ, ਇੰਨੀ ਲੁੱਟ ਹੈ ਕਿ ਕੀ ਦੱਸਾਂ। 2 ਟਨ ਦਾ AC ਖਰੀਦਿਆ ਸੀ, 2 ਟਨ ਦਾ, ਘਰ ਆ ਕੇ ਤੋਲਿਆ ਅਤੇ 62 ਕਿਲੋ ਦਾ ਨਿਕਲਿਆ, ਹੋਰ ਦੱਸ ਕੀ ਕਰੀਏ, ਇੰਨੀ ਤਾਂ ਲੁੱਟ ਮਚਾਈ ਪਈ ਹੈ। ਹਾਇਓ ਮੇਰਿਆ ਡਾਢਿਆ ਰੱਬਾ, ਵਾਕਈ ਮੇਰੇ ਰਿਸ਼ਤੇਦਾਰ ਬਾਲੇ ਭੋਲੇ।
1: ਆਰਜੇ ਰੀਮਾ ਤੁਹਾਡੇ ਨਾਲ ਹੈ ਜੀ 88 FM 'ਤੇ, ਤੁਸੀਂ ਇਸ ਵੇਲੇ ਸੁਣ ਰਹੇ ਹੋ ਸਪਾਈਸ ਡਰਾਈਵ ਵਿਦ ਆਰਜੇ ਰੀਮਾ।
0: ਅੱਛਾ, ਤੁਹਾਡੇ ਲਈ ਹੁਣ ਕੁਝ ਹੈਲਥ ਟਿਪਸ ਲੈ ਕੇ ਆਈ ਹਾਂ, ਧਿਆਨ ਦੇ ਨਾਲ ਸੁਣਿਓ ਔਰ ਕੋਈ ਵੀ ਇਹਦੇ 'ਤੇ ਅਮਲ ਕੀਤੇ ਬਿਨਾਂ ਨਾ ਰਹਿਣਾ। ਸੋ ਜੀ, ਪਹਿਲਾ ਹੈ ਕਿ ਰਿਫਾਇੰਡ ਓਇਲ ਨਾ ਖਾਇਆ ਕਰੋ, ਚੰਗਾ ਨਹੀਂ ਹੁੰਦਾ ਹੈ। ਰਿਫਾਇੰਡ 'ਚ ਬਹੁਤ ਸਾਰੇ ਕੈਮੀਕਲਸ ਹੁੰਦੇ ਆ, ਉਹਦੀ ਜਗ੍ਹਾ 'ਤੇ ਤੁਸੀਂ ਸਰ੍ਹੋਂ ਦਾ ਤੇਲ ਲੈ ਲਓ, ਮੂੰਗਫਲੀ ਦਾ ਲੈ ਲਓ, ਨਾਰੀਅਲ ਤੇਲ ਲੈ ਲਓ, ਤੁਹਾਨੂੰ ਫਾਇਦਾ ਹੋਏਗਾ। ਐਨ ਇੱਕ ਹੋਰ ਚੀਜ਼ ਕਿ ਜ਼ਿਆਦਾ ਤੋਂ ਜ਼ਿਆਦਾ ਮਿੱਠਾ ਨਿੰਮ ਹੋ ਜਾਏ, ਕੜੀ ਪੱਤਾ, ਇਹ ਜ਼ਰੂਰ ਆਪਣੇ ਖਾਣੇ ਦੀ ਚੀਜ਼ਾਂ 'ਚ ਪਾਇਆ ਕਰੋ। ਇਹਦੇ ਨਾਲ ਸਾਰੇ ਘਰ ਦੇ ਜਿੰਨੇ ਵੀ ਮੈਂਬਰਸ ਨੇ, ਮੇਲ ਮੈਂਬਰ, ਫੀਮੇਲ ਮੈਂਬਰ, ਬੱਚੇ, ਬਜ਼ੁਰਗ, ਸਭ ਦੀ ਹੈਲਥ ਜਿਹੜੀ ਹੈ ਬਿਲਕੁਲ ਸਹੀ ਰਹੇਗੀ। ਸੋ ਟਰਾਈ ਜ਼ਰੂਰ ਕਰੀਓ, ਅਤੇ ਫਿਲਹਾਲ ਗਾਣਾ,
1: ਗਾਣੇ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ।
0: ਤੁਸੀਂ ਉਹ ਆਰਜੂ ਰੀਮਾ ਦੇ ਨਾਲ, ਔਰ ਨੇਚਰ ਦੇ ਰੂਲ ਦੱਸ ਰਹੇ ਤੁਹਾਨੂੰ ਜੋ ਕਿ ਮੰਨੋ ਜਾਂ ਨਾ ਮੰਨੋ ਪਰ ਇਹ ਸੱਚ ਨੇ। ਦੂਸਰਾ ਨਿਯਮ ਕੀ ਕਹਿੰਦਾ ਨੇਚਰ ਦਾ, ਜਿਹਦੇ ਕੋਲ ਜੋ ਹੁੰਦਾ ਉਹੀ ਵੰਡਦਾ, ਸੁਖੀ ਸੁੱਖ ਵੰਡਦਾ, ਦੁਖੀ ਦੁੱਖ ਰੋਂਦਾ ਰਹਿੰਦਾ ਉਹੀ ਵੰਡਦਾ ਰਹਿੰਦਾ, ਜਿਹੜਾ ਮੇਰੇ ਵਰਗਾ ਇੰਟੈਲੀਜੈਂਟ ਹੁੰਦਾ, ਗਿਆਨੀ ਹੁੰਦਾ, ਗਿਆਨ ਵੰਡਦਾ, ਅਤੇ ਜਿਹੜਾ ਆਪ ਹੀ ਗੁਆਚਿਆ ਹੋਵੇ, ਜਿਹਨੂੰ ਆਪ ਹੀ ਭਰਮ ਭਲੇਖੇ ਹੋਣ, ਉਹ ਵੀ ਇਹੀ ਕੁਝ ਵੰਡਦਾ, ਸਮਾਜ ਦੇ ਵਿੱਚ ਕਨਫਿਊਜ਼ਨ ਫੈਲਾਉਂਦਾ। ਜਿਹੜਾ ਡਰਿਆ ਹੋਇਆ ਹੋਵੇ ਉਹ ਡਰ ਹੀ ਫੈਲਾਉਂਦਾ ਹੈ। ਤੁਸੀਂ ਕਿਹੜੀ ਕੈਟੇਗਰੀ ਦੇ ਵਿੱਚ ਹੋ ਤੁਸੀਂ ਸੋਚੋ। ਬਾਕੀ ਥਰਡ ਰੂਲ ਜਿਹੜਾ ਹੈ ਉਹ ਹੈ ਕਿ ਜ਼ਿੰਦਗੀ ਦੇ ਵਿੱਚ ਜੋ ਵੀ ਮਿਲੇ ਉਹਨੂੰ ਹਜ਼ਮ ਕਰਨਾ ਸਿੱਖੋ। ਕਿਵੇਂ, ਦੱਸਦੀ ਹਾਂ ਗਾਣੇ ਤੋਂ ਬਾਅਦ।
1: ਸਪਾਈਸ ਡਰਾਈਵ ਵਿਦ ਆਰਜੇ ਰੀਮਾ ਤੁਹਾਡੇ ਨਾਲ ਹੈ ਜੀ, ਔਰ 88 FM 'ਤੇ ਤੁਸੀਂ ਮੈਨੂੰ ਸੁਣ ਰਹੇ ਹੋ।
0: ਜ਼ਿੰਦਗੀ ਦੇ ਵਿੱਚ ਸਾਨੂੰ ਨੇਚਰ ਜਿਹੜੀ ਹੈ, ਕੁਦਰਤ ਜਿਹੜੀ ਹੈ, ਬਹੁਤ ਕੁਝ ਸਿਖਾਉਂਦੀ ਹੈ, ਉਹ ਤੁਸੀਂ ਮੰਨੋ ਜਾਂ ਨਾ ਮੰਨੋ, ਪਰ 3 ਕੌੜੇ ਕਹਿ ਲਓ ਨਿਯਮ ਨੇ ਕੁਦਰਤ ਦੇ, ਜੋ ਹਮੇਸ਼ਾ ਸੱਚ ਰਹਿਣਗੇ। ਸੱਚ ਹਮੇਸ਼ਾ ਕੌੜਾ ਹੁੰਦਾ, ਮੰਨੋ ਜਾਂ ਨਾ ਮੰਨੋ, ਪਰ ਉਹ ਮੰਨਣਾ ਹੀ ਪੈਂਦਾ। ਸਭ ਤੋਂ ਪਹਿਲਾਂ ਰੂਲ ਆਫ ਨੇਚਰ ਇਹ ਹੈ ਕਿ ਜੇ ਤੁਸੀਂ ਖੇਤ ਦੇ ਵਿੱਚ ਬੀਜ ਨਹੀਂ ਪਾਓਗੇ ਤਾਂ ਕੋਈ ਗੱਲ ਨਹੀਂ, ਕੁਦਰਤ ਆਪੇ ਹੀ ਉਹ ਘਰ ਪੂਰਾ ਕਰ ਲਏਗੀ, ਕੁਦਰਤ ਉਹਨੂੰ ਘਾਹ ਦੇ ਨਾਲ ਭਰ ਦੇਗੀ। ਠੀਕ ਉਸੇ ਤਰ੍ਹਾਂ ਹੀ ਦਿਮਾਗ ਦੇ ਵਿੱਚ ਜੇ ਤੁਸੀਂ ਪੋਜ਼ਿਟਿਵ ਥੋਟਸ ਨਹੀਂ ਭਰੋਗੇ ਤਾਂ ਓਬਵੀਅਸਲੀ ਨੈਗੇਟਿਵ ਥੋਟਸ ਜਿਹੜੇ ਨੇ ਉਹ ਜਗ੍ਹਾ ਬਣਾ ਹੀ ਲੈਣਗੇ, ਤੁਸੀਂ ਚਾਹੋ ਜਾਂ ਨਾ ਚਾਹੋ। ਹੋਰ ਕੁਦਰਤ ਕੀ ਸਿਖਾਉਂਦੀ ਹੈ ਤੁਹਾਨੂੰ ਦੱਸ ਦਿੰਦੀ ਹਾਂ। ਗਾਣੇ
1: ਇੱਕ ਹੁੰਦੇ ਨੇ ਨੋਰਮਲ, ਇੱਕ ਹੁੰਦੇ ਨੇ ਐਕਸਟਰਾ ਨੋਰਮਲ, ਇੱਕ ਹੁੰਦੇ ਆ ਅਲਟਰਾ ਨੋਰਮਲ ਬੰਦੇ। ਤੁਸੀਂ ਕਿਹੜੀ ਕੈਟੇਗਰੀ ਚਾਹੁੰਦੇ ਹੋ? ਬਾਏ ਦਾ ਵੇ, ਤੁਸੀਂ ਨੋਰਮਲ ਇਨਸਾਨ ਉਦੋਂ ਹੀ ਕਹਾਉਂਦੇ ਹੋ ਜਦੋਂ ਕਿਤੇ ਗਰੁੱਪ ਦੇ ਵਿੱਚ ਅੰਤਾਕਸ਼ਰੀ ਖੇਡਣ ਦਾ ਮੂਡ ਬਣ ਜਾਵੇ ਅਤੇ ਅੰਤਾਕਸ਼ਰੀ 'ਚ ਨਾ ਆਉਣ 'ਤੇ ਨਾ ਨਾ ਕਰਤੇ ਪਿਆਰ, ਇਹ ਗਾਣਾ ਤੁਸੀਂ ਗਾਉਂਦੇ ਹੋ ਜੀ। ਅਤੇ ਜਨਾਬ ਤੁਹਾਡੇ 'ਚ ਅਤੇ ਆਮ ਨੋਰਮਲ ਬੰਦੇ ਦੇ ਵਿੱਚ ਕੋਈ ਵੀ ਫਰਕ ਨਹੀਂ ਹੈ। ਅਤੇ ਜੇ ਗਰਮੀ ਦੇ ਦਿਨਾਂ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਮਾਜ਼ਾ, ਸਪਰਾਈਟ, ਪੈਪਸੀ, ਇਹਨਾਂ ਸਾਰੀਆਂ ਕੋਲਡ ਡਰਿੰਕ ਦੀਆਂ ਬੋਤਲਾਂ ਦੇ ਵਿੱਚ ਪੀਣ ਦਾ ਪਾਣੀ ਹੈ, ਤਾਂ ਫਿਰ ਤੁਸੀਂ ਸਾਡੇ ਵਰਗੇ ਹੋ, ਨੋਰਮਲ ਜੇ, ਬਿਲਕੁਲ ਜੀ ਨੋਰਮਲ। ਘਰਾਂ ਦੇ ਵਿੱਚ ਇੱਦਾਂ ਹੀ ਹੁੰਦਾ ਹੈ, ਪੰਜਾਬ ਦੇ ਵਿੱਚ ਵੀ। ਤੁਸੀਂ ਸੁਣ ਰਹੇ ਜੀ 88 FM ਰੇਡੀਓ ਸਪਾਈਸ ਆਰਜੇ ਰੀਮਾ ਦੇ ਨਾਲ, ਅਤੇ ਹੁਣ ਗਾਣੇ ਦੀ ਵਾਰੀ, ਵਾਪਸ ਆਉਣੀ ਆ ਗਾਣੇ ਤੋਂ ਬਾਅਦ। ਵੈਸੇ ਨਾ ਕਦੇ ਕਦੇ ਮੈਂ ਸੋਚਦੀ ਹਾਂ ਕਿ ਨਿਆਣੇ ਅੱਜ ਕੱਲ੍ਹ ਦੇ ਕਿੰਨੇ ਜ਼ਿਆਦਾ ਖੁੰਦਕੀ ਹੋ ਗਏ ਨੇ ਨਾ, ਬੇਵਜ੍ਹਾ ਦਾ ਹੀ ਐਟੀਟਿਊਡ ਚੱਕੀ ਫਿਰਨਗੇ, ਪਤਾ ਨਹੀਂ ਕਾਹਦੀ ਈਗੋ ਚੱਕੀ ਫਿਰਦੇ ਆ। ਖੈਰ ਕੋਈ ਗੱਲ ਨਹੀਂ ਜੀ, ਮੈਂ ਬੁਝਾਰਤ ਦਾ ਤੁਹਾਨੂੰ ਜਵਾਬ ਜ਼ਰੂਰ ਦਊਂਗੀ, ਪਰ ਨਾਲ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਅੱਜ ਕੱਲ੍ਹ ਦੇ ਬੱਚੇ ਨੋ ਡਾਊਟ ਬਹੁਤ ਹੀ ਜ਼ਿਆਦਾ ਸ਼ੈਤਾਨ ਹੈ। ਇੱਕ ਅਸੀਂ ਹੁੰਦੇ ਸੀ, 2 ਚਪੇੜਾ ਖਾਧੇ ਬਿਨਾਂ ਸਾਡੇ ਮਾਂ ਪਿਓ ਨੂੰ ਲੱਗਦਾ ਹੀ ਨਹੀਂ ਸੀ ਹੁੰਦਾ ਵੀ ਅਸੀਂ ਉਹਨਾਂ ਦੀ ਔਲਾਦ ਆ, ਆਪਣੀ ਔਲਾਦ ਆ। ਇਹਦੇ ਲਈ ਉਹਨਾਂ ਨੂੰ ਪ੍ਰੂਵ ਕਰਨ ਦੇ ਲਈ ਨਾ ਦਿਹਾੜੀ ਦੇ ਵਿੱਚ ਚੱਲ ਆਉਂਦੇ ਆ ਚਪੇੜ, ਚੱਲ ਜਾਂਦੇ ਚਪੇੜ, ਵੱਡਿਆਂ 'ਚ ਬੋਲਿਆ ਚਪੇੜ, ਕੂੰਦਾ ਨਹੀਂ ਚੱਲ ਚਪੇੜ। ਹੱਦ ਹੀ ਹੋ ਗਈ ਯਾਰ, ਸਾਨੂੰ ਤਾਂ ਇਹਨਾਂ ਨੇ ਖੜਾਉਣਾ ਹੀ ਸਮਝਾਇਆ ਸੀ, ਅਤੇ ਅੱਜ ਕੱਲ੍ਹ ਦੇ ਨਿਆਣਿਆਂ ਨੂੰ ਹੱਥ 'ਤੇ ਲਾ ਕੇ ਦੇਖੋ ਜ਼ਰਾ। ਵੈਸੇ ਨਾ ਪੇਰੈਂਟਸ ਬਣਨ ਵਾਲੀ ਫੀਲਿੰਗ ਹੀ ਵੱਖਰੀ ਹੁੰਦੀ ਹੈ। ਇਹ ਇੱਕ ਹੋਰ ਗੱਲ ਦੱਸਦੀ ਹਾਂ ਤੁਹਾਨੂੰ ਇਸ ਬੱਚੇ ਬਾਰੇ ਜਿਹਦੇ ਲਈ ਪੂਰਾ ਮੁਲਕ ਇਕੱਠਾ ਹੋ ਗਿਆ ਸੀ। ਇਹ ਬੱਚਾ ਵਾਕਈ ਪਿਆਰਾ ਹੈ ਔਰ ਇਹਦੇ ਬਾਰੇ ਗੱਲ ਕਰਦੀ ਹਾਂ ਗਾਣੇ ਤੋਂ ਬਾਅਦ।
0: 88 FM ਰੇਡੀਓ ਸਪਾਈਸ ਆਰਜੇ ਰੀਮਾ ਤੁਹਾਡੇ ਨਾਲ ਹੈ ਜਨਾਬ, ਔਰ ਸਪਾਈਸ ਡਰਾਈਵ 'ਤੇ ਅਗਲੀ ਗੱਲ ਜਿਹੜੀ ਕਰਨ ਵਾਲੀ ਹਾਂ ਮੈਂ, ਉਹ ਹੈ ਜਲ ਹੀ ਜੀਵਨ ਬਾਰੇ। ਇਹ ਗੱਲ ਸਾਨੂੰ ਪਤਾ ਹੈ, ਪਰ ਜੇ ਕਿਸੇ ਲਈ ਇਹ ਪਾਣੀ ਜ਼ਿੰਦਗੀ ਨਾ ਬਣ ਕੇ ਮੌਤ ਬਣ ਜਾਵੇ ਫਿਰ? ਇਹੋ ਜਿਹਾ ਹੋ ਰਿਹਾ ਹੈ 18 ਸਾਲ ਦੀ ਕੁੜੀ ਦੇ ਨਾਲ। ਉਹਨੂੰ ਪਾਣੀ ਦੇ ਨਾਲ ਇੰਨੀ ਐਲਰਜੀ ਹੈ, ਇੰਨੀ ਐਲਰਜੀ ਹੈ, ਨਹਾਉਣਾ ਛੱਡੋ ਰੋ ਵੀ ਨਹੀਂ ਸਕਦੀ। ਜੀ ਹਾਂ, ਇਹ ਵਿਚਾਰੀ ਪਾਣੀ ਪੀ ਵੀ ਨਹੀਂ ਸਕਦੀ। ਅਮੈਰੀਕਾ ਦੇ ਐਰੀਜ਼ੋਨਾ ਦੇ ਵਿੱਚ ਟਕਸਨ ਦੀ ਐਬੀਗਲ ਬੈਕ ਜਿਹੜੀ ਹੈ, ਉਹਨੂੰ ਥੋੜ੍ਹੀ ਦੇਰ ਪਹਿਲਾਂ ਹੀ ਆਪਣੀ ਇਸ ਰੇਅਰ ਬਿਮਾਰੀ ਬਾਰੇ ਪਤਾ ਲੱਗਾ। ਉਹਨੂੰ ਇਹਦੀ ਸਿਮਟਮਸ ਤਾਂ ਦੇਖੇ ਸੀ ਜਦੋਂ ਉਹ 13 ਸਾਲ ਦੀ ਸੀ। ਅਚਾਨਕ ਤੋਂ ਹੀ ਉਹਨੂੰ ਇਹ ਬਿਮਾਰੀ ਹੋ ਗਈ। 20 ਕਰੋੜ ਲੋਕਾਂ ਦੇ ਵਿੱਚੋਂ ਇੱਕ ਨੂੰ ਇਹ ਪ੍ਰੋਬਲਮ ਹੁੰਦੀ ਹੈ ਪਾਣੀ ਦੇ ਨਾਲ ਐਲਰਜੀ ਵਾਲੀ। ਐਂਡ ਪੂਰੇ ਵਰਲਡ ਦੇ ਵਿੱਚ ਹੁਣ ਤੱਕ ਇੱਦਾਂ ਦੇ 100 ਤੋਂ ਵੱਧ ਮਾਮਲੇ ਜਿਹੜੇ ਨੇ ਸਾਹਮਣੇ ਆ ਚੁੱਕੇ ਨੇ। ਬਹੁਤ ਹੀ ਜ਼ਿਆਦਾ ਉਹਨੂੰ ਦਰਦ ਹੁੰਦਾ ਹੈ, ਉਹਦੀ ਬੋਡੀ 'ਤੇ ਲਾਲ ਲਾਲ ਨਿਸ਼ਾਨ ਧੜੱਫੜ ਪੈ ਜਾਂਦੇ ਹੈ। ਸੋ ਸੋਚੋ ਕਿ ਕਿੰਨੀ ਜ਼ਿਆਦਾ ਬੁਰੀ ਹਾਲਤ ਹੋਏਗੀ। ਇੱਥੋਂ ਤੱਕ ਕਿ ਰੀਹਾਈਡਰੇਸ਼ਨ ਦੀਆਂ ਗੋਲੀਆਂ ਉਹਨੂੰ ਦਿੱਤੀਆਂ ਗਈਆਂ ਕਿਉਂਕਿ ਉਹ ਪਾਣੀ ਨਹੀਂ ਪੀ ਸਕਦੀ, ਐਲਰਜਿਕ ਹੈ। ਓ ਮਾਈ ਗੋਡ, ਸ਼ੁਕਰ ਮਨਾਓ ਕਿ ਰੱਬ ਨੇ ਤੁਹਾਨੂੰ ਸਭ ਕੁਝ ਸਹੀ ਸਲਾਮਤ ਦਿੱਤਾ ਹੈ। ਓਕੇ,
1: ਸਪਾਈਸ ਡਰਾਈਵ ਵਿਦ ਆਰਜੇ ਰੀਮਾ, ਤੁਸੀਂ ਇੰਜੋਏ ਕਰ ਰਹੇ ਹੋ ਜਨਾਬ, ਤੇ ਹੁਣ ਵਾਰੀ ਹੈ ਜੀ ਅੱਜ ਦੀ ਬੁਝਾਰਤ ਦੀ। ਅੱਜ ਦੀ ਬੁਝਾਰਤ ਇਹ ਹੈ ਕਿ ਲੰਮਾ ਸਲੰਮਾ ਆਦਮੀ ਉਹਦੇ ਗਿੱਟੇ ਦਾੜੀ। ਸੋ ਇਹਦਾ ਜਵਾਬ ਤੁਸੀਂ ਮੈਨੂੰ ਦੇਣਾ ਹੈ 0224799270 'ਤੇ। ਜੀ ਹਾਂ, ਦੁਬਾਰਾ ਤਾਂ ਸੁਣ ਲਓ, 0224799270
0: ਇਹ ਹੈ ਵਟਸਐਪ ਨੰਬਰ। ਬਾਕੀ ਤੁਸੀਂ ਸਾਨੂੰ ਹਰ ਜਗ੍ਹਾ 'ਤੇ ਫੋਲੋ ਕਰ ਸਕਦੇ ਹੋ ਜੀ, ਆਲ ਸੋਸ਼ਲ ਪਲੇਟਫਾਰਮਸ ਅਸੀਂ ਹਰ ਜਗ੍ਹਾ ਅਵੇਲੇਬਲ ਹਾਂ। ਸੋ ਅੱਜ ਦੀ ਬੁਝਾਰਤ ਫਿਰ ਤੋਂ ਨੋਟ ਕਰ ਲਓ, ਲੰਮਾ ਸਲੰਮਾ ਆਦਮੀ ਉਹਦੇ ਗਿੱਟੇ ਦਾੜੀ। ਇਹਦਾ ਜਵਾਬ ਤੁਸੀਂ ਮੈਨੂੰ ਦੇਣਾ ਹੈ ਜੀ ਗਾਣੇ ਤੋਂ ਬਾਅਦ।
1: ਤੁਸੀਂ ਸੁਣ ਰਹੇ ਜੀ 88 FM 'ਤੇ ਸਪਾਈਸ ਡਰਾਈਵ ਵਿਦ ਆਰਜੇ ਰੀਮਾ। ਔਰ ਜਨਾਬ, ਸਾਨੂੰ ਨਾ ਇਸ ਮਾਈਕ ਦੇ ਅੱਗੇ ਬੋਲਦਿਆਂ ਬੜਾ ਧਿਆਨ ਰੱਖਣਾ ਪੈਂਦਾ। ਜ਼ਰਾ ਜਿੰਨੀ ਸੂਈ ਜਿੰਨੀ ਆਵਾਜ਼ ਵੀ ਨਾ ਇਹ ਮਾਈਕ ਕੈਚ ਕਰ ਲੈਂਦਾ, ਔਰ ਇਸੇ ਕਰਕੇ ਸਾਡੇ ਸਟੂਡੀਓ ਜਿਹੜੇ ਨੇ ਉਹ ਸਾਊਂਡ ਪਰੂਫ ਹੁੰਦੇ ਨੇ। ਸਾਨੂੰ ਉਹਨਾਂ ਨੂੰ ਸਾਊਂਡ ਪਰੂਫ ਕਰਨਾ ਪੈਂਦਾ। ਤੁਹਾਨੂੰ ਇਹ ਗੱਲ ਇਸ ਲਈ ਦੱਸ ਰਹੀ ਹਾਂ ਕਿਉਂਕਿ ਪਰਦੇ ਦੇ ਉਸ ਪਾਰ, ਰੇਡੀਓ ਦੇ ਉਸ ਪਾਰ, ਜਦੋਂ ਤੁਸੀਂ ਨਿੱਕੇ ਹੁੰਦੇ ਸੋਚਦੇ ਸੀ ਹਾਏ ਇਹ ਬੰਦਾ ਅੰਦਰ ਕਿੱਦਾਂ ਵੜਿਆ ਹੋਣਾ, ਮੇਰੇ ਵਾਂਗ ਹੀ ਸੋਚਦੇ ਸੀ ਨਾ ਟੀਵੀ 'ਤੇ ਰੇਡੀਓ ਨੂੰ ਦੇਖ ਕੇ ਵੀ ਅੰਦਰ ਕਿੱਦਾਂ ਵੜ ਗਏ, ਉੱਥੋਂ ਕਿੱਦਾਂ ਬੋਲੀ ਜਾਂਦੇ ਆ, ਉੱਥੋਂ ਕਿੱਦਾਂ ਦਿਖੀ ਜਾਂਦੇ ਆ। ਜਨਾਬ, ਇੱਥੇ ਬਕਾਇਦਾ ਪੂਰਾ ਤਾਮ ਝਾਮ ਕੀਤਾ ਜਾਂਦਾ ਹੈ ਔਰ ਇਹਨੂੰ ਟੈਕਨੀਕਲੀ ਸਾਊਂਡ ਕੀਤਾ ਜਾਂਦਾ। ਔਰ ਸਾਊਂਡ ਪਰੂਫਿੰਗ ਦੀ ਜੇ ਗੱਲ ਕਰਾਂ ਤਾਂ ਸਾਊਂਡ ਪਰੂਫਿੰਗ 'ਚ ਬਾਏ ਗੋਡ ਧੂੰਆਂ ਨਿਕਲ ਜਾਂਦਾ। ਧਿਆਨ ਰੱਖਣਾ ਪੈਂਦਾ ਕਿ ਕਿਤੇ ਵੀ ਕੋਈ ਵੀ ਗੜਬੜ ਨਾ ਹੋਵੇ। ਬਟ ਅਸੀਂ ਸੋਚਦੇ ਕਿ ਸਾਡਾ ਸਟੂਡੀਓ ਕਿੰਨਾ ਕੁਆਇਟ ਹੈ, ਕਿੰਨਾ ਸ਼ਾਂਤ ਹੈ, ਪਰ ਦੁਨੀਆ 'ਚ ਇੱਕ ਇਹੋ ਜਿਹੀ ਜਗ੍ਹਾ ਵੀ ਹੈ ਜਿਹੜੀ ਸਭ ਤੋਂ ਜ਼ਿਆਦਾ ਸ਼ਾਂਤ ਹੈ। ਉਹਦੇ ਬਾਰੇ ਗੱਲ ਕਰ ਲੈਂਦੀ ਹਾਂ ਗਾਣੇ ਤੋਂ ਬਾਅਦ। ਕੀ ਦੱਸੀਏ ਤੈਨੂੰ ਸੱਜਣਾ, ਹੁਣ ਇੰਝ ਲੱਗਦਾ ਹੈ ਕਿ ਹਫ਼ਤੇ ਦੇ ਵਿੱਚ ਹੁੰਦੇ ਨੇ ਦਿਨ 4, ਕੰਮ, ਛੁੱਟੀ, ਤੇਰਾ ਆਉਣਾ ਤੇ ਤੇਰੇ ਆਉਣ ਦਾ ਇੰਤਜ਼ਾਰ। ਹੈਲੋ ਜੀ, ਮੈਂ ਆ ਚੁੱਕੀ ਹਾਂ ਅਤੇ ਇੰਤਜ਼ਾਰ ਦੀਆਂ ਘੜੀਆਂ ਹੋ ਗਈਆਂ ਨੇ ਖਤਮ। 88 ਰੇਡੀਓ ਸਪਾਈਸ, ਮੈਂ ਹਾਂ ਤੁਹਾਡੀ ਆਰਜੇ ਰੀਮਾ, ਲੈ ਆਈ ਹਾਂ ਤੁਹਾਡੇ ਸਾਰਿਆਂ ਦੇ ਲਈ ਤੁਹਾਡਾ ਆਪਣਾ ਸਪਾਈਸ ਡਰਾਈਵ ਵਿਦ ਆਰਜੇ ਰੀਮਾ। ਸੋ ਅੱਜ ਬਹੁਤ ਸਾਰੀ ਗੱਪਸ਼ਪ, ਬਹੁਤ ਸਾਰੇ ਗਾਣੇ ਐਂਡ ਲੋਟ ਆਫ ਐਂਟਰਟੇਨਮੈਂਟ, ਇਹ ਸਭ ਹੈ ਤੁਹਾਡੇ ਸਾਰਿਆਂ ਦੇ ਲਈ। ਸੋ ਇਸੇ ਤਰ੍ਹਾਂ ਹੀ ਸੁਣਦੇ ਜਾਓ ਰੇਡੀਓ ਸਪਾਈਸ 88 FM।
2: ਤੁਸੀਂ ਜਿਹੜੇ ਸਰੋਤੇ ਸਾਡੇ ਨਾਲ ਥੋੜ੍ਹੀ ਦੇਰ ਬਾਅਦ ਜੁੜੇ ਨੇ ਉਹਨਾਂ ਨੂੰ ਮੈਂ ਦੱਸਦੇ ਹਾਂ ਕਿ ਅੱਜ ਸ਼ਨੀਵਾਰ ਦਾ ਦਿਨ ਅਤੇ ਤੁਸੀਂ ਸੁਣ ਰਹੇ ਹੋ ਨਿੰਮੀ ਬੇਦੀਸ ਫੈਮਿਲੀ ਟਾਈਮ। ਇੱਕ ਕਈ ਵਾਰੀ ਕੀ ਹੁੰਦਾ ਹੈ, ਤੁਹਾਡੇ ਨਾਲ ਗੱਲ ਸਾਂਝੀ ਕਰਾਂ ਕਿ ਨਜ਼ਰ ਜਿਹੜੀ ਹੈ ਨਾ ਉਹ ਕੁਝ ਹੋਰ ਦੱਸਦੀ ਹੈ, ਪਰ ਸਾਡਾ ਨਜ਼ਰੀਆ ਜਿਹੜਾ ਹੈ ਉਹ ਸਾਨੂੰ ਕੁਝ ਹੋਰ ਦਰਸਾਉਂਦਾ ਹੈ। ਇੱਕ ਛੋਟੀ ਜਿਹੀ ਕਹਾਣੀ ਸੁਣਾਉਂਦੀ ਹਾਂ। ਇੱਕ ਨਿੱਕੇ ਜਿਹੇ ਜਵਾਕ ਨੇ ਆਪਣੇ ਦੋਵੇਂ ਹੱਥਾਂ ਵਿੱਚ ਇੱਕ ਇੱਕ ਸੇਬ ਫੜਿਆ ਹੋਇਆ ਸੀ। ਉਸਦੇ ਫਾਦਰ ਸਾਹਿਬ ਨੇ ਕਿਹਾ, ਬੇਟਾ ਇੱਕ ਸੇਬ ਤਾਂ ਮੈਨੂੰ ਦੇ ਦੇ। ਇੰਨਾ ਸੁਣਦੇ ਹੀ ਉਹ ਬੱਚੇ ਨੇ ਛੇਤੀ ਛੇਤੀ ਜਿਹੜਾ ਸੱਜੇ ਹੱਥ ਵਾਲਾ ਸੇਬ ਸੀ ਉਹ ਖਾ ਲਿਆ। ਇਸ ਤੋਂ ਪਹਿਲਾਂ ਕਿ ਉਸਦਾ ਫਾਦਰ ਉਹਨੂੰ ਕੁਝ ਹੋਰ ਪੁੱਛਦਾ, ਉਹਨੇ ਦੂਜਾ ਸੇਬ ਵੀ ਥੋੜ੍ਹਾ ਜਿਹਾ ਖਾ ਲਿਆ। ਆਪਣੇ ਨਿੱਕੇ ਜਿਹੇ ਜਵਾਕ ਵੱਲੋਂ ਕੀਤੀ ਹੋਈ ਇਸ ਹਰਕਤ ਨੂੰ ਵੇਖ ਕੇ ਜਿਹੜੇ ਉਹਦੇ ਡੈਡ ਸੀਗੇ ਉਹ ਤਾਂ ਸੁੰਨੀ ਹੋ ਗਏ। ਉਹ ਕਹਿੰਦੇ, ਓਹੋ ਇਹ ਬੱਚਾ ਮੇਰਾ ਕਿਵੇਂ ਬਿਹੇਵ ਕਰ ਰਿਹਾ, ਸ਼ੇਅਰ ਹੀ ਨਹੀਂ ਕਰਨਾ ਜਾਣਦਾ। ਉਹਨਾਂ ਦੇ ਚਿਹਰੇ 'ਤੇ ਤਾਂ ਮੁਸਕਰਾਹਟ ਹੀ ਗਾਇਬ ਹੋ ਗਈ। ਫਿਰ ਸਕਿੰਟ ਕੁ ਬਾਅਦ ਉਸ ਬੱਚੇ ਨੇ ਆਪਣਾ ਨਿੱਕਾ ਜਿਹਾ ਹੱਥ ਅੱਗੇ ਵਧਾਇਆ ਅਤੇ ਕਹਿਣ ਲੱਗਾ, ਡੈਡੀ ਆਹ ਵਾਲਾ ਖਾ ਲਓ, ਇਹ ਜ਼ਿਆਦਾ ਮਿੱਠਾ ਹੈ, ਇਹ ਵਾਧੂ ਮਿੱਠਾ ਹੈ। ਓ ਮਾਈ ਗੁੱਡਨੈਸ, ਜਦੋਂ ਹਾਲੇ ਗੱਲ ਪੂਰੀ ਵੀ ਨਹੀਂ ਸੀ ਹੋਈ ਤਾਂ ਉਹਦੇ ਫਾਦਰ ਨੇ ਇਹ ਗੱਲ ਸੁਣ ਕੇ ਬਹੁਤ ਹੀ ਪਿਆਰ ਕੀਤਾ ਆਪਣੇ ਬੱਚੇ ਨੂੰ। ਸੋ ਕਈ ਵਾਰੀ ਕੀ ਹੁੰਦਾ ਕਿ ਆਪਾਂ ਪੂਰੀ ਗੱਲ ਜਾਣੇ ਬਗੈਰ ਹੀ ਕਿਸੇ ਨਤੀਜੇ 'ਤੇ ਪਹੁੰਚ ਜਾਂਦੇ ਹਾਂ। ਜਿਹੜਾ ਕਿ ਗਲਤ ਗੱਲ ਹੈ। ਰਿਜ਼ਲਟ 'ਤੇ ਇੰਨੀ ਜਲਦੀ ਨਹੀਂ ਪਹੁੰਚੀਦਾ, ਸਮਝੋ ਜਾਣੋ ਫਿਰ ਕਿਸੇ ਨਤੀਜੇ 'ਤੇ ਪਹੁੰਚੋ। ਵਾਕਈ ਕਿਸੇ ਨੇ ਬੜੀ ਸੋਹਣੀ ਗੱਲ ਕਹੀ ਹੈ, ਨਜ਼ਰ ਦਾ ਆਪਰੇਸ਼ਨ ਤਾਂ ਹੋ ਸਕਦਾ ਪਰ ਨਜ਼ਰੀਏ ਦਾ ਨਹੀਂ ਹੋ ਸਕਦਾ।
3: ਮੇਰੀ ਸਪਾਈਸ 'ਤੇ ਇਸ ਪ੍ਰੋਗਰਾਮ ਵਿੱਚ ਨਿੰਮੀ ਬੇਰੀ ਤੁਹਾਡੇ ਵਾਸਤੇ ਹਮੇਸ਼ਾ ਡਿਫਰੈਂਟ ਟਾਈਪ ਦੀਆਂ ਗੱਲਾਂ ਲੈ ਕੇ ਆਉਂਦੇ ਨੇ, ਪਰਿਵਾਰਾਂ ਨੂੰ ਜੋੜਨ ਦੀਆਂ ਗੱਲਾਂ ਕਰਦੇ ਹਾਂ, ਭਾਵੇਂ ਉਹ ਇੰਟਰਨੈਸ਼ਨਲ ਪਿਕਨਿਕ ਡੇ ਮਨਾ ਰਹੀ ਹੋਈ ਹੈ ਜਾਂ ਇੰਟਰਨੈਸ਼ਨਲ ਸੀ ਫੇਅਰਰ ਡੇ ਮਨਾ ਰਹੀ ਹੋਈ ਹੈ। ਤੋ ਸੀ ਫੇਅਰਰ ਦੀ ਡੇ ਦੀ ਗੱਲ ਚੱਲ ਰਹੀ ਸੀ, 25 June ਨੂੰ ਹੁੰਦਾ ਹੈ। ਸੋ ਵਾਟ ਵੀ ਕੈਨ ਡੂ ਔਨ ਦਿਸ ਡੇ, ਵੀ ਕੈਨ ਡੂ, ਸਰਟਨਲੀ ਵੀ ਕੈਨ ਡੂ ਸਮਥਿੰਗ। ਆਓ ਚੱਲੀਏ ਥੋੜ੍ਹਾ ਜਿਹਾ ਕੋਸਟ ਗਾਰਡ ਆਊਟਪੋਸਟ 'ਤੇ ਹੋ ਕੇ ਆਈਏ, ਦੇਖੀਏ ਉੱਥੇ ਕੀ ਚੱਲ ਰਿਹਾ, ਕੋਈ ਮੂਵੀ ਦੇਖੀਏ ਜਿੱਥੇ ਲਾਈਫ ਐਟ ਸੀ ਉਹਦੇ ਬਾਰੇ ਸਾਨੂੰ ਪਤਾ ਚੱਲੇ ਕਿ ਐਕਚੁਅਲੀ ਸਮੁੰਦਰ 'ਤੇ ਜ਼ਿੰਦਗੀ ਕਿਵੇਂ ਹੁੰਦੀ ਹੈ। ਲੈਟਸ ਰੀਡ ਅ ਬੁੱਕ, ਔਰ ਇੱਕ ਮੂਵੀ ਵੀ ਦੇਖੀ ਜਾ ਸਕਦੀ ਹੈ। ਯੈਸ, ਮੈਰੀਟਾਈਮ ਚੈਰਿਟੀਜ਼ ਬੜੀਆਂ ਨੇ, ਉੱਥੇ ਤੁਸੀਂ ਕੋਈ ਡੋਨੇਸ਼ਨ ਕਰ ਸਕਦੇ ਹੋ। ਫੈਮਿਲੀ ਸਪੋਰਟ ਪ੍ਰੋਜੈਕਟ ਪ੍ਰੋਵਾਈਡਸ ਇਮੋਸ਼ਨਲ ਐਂਡ ਪ੍ਰੈਕਟੀਕਲ ਸਪੋਰਟ ਫੋਰ ਦ ਫੈਮਿਲੀਜ਼ ਆਫ ਸੀ ਫੇਅਰਰਸ, ਜਿਹੜੇ ਸਮੁੰਦਰੀ ਜਹਾਜ਼ 'ਤੇ ਕੰਮ ਕਰਦੇ ਨੇ ਲੋਕ, ਉਹਨਾਂ ਨੂੰ ਡੈਡੀਕੇਟ ਇਹ ਡੇ ਕਰੋ, ਕੋਈ ਕੁਛ ਨਾ ਕੁਛ ਡੋਨੇਸ਼ਨ, ਕੋਈ ਦਾਨ ਕਰੋ, ਜ਼ਰੂਰ ਕਰੋ। ਟ੍ਰੇਡ ਬਾਏ ਸੀ ਇਜ਼ ਵਾਈਟਲ ਟੂ ਦ ਇਕੋਨਮੀ, ਡੋਂਟ ਫੋਰਗੈਟ ਦੈਟ। ਵੀ ਲਵ ਇੰਟਰਨੈਸ਼ਨਲ ਡੇ ਆਫ ਦ ਸੀ ਫੇਅਰਰ ਬਿਕੋਜ਼ ਸਾਇੰਟਿਫਿਕ ਰਿਸਰਚ ਜਿਹੜੀ ਹੈ ਉਹ ਬਹੁਤ ਇੰਪੋਰਟੈਂਟ ਹੈ ਹਿਊਮਨ ਲਾਈਫ ਵਾਸਤੇ। ਔਰ ਰਿਸਰਚ ਕਿਵੇਂ ਚੱਲੇਗੀ, 70% ਆਫ ਦ ਪਲੈਨਟ ਜਿਹੜਾ ਹੈ ਉਹ ਤਾਂ ਓਸ਼ਨਸ ਹੀ ਓਸ਼ਨਸ ਨੇ, ਅਤੇ ਇਸ ਕਰਕੇ ਸੀ ਤਾਂ ਬਹੁਤ ਇੰਪੋਰਟੈਂਟ ਹੈ ਸਾਡੇ ਸਭ ਲਈ। ਸੀ ਫੇਅਰਰਸ ਕੀਪ ਅਸ ਸੇਫ, ਉਹ ਐਕਚੁਅਲੀ ਜਿਹੜੇ ਕੋਸਟ ਗਾਰਡਸ ਹੁੰਦੇ ਨੇ ਸਾਨੂੰ ਬਚਾ ਕੇ ਰੱਖਦੇ ਨੇ, ਸਾਨੂੰ ਸਾਰਿਆਂ ਨੂੰ ਨੈਚੁਰਲ ਡਿਜ਼ਾਸਟਰਸ ਹੋ ਗਈਆਂ, ਕੋਈ ਐਕਟੀਵਿਟੀਜ਼ ਹੋ ਗਈਆਂ, ਐਂਟੀ ਸੋਸ਼ਲ ਕ੍ਰਿਮੀਨਲ ਹੋ ਗਈਆਂ ਐਕਟੀਵਿਟੀਜ਼, ਇਨਵਾਇਰਮੈਂਟਲ ਡਿਟੀਰੀਓਰੇਸ਼ਨ ਜਿਹੜੀ ਹੋ ਰਹੀ ਹੈ, ਇਹਨਾਂ ਚੀਜ਼ਾਂ ਬਾਰੇ ਸਾਨੂੰ ਦੱਸਦੇ ਨੇ। ਕੌਣ ਦੱਸਦੇ ਨੇ, ਜਿਹੜੇ ਸੀ ਫੇਅਰਰਸ ਨੇ, ਜਿਹੜੇ ਸਮੁੰਦਰੀ ਜਹਾਜ਼ਾਂ 'ਤੇ ਕੰਮ ਕਰਦੇ ਨੇ, ਸਮੁੰਦਰ ਦੇ ਵਿੱਚ ਕੰਮ ਕਰਦੇ ਨੇ, ਸਮੁੰਦਰ ਨਾਲ ਰਿਲੇਟਿਡ ਵਰਕ ਕਰਦੇ ਨੇ। We dedicate 25th of June to the seafarers. ਕਿਉਂ ਨਾ ਇੱਕ ਗੀਤ ਸੁਣਿਆ ਜਾਏ ਜਿਹਦੇ ਵਿੱਚ ਕੋਈ ਸਮੁੰਦਰ ਦੀ ਗੱਲ ਆ ਜਾਏ, ਕਿੰਨਾ ਵਧੀਆ ਰਹੇਗਾ।
0: ਗਾਣੇ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ, ਤੁਸੀਂ ਉਹ ਆਰਜੇ ਰੀਮਾ ਦੇ ਨਾਲ ਸਪਾਈਸ ਡਰਾਈਵ ਵਿਦ ਆਰਜੇ ਰੀਮਾ ਇੰਜੋਏ ਕਰ ਰਹੇ ਹੋ। ਕੋਈ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਕੀ ਕਹਿੰਦਾ, ਜਾਨੇ ਮਨ ਇਹ ਜ਼ਿੰਦਗੀ ਤੇਰੇ ਬਿਨਾਂ ਬੜੀ ਅਧੂਰੀ ਲੱਗਦੀ ਹੈ, ਹਮ ਤੇਰੇ ਬਿਨ ਜੀ ਨਹੀਂ ਪਾਏਂਗੇ। ਹਿੰਦੀ ਜ਼ਿਆਦਾ ਹੋ ਗਈ, ਕੋਈ ਗੱਲ ਨਹੀਂ ਜੀ, ਹੋ ਜਾਂਦੀ, ਨਿਕਲ ਜਾਂਦੀ ਜਦੋਂ ਪਿਆਰ ਬਹੁਤ ਜ਼ਿਆਦਾ ਹੋ ਜਾਂਦਾ ਨਾ, ਭਰੋਸਾ ਹੈ ਤੇਰੇ 'ਤੇ ਬਹੁਤ ਜ਼ਿਆਦਾ ਵਗੈਰਾ ਵਗੈਰਾ। ਪਿਆਰ ਭਰੋਸਾ ਦੋਵੇਂ ਇੱਕੋ ਸਿੱਕੇ ਦੇ ਦੋ ਪਹਿਲੂ ਹੈ ਜਨਾਬ, ਪਿਆਰ ਹੈ ਤਾਂ ਭਰੋਸਾ ਹੋਣਾ ਜ਼ਰੂਰੀ ਹੈ, ਭਰੋਸਾ ਹੈ ਪਿਆਰ ਹੈ ਤਾਂ ਹੀ ਰਿਲੇਸ਼ਨਸ਼ਿਪ ਟਿਕਿਆ, ਨਹੀਂ ਤਾਂ ਨਹੀਂ। ਪਰ ਦੁਨੀਆਂ 'ਚ ਕਈ ਇਹੋ ਜਿਹੇ ਪਾਰਟਨਰ ਵੀ ਨੇ ਜਿਹੜੇ ਇੱਕ ਦੂਜੇ ਨੂੰ ਲੈ ਕੇ ਓਵਰ ਪ੍ਰੋਟੈਕਟਿਵ ਹੁੰਦੇ ਨੇ। ਵੈਸੇ ਓਵਰ ਪ੍ਰੋਟੈਕਟਿਵ ਹੋਣਾ ਚੰਗਾ ਹੈ ਜਾਂ ਮਾੜਾ ਹੈ ਤੁਹਾਨੂੰ ਜ਼ਿਆਦਾ ਪਤਾ ਹੋਏਗਾ, ਪਰ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਓਵਰ ਪ੍ਰੋਟੈਕਸ਼ਨ ਜ਼ਿਆਦਾ ਚੰਗੀ ਨਹੀਂ ਹੈ, ਇਹਦੇ ਨਾਲ ਪਿਆਰ ਦੀ ਗੱਡੀ ਕਿਸੇ ਵੇਲੇ ਆਊਟ ਆਫ ਟਰੈਕ ਹੋ ਸਕਦੀ। ਪਰ ਨਹੀਂ, ਇੱਕ ਮੁਹਤਰਮਾ ਇਹੋ ਜਿਹੀ ਹੈ ਜਿਹਨੇ ਕਿ ਪੋਸਟ ਕਰ ਦਿੱਤਾ ਬਕਾਇਦਾ ਆਪਣੇ ਸੋ ਕੋਲਡ ਬੋਏਫ੍ਰੈਂਡ ਦੇ ਲਈ ਕੜੇ ਨਿਯਮ ਓਵਰ ਪ੍ਰੋਟੈਕਸ਼ਨ ਦੇ ਚੱਲਦੇ ਆ, ਕੀ ਨੇ ਉਹ ਰੂਲਸ ਐਂਡ ਰੈਗੂਲੇਸ਼ਨਸ ਦੱਸਦੀਆਂ ਗਾਣੇ ਤੋਂ ਬਾਅਦ।
2: ਲਓ ਜੀ, ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਜ਼ਰਾ ਗੱਲਾਂ ਕਰੀਏ ਕਿ ਜੂਨ ਦਾ ਇਹ ਮਹੀਨਾ ਜਿਹੜਾ ਹੈ, ਬੜੀਆਂ ਵਧੀਆ ਵਧੀਆਂ ਇਹਨਾਂ ਇਸ ਮਹੀਨੇ 'ਚ ਗੱਲਾਂ ਹੋਈਆਂ। 18 June ਨੂੰ ਹੋਇਆ ਜੀ ਹਿਊਮਨ ਕੰਪਿਊਟਰ ਦਾ ਜਨਮ, ਨਹੀਂ ਨਹੀਂ ਨਹੀਂ ਨਹੀਂ ਨਹੀਂ ਜਨਮ ਨਹੀਂ ਹੋਇਆ, ਹਿਊਮਨ ਕੰਪਿਊਟਰ ਜਿਹੜੇ ਸੀ ਸ਼ਕੁੰਤਲਾ ਦੇਵੀ, ਐਕਚੁਅਲੀ 18 June 1980 ਵਿੱਚ ਉਹਨਾਂ ਨੇ ਫਸਟ ਟਾਈਮ 2 13-digit ਵਾਲੇ ਨੰਬਰਸ ਨੂੰ ਕੀਤਾ ਗੁਣਾ ਅਤੇ 28 ਸਕਿੰਟਾਂ ਦੇ ਵਿੱਚ ਦੇਤਾ ਉਹਦਾ ਜਵਾਬ। ਸੱਚੀ 18 June 1980 ਨੂੰ ਸ਼ਕੁੰਤਲਾ ਦੇਵੀ ਮਲਟੀਪਲਾਈਡ 2 13-digit ਨੰਬਰਸ ਐਂਡ ਗੇਵ ਦਾ ਕਰੈਕਟ ਆਂਸਰ ਇਨ 28 seconds। ਓ ਗੋਡ, ਸੱਚੀ ਗੱਲ ਹੈ। ਸੋ ਸ਼ਕੁੰਤਲਾ ਦੇਵੀ ਨੂੰ ਐਵੇਂ ਤਾਂ ਨਹੀਂ ਅਸੀਂ ਉਹ ਕਹਿੰਦੇ ਨਾ ਕਿ ਬਈ ਹਿਊਮਨ ਕੰਪਿਊਟਰ ਨੇ। ਸ਼ਕੁੰਤਲਾ ਦੇਵੀ ਬਾਰੇ ਕੁਛ ਬੜੀਆਂ ਵਧੀਆ ਗੱਲਾਂ ਨੇ ਜਿਹੜੀਆਂ ਕਿ ਸ਼ਾਇਦ ਤੁਹਾਨੂੰ ਨਾ ਪਤਾ ਹੋਣ, ਮੈਂ ਦੱਸਾਂਗੀ। ਸ਼ੀ ਵਾਜ ਬੈਸਟ ਨੋਨ ਐਜ਼ ਦਾ ਹਿਊਮਨ ਕੰਪਿਊਟਰ ਵਾਕਈ, ਕਿਉਂਕਿ ਉਹ ਕੈਲਕੂਲੇਸ਼ਨ ਸਾਰੀਆਂ ਆਪਣੇ ਦਿਮਾਗ 'ਚ ਫਟਾਫਟ ਸਕਿੰਟਾਂ 'ਚ ਕਰ ਲੈਂਦੇ ਸੀ। ਨਾਲ ਹੀ ਇੱਥੇ ਗੱਲ ਆ ਜਾਂਦੀ ਹੈ ਕਿ ਜ਼ੀਰੋ ਜਿਹੜਾ ਹੈਗਾ ਉਹ ਕਿਸ ਨੇ ਇਨਵੈਂਟ ਕੀਤਾ ਸੀ। ਜ਼ੀਰੋ ਇਨਵੈਂਟ ਕੀਤਾ ਗਿਆ ਸੀ ਬ੍ਰਹਮ ਗੁਪਤਾ ਨੇ, ਇਹ ਕਿਹਾ ਜਾਂਦਾ ਹੈ। ਹੀ ਡਿਵੈਲਪਡ ਅ ਸਿੰਬਲ ਫੋਰ ਜ਼ੀਰੋ, ਅ ਡੋਟ ਅੰਡਰਨੀਥ ਨੰਬਰਸ। ਸੋ ਹੂ ਇਨਵੈਂਟਿਡ ਜ਼ੀਰੋ ਐਂਡ ਹੂ ਇਨਵੈਂਟਿਡ ਮੈਥਸ? ਜਿਹਨਾਂ ਨੂੰ ਮੈਥਸ ਚੰਗਾ ਨਹੀਂ ਲੱਗਦਾ ਉਹ ਕਹਿਣਗੇ ਮਾਈ ਗੋਡ ਕਿਉਂ ਮੈਥਸ ਕਰਤਾ ਇਨਵੈਂਟ, ਬਟ ਬਈ ਮੈਥਸ ਤੋਂ ਬਿਨਾਂ ਤਾਂ ਜੀਵਨ ਹੀ ਨਹੀਂ ਚੱਲ ਸਕਦਾ। ਆਰਕਿਮਿਡੀਜ਼ ਇਜ਼ ਨੋਨ ਐਜ ਦਾ ਫਾਦਰ ਆਫ ਮੈਥਮੈਟਿਕਸ। Mathematics is one of the ancient sciences developed in the time immemorial. Archimedes. Yaad rakhya je. Kadi kam aayega mere question jehde ne. Yaad rakh lena. Kadi kadi quiz hunda hai na usle yaad nahi aanda. Fir banda kehnda oho. So mother of maths bhi kise nu kiha gaya hai. Tusi labbo jara google karo te labbo mother of maths kinu kiha gaya. Aisi gal kar rahi si Shakuntala Devi di. ਸ਼ਕੁੰਤਲਾ ਦੇਵੀ ਦਾ ਜਨਮ 1929 'ਚ ਹੋਇਆ ਸੀ 4 ਨਵੰਬਰ ਨੂੰ ਲੇਕਿਨ 18 ਜੂਨ ਉਹਨਾਂ ਲਈ ਬੜੀ ਸਪੈਸ਼ਲ ਰਹੀ ਜਦੋਂ ਫਸਟ ਟਾਈਮ ਉਹਨਾਂ ਨੇ ਮਲਟੀਪਲੀਕੇਸ਼ਨ ਕੀਤੀ 28 ਘੰਟਾ 'ਚ ਆਨਸਰ ਦੇ ਦਿੱਤਾ ਵਰਲਡ ਰਿਕਾਰਡ ਬਣਾਇਆ ਸੀ ਉਸ ਵੇਲੇ ਉਹਨਾਂ ਨੇ ਦੇਖ ਜੇ ਅਰਲੀ ਲਾਈਫ ਅਸੀਂ ਸ਼ਕੁੰਤਲਾ ਦੇਵੀ ਦੀ ਗੱਲ ਕਰੀਏ ਤਾਂ 6 ਸਾਲ ਦੀ ਉਮਰ ਵਿੱਚ ਹੀ ਐਕਚੁਅਲੀ ਉਹਨਾਂ ਨੇ ਆਪਣੀਆਂ ਜਿਹੜੀਆਂ ਇਹ ਯੋਗਤਾ ਜਿਹੜੀ ਰੱਬ ਵੱਲੋਂ ਹੀ ਉਹਨਾਂ ਨੂੰ ਇਹ ਯੋਗਤਾ ਮਿਲੀ ਸੀ ਉਸ ਬਾਰੇ ਡਿਮੋਨਸਟ੍ਰੇਟ ਉਹਨਾਂ ਦਾ ਹੋ ਗਿਆ ਸੀ ਪਤਾ ਲੱਗ ਗਿਆ ਸੀ ਕਿ ਸ਼ਕੁੰਤਲਾ ਦੇਵੀ ਮੈਂਟਲ ਕੈਲਕੂਲੇਸ਼ਨ ਫਟਾਫਟ ਕਰ ਲੈਂਦੇ ਨੇ ਸ਼ਕੁੰਤਲਾ ਦੇਵੀ ਉਹਨਾਂ ਦੀ ਸ਼ਾਦੀ ਪਰਿਤੋਸ਼ ਬੈਨਰਜੀ ਨਾਲ ਹੋਈ ਸੀ ਜਿਹੜੇ ਕਿ IAS ਆਫਿਸਰ ਸੀ ਕਲਕੱਤਾ ਦੇ ਜ਼ਿਆਦਾ ਦੇਰ ਉਹਨਾਂ ਦੀ ਸ਼ਾਦੀ ਨਹੀਂ ਚੱਲੀ ਬਟ ਸ਼ਕੁੰਤਲਾ ਦੇਵੀ ਨੇ ਆਪਣੀ ਲਾਈਫ ਦੇ ਵਿੱਚ ਬਹੁਤ ਪ੍ਰੋਗਰੈਸ ਕੀਤੀ ਔਰ ਕਈ ਬੁੱਕਸ ਛੱਡ ਕੇ ਗਏ ਤੁਹਾਨੂੰ ਯਾਦ ਹੋਏਗਾ ਇੱਕ ਪਿਕਚਰ ਵੀ ਆਈ 2019 ਦੇ ਵਿੱਚ ਇੱਕ ਮੂਵੀ ਬਣੀ ਸ਼ਕੁੰਤਲਾ ਦੇਵੀ ਨਹੀਂ ਦੇਖੀ ਤਾਂ ਜ਼ਰੂਰ ਦੇਖਣਾ ਫਿਲਮ ਸਟਾਰ ਵਿਦਿਆ ਬਾਲਨ ਨੇ ਲੀਡ ਰੋਲ ਕੀਤਾ ਸੀ ਬਾਕੀ ਸਾਨੀਆ ਮਲਹੋਤਰਾ ਅਮਿਤ ਸਾਧ ਐਂਡ ਜਿਸ਼ੂ ਸੇਨ ਗੁਪਤਾ ਵੀ ਸਪੋਰਟਿੰਗ ਰੋਲਸ ਵਿੱਚ ਸੀਗੇ ਇਟ ਵਾਜ਼ ਅ ਗੁੱਡ ਮੂਵੀ ਟੂ ਨੋ ਅਬਾਊਟ ਸ਼ਕੁੰਤਲਾ ਦੇਵੀ ਜ਼ਰੂਰ ਦੇਖਣਾ ਅਤੇ ਨਾਲ ਐਸੇ ਗੀਤ ਗਾਣੇ ਤਾਂ ਚੱਲਦੇ ਹੀ ਰਹਿੰਦੇ ਨੇ ਸਾਡੇ

0: 7365.
1: Gura Satri Akal, Namaskar, Adab, and Hello. ਅੱਜ ਦਿਨ ਬੁੱਧਵਾਰ 6 ਮਈ 2026 ਦਾ ਵਰਾ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 558 ਦੇ ਵੈਸਾਖ ਮਹੀਨੇ ਦੀ 23 ਤਰੀਕ ਹੈ। ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਪੰਜਾਬ ਦੇ ਵਿੱਚ ਬੀਤੇ ਕੱਲ੍ਹ ਤੋਂ ਨਸ਼ੇ ਅਤੇ ਸਮਾਜਿਕ ਆਰਥਿਕ ਜਨਗਣਨਾ ਦੀਆਂ ਸ਼ੁਰੂਆਤਾਂ ਹੋ ਗਈਆਂ। ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਜਿੱਥੇ ਇਸ ਮਾਮਲੇ ਦੇ ਵਿੱਚ ਲੋਕਾਂ ਨੂੰ ਇਹ ਯਕੀਨ ਦਵਾਇਆ ਕਿ ਉਹਨਾਂ ਦੀ ਜਾਣਕਾਰੀ ਸੁਰੱਖਿਅਤ ਰਹੇਗੀ, ਉੱਥੇ ਜਨਗਣਨਾ ਦੇ ਉਦੇਸ਼ ਦੇ ਬਾਰੇ ਜਾਣਕਾਰੀ ਦਿੱਤੀ ਕਿ ਨਸ਼ੇ ਕਰਨ ਦੀ ਹੱਦ ਅਤੇ ਇਸ ਦੇ ਪ੍ਰਭਾਵ ਦਾ ਮੁਲਾਂਕਣ ਕਰਨਾ ਪੰਜਾਬ ਸਰਕਾਰ ਦੀ ਪ੍ਰਾਪਤੀ ਰਹੇਗੀ। ਜਦੋਂ ਕਿ ਦੂਜੇ ਪਾਸੇ ਵਿਰੋਧੀ ਪਾਰਟੀਆਂ ਇਸ ਤੋਂ ਬੁਰੀ ਤਰ੍ਹਾਂ ਖਫਾ ਨੇ। ਉਹਨਾਂ ਦਾ ਕਹਿਣਾ ਸੀ ਕਿ ਇਸ ਨਾਲ ਲੋਕਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਤੰਗ ਕੀਤਾ ਜਾ ਸਕਦਾ, ਬਿਨਾਂ ਵਜੇ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ। ਦੂਜੇ ਪਾਸੇ ਜਾਣੇ ਪਛਾਣੇ ਅੰਦਾਜ਼ ਦੇ ਵਿੱਚ ਸਰਕਾਰ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਦਿਆਂ ਬੀਤੇ ਕੱਲ੍ਹ ਮਾਣਯੋਗ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਤਾਂ ਕੀਤੀ, ਪਰ ਕਮਾਲ ਦੀ ਗੱਲ ਇਹ ਰਹੀ ਕਿ ਉਹਨਾਂ ਤੋਂ ਵੀ 1.25 ਘੰਟਾ ਪਹਿਲਾਂ ਯਾਨੀ ਕਿ 10:40 'ਤੇ ਬਾਗੀ ਹੋਏ ਰਾਜ ਸਭਾ ਦੇ 7 ਮੈਂਬਰਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਆਪਣਾ ਪੱਖ ਰੱਖ ਦਿੱਤਾ, ਜਦੋਂ ਕਿ ਉਸ ਤੋਂ ਕੁਝ ਪਲਾਂ ਬਾਅਦ ਯਾਨੀ ਕਿ 12 ਦੇ ਕਰੀਬ ਆਪਣੇ ਪੂਰੇ ਲਾਮ ਲਸ਼ਕਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਮਾਣਯੋਗ ਰਾਸ਼ਟਰਪਤੀ ਕੋਲ ਪਹੁੰਚੇ। ਰਾਸ਼ਟਰਪਤੀ ਭਵਨ ਦੇ ਬਾਹਰ ਸਾਰੇ ਹੀ MLA ਇੰਤਜ਼ਾਰ ਕਰਦੇ ਰਹੇ ਅਤੇ ਆਪਣੇ ਬਾਰੇ ਭਰੋਸੇਯੋਗਤਾ ਦਰਸਾਉਂਦਿਆਂ ਮਾਣਯੋਗ ਰਾਸ਼ਟਰਪਤੀ ਤੋਂ ਇਹ ਮੰਗ ਕੀਤੀ ਗਈ ਕਿ ਇਹਨਾਂ 7 ਦੇ 7 ਬਾਗੀ ਸੰਸਦ ਮੈਂਬਰਾਂ ਦੀ ਰਾਜ ਸਭਾ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ, ਭਾਵੇਂ ਕਿ ਇਹਦੇ ਉੱਤੇ ਕੋਈ ਵੀ ਫੈਸਲਾ ਹਾਲ ਦੀ ਘੜੀ ਆਉਂਦਾ ਦਿਖਾਈ ਨਹੀਂ ਦੇ ਰਿਹਾ, ਪਰ ਨਾਲ ਜੁੜੇ 94 MLAs ਨੂੰ ਇੱਕ ਸਾਰਥਕ ਸੁਨੇਹਾ ਦੇਣ ਦੀ ਕੋਸ਼ਿਸ਼ ਵਜੋਂ ਇਸ ਨੂੰ ਦੇਖਿਆ ਜਾ ਸਕਦਾ। ਅਤੇ ਉੱਧਰ ਸਾਰੇ ਦੇ ਸਾਰੇ ਨਤੀਜੇ 5 ਰਾਜਾਂ ਜਾਂ ਫਿਰ 4 ਰਾਜਾਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚੋਂ ਹਾਸਲ ਹੋ ਗਏ ਨੇ, ਜਿਸ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਉੱਥੇ ਭਾਜਪਾ ਨੇ ਸਪੱਸ਼ਟ ਬਹੁਮਤ ਹਾਸਲ ਕਰਦਿਆਂ 207 ਅਤੇ ਬੀਤੇ ਸਮੇਂ ਵਿੱਚ ਰਾਜ ਸੱਤਾ ਦੇ ਕਾਬਜ਼ ਰਹੀ ਤ੍ਰਿਮਣੂਲ ਕਾਂਗਰਸ ਦੇ 80 ਸੀਟਾਂ 'ਤੇ ਸਿਮਟ ਜਾਣ ਦੀ ਗੱਲ ਆਈ ਹੈ। ਕਾਂਗਰਸ ਸਿਰਫ 2 ਸੀਟਾਂ ਲੈ ਸਕੀ। ਦੂਜੇ ਪਾਸੇ ਤਾਮਿਲਨਾਡੂ ਦੇ ਵਿੱਚ ਨਵੀਂ ਪਾਰਟੀ ਜਾਣੇ ਪਛਾਣੇ ਅਦਾਕਾਰ ਵਿਜੇ ਦੀ ਅਗਵਾਈ ਦੇ ਹੇਠਾਂ 107 ਸੀਟਾਂ ਦੇ ਨਾਲ ਬਹੁਮਤ ਲੈ ਗਈ। ਜੇਕਰ ਗੱਲ ਕਰੀਏ ਆਪਾਂ ਕੇਰਲ ਦੀ, ਅਤੇ ਕੇਰਲ ਦੇ ਵਿੱਚੋਂ ਖੱਬੇ ਪੱਖੀ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਦਾ ਸੱਤਾ ਦੇ ਵਿੱਚੋਂ ਬੁਰੀ ਤਰ੍ਹਾਂ ਮਨਫੀ ਹੋਣਾ ਆਪਣੇ ਆਪ ਦੇ ਵਿੱਚ ਫਿਕਰਮੰਦੀ ਵਾਲੀ ਗੱਲ ਹੈ, ਪਰ ਉੱਥੇ ਹਾਲ ਦੀ ਘੜੀ 102 ਸੀਟਾਂ ਲੈ ਕੇ UDF ਨੇ ਬਹੁਮਤ ਕਾਇਮ ਕੀਤਾ ਅਤੇ ਅਸਾਮ ਦੇ ਵਿੱਚ ਉਹੀ ਪੁਰਾਣੇ ਨਤੀਜੇ ਯਾਨੀ ਕਿ BJP ਲਗਾਤਾਰਤਾ ਦੇ ਨਾਲ ਬਰਕਰਾਰ ਰਹੀ। ਪੁਡੂਚੇਰੀ ਵਿਧਾਨ ਸਭਾ ਚੋਣਾਂ ਦੇ ਵਿੱਚ NDA ਨੇ 18 ਸੀਟਾਂ, ਕਾਂਗਰਸ ਨੇ 3 ਅਤੇ ਆਜ਼ਾਦ ਉਮੀਦਵਾਰਾਂ ਨੇ 3 ਸੀਟਾਂ ਹਾਸਲ ਕੀਤੀਆਂ। ਹਾਲਾਂਕਿ ਮਾਣਯੋਗ ਪ੍ਰਧਾਨ ਮੰਤਰੀ ਇਹ ਆਖਦੇ ਨੇ ਕਿ ਗੰਗੋਤਰੀ ਤੋਂ ਲੈ ਕੇ ਗੰਗਾ ਸਾਗਰ ਤੱਕ ਕਮਲ ਖਿੜ ਗਿਆ ਅਤੇ ਹੁਣ ਪੰਜਾਬ ਦੀ ਵਾਰੀ ਹੈ। ਦੇਖਣਾ ਹੋਵੇਗਾ ਕਿ ਜਨਵਰੀ ਜਾਂ ਫਰਵਰੀ 2027 ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੇ ਵਿੱਚ ਆਖਿਰਕਾਰ BJP ਕਿਸ ਤਰ੍ਹਾਂ ਦੀ ਰਣਨੀਤੀ ਅਖਤਿਆਰ ਕਰਦੀ ਹੈ। ਜਦੋਂ ਕਿ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਖਦੇ ਨੇ ਕਿ ਪੰਜਾਬ ਵਿੱਚ ਭਾਜਪਾ ਸ਼ੇਖ ਚਿੱਲੀ ਵਾਲੇ ਸੁਪਨੇ ਵੇਖ ਰਹੀ ਹੈ। ਇਸੇ ਤਰ੍ਹਾਂ ਦਾ ਹੀ ਬਿਆਨ ਰਾਜਾ ਵੜਿੰਗ ਹੋਣਾ ਨੇ ਦਿੱਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਉਹ ਆਖਦੇ ਨੇ ਕਿ ਪੰਜਾਬ ਭਾਜਪਾ ਨੇਤਾ ਖਿਆਲੀ ਪੁਲਾਓ ਨਾ ਪਕਾਉਣ। ਅਤੇ ਜਦੋਂ ਕਿ ਇਸ ਸਾਰੇ ਮਾਮਲੇ ਦੇ ਵਿੱਚ ਇੱਕ ਆਧਾਰ ਬਣਾਉਣ ਵਾਲੀ ਸੰਸਥਾ ਯਾਨੀ ਕਿ RSS ਦੀ ਜ਼ਮੀਨੀ ਮਿਹਨਤ ਰੰਗ ਲਿਆਉਂਦੀ ਦਿਖਾਈ ਦਿੰਦੀ ਹੈ। ਚਿਰਾਂ ਤੋਂ ਇਸ ਮਾਮਲੇ 'ਚ ਯਤਨਸ਼ੀਲ RSS ਨੇ ਆਖਿਰਕਾਰ ਪੱਛਮੀ ਬੰਗਾਲ ਦੇ ਵਿੱਚ ਰਾਜ ਸੱਤਾ 'ਤੇ ਕਬਜ਼ਾ ਕਰ ਹੀ ਲਿਆ। ਅਤੇ ਉੱਧਰ ਪਰਸੋਂ ਦੇਰ ਸ਼ਾਮ ਭਗਵੰਤ ਮਾਨ ਹੋਣਾ ਨੇ ਪੰਜਾਬ ਦੇ ਵਿੱਚ 250 ਪੇਂਡੂ ਖੇਡ ਮੈਦਾਨਾਂ ਦਾ ਵਰਚੁਅਲ ਉਦਘਾਟਨ ਕੀਤਾ। ਉਹਨਾਂ ਆਖਿਆ ਕਿ ਪੰਜਾਬ ਦੇ ਪਿੰਡਾਂ ਵਿੱਚੋਂ ਹੁਣ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਹੋਣਗੇ ਅਤੇ ਪੰਜਾਬ ਸਰਕਾਰ ਇੱਕ ਸ਼ਾਨਦਾਰ ਖੇਡ ਨੀਤੀ ਬਣਾਉਣ ਜਾ ਰਹੀ ਹੈ। ਅਤੇ ਉੱਧਰ ਗਿਆਨੀ ਰਘਵੀਰ ਸਿੰਘ ਜਿਹੜੇ ਕਿ ਸਾਬਕਾ ਜਥੇਦਾਰ ਨੇ, ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਨੂੰ ਚਿੱਠੀ ਲਿਖੀ ਹੈ, ਜਿਸ ਦੇ ਵਿੱਚ ਉਹਨਾਂ ਨੇ 1984 ਦੇ ਸਾਕਾ ਨੀਲਾ ਤਾਰਾ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਲਾਪਤਾ ਹੋਏ ਦਸਤਾਵੇਜ਼ਾਂ ਦਾ ਅਤੇ ਨਾਲ ਹੀ 328 ਲਾਪਤਾ ਸਰੂਪਾਂ ਦੇ ਮਾਮਲੇ ਦੀ ਚਰਚਾ ਕੀਤੀ ਹੈ। ਅਤੇ ਇੱਧਰ ਪੰਜਾਬ ਦੀ ਮੰਤਰੀ ਬੀਬਾ ਬਲਜੀਤ ਕੌਰ ਉਹਨਾਂ ਨੇ ਦਾਅਵਾ ਕੀਤਾ ਹੈ ਕਿ 4 ਸਾਲਾਂ ਦੇ ਦੌਰਾਨ ਸਾਡੀ ਵੱਡੀ ਉਪਲਬਧੀ ਇਹ ਰਹੀ ਹੈ ਕਿ 26.68 ਕਰੋੜ ਦੇ ਕਰਜ਼ਿਆਂ ਦੇ ਨਾਲ 1367 ਪਰਿਵਾਰਾਂ ਨੂੰ ਅਸੀਂ ਆਤਮ ਨਿਰਭਰ ਬਣਾ ਦਿੱਤਾ ਹੈ। 1229 ਲਾਭਪਾਤਰੀਆਂ ਨੂੰ 5.39 ਕਰੋੜ ਦੀ ਸਬਸਿਡੀ ਸਹਾਇਤਾ ਦੇਣ ਦਾ ਵੀ ਉਹਨਾਂ ਨੇ ਚਰਚਾ ਕੀਤੀ ਹੈ, ਜਿਸ ਦੇ ਨਾਲ ਛੋਟੇ ਅਤੇ ਮੱਧਮ ਦਰਜੇ ਦੇ ਉੱਦਮੀਆਂ ਨੂੰ ਪੰਜਾਬ ਦੇ ਵਿੱਚ ਪੈਰਾਂ ਸਿਰ ਖੜ੍ਹੇ ਹੋਣ ਦੇ ਵਿੱਚ ਮਦਦ ਮਿਲੀ। ਬਿੰਦਰ ਮਾਨ ਉਹਨਾਂ ਦੇ ਖਿਆਲ ਦੇ ਨਾਲ ਦਿਓ ਆ ਗਿਆ ਕਿ ਬੜੇ ਬੈਠ ਸੋਚਦੇ ਨੇ, ਕਦ ਡੁੱਬੂ ਤਾਰਾ ਬਣ ਕੇ ਡਾਢੇ ਹੱਥ ਫੜਾਈ ਬੈਠੇ, ਆਹ ਜ਼ਿੰਦਗੀ ਦੇ ਮਣਕੇ ਉੱਡਣ ਖਟੋਲੇ ਵਾਂਗੂ ਉੱਡਣਾ, ਤੋੜ ਤੂੜ ਕੇ ਤੀਰਾਂ ਨੂੰ ਰਾਜੇ ਬਣ ਕੇ ਦੁਨੀਆਂ ਜਿੱਤਣੀ, ਰੱਖ ਜ਼ਿੰਦਾਬਾਦ ਜ਼ਮੀਰਾਂ ਨੂੰ। ਪਰਮਿੰਦਰ ਦੇ ਇਜਾਜ਼ਤ, ਮਿਹਰਬਾਨੀ।
0: ਚਾਚਾ ਜੀ ਵਾਕਈ ਪੰਜਾਬੀ ਛੇੜਛਾੜ ਕਰਨ ਸਭ ਤੋਂ ਮੂਹਰੇ ਆ।
2: ਓਏ ਕੱਲੇ ਪੰਜਾਬੀ ਨੀ, ਹਰਿਆਣਵੀ ਕਿਹੜਾ ਘੱਟ ਨੇ, ਤੂੰ ਚੁੱਪ ਹੀ ਰਹਿ।
0: ਕਿਉਂ?
2: ਓਏ ਚਾਰੇ ਪਾਸੇ ਅੱਗ ਲੱਗੀ ਹੋਈ ਆ। ਪਿੱਛੇ ਜੇ ਬਦੀਜ ਮੈਂ ਹਰਿਆਣੇ ਚਲਿਆ ਗਿਆ, ਇੱਕ ਕੋਲਜੀਏਟ ਬੱਸ ਵਿੱਚ ਜਨਾਨੀ ਨਾਲ ਛੇੜਖਾਨੀ ਕਰੀ ਜਾਵੇ।
0: ਅੱਛਾ,
2: ਜਨਾਨੀ ਕਹਿੰਦੀ ਛੋਰੇ ਕਿਆ ਕਰ ਰਹੀ ਆ ਸੈ?
0: ਕੀ ਕਹਿੰਦਾ?
2: ਕਹਿੰਦਾ BSC ਕਰ ਗਿਆ ਹੂੰ। ਬੱਸ 'ਚ ਖੜਾ ਸੀ ਸਿਪਾਹੀ, ਜਨਾਨੀ ਥੋੜੀ ਜਿਹੀ ਗਾਹਾਂ ਖਿਸ ਕੇ ਸੇਫ ਜੀ ਹੋ ਕੇ ਸਿਪਾਹੀ ਦੇ ਕੋਲ ਜਾ ਕੇ ਖੜ ਗਈ ਤੇ ਉਹਨੂੰ ਟਾਂਚ ਨਾਲ ਪੁੱਛਦੀ ਆ, ਅਬ ਕਿਆ ਕਰੇਗਾ?
0: ਫਿਰ ਕੀ ਕਹਿੰਦਾ?
2: ਕਹਿੰਦਾ MSC ਕਰੂੰਗਾ। ਪਤੰਦਰ ਸਿਪਾਹੀ ਦੀ ਵੀ ਪਰਵਾਹ ਨਾ ਕਰੇ, ਕੋਲ ਆ ਗਏ, ਛੇੜਛਾੜ ਫੇਰ ਸ਼ੁਰੂ ਕਰਤੀ। ਜਨਾਨੀ ਅੱਕ ਕੇ ਪੁੱਛਦੀ, ਅਬ ਕਿਆ ਕਰਕੇ ਛੋੜੇਗਾ?
0: ਫਿਰ ਕੀ ਕਹਿੰਦਾ?
2: ਕਹਿੰਦਾ PhD ਛੋੜੂਗਾ।
3: ਤੇ ਲਓ ਜੀ ਜਨਾਬ ਜੀ, ਹੁਣ ਆਰ ਜੇ ਰੀਮਾ ਨੂੰ ਦੇ ਦਿਓ ਇਜਾਜ਼ਤ, ਪਰ ਜਾਣ ਤੋਂ ਪਹਿਲਾਂ ਤੁਹਾਨੂੰ ਇੱਕ ਕੰਮ ਦੀ ਗੱਲ ਜ਼ਰੂਰ ਕਹਿਣਾ ਚਾਹੂੰਗੀ। ਕਹਿੰਦੇ ਨੇ ਦੋ ਗੱਲਾਂ 'ਤੇ ਹਮੇਸ਼ਾ ਕੰਟਰੋਲ ਹੋਣਾ ਚਾਹੀਦਾ। ਬਹੁਤੇ ਲੋਕ ਨਾ ਐਵੇਂ ਆਪਣੀਆਂ ਫੜਾਂ ਜੀਆਂ ਮਾਰਦੇ ਰਹਿੰਦੇ, ਸਾਨੂੰ ਆਹ ਪਤਾ, ਸਾਨੂੰ ਉਹ ਪਤਾ, ਪਰ ਉਹ ਕਹਿੰਦੇ ਨੇ ਪਤਾ ਨਾ ਥੋ ਅਤੇ ਲੈ ਦੇ ਪਾਪਾ ਆਓ, ਉਹਨਾਂ ਦੇ ਨਾਲ ਕਈ ਵਾਰੀ ਇੱਦਾਂ ਦੀਆਂ ਗੱਲਾਂ ਵੀ ਹੋ ਜਾਂਦੀਆਂ। ਸੋ ਦੋ ਗੱਲਾਂ 'ਤੇ ਹਮੇਸ਼ਾ ਕੰਟਰੋਲ ਕਰਨਾ ਜ਼ਰੂਰੀ ਹੈ, ਜੇ ਇਨਕਮ ਜ਼ਿਆਦਾ ਨਾ ਹੋਵੇ ਤਾਂ ਖਰਚੇ ਦੇ ਉੱਪਰ, ਅਤੇ ਜੇ ਜਾਣਕਾਰੀ ਜ਼ਿਆਦਾ ਨਾ ਹੋਵੇ ਤੇ ਸ਼ਬਦਾਂ ਦੇ ਉੱਪਰ। ਸੋ ਜਾਣਕਾਰੀ ਪੂਰੀ ਹੋਵੇਗੀ ਤਾਂ ਹੀ ਕਿਸੇ ਨੂੰ ਕਹਿਣ ਵਾਲੇ ਬਣੋਗੇ, ਅਦਰਵਾਈਜ਼ ਨਹੀਂ ਕਹਿ ਸਕਦੇ। ਫਿਲਹਾਲ ਜਾਣਕਾਰੀ ਭਰਪੂਰ ਪ੍ਰੋਗਰਾਮ ਦੇਣ ਦੀ ਕੋਸ਼ਿਸ਼ ਮੈਂ ਵੀ ਕੀਤੀ ਹੈ ਜੀ, ਉਮੀਦ ਕਰਦੀ ਹਾਂ ਕਿ ਤੁਹਾਨੂੰ ਪਸੰਦ ਆਈ ਹੋਏਗੀ। ਫਿਲਹਾਲ ਦਿਓ ਆਪਣੀ ਆਰ ਜੇ ਰੀਮਾ ਨੂੰ ਇਜਾਜ਼ਤ, ਗੁੱਡ ਬਾਏ, ਟੇਕ ਕੇਅਰ, ਲਵ ਯੂ ਆਲ, ਐਂਡ ਯੈਸ, ਕੀਪ ਲਿਸਨਿੰਗ ਟੂ 88 FM, ਇਟਸ ਸਪਾਈਸੀ ਸਪਾਈਸ।

0: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ, ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ 88 FM।
1: ਪਾਣੀ ਦੀਆਂ ਛੱਲਾਂ ਹੋਵਣ
2: ਸਤਿ ਸ਼੍ਰੀ ਅਕਾਲ, ਯੂ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਈ। ਯੂ ਮੇ ਕੋਂਟੈਕਟ ਅਸ ਡਾਇਰੈਕਟਲੀ ਔਨ 021-373-1158।
0: ਆਓ ਪੰਜਾਬ ਬਾਰੇ ਜਾਣੀਏ ਨੂੰ ਪ੍ਰਾਊਡਲੀ ਸਪੋਂਸਰ ਕਰਦੇ ਨੇ ਇੰਡੋ ਕੀਵੀ ਟਰੈਵਲਸ, ਪੰਜਾਬੀਆਂ ਦੀ ਇੱਕੋ ਇੱਕ ਆਪਣੀ ਟਰੈਵਲ ਏਜੰਸੀ ਜਿੱਥੇ ਤੁਸੀਂ ਇਹ ਟਿਕਟਾਂ ਦੇ ਪੱਖੋਂ ਕੰਟੈਕਟ ਕਰ ਸਕਦੇ ਹੋ 0800-03-03-93 ਜਾਂ 0226-5-6406।
3: ਬਾਜਰਾ ਪੁਰਾਣੀ ਜ਼ਮੀਨ ਵਿੱਚ ਸਾਉਣੀ ਦੀ ਮੁੱਖ ਫਸਲ ਬਾਜਰਾ ਹੈ। ਬਾਜਰੇ ਦੀ ਹਰੀ ਭਰੀ ਫਸਲ ਬਰਸਾਤ ਵਿੱਚ ਬਹੁਤ ਸੋਹਣਾ ਨਜ਼ਾਰਾ ਦਿੰਦੀ ਹੈ। ਭਾਵੇਂ ਬਾਜਰਾ ਹੇਠ ਰਕਬਾ ਚੌਖਾ ਘੱਟ ਗਿਆ, ਪਰ ਫਿਰ ਵੀ ਪੰਜਾਬ ਵਿੱਚ ਲਗਭਗ 31,000 ਹੈਕਟੇਅਰ ਧਰਤੀ ਵਿੱਚ ਬਾਜਰੇ ਦੀ ਖੇਤੀ ਹੁੰਦੀ ਆ। 20 ਕੁਇੰਟਲ ਪ੍ਰਤੀ ਹੈਕਟਰ ਇਸ ਦਾ ਝਾੜ ਹੈ। ਬਾਜਰੇ ਬਾਰੇ ਚੰਗੀ ਖੋਜ ਹੋਈ ਹੈ ਅਤੇ ਇਸ ਲਈ ਕਈ ਦੋਗਲੀਆਂ ਕਿਸਮਾਂ ਬਣ ਗਈਆਂ ਹਨ। ਮੈਕਸੀਕਨ ਕਣਕ ਆਉਣ ਤੋਂ ਪਹਿਲਾਂ ਬਾਜਰੇ ਉੱਤੇ ਚੰਗਾ ਕੰਮ ਹੋਇਆ ਸੀ। ਬਾਜਰੇ ਦੀਆਂ ਉੱਨਤ ਕਿਸਮਾਂ ਵੀ ਵਿਕਸਿਤ ਨੇ। ਬਾਜਰੇ ਦੀ ਬਿਜਾਈ ਮੀਂਹ ਪੈਣ ਉੱਤੇ ਸਾਉਣ ਦੇ ਮਹੀਨੇ ਕੀਤੀ ਜਾਂਦੀ ਹੈ। ਗੇਤੀ ਬਿਜਾਈ ਕਾਰਨ ਮੀਂਹ ਨਾਲ ਬੋਰ ਕੇ ਧੋਤੇ ਜਾਣ ਦਾ ਡਰ ਰਹਿੰਦਾ ਹੈ। ਬਾਜਰੇ ਦੀ 1 ਏਕੜ ਬਿਜਾਈ ਵਿੱਚ 2 ਕਿਲੋਗ੍ਰਾਮ ਬੀਜ ਪੈਂਦਾ ਹੈ।
2: ਸਤਿ ਸ਼੍ਰੀ ਅਕਾਲ, ਯੂ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਈ। ਯੂ ਮੇ ਕੋਂਟੈਕਟ ਅਸ ਡਾਇਰੈਕਟਲੀ ਔਨ 021-373-1158।
4: ਮੈਂ ਜੀ ਤੁਹਾਡਾ ਆਪਣਾ ਗਿਲ ਰਣਜੋਤ, ਤੁਸੀਂ ਸੁਣ ਰਹੇ ਹੋ ਰੇਡੀਓ ਸਪਾ।

0: ਮੁੱਛਾਂ ਨੂੰ ਵੱਟ ਚੜਾਏ ਹੋਏ ਨੇ।
1: ਕੀ ਬਾਤ ਆ ਬਈ,
0: ਹੱਥਾਂ ਵਿੱਚ ਖੂੰਡੇ ਲਿਸ਼ਕਾਏ ਹੋਏ ਨੇ।
1: ਹੱਦ ਕੇ ਜਾਵਾ
0: ਓਏ, ਸਾਡੇ ਨਾਲ ਨੱਚੋ ਸੋਹਣਿਓ, ਕਿਉਂਕਿ ਜੈਜੀ ਬੈਂਸ ਤੋਂ

0: ਇਹੀ ਛੋਟਾ ਜਿਹਾ ਪਰਿਵਾਰ ਹੈ ਆਪਣਾ।
1: ਇਹ ਸਾਰਾ ਸਾਡਾ ਪਰਿਵਾਰ ਹੈ।
2: ਹਾਂ ਪੁੱਤ,
1: ਮੈਨੂੰ ਤਾਂ ਲੱਗਿਆ ਪੂਰਾ ਪਿੰਡ ਇਕੱਠਾ ਹੋ ਗਿਆ।
3: ਨਿਊਜ਼ੀਲੈਂਡ ਦਾ ਪਹਿਲਾ 24/7 ਪੰਜਾਬੀ ਰੇਡੀਓ, ਰੇਡੀਓ ਸਪਾਈਸ।
4: ਦੇਖੋ ਜੀ, ਸਿਆਣੇ ਬੰਦੇ ਨੂੰ ਤਾਂ ਪਹਿਲਾਂ ਹੀ ਆਉਣਾ ਪੈਂਦਾ ਜੀ, 100 ਕੰਮ ਕਾਰ ਕਰਨੇ ਹੁੰਦੇ ਆ।
5: ਉਹ ਪ੍ਰੋਬਲਮ ਦੀ ਸਲਾਹ ਤੋਂ ਬਿਨਾਂ ਤਾਂ ਕੋਈ ਸਾਗ ਨਹੀਂ ਤਰਦਾ, ਮੁੰਡੇ ਦਾ ਵਹਿ ਨਹੀਂ ਤਰਦਾ।
4: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਕਰਮਜੀਤ ਅਨਮੋਲ, ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।

0: ਜੀਜਾ ਜੀ ਕਿਉਂ ਗੱਪ ਮਰੀ ਜਾਂਦੇ ਹੋ? ਐਂ ਬਸ ਕੰਧ ਕਿਵੇਂ ਟੱਪ ਜੂ ਭਲਾ?
1: ਸਤਿ ਸ਼੍ਰੀ ਅਕਾਲ ਜੀ, ਮੈਂ ਰਘਵੀਰ ਬੋਲੀ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।

0: ਓ ਛਿੰਦੇ ਪੁੱਤ, ਡਾਂਗ ਚੱਕ ਲੈ, ਆਪਾਂ ਪੰਜਾਬ ਜਾਣਾ ਜ਼ਮੀਨ ਦਾ ਕਬਜ਼ਾ ਲੈਣ ਦੇ ਲਈ।
1: ਜਾਂਦਾ ਮੈਂ ਤੁਹਾਨੂੰ ਵੱਡੇ ਜੱਟ ਨੂੰ। ਫਿਲਮ ਦੇਖਣ ਲਈ ਤੁਸੀਂ ਟਿਊਜ਼ਡੇ ਨੂੰ ਜਾਂਦੇ ਹੋ ਕਿਉਂਕਿ ਟਿਕਟ ਸਸਤੀ ਹੁੰਦੀ ਹੈ।
2: ਨਿਊਜ਼ੀਲੈਂਡ ਦਾ ਪਹਿਲਾ 24/7 ਪੰਜਾਬੀ ਰੇਡੀਓ, ਰੇਡੀਓ ਸਪਾਈਸ।

0: ਕੀ ਹਾਲ ਆ ਮੇਰੀ ਬੁੱਗੀ ਦੇ?
1: ਕਿੱਥੇ ਰਹਿ ਗਏ ਸੀ ਤੁਸੀਂ?
0: ਓ ਯਾਰ ਕੀ ਦੱਸਾਂ ਤੈਨੂੰ ਮੈਂ,
1: ਤੁਸੀਂ ਕਿਹਾ ਸੀ ਮੈਂ ਤੇਰੇ ਲਈ ਰਿੰਗ ਲੈ ਕੇ ਆਊਂਗਾ, ਕਿੱਥੇ ਆ? ਹਾਂ
0: ਓ ਸੋਰੀ ਯਾਰ ਮੈਂ ਭੁੱਲ ਗਿਆ, ਕੱਲ ਪੱਕਾ ਲੈ ਕੇ ਆਊਂ ਰਿੰਗ ਤੇਰੀ।

ਮੈਂ 100 ਵਾਰੀ ਪਹਾੜੋਂ ਭਾਫ ਹੋਇਆ ਤੇ ਅੰਦਰਲੀ ਅਗਨ ਵਿੱਚ ਰਾਖ ਹੋਇਆ। ਜਦੋਂ ਤੱਕ ਸ਼ਬਦ ਜ਼ਿੰਦਾ ਨਹੀਂ ਉਦੋਂ ਤੱਕ ਮੇਰੀ ਹਸਤੀ ਨੂੰ ਖਤਰੇ ਆਰਜ਼ੀ ਨੇ। ਜਸਵਿੰਦਰ ਹੋਣਾ ਦੇ ਇਸ ਖਿਆਲ ਦੇ ਨਾਲ ਰੇਡੀਓ ਸਪਾਈਸ ਦੇ ਵੱਖ ਵੱਖ ਪ੍ਰੋਗਰਾਮਾਂ ਨੂੰ ਸੁਣਨ ਦੀ ਅਪੀਲ ਹੈ, ਜਿਸ ਦੇ ਵਿੱਚ ਪੰਜਾਬ, ਪੰਜਾਬੀਅਤ ਅਤੇ ਪ੍ਰਦੇਸੀ ਪੰਜਾਬ ਦੀ ਚਰਚਾ 24 ਘੰਟੇ 7 ਦਿਨ ਤੁਹਾਡੀ ਸੇਵਾ 'ਚ ਲੈ ਕੇ ਵੱਖ ਵੱਖ ਸਮਿਆਂ 'ਤੇ ਵੱਖ ਵੱਖ ਪੇਸ਼ਕਾਰ ਹਾਜ਼ਰ ਹੁੰਦੇ ਨੇ। ਰੇਡੀਓ ਸਪਾਈਸ

0: ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।
1: ਇਹਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ, ਗੱਭਰੂ ਦੇ ਬੁੱਲ ਸੁੱਕ ਗਏ।
2: ਸਤਿ ਸ਼੍ਰੀ ਅਕਾਲ, ਯੂਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਈ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021 373 15

ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਨਵਤੇ ਰੰਧਾਵਾ ਤੁਹਾਡੇ ਲਈ ਟੋਪ 10 ਕਾਊਂਟਡਾਊਨ ਲੈ ਕੇ ਇੱਕ ਵਾਰੀ ਫੇਰ ਦੁਬਾਰਾ ਹਾਜ਼ਰ ਹੋ ਗਿਆ। ਦੇਖਦੇ ਹਾਂ ਇਸ ਹਫ਼ਤੇ ਕਿਹੜਾ ਟਰੈਕ ਨੰਬਰ 1 ਤੱਕ ਜਾਂਦਾ। ਸ਼ੁਰੂਆਤ ਕਰਦੇ ਹਾਂ ਨੰਬਰ 10 ਤੋਂ।

ਰੇਡੀਓ ਸਪਾਈਸ ਦੇ ਕਾਉਂਟਡਾਊਨ ਦੇ ਵਿੱਚ ਨੰਬਰ 10 'ਤੇ ਗੁਲਾਬ ਸਿੱਧੂ ਨਿਊਜ਼ੀਲੈਂਡ ਦੇ ਵਿੱਚ ਵੀ ਧਮਾਲਾ ਪਾ ਕੇ ਆਰਟਿਸਟ ਗਿਆ ਅਤੇ ਇਸ ਦਾ ਕ੍ਰੀਮਲੈਂਡ ਟਰੈਕ ਕਾਫੀ ਮਕਬੂਲ ਹੋਇਆ ਅਤੇ ਵੱਧ ਹੋਏ ਨੰਬਰ 9 ਵੱਲ।

ਨੰਬਰ ਤੁਸੀਂ ਹੁਣੇ ਹੁਣੇ 8 ਦੇ ਉੱਤੇ ਜਿਹੜਾ ਟਰੈਕ ਸੁਣਿਆ ਆਵਾਜ਼ਾਂ ਦਿਲਜੀਤ ਦੋਸਾਂਝ ਦੀਆਂ, ਇਹ ਪਹਿਲੋਂ ਗੀਤ ਜੈਜ਼ੀ ਬੀ ਦੇ ਲਈ ਇਸ ਫਨਕਾਰ ਨੇ ਲਿਖਿਆ, ਰਿਕਾਰਡ ਵੀ ਹੋ ਗਿਆ, ਲੇਕਿਨ ਜਦੋਂ ਪਤਾ ਲੱਗਾ ਕਿ ਦਿਲਜੀਤ ਦੋਸਾਂਝ ਨੇ ਗੀਤ ਗਾ ਦਿੱਤਾ, ਫਿਰ ਚੰਨੀ ਨੱਤਾ ਵਾਲੇ ਨੇ ਇਹ ਗੀਤ ਦਿਲਜੀਤ ਦੋਸਾਂਝ ਦੇ ਨਾਂ ਲਾ ਦਿੱਤਾ।

ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਨੰਬਰ 7 ਦੇ ਉੱਤੇ ਟਰੈਕ ਜਿਹੜਾ ਆਰ ਨੈਥ ਦੀ ਆਵਾਜ਼ ਦੇ ਵਿੱਚ ਬਹੁਤ ਮਸ਼ਹੂਰ ਸੀਰੀਜ਼ ਵੈੱਬ ਸੀਰੀਜ਼ ਜਿਹੜੀ ਹੋ ਨਿਬੜੀ ਅਤੇ ਮਿਰਜ਼ਾਪੁਰ ਦੇ ਉੱਤੇ ਗੀਤ ਤੁਸੀਂ ਹੁਣੇ ਹੁਣੇ ਸੁਣਿਆ ਰੇਡੀਓ ਸਪਾਈਸ ਦੇ ਉੱਤੇ ਕਾਊਂਟਡਾਊਨ ਵਿੱਚ ਵਧਦੇ ਹੋਏ ਨੰਬਰ 6 ਵਾਰ।

ਨੰਬਰ 6 ਦੇ ਉੱਤੇ ਟਰੈਕ ਜਿਹੜਾ ਦਿਲਜੀਤ ਦੋਸਾਂਝ ਦੀ ਆਵਾਜ਼ ਹੈ ਇੱਕ ਵਾਰੀ ਫੇਰ ਗੂੰਜਿਆ। ਨੰਬਰ 1 ਤੱਕ ਇਹ ਟਰੈਕ ਹੋ ਨਿਬੜਿਆ ਦਿੱਖ ਰਾਂਝੇ ਵਰਗੀ, ਅਤੇ ਬਹੁਤ ਹੀ ਬਾਕਮਾਲ ਇਸ ਦੇ ਵਿੱਚ ਫੀਮੇਲ ਰੈਪਰ ਜਿਹੜੇ ਨੇ ਉਹਨਾਂ ਨੇ ਵੀ ਆਪਣੀ ਮੈਲੋਡੀਅਸ ਆਵਾਜ਼ ਦੇ ਵਿੱਚ ਸਾਥ ਦਿੱਤਾ ਅਤੇ ਵੱਧਦੇ ਹੋਏ ਨੰਬਰ 5 ਵੱਲ।

ਰੇਡੀਓ ਸਪਾਈਸ ਦੇ ਕੈਂਡਾਂ ਦੇ ਵਿੱਚ ਨੰਬਰ 5 ਦੇ ਤੇ ਬੜੀ ਮਲੇਡੀਅਸ ਆਵਾਜ਼ ਤੁਸੀਂ ਸੁਣੀ, ਸਟਿਲ ਇਨ ਲਵ ਜੱਸਾ ਢਿੱਲੋਂ ਦੀ ਫਿਊਚਰ ਆਰਕਾਈਵਸ EP ਦੇ ਵਿੱਚੋਂ ਇਹ ਟਰੈਕ ਜਿਹੜਾ ਅਸੀਂ ਸ਼ਾਮਿਲ ਕੀਤਾ। ਅਤੇ ਇਸ ਹਫ਼ਤੇ ਦੇ ਟੋਪ 10 ਟਰੈਕ ਦੇ ਵਿੱਚ ਅਸੀਂ ਪਹੁੰਚ ਗਏ ਹਾਂ ਹੁਣ ਨੰਬਰ 4।

ਪਰਮਿਸ਼ਨ ਮੰਗਦੀ ਰੇਡੀਓ ਸਪਾਈਸ ਦੇ ਕਾਉਂਟਡਾਊਨ ਦੇ ਵਿੱਚ ਨੰਬਰ 4 ਦੇ ਉੱਤੇ ਡਰੋਪ ਇਹ ਟਰੈਕ ਹੋ ਗਿਆ, ਇਹ ਵੀ ਨੰਬਰ 1 ਤੱਕ ਸਿਖਰ ਕਰਕੇ ਦਿਲਜੀਤ ਦੋਸਾਂਝ ਦਾ ਟਰੈਕ ਗਿਆ। ਸੋ ਹੁਣੇ ਤੁਸੀਂ ਜਿਹੜਾ ਟਰੈਕ ਸੁਣਿਆ ਡੀਲਰ, ਇਸ 'ਤੇ ਕੋਂਟਰਵਰਸੀ ਬਹੁਤ ਹੋਈ, ਕਹਿੰਦੇ ਕਿ ਪ੍ਰਮੋਟ ਡਰੱਗ ਨੂੰ ਕਰਦਾ ਹੋਇਆ, ਆਵਾਜ਼ਾਂ ਓਰਿਜਨਲ ਇੱਕ ਡਰੱਗ ਡੀਲਰ ਦੀ ਮਾਂ ਦੀਆਂ ਜਦੋਂ ਪਾ ਦਿੱਤੀਆਂ, ਉਸ ਦੇ ਉੱਤੇ ਬੜੀ ਪ੍ਰੋਬਲਮ ਕ੍ਰੀਏਟ ਹੋਈ ਸੀ। ਅਤੇ ਲਓ ਨੰਬਰ 3 ਵਾਰ

ਨੰਬਰ 3 ਦੇ ਉੱਤੇ ਆਵਾਜ਼ਾਂ ਤੁਸੀਂ ਸੁਣੀਆਂ ਨੇ, ਸ਼ੁਭ ਦੀਆਂ ਆਵਾਜ਼ਾਂ ਨੰਬਰ 3 ਦੇ ਉੱਤੇ ਗੂੰਜੀਆਂ ਇਸ ਫਨਕਾਰ ਨੇ ਨਿਊਜ਼ੀਲੈਂਡ ਦੇ ਵਿੱਚ ਆ ਕੇ ਬਾ ਕਮਾਲ ਧਮਾਲਾਂ ਪਾਈਆਂ ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ। ਨੰਬਰ 3 ਦੇ ਬਾਅਦ ਅਸੀਂ ਇਸ ਹਫ਼ਤੇ ਦਾ ਨੰਬਰ 2 ਟਰੈਕ ਤੁਹਾਨੂੰ ਪੇਸ਼ ਕਰਨ ਜਾ ਰਹੇ ਹਾਂ, ਰੇਡੀਓ ਸਪਾਈਸ ਟੌਪ 10 ਕਾਊਂਟਡਾਊਨ।

ਵਾਹ ਵਾਹ, ਆਵਾਜ਼ਾਂ ਜਿਹੜੀਆਂ ਨੇ ਸਾਰੇ ਜਾਣਦੇ ਨੇ। ਇਹ ਫਨਕਾਰ ਜਿੱਥੇ ਹੁਣ ਤੱਕ ਟੌਪ ਟਰੈਕਸ ਦਿੰਦਾ ਆ ਰਿਹਾ, ਕਰਨ ਔਜਲਾ ਟੌਪ ਫੈਲਾ ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਹੁਣ ਤੱਕ ਨੰਬਰ 10 ਦੇ ਉੱਤੇ ਕ੍ਰੀਮਲੈਂਡ, ਨੰਬਰ 9 'ਤੇ ਜਾਨ, ਨੰਬਰ 8 'ਤੇ ਮੋਰੀ, ਨੰਬਰ 7 'ਤੇ ਮਿਰਜ਼ਾਪੁਰ, ਨੰਬਰ 6 'ਤੇ ਰਾਂਝਾ, 5 'ਤੇ ਸਟਿਲ ਐਂਡ ਲਵ, 4 'ਤੇ ਡੀਲਰ, 3 ਦੇ ਉੱਤੇ ਮੂਵਜ਼, ਨੰਬਰ 2 ਦੇ ਉੱਤੇ ਹੁਣੇ ਹੁਣੇ ਟਰੈਕ ਤੁਸੀਂ ਟੌਪ ਫੈਲਾ ਸੁਣਿਆ। ਰੇਡੀਓ ਸਪਾਈਸ ਦੇ ਟੌਪ 10 ਕਾਊਂਟਡਾਊਨ ਦੇ ਵਿੱਚ ਇਸ ਹਫ਼ਤੇ ਦਾ ਨੰਬਰ 1 ਟਰੈਕ

0: ਵੀਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਨੰਬਰ 1 ਦੇ ਉੱਤੇ ਸਿਖਰ ਕਰ ਗਿਆ ਸਿੱਧੂ ਮੂਸੇਵਾਲਾ। ਭਾਵੇਂ ਇਸ ਧਰਤੀ ਉੱਤੇ ਨਹੀਂ, ਇਸ ਦਾ ਲੇਟੈਸਟ ਵੀਡੀਓ ਵੀ ਬਾ ਕਮਾਲ ਉਸਦੀ ਮੌਤ ਦੇ ਨਾਲ ਹੀ ਵੱਜਿਆ। ਜਸਟਿਸ ਫੋਰ ਸਿੱਧੂ ਮੂਸੇਵਾਲਾ ਕਹਿ ਕੇ ਖਤਮ ਹੋ ਜਾਂਦਾ। ਨੰਬਰ 1 ਦੇ ਉੱਤੇ ਰੇਡੀਓ ਸਪਾਈਸ 'ਤੇ ਹਜੇ ਵੀ ਮੂਸੇ ਪਿੰਡ ਤੋਂ ਉੱਠਿਆ ਤੂਫਾਨ ਜਿਹੜਾ ਸਾਰੀ ਦੁਨੀਆ ਦੇ ਵਿੱਚ ਗੂੰਜਦਾ। ਅਤੇ ਲਓ ਇਸ ਦੇ ਨਾਲ ਟੋਪ 10 ਕਾਊਂਟਡਾਊਨ ਇੱਥੇ ਫਿਨਿਸ਼ ਕਰਦੇ। ਕਿਵੇਂ ਲੱਗਾ ਤੁਹਾਨੂੰ ਕਾਊਂਟਡਾਊਨ, ਸਾਨੂੰ ਜ਼ਰੂਰ ਫੀਡਬੈਕ ਦੇਣਾ ਸਾਡੇ ਫੇਸਬੁੱਕ ਪੇਜ ਦੇ ਉੱਤੇ, ਜਾਂ ਕਾਲ ਕਰ ਸਕਦੇ ਹੋ ਸਾਡੇ ਸਟੂਡੀਓਜ਼ ਦੇ ਨੰਬਰ ਦੇ ਉੱਤੇ। ਥੈਂਕ ਯੂ ਫੋਰ ਲਿਸਨਿੰਗ। ਇੱਕ ਹੋਰ ਟੋਪ 10 ਲੈ ਕੇ ਹਾਜ਼ਰ ਹੋਵਾਂਗੇ ਨੈਕਸਟ ਵੀਕ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਯੂ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਫੈਬਟਾਈ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021-373-158।
1: ਸਵਰਨ ਸਿੰਘ ਟਿਆਣਾ ਜੀ, ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਤੁਸੀਂ ਸਾਡੇ ਨਾਲ ਸ਼ਾਮਿਲ ਹੋ ਜੀ। ਸਤਿ ਸ਼੍ਰੀ ਅਕਾਲ। ਹੈਲੋ ਟਿਆਣਾ ਜੀ, ਅਸੀਂ ਟਿਆਣਾ ਜੀ ਸਭ ਤੋਂ ਪਹਿਲੇ ਦੱਸੋ ਵੀ ਇੰਡੀਗੋ ਫਲਾਈਟ ਦੇ ਵਿੱਚ ਜਿਹੜਾ ਪਾਵਰ ਬੈਂਕ ਫਟ ਗਿਆ, ਕਿੰਨੇ ਕੁ ਮੁਸਾਫਰ ਜ਼ਖਮੀ ਹੋਏ ਨੇ, ਕੀ ਹੋਇਆ ਉੱਥੇ?
2: ਸਿੰਘ ਸਾਹਿਬ, ਅੱਜ ਇੰਡੀਗੋ ਦੀ ਫਲਾਈਟ ਦੇ ਵਿੱਚ ਤੇ 5 ਜਿਹੜੇ ਮੁਸਾਫਰ ਆ ਉਹ ਜ਼ਖਮੀ ਹੋਏ ਆ, ਤੇ ਹੈਂਡ ਬੈਗ ਦੇ ਵਿੱਚ ਪਾਵਰ ਬੈਂਕ ਰੱਖਿਆ ਸੀਗਾ। ਹੈਦਰਾਬਾਦ ਤੋਂ ਚੰਡੀਗੜ੍ਹ ਆਈ ਵੀ ਇੰਡੀਗੋ ਦੀ ਫਲਾਈਟ 6E108, ਇਹਦੇ ਵਿੱਚ ਪਾਵਰ ਬੈਂਕ ਦੇ ਵਿੱਚ ਬਲਾਸਟ ਹੋ ਗਿਆ, 5 ਮੁਸਾਫਰ ਜ਼ਖਮੀ ਹੋ ਗਏ ਆ। ਤੇ ਇਹ ਘਟਨਾ ਉਸ ਵੇਲੇ ਵਾਪਰੀ ਆ ਜਦੋਂ ਫਲਾਈਟ ਏਅਰਪੋਰਟ ਤੇ ਖੜੀ ਸੀ, ਤੇ ਫਲਾਈਟ ਦੇ ਵਿੱਚ ਜਹਾਜ਼ ਦੇ ਵਿੱਚ ਧੂੰਆਂ ਭਰ ਗਿਆ, ਯਾਤਰੀ ਘਬਰਾ ਗਏ ਤੇ ਉਹਨਾਂ ਨੂੰ ਫਿਰ ਐਮਰਜੈਂਸੀ ਗੇਟ ਥਾਣੀ ਬਾਹਰ ਕੱਢਿਆ ਗਿਆ। ਕਿਉਂਕਿ ਬਹੁਤ ਸਾਰੇ ਮੁਸਾਫਰ ਆ ਜਿਹੜੇ ਉਹਨਾਂ ਦੇ ਹੈਂਡ ਬੈਗ ਦੇ ਵਿੱਚ ਪਾਵਰ ਬੈਂਕ ਹੁੰਦਾ ਤੇ ਮੋਬਾਈਲ ਚਾਰਜ ਹੋਜੂਗਾ, ਹੋਰ ਕੰਮ ਕਾਜ ਹੋਜੂਗਾ, ਪਰ ਕਈ ਵਾਰੀ ਏਦਾਂ ਦਾ ਹੋ ਜਾਂਦਾ। ਤੇ ਅੱਜ ਬੜਾ ਧਿਆਨ ਕੇ ਇੱਥੇ ਵਰਤਾਰਾ ਹੋ ਗਿਆ ਸੀ, ਜ਼ਿੰਦਗੀ ਨੂੰ ਨੁਕਸਾਨ ਕਿਸੇ ਦਿਨ ਨਹੀਂ ਹੋਇਆ, ਇਹ ਚਲੋ ਇੱਕ ਚੰਗਾ ਪਹਿਲੂ ਆ। ਪਰ ਗੱਲ ਇਹ ਕਿ ਇੱਕ ਔਰਤ ਨੂੰ ਐਂਬੂਲੈਂਸ ਰਾਹੀਂ ਤੇ ਲੈ ਕੇ ਗਏ ਜੀ ਹਸਪਤਾਲ ਦੇ ਵਿੱਚ, ਤੇ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਬਚਾਅ ਹੋ ਗਿਆ।
1: ਬਾਕੀ ਭਗਵੰਤ ਮਾਨ ਜਿਹੜੇ ਆ ਉਹ ਮਿਲੇ ਆ ਰਾਸ਼ਟਰਪਤੀ ਨੂੰ, ਰਾਘਵ ਚੱਡਾ ਵੀ ਮਿਲੇ ਆ ਰਾਸ਼ਟਰਪਤੀ ਨੂੰ, ਤੇ ਫਿਰ ਉਸਦਾ ਰਿਐਕਸ਼ਨ ਕੀ ਹੋਇਆ? ਐਮਐਲਏ ਸਾਰੇ ਨਾਲ ਗਏ ਸੀ?
2: 90 ਐਮਐਲਏ ਗਏ ਸੀ ਜੀ ਅੱਜ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ। ਇਹ ਸਵੇਰ ਦੇ ਵੇਲੇ ਅੱਜ ਬੱਸਾਂ ਭਰ ਕੇ ਤੇ ਉੱਥੇ ਪਹੁੰਚ ਗਏ ਸੀਗੇ ਜੀ ਦਿੱਲੀ, ਤੇ ਰਾਸ਼ਟਰਪਤੀ ਭਵਨ ਦੇ ਵਿੱਚ ਭਗਵੰਤ ਮਾਨ ਪਹੁੰਚੇ ਜੀ 12 ਵਜੇ, ਕਿਉਂਕਿ ਸਮਾਂ 12 ਵਜੇ ਦਾ ਸੀਗਾ। ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਗੱਲ ਕਹੀ ਸੀ ਕਿ ਤੁਸੀਂ ਇਕੱਲੇ ਆਉਣਾ, ਪਰ ਭਗਵੰਤ ਮਾਨ ਦੇ ਜਾਣ ਤੋਂ 1.5 ਘੰਟਾ ਪਹਿਲਾਂ ਰਾਘਵ ਚੱਡਾ, ਸੰਦੀਪ ਪਾਠਕ ਤੇ 2-3 ਹੋਰ ਸੰਸਦ ਮੈਂਬਰ ਇਹ ਰਾਸ਼ਟਰਪਤੀ ਨੂੰ ਮਿਲ ਕੇ ਆਏ ਆ। ਰਾਘਵ ਚੱਡਾ ਹੋਰਾਂ ਨੇ ਇਹ ਗੱਲ ਕਹੀ ਹੈ ਰਾਸ਼ਟਰਪਤੀ ਨੂੰ ਕਿ ਜੇਕਰ ਕੋਈ ਆਪਦੀ ਆਜ਼ਾਦੀ ਤੇ ਕਾਨੂੰਨੀ ਨਿਯਮਾਂ ਦੇ ਹੱਲ ਮੁਤਾਬਕ, ਉਹ ਕਹਿੰਦੇ ਜੀ ਨਿਯਮਾਂ ਦੇ ਮੁਤਾਬਕ, ਸੰਵਿਧਾਨ ਦੇ ਮੁਤਾਬਕ ਜੇਕਰ ਪਾਰਟੀ ਨੂੰ ਬਦਲ ਲੈਂਦਾ ਤੇ ਪੰਜਾਬ ਦੇ ਵਿੱਚ ਬਦਲਾ ਲਓ ਕਾਰਵਾਈ ਕੀਤੀ ਜਾ ਰਹੀ ਹੈ, ਮੇਰੇ ਉੱਤੇ ਪਰਚਾ ਦਰਜ ਕਰਨ ਦੀ ਤਿਆਰੀ ਆ। ਸੰਦੀਪ ਪਾਠਕ ਦੇ ਉੱਤੇ ਫਰਜ਼ੀ ਪਰਚਾ ਦਰਜ ਹੋ ਗਿਆ, ਕਿਸੇ ਦੇ ਕਹਿੰਦੇ ਵੀ ਕਾਰੋਬਾਰੀ ਟਿਕਾਣਿਆਂ ਦੇ ਉੱਤੇ ਛਾਪੇ ਵੱਜ ਰਹੇ ਆ। ਜਦੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ, ਰਾਘਵ ਚੱਡਾ ਨੇ ਇਹ ਗੱਲ ਕਹੀ ਆ ਵੀ ਜੇ ਸਾਡੇ ਉੱਤੇ ਝੂਠੇ ਪਰਚੇ ਦਰਜ ਹੋਣਗੇ ਤਾਂ ਫਿਰ ਇਹਨਾਂ ਦੇ ਉੱਤੇ ਤਾਂ 1 ਸੂਬੇ ਦੀ ਪੁਲਿਸ ਆ, ਸਾਡੇ ਕੋਲੇ 21 ਸੂਬਿਆਂ ਦੀ ਪੁਲਿਸ ਹੈ, ਯਾਨੀ ਕਿ ਬੀਜੇਪੀ ਦੇ ਕੋਲੇ 21 ਸੂਬਿਆਂ ਦੀ ਪੁਲਿਸ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਰਾਸ਼ਟਰਪਤੀ ਨੂੰ ਜਾ ਕੇ ਇਹ ਗੱਲ ਕਹੀ ਆ ਕਿ ਦੇਖੋ ਰਾਈਟ ਟੂ ਰਿਕਾਲ ਹੋਣੀ ਚਾਹੀਦੀ ਆ, ਸੰਵਿਧਾਨ ਤੇ ਸੋਧ ਹੋਣੀ ਚਾਹੀਦੀ ਆ। ਇਸ ਤਰੀਕੇ ਦੇ ਨਾਲ ਤਾਂ ਪਾਰਟੀ ਨੂੰ ਬਦਲਣ ਵਾਲੀ ਕੋਈ ਚੁੱਪ ਨਹੀਂ ਬਣਦੀ, ਜਿਨ੍ਹਾਂ ਦੇ ਕੋਲੇ ਵਿਧਾਨ ਸਭਾ ਦੇ ਮੈਂਬਰ 2 ਹੋਣ ਤੇ ਰਾਜ ਸਭਾ ਦੇ ਵਿੱਚ ਮੈਂਬਰ 6 ਹੋ ਜਾਣ, ਇਹ ਦੇਖੋ ਸੰਵਿਧਾਨ ਦੀਆਂ ਗਲਤ ਤਰੀਕੇ ਨਾਲ ਫਾਇਦਾ ਚੁੱਕਦੇ ਆ। ਫਿਰ ਭਗਵੰਤ ਮਾਨ ਨੇ ਮੀਡੀਆ ਨੂੰ ਇਹ ਗੱਲ ਕਹੀ ਆ ਵੀ ਧਮਕੀਆਂ ਦਿੰਦੇ ਸਾਨੂੰ ਵੀ ਭਾਈ ਸਾਡੇ ਕੋਲੇ 21 ਸੂਬਿਆਂ ਦੀ ਪੁਲਿਸ ਹੈ, ਪੰਜਾਬੀ ਧਮਕੀਆਂ ਤੋਂ ਨਹੀਂ ਡਰਦੇ, ਜੇਕਰ ਆਹ ਗੱਲ ਆ ਤੇ ਫਿਰ ਜਿਵੇਂ ਮਰਜ਼ੀ ਕਰ ਲਓ, ਪਰ ਪੰਜਾਬੀ ਤਾਂ ਬਹੁਤ ਅੜੀਆਂ ਭਰਨੀਆਂ ਜਾਣਦੇ ਆ।
1: ਗੱਲ ਸਿਰਫ ਇੰਨੀ ਨਹੀਂ, ਉਹ ਕਹਿੰਦੇ ਪੰਜਾਬ ਦੇ ਵਿੱਚ ਵੀ ਅਸੀਂ ਹੁਣ ਰਾਜ ਕਰਨਾ, ਇਹ ਵੀ ਦਬਕੇ ਦੇ ਰੂਪ ਦੇ ਵਿੱਚ ਕਹੇ ਨੇ ਸ਼ਬਦ।
2: ਦੇਖੋ ਬੀਜੇਪੀ ਤਾਂ ਇਸ ਵੇਲੇ ਗੱਲ ਫਿਰ ਉੱਥੇ ਆ ਗਈ ਜੀ, ਅੱਜ ਦੀ ਤਰੀਕ ਦੇ ਵਿੱਚ ਕਿਸੇ ਨੂੰ ਸ਼ਾਇਦ ਲੱਗਦਾ ਹੋਵੇ ਜੀ ਕਿ ਇਹ ਖਬਰ ਇੱਥੇ ਬੈਠ ਕੇ ਜਲੰਧਰ ਦੇ ਵਿੱਚ ਕਹਿਣਾ ਕਿਉਂ ਪੜ ਰਿਹਾ, ਪਰ ਜੋ ਦਿਸ ਰਿਹਾ ਬੀਜੇਪੀ ਦੀ, ਮੈਂ ਤਾਂ ਇਹ ਗੱਲ ਕਹਿੰਦਾ ਦੀ ਤੁਲਨਾ ਜਿਹੜੀ ਉਹ ਤੁਸੀਂ 2022 ਦੀਆਂ ਚੋਣਾਂ ਤੋਂ ਬਾਅਦ ਅੱਜ ਨਾਲ ਕਰ ਲਓ। ਪੰਜਾਬ 'ਚ 2022 ਦੀਆਂ ਚੋਣਾਂ ਦੇ ਵਿੱਚ ਕੋਈ ਪਿੰਡਾਂ 'ਚ ਵੜਨ ਨਹੀਂ ਸੀ ਦਿੰਦਾ, ਥਾਂ ਥਾਂ ਤੇ ਬੋਰ ਲੱਗੇ ਸੀ, ਸਾਡੇ ਪਿੰਡ 'ਚ ਵੜਨਾ ਸਭ ਤੋਂ ਮਨਾ ਹੈ। ਅੱਜ ਬੀਜੇਪੀ ਦੀ ਪੰਜਾਬ ਦੇ ਪੇਂਡੂ ਵਰਗ ਦੇ ਵਿੱਚ ਵੀ ਵੋਟ ਬੈਂਕ ਕਾਇਮ ਹੋਈ ਆ। ਅੱਜ ਪੰਜਾਬ ਦੇ ਵਿੱਚ ਬੀਜੇਪੀ ਸਿਆਸਤ ਅਵੱਲੇ ਤਰੀਕੇ ਨਾਲ ਖੇਡ ਰਹੀ ਆ। ਅੱਜ ਰਵਨੀਤ ਬਿੱਟੂ, ਸੁਨੀਲ ਜਾਖੜ, ਅਸ਼ਵਨੀ ਸ਼ਰਮਾ, ਨਾਇਬ ਸਿੰਘ ਸੈਣੀ ਤੇ ਬੜੇ ਹੋਰ ਇਹ ਗੱਲ ਕਹਿੰਦੇ ਜੀ ਕਿ ਅਬ ਕੀ ਬਾਹਰ ਪੰਜਾਬ ਪਾਰ, ਪੱਛਮੀ ਬੰਗਾਲ ਵਾਂਗੂ ਅਸੀਂ ਪੰਜਾਬ ਦੇ ਉੱਤੇ ਜਿੱਤ ਹਾਸਲ ਕਰਕੇ ਦਿਖਾਵਾਂਗੇ।
1: ਪਰ ਭਗਵੰਤ ਸਿੰਘ ਮਾਨ ਕੀ ਕਹਿੰਦੇ ਸੀ, ਕਹਿੰਦੇ ਬਈ ਇਹ ਕੋਈ ਟਰੱਕ ਨਹੀਂ ਜਿਹੜਾ ਮਰਜ਼ੀ ਆ ਕੇ ਸਟੇਅਰਿੰਗ ਤੇ ਬਹਿ ਜਾਵੇ, ਪੰਜਾਬ ਆ ਇਹ।
2: ਹਾਂ ਬਿਲਕੁਲ ਜੀ, ਉਹਨਾਂ ਨੇ ਗੱਲ ਕਹੀ ਆ, ਉਹ ਕਹਿੰਦੇ ਦੇਖੋ ਜੀ ਇਹ ਪੰਜਾਬ ਆ ਤੇ ਤੁਹਾਡੇ ਹੋਰ ਥਾਵਾਂ ਦੇ ਉੱਤੇ ਦਬਕੇ ਤੇ ਗੱਲਾਂ ਬਾਤਾਂ ਤਿਕੜਮ ਚੱਲ ਜਾਂਦੇ ਹੋਣਗੇ, ਪਰ ਪੰਜਾਬ ਦੇ ਵਿੱਚ ਉਹ ਕਹਿੰਦੇ ਵੀ ਆਹ ਕੁਝ ਨਹੀਂ ਚੱਲੂਗਾ। ਪੰਜਾਬ ਦੇ ਮੁੱਖ ਮੰਤਰੀ ਨੇ ਇਹੀ ਗੱਲ ਕਹੀ ਵੀ ਤੁਹਾਡੇ ਭੁਲੇਖੇ ਪੰਜਾਬੀਆਂ ਨੇ ਕੱਢ ਦੇਣਾ, ਤੁਹਾਨੂੰ ਕੋਈ ਨੀ ਪੁੱਛਦਾ, ਬੇਰਾ ਮੱਟੇ ਨੀ ਪੁੱਛਦਾ ਜੀ।
1: ਅੱਛਾ, ਪੰਜਾਬ ਦੇ ਸਮਗਲਰ ਜਿਹੜੇ ਰਾਜਸਥਾਨ ਤੋਂ ਫੀਮ ਦੀਆਂ ਇੱਟਾਂ ਚੱਕਣ ਗਏ ਸੀ, ਕੀ ਬਣਿਆ ਉਹਨਾਂ ਦਾ?
2: ਦੇਖੋ ਜਿਹੜੇ ਰਾਜਸਥਾਨ ਦੇ ਵਿੱਚੋਂ ਚੱਕਣ ਗਏ ਸੀ, ਦੋਵੇਂ ਫੜੇ ਗਏ ਆ, ਚਲਾਕ ਵਾਲੇ ਸੀਗੇ, ਚਲਾਕੀ ਦੇ ਕਰਕੇ ਨੁਕਸਾਨੇ ਗਏ ਆ, ਕਿਉਂਕਿ ਪੁਲਿਸ ਨੇ ਲਾਇਆ ਸੀ ਕਹਿੰਦੇ ਜੀ ਨਾਕਾ, ਤੇ ਇਹ ਨਾਕੇ ਨੂੰ ਤੋੜ ਕੇ ਤੇ ਭਜਾ ਕੇ ਲੈ ਗਏ ਜੀ, ਗੱਡੀ ਆਪਣੀ ਭਜਾ ਕੇ ਲੈ ਗਏ, ਤੇ ਉੱਥੇ ਕਹਿੰਦੇ ਵੀ ਇੱਕ ਗੱਡੀ ਸੀਗੀ ਜੀ ਐਸ ਐਚ ਓ ਦੀ, ਉਹਦੇ ਵਿੱਚ ਵੀ ਟੱਕਰ ਮਾਰੀ ਆ ਤੇ ਭਜਾ ਕੇ ਲੈ ਗਏ। ਫਿਰ ਹੁਣ ਉਸ ਤੋਂ ਬਾਅਦ ਪਤਾ ਲੱਗਾ ਜੀ ਪੁਲਿਸ ਨੇ 10 ਕਿਲੋਮੀਟਰ ਤੱਕ ਪਿੱਛਾ ਕੀਤਾ ਇਹਨਾਂ ਦਾ, ਤੇ ਉਸ ਤੋਂ ਪਹਿਲੀ ਗੱਲ ਇਹ ਜੀ ਕਿ ਫਿਰ ਇਹਨਾਂ ਦੀ ਜਿਹੜੀ ਭਜਾਈ ਹੋਈ ਗੱਡੀ, ਇਹ ਕਹਿੰਦੇ ਅਚਾਨਕ ਹੀ ਜਾ ਕੇ ਟਰਾਲੀ ਦੇ ਵਿੱਚ ਵੱਜ ਗਈ ਤਸਕਰਾਂ ਦੀ, ਜਿਹੜੇ ਨਾਲ ਉੱਥੇ ਰੋਕਣੀ ਪੈ ਗਈ, ਇਹ ਆਲੇ ਦੁਆਲੇ ਭੱਜੇ, ਪੁਲਿਸ ਨੇ ਫੜ ਲਏ ਤੇ ਕਹਿੰਦੇ 10 ਕਰੋੜ ਰੁਪਏ ਦਾ ਨਸ਼ਾ ਇਹਨਾਂ ਦੇ ਕੋਲੋਂ ਬਰਾਮਦ ਹੋਇਆ।
1: ਰਿਹਾ ਜੀ ਪੰਜਾਬ ਦੇ ਵਿੱਚ ਰਿਸ਼ਤਿਆਂ ਨੂੰ ਹੋ ਕੀ ਰਿਹਾ? ਕਹਿੰਦੇ ਸਕੀ ਭੈਣ ਨੇ ਭਰਾ ਦੇ ਘਰ ਚੋਰੀ ਕਰ ਲਈ।
2: ਹਾਂ ਬਿਲਕੁਲ ਸਿੰਘ ਸਾਹਿਬ, ਇਹ ਬੜੀ ਅਚੰਭੇ ਵਾਲੀ ਗੱਲ ਹੈ। ਦੇਖੋ ਭੈਣ ਭਰਾਵਾਂ ਦਾ ਰਿਸ਼ਤਾ ਤਾਂ ਹੈ ਹੀ ਇੰਨਾ ਪਵਿੱਤਰ ਤੇ ਹੈ ਹੀ ਇੰਨਾ ਪੀੜਾ ਤੇ ਗੂੜਾ, ਤੇ ਇਹਦੇ ਬਾਰੇ ਤਾਂ ਮੇਰੇ ਖਿਆਲ ਕਿਸੇ ਨੂੰ ਕੁਝ ਕਹਿਣ ਦੀ ਲੋੜ ਹੀ ਨੀ ਗੀ। ਪਰ ਇੱਥੇ ਖੁਦ ਬੜਾ ਹੈਰਾਨ ਹੋਇਆ ਮੈਂ, 2-3 ਵਾਰ ਇਹ ਖਬਰ ਜਿਹੜੀ ਉਹ ਗੌਰ ਨਾਲ ਦੇਖੀ, ਪੜ੍ਹੀ, ਸਮਝੀ, ਜਾਣੀ, ਤੇ ਕਿਤੇ ਮੈਨੂੰ ਭੁਲੇਖਾ ਨਾ ਲੱਗਦਾ ਹੋਵੇ, ਪਰ ਮਿਹਰਬਾਨ ਖੇਤਰਾ ਜਿਹੜਾ ਲੁਧਿਆਣੇ ਦੇ ਵਿੱਚ, ਇੱਥੇ ਇੱਕ ਸਕੀ ਪਿੰਡ ਦੇ ਵੱਲੋਂ ਆਪਦੇ ਭਰਾ ਦੇ ਘਰ ਦੇ ਵਿੱਚ ਚੋਰੀ ਕੀਤੀ ਗਈ ਆ। ਭਰਾ ਕਿਤੇ ਟੱਬਰ ਸਮੇਤ ਗਿਆ ਸੀ, ਭੈਣ ਘਰੇ ਆਈ, ਉਹਨੇ ਫਿਰ ਸੋਨਾ ਚਾਂਦੀ ਜੋ ਵੀ ਲੱਲਾ ਭੱਬਾ ਸੀ ਘਰ ਦੇ ਵਿੱਚ, ਉਹ ਸਾਰੇ ਦਾ ਸਾਰਾ ਆਪਣੇ ਚੱਕ ਲਿਆ। ਸੀਸੀਟੀਵੀ ਕੈਮਰੇ ਦੇ ਵਿੱਚ ਵੀਰੀ ਜੀ ਆ ਗਏ ਆ ਤੇ ਗੱਲ ਪੁਲਿਸ ਕੋਲੇ ਪਹੁੰਚ ਗਈ ਹੈ ਜੀ।
1: ਤੇ ਬਾਕੀ ਕੇਜਰੀਵਾਲ ਨੇ ਕੀ ਕਿਹਾ, ਪੰਜਾਬ ਭਾਜਪਾ ਦਾ ਜਿਹੜਾ ਰੱਥ ਰੋਕੇਗਾ?
2: ਹਾਂ ਬਿਲਕੁਲ ਜੀ, ਅਰਵਿੰਦ ਕੇਜਰੀਵਾਲ ਹੋਰਾਂ ਨੇ ਗੱਲ ਕਹੀ ਆ ਕਿ ਪੰਜਾਬ ਆ ਜਿਹੜਾ ਉਹ ਭਾਜਪਾ ਦਾ ਰੱਥ ਰੋਕ ਕੇ ਦਿਖਾਊਗਾ। ਇੱਕੋ ਹੀ ਗੱਲ ਕਹਿੰਦੇ ਨਾ ਵੀ ਅਸੀਂ ਆਹ ਵੀ ਜਿੱਤ ਲਿਆ ਸੀ, ਉਹ ਵੀ ਜਿੱਤ ਲਿਆ ਸੀ, ਆਹ ਵੀ ਜਿੱਤ ਲੈਣਾ ਸੀ, ਉਹ ਵੀ ਜਿੱਤ ਲੈਣਾ। ਉਹ ਕਹਿੰਦੇ ਭੁੱਲ ਜਾਓ ਵੀ ਪੰਜਾਬ ਜਿੱਤੋਗੇ, ਉਹ ਕਹਿੰਦੇ ਕਿ ਦੇਖੋ ਚੋਣ ਕਮਿਸ਼ਨ ਦੇ ਨਾਲ ਮਿਲ ਕੇ ਬੀਜੇਪੀ ਨੇ ਪੱਛਮੀ ਬੰਗਾਲ ਦੀ ਚੋਣ ਲੁੱਟੀ, ਉਸ ਤੋਂ ਪਹਿਲਾਂ ਦਿੱਲੀ ਲੁੱਟੀ, ਤੇ ਹੁਣ ਇਹ ਹੋਰ ਥਾਵਾਂ ਨੂੰ ਲੁੱਟਣਾ ਚਾਹੁੰਗੇ। ਪਰ ਇਹਨਾਂ ਦਾ ਭੁਲੇਖਾ ਪੰਜਾਬੀਆਂ ਨੇ ਕੱਢਣਾ ਤੇ ਪੰਜਾਬ ਦੇ ਲੋਕੀ ਭੁਲੇਖੇ ਕੱਢਣੇ ਜਾਣਦੇ ਆ।
1: ਤੇ ਮਮਤਾ ਬੈਨਰਜੀ ਕਹਿੰਦੀ ਮੈਂ ਨਹੀਂ ਦਿੰਦੀ ਅਸਤੀਫਾ, ਸ਼ੇਰਨੀ ਵਾਂਗ ਲੜਾਂਗੀ, ਕਿਸ ਕਿਸਮ ਦੇ ਸਟੇਟਮੈਂਟ ਦਿੱਤੀਆਂ ਉਹਨਾਂ ਨੇ?
2: ਦੇਖੋ ਜੀ ਅੱਜ ਬੜੀ ਤਿੱਖੀ ਪ੍ਰਤੀਕਿਰਿਆ ਦਿੱਤੀ ਆ ਕੋਲਕਾਤਾ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਮਮਤਾ ਬੈਨਰਜੀ ਨੇ, ਉਹਨੇ ਇਹ ਗੱਲ ਕਹੀ ਹੈ ਜੀ ਕਿ ਇਹ ਚੋਣ ਲੜੀ ਨਹੀਂ ਲੁੱਟੀ ਗਈ ਆ, ਜਿਹੜਾ ਚੋਣ ਕਮਿਸ਼ਨ ਆ ਇਹ ਵਿਲਨ ਆ, ਇਹ ਖਲਨਾਇਕ ਆ, ਬੀਜੇਪੀ ਦਾ ਹੱਥ ਠੋਕਰ ਆ, ਇਹਨਾਂ ਦੀ ਮਿਲੀ ਭੁਗਤ ਦੇ ਨਾਲ 100 ਤੋਂ ਵੱਧ ਸੀਟਾਂ ਲੁੱਟੀਆਂ ਗਈਆਂ। ਉਹ ਕਹਿੰਦੇ ਵੀ ਦੇਖੋ ਇਹਨਾਂ ਨੇ ਸਵੇਰੇ ਹੀ ਕਹਿਣਾ ਸ਼ੁਰੂ ਕਰਤਾ ਵੀ ਅੱਜ ਅਸੀਂ 195 ਤੋਂ ਵੱਧ ਸੀਟਾਂ ਜਿੱਤਾਂਗੇ, ਤੇ ਉਹ ਕੁਝ ਹੁੰਦਾ ਇਹਨਾਂ ਨੂੰ ਪਹਿਲਾਂ ਕਿੰਨਾ ਪਤਾ ਲੱਗ ਜਾਂਦਾ। ਉਹ ਕਹਿੰਦੇ ਜੀ ਕਿ ਜਿਹੜੇ ਚੋਣ ਅਧਿਕਾਰੀ ਉਹ ਪੁੱਟੇ ਗਏ ਆ, ਬੜਾ ਧੱਕਾ ਹੋਇਆ। ਉਹ ਕਹਿੰਦੇ ਜੀ ਕਿ ਮੈਂ ਸ਼ੇਰਨੀ ਵਾਂਗੂ ਰਹੂੰਗੀ ਤੇ ਅਸੀਂ ਗਰਾਊਂਡ ਦੇ ਉੱਤੇ ਕੰਮ ਕਰਦੇ ਰਹਾਂਗੇ। ਮੈਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਵਾਸਤੇ ਰਾਜ ਭਵਨ ਬਿਲਕੁਲ ਨਹੀਂ ਜਾਣਾ ਗਾ, ਇਹਨਾਂ ਲੋਕਾਂ ਨੇ ਚੋਣ ਲੁੱਟੀ ਆ, ਇਹ ਦੇਸ਼ ਦੇ ਗੱਦਾਰ ਹੈਗੇ ਆ।
1: ਜਿਹੜਾ ਜੀ ਤੁਸੀਂ ਪਹਿਲਾਂ ਕੁਛ ਦਿਨ ਪਹਿਲਾਂ ਦੱਸਿਆ 45 ਡਿਗਰੀ ਤਾਪਮਾਨ, ਹੁਣ ਮੈਂ ਸੁਣਿਆ ਗੜੇ ਪੈ ਗਏ ਆ, ਕਿਹੋ ਜਿਹਾ ਮੌਸਮ ਹੈ ਪੰਜਾਬ 'ਚ?
2: ਚਲੋ ਸਰ ਪੰਜਾਬ ਦੇ ਵਿੱਚ

0: ਗਿਆ ਜੀ।
1: ਕਾਕਲੇ ਵੀ ਪਏ ਆ,
0: ਕਈ ਥਾਵਾਂ ਤੇ ਪਏ ਜੀ, ਸਾਰੀਆਂ ਤੇ ਨਹੀਂ, ਕੁਝ ਥਾਵਾਂ ਤੇ ਪਏ ਆ।
1: ਟਿਣਾ ਜੀ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ,
0: ਬੜੀ ਮਿਹਰਬਾਨੀ, ਬਹੁਤ ਧੰਨਵਾਦ।
2: ਪੰਜਾਬ ਯਾਨੀ ਪੰਜਾਂ ਦਰਿਆਵਾਂ ਦੀ ਧਰਤੀ।

0: ਸੇਠਾ ਹੱਟ ਵਿੱਚ ਹੀ ਹੈ।
1: ਆਜਾ ਆਜਾ ਲੈ ਲੈ ਲੰਘਿਆ ਜਿਉਣ ਸਿਆ ਬਾ ਬਾ ਬਾ ਬੋਲ ਕੀ ਸੇਵਾ ਕਰਾਂ।
2: ਰੇਡੀਓ ਸਪਾਈਸ
3: ਆਓ ਪੰਜਾਬ ਬਾਰੇ ਜਾਣੀਏ ਨੂੰ ਪ੍ਰਾਊਡਲੀ ਸਪੌਂਸਰ ਕਰਦੇ ਨੇ ਇੰਡੋ ਕੀਵੀ ਟਰੈਵਲਸ, ਪੰਜਾਬੀਆਂ ਦੀ ਇੱਕੋ ਇੱਕ ਆਪਣੀ ਟਰੈਵਲ ਏਜੰਸੀ ਜਿੱਥੇ ਤੁਸੀਂ ਏਅਰ ਟਿਕਟਾਂ ਦੇ ਪੱਖੋਂ ਕੰਟੈਕਟ ਕਰ ਸਕਦੇ ਹੋ 0800-03-03-93 ਜਾਂ 0226-5-6406।
4: ਬਾਜਰਾ ਪੁਰਾਣੀ ਜ਼ਮੀਨ ਵਿੱਚ ਸਾਉਣੀ ਦੀ ਮੁੱਖ ਫਸਲ ਬਾਜਰਾ ਹੈ। ਬਾਜਰੇ ਦੀ ਹਰੀ ਭਰੀ ਫਸਲ ਬਰਸਾਤ ਵਿੱਚ ਬਹੁਤ ਸੋਹਣਾ ਨਜ਼ਾਰਾ ਦਿੰਦੀ ਹੈ। ਭਾਵੇਂ ਬਾਜਰਾ ਹੇਠ ਰਕਬਾ ਚੌਖਾ ਘੱਟ ਗਿਆ ਪਰ ਫਿਰ ਵੀ ਪੰਜਾਬ ਵਿੱਚ ਲਗਭਗ 31,000 ਹੈਕਟੇਅਰ ਧਰਤੀ ਵਿੱਚ ਬਾਜਰੇ ਦੀ ਖੇਤੀ ਹੁੰਦੀ ਆ। 20 ਕੁਇੰਟਲ ਪ੍ਰਤੀ ਹੈਕਟਰ ਇਸ ਦਾ ਝਾੜ ਹੈ। ਬਾਜਰੇ ਬਾਰੇ ਚੰਗੀ ਖੋਜ ਹੋਈ ਹੈ ਅਤੇ ਇਸ ਲਈ ਕਈ ਦੋਗਲੀਆਂ ਕਿਸਮਾਂ ਬਣ ਗਈਆਂ ਹਨ। ਮੈਕਸੀਕਨ ਕਣਕ ਆਉਣ ਤੋਂ ਪਹਿਲਾਂ ਬਾਜਰੇ ਉੱਤੇ ਚੰਗਾ ਕੰਮ ਹੋਇਆ ਸੀ। ਬਾਜਰੇ ਦੀਆਂ ਉੱਨਤ ਕਿਸਮਾਂ ਵੀ ਵਿਕਸਿਤ ਨੇ। ਬਾਜਰੇ ਦੀ ਬਿਜਾਈ ਮੀਂਹ ਪੈਣ ਉੱਤੇ ਸਾਉਣ ਦੇ ਮਹੀਨੇ ਕੀਤੀ ਜਾਂਦੀ ਹੈ। ਗੇਤੀ ਬਿਜਾਈ ਕਾਰਨ ਮੀਂਹ ਨਾਲ ਬੋਰ ਕੇ ਧੋਤੇ ਜਾਣ ਦਾ ਡਰ ਰਹਿੰਦਾ ਹੈ। ਬਾਜਰੇ ਦੀ ਇੱਕ ਏਕੜ ਬਿਜਾਈ ਵਿੱਚ 2 ਕਿਲੋਗ੍ਰਾਮ ਬੀਜ ਪੈਂਦਾ ਹੈ।
5: ਆਓ ਵੀ ਦੋਸਤੋ ਗੱਲ ਪੇਸ਼ ਕਰਨ ਲੱਗੇ

0: ਨਿਊਜ਼ੀਲੈਂਡ ਦਾ ਪਹਿਲਾ 24/7 ਪੰਜਾਬੀ ਰੇਡੀਓ ਰੇਡੀਓ ਸਪਾਈਸ।
1: ਟੁੱਟੀਆਂ ਦਾ ਗਮ ਆਉਣਾ ਏ, ਟੁੱਟੀਆਂ ਦਾ ਗਮ ਆਉਣਾ ਏ, ਜਿੰਨਾ ਲੱਗੀਆਂ ਦਾ ਚੜਿਆ ਸੀ ਚਾ।
0: ਨਿਊਜ਼ੀਲੈਂਡ ਦਾ ਪਹਿਲਾ 24/7 ਪੰਜਾਬੀ ਰੇਡੀਓ ਰੇਡੀਓ ਸਪਾਈਸ।

0: ਸਤਿ ਸ੍ਰੀ ਅਕਾਲ, ਮੈਂ ਹਾਂ ਜਿਮੀ ਸ਼ੇਰਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ 88 FM।
1: ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਟਿਕਾਣੇ ਪ੍ਰੋਗਰਾਮ ਮੌਜ ਮਸਤੀਆਂ ਹਰੇਕ ਸ਼ਨੀਵਾਰ ਦੀ ਸਵੇਰ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਨੇ ਹਰਮੀਤ ਸਿੰਘ 10 ਵਜੇ ਤੋਂ ਲੈ ਕੇ 12 ਵਜੇ ਤੱਕ ਸਟਾਈਲਿਸ਼ ਸਰਦਾਰ ਹਰਮੀਤ ਸਿੰਘ ਦੇ ਨਾਲ ਓਨਲੀ ਔਨ ਰੇਡੀਓ ਸਪਾਈਸ ਹਰੇਕ ਸ਼ਨੀਵਾਰ ਦੀ ਸਵੇਰ।
2: ਹੈਲੋ ਯਾਰ, ਮੰਨ ਜਾ ਯਾਰ, ਹੁਣ ਤਾਂ ਯਾਰ ਬੋਤਲ ਪਈ ਆ ਸਾਹਮਣੇ, ਉਹ ਚ ਵੀ ਤੂੰ ਦਿਸ ਰਹੀ ਹੈ।

0: ਉਸ ਦਿਨ ਬਹੁਤ ਗੁੱਸਾ ਆਇਆ ਰੱਬ ਤੇ ਤੇ ਆਪਣੇ ਲੇਖਾਂ ਤੇ ਤੇ ਸਭ ਤੋਂ ਵੱਧ ਤੇਰੇ ਤੇ।
1: ਸਤਿ ਸ੍ਰੀ ਅਕਾਲ ਜੀ, ਮੈਂ ਗੁਰਨਾਮ ਭੁੱਲਰ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।
2: ਤੇਰੇ ਗੁੱਟ ਨੂੰ ਕਰਾ ਸਰਦਾਰ ਵੀਏ ਡਾਇਮੰਡ ਦੀ ਚਾਦਰ ਪਾ ਲਾਂਗੇ।
3: ਯੇ

ਸਤਿ ਸ਼੍ਰੀ ਅਕਾਲ, ਯੂ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਵੀ. ਯੂ ਮੇ ਕੋਂਟੈਕਟ ਅਸ ਡਾਇਰੈਕਟਲੀ ਔਨ 021-373-1588.

0: ਰਿਸ਼ਤੇ ਆਏ ਸੀ ਵੱਡੇ ਵੱਡੇ ਪਰਿਵਾਰਾਂ ਦੇ।
1: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਅਮਰਿੰਦਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।
0: ਗੋਰੀਆਂ ਬਾਵਾਂ ਦੇ ਵਿੱਚ ਲਾਲ ਗੋਰੀਏ ਨੇ ਮੁੰਡਾ ਬੱਚਦਾ ਹੀ
2: ਸਮੇਂ ਦੀ ਆਵਾਜ਼ ਰੇਡੀਓ ਸਪਾਈਸ 88 FM ਹਰ ਵਕਤ ਤੁਹਾਡੇ ਅੰਗ ਸੰਗ।

0: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਸ਼ੈਰੀਮਾਨ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ। ਸੁਣਦੇ ਰਹੋ ਹਮੇਸ਼ਾ।
1: ਦੇਖ ਸਿੱਪੀ, ਜੇ ਤੂੰ ਮੈਨੂੰ ਪਿਆਰ ਕਰਦਾ ਹੈ ਨਾ ਤਾਂ ਅੱਗੇ ਤੋਂ ਕੱਲਾ ਮਿਲਣ ਆਈ। ਆ ਕੀ ਸਾਰੇ ਯਾਰਾਂ ਨੂੰ ਨਾਲ ਚੱਕੀ ਫਿਰਦਾ? ਵੇਟ ਕਰਾਂਗੀ ਮੈਂ ਤੇਰਾ।

0: ਸਤਿ ਸ਼੍ਰੀ ਅਕਾਲ, ਯੂ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਵੀ। ਯੂ ਮੇ ਕੋਂਟੈਕਟ ਅਸ ਡਾਇਰੈਕਟਲੀ ਔਨ 021-373-158.
1: Oh, you will do it again for me often, now that I know you do it so well.
2: This is the end.
3: ਦਿਲ ਵਿੱਚ ਨਾ ਹਿੱਟ ਰੱਖਿਆ ਬੰਦੇ ਆ ਠੇਠ ਗੋਰੀਏ ਜਿਹੜੇ

0: ਤੁਹਾਡੇ ਹਸਬੈਂਡ ਦੀਆਂ ਰਿਪੋਰਟਸ ਆ ਗਈਆਂ ਅਤੇ ਉਹਨਾਂ ਨੂੰ ਅਮਨੀਸ਼ੀਆ ਦੀ ਪ੍ਰੋਬਲਮ ਹੈ।
1: ਅਮਨੀਸ਼ੀਆ?
0: ਇਹਦੇ ਵਿੱਚ ਪੇਸ਼ੈਂਟ ਆਪਣੀ ਮੈਮਰੀ ਰੈਂਡਮਲੀ ਸਕਿਪ ਕਰਦਾ, ਪਰ ਤੁਸੀਂ ਵਰੀ ਨਾ ਕਰੋ, ਉਹਨਾਂ ਦੀ ਟੇਕ ਕੇਅਰ ਕਰੋ, ਸ਼ਾਇਦ ਠੀਕ ਹੋ ਜਾਣਗੇ।

ਜਿਹਦੇ ਨਾਲ ਜੁੜ ਜਾਂਦੀ ਤਾਰੇ ਦਿਲ ਵਾਲੀ, ਉਹੀ ਚਾਰ ਚਫੇਰੇ ਬੰਨੇ ਚੰਨੇ ਹੁੰਦੇ ਨੇ, ਜਿੱਥੋਂ ਤੀਕਰ ਨਿਗਾਹ ਜਾਂਦੀ ਮਹਿਬੂਬ ਹੀ ਬਸ ਦਿਸਦਾ ਹੈ। ਇਸ਼ਕ ਆਸ਼ਕੀ ਦੋਵੇਂ ਯਾਰੋ ਅੰਨੇ ਹੁੰਦੇ ਨੇ।

ਆਓ ਧਰਤੀ ਤੇ ਪੈਰ ਅੱਖ ਸਿਖਰਾਂ ਤੇ ਰੱਖਦੇ ਆ, ਹੱਸਦੇ ਆ ਪੱਟਦੇ ਆ, ਨਾਰਾਂ ਜਦੋਂ ਜੱਚਦੇ ਆ, ਯੱਤਦੇ ਆ ਸ਼ੌਂਕੀ ਪਟੂ ਹਸਲੇ ਨਾਲ, ਐਜ਼ ਕੈਸ਼ ਪਾਕਿਟਾਂ ਚ ਰੱਖਦੇ ਆ, ਯੈਂਟੀ ਬੜੇ ਮੱਚਦੇ ਆ, ਨੱਚਦੇ ਆ।

ਧੰਨ ਧੰਨ ਬਾਬਾ ਈਸ਼ਰ ਸਿੰਘ ਜੀ, ਨਾਨਕ ਸਰ ਕਲੇਰਾਂ ਵਾਲਿਆਂ ਦੇ ਪਰਮ ਸੇਵਕ ਸੰਤ ਬਾਬਾ ਜਗੀਰ ਸਿੰਘ ਜੀ ਬੜੂੰਦੀ ਵਾਲੇ, ਤਿਨ੍ਹਾਂ ਦੇ 100 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਉਹਨਾਂ ਦੇ ਪਰਪਕਾਰ, ਉਹਨਾਂ ਦੀਆਂ ਕਮਾਈਆਂ ਘਾਲਣਾਵਾਂ ਨੂੰ ਯਾਦ ਕਰਦਿਆਂ ਹੋਇਆਂ ਆ ਪਿਆਰੇ ਮਿੱਠੇ ਬੋਲ ਆਪ ਜੀ ਸਰਵਣ ਕਰੋ।

ਸੋਧਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪੁਰੀ ਸਿਉ ਕਹੀਨ ਕੀਤੇ ਗਾਵਣ ਹਾਰੇ ਗਾਵੈ ਤੋਹਨੋ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣਾ ਲਿਖ ਲਿਖ

ਇਹ ਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸ਼ਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੇ, ਪ੍ਰਭ ਕੈ ਸਿਮਰਨ ਦੁਸ਼ਮਣ ਟਰੇ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ।

ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨ ਆਪ ਸੁਮਰਾਏ ਨਾਨਕ ਤਾਂ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੇ ਸਿਮਰਨ ਉਦਰੇ ਮੂਚਾ ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੇ ਸੁਜੈ ਪ੍ਰਭ ਕੇ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਹਿ ਸਮਾਏ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਭੇ ਮੋਤਾ ਜੇ ਪ੍ਰਭ ਕੋ ਸਿਮਰੇ ਸੇ ਸਰਵ ਕਿਰਾ ਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ

ਨੀ ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨਹਿ ਚਲਿਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰੇ ਸੇਜਨ ਜਿਨਕੂ ਪ੍ਰਭ ਮਾਇਆ, ਨਾਨਕ ਤਿਨ ਜਨ ਸਰਣੀ ਪਿਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਹੁ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਆਕਾਰਾ, ਹਰ ਸਿਮਰਨ ਮੇ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ

ਉਹਾਂ ਨਾਮ ਤੇਰੇ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚੱਲੈ, ਜੈ ਮੁਸਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨਮਾਹੀ ਉਧਾਰੀ, ਅਨਕ ਪੁਨਹੇ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਘਨੇਰੇ, ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸ਼ਤਰੈ, ਅਨਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਅਗਾਵੈ, ਜਹ ਮਾਰਗ ਇਹੋ ਜਾਤ ਅਕੀਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨੁ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖਬਾਹੀ, ਨਾਮ ਜਪਤ ਤੈ ਪਾਰ ਪਰਾਹੀ, ਅਨਕ ਬਿਗਨ ਜੈ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ, ਅਨਕ ਜੋਨ ਜਨਮੈ ਮਰ

ਵਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾਂ ਕੀ ਬਰਤ ਨਾਮ ਸੰਤ ਜਨਾਂ ਕੇ ਮਨ ਵਿਸ਼ਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕਮਾ

ਪਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਹਾ ਉਦਾਸ ਤਪੀ ਸਰਥੀ ਵੈ, ਅਗਨ ਮਾਹੇ ਹੋਮਤ ਪਰਾਨ, ਕਨਕ ਅਸਵ ਹੈਵਰ ਭੂਮਦਾਨ, ਨਿਉਲੀ ਕਰਮ ਕਰੇ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤੋ ਭੀ ਹੋਮੈ ਮੈਲ ਨ ਜਾਵੈ, ਹਰ ਕੇ ਨਾਮ ਸੰਸਰ ਕਸ਼ਨਾਹੀ, ਨਾਨਕ ਗੁਰਮੁਖ ਨਾਮ

ਤਬਾਨੀ ਹਰ ਕੋ ਜਸੁਨ ਰਸਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜਹਿ ਘਟ ਵਸੈ ਹਰ ਨਾਮ ਸਲੋਕ ਨਿਰਗੁਣਿਆਰ ਇਆਨਿਆ।

ਕਵਨ ਦਿਸਤਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਵਨ ਭੋਜਨ ਸੁਖ ਸੂਦ ਬਿਰਧ ਪਿਆ ਉੱਪਰ ਸਾਖ ਸੈਨ ਮੁਖ ਅਪਿਆਓ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਸ਼ੂ ਨ ਬੂਜੈ ਬਖਸ਼ ਲਿਹੋ ਤਉ ਨਾਨਕ ਸੀਜੈ ਜਹਿ ਪ੍ਰਸਾਦ ਧਰੇ ਉੱਪਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਘ ਹਸੈ ਜਹਿ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜਹਿ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨਿਤ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ

ਆਵੈ ਜੋ ਠਾਕਰ ਸਦ ਸਦਾ ਹਜ਼ੂਰੇ ਤਾਂ ਕੋਵੰਦਾ ਜਾਣਤ ਦੂਰੇ ਜਾਂ ਕੀ ਟਹਿਲ ਪਾਵੇ ਦਰਗੇ ਮਾਨ ਤਿਸੇ ਵਿਸਾਰੇ ਮੁਗਧ ਅਜਾਨ ਸਦਾ ਸਦਾ ਏ ਭੂਲਣਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰਮਾਨੈ ਜੋ ਹੋਵਨ ਸੋ ਦੂਰ ਪੁਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦਵ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੇ ਪਤਤ ਬਿਕਰਾਲ ਨਾਨਕ ਕੱਢ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੀਖ ਅੰਤਰ ਮਲਮਾਇਆ ਛਪਸ ਨਾਹੀ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੇ ਅਥਾ ਜਾਂ ਕਹਿ ਅੰਤਰ ਬਸੇ ਪ੍ਰਵਿਆਪ ਨਾਨਕ ਤੇ ਜਨ ਸਹਿ ਸਮਾਤ ਸੁਨ ਅੰਦਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਓੜ ਨਿਭਾਵੈ ਕਹਾਂ ਬੁਝਾਰਤ ਬੂਝੇ ਡੋਰਾ ਨਿਸ਼ਕਈਏ ਤੋ ਸਮਝੇ ਭੋਰਾ।

ਅਵ ਤਾਂ ਕੈ ਦੁਰਗੰਧ ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ ਮੇਘ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਤ ਦਾਮ ਧਨ ਤਨ ਤੇ ਜਨ ਜੈ ਘਟ ਵਸਿਓ ਹਰ

ਇਕ ਤਰੈ ਸੰਸਾਰ ਜੋ ਤੂੰ ਭਾਨੇ ਤਿਨ ਪ੍ਰਭ ਜਾਤਾ ਨਾਨਕ ਹੁਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ ਆਪੇ ਮਾਨੈ ਆਪੇ ਆਪ ਆਪ ਕਰਤ ਨਵੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਵ ਸਿਆਨਪ ਸਗਲ ਤੇ ਰਹਿਤ ਸਭ ਕਛ ਜਾਣੇ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਥਾਂ ਥਨੰਤਰ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ

ਕਾਹੂ ਜੁਗਤ ਕਿਤੈ ਨਾ ਪਾਈਏ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ। ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸਕਾ ਨਾਮ ਸਤ ਰਾਮਦਾਸ। ਆਤਮ ਰਾਮ ਤਿਸ ਨਦਰੀ ਆਇਆ, ਦਾਸ ਦਿਸੰਤਨ ਭਾਏ ਤਿਨ ਪਾਇਆ। ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗੇ ਪ੍ਰਵਾਨ। ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕੋ ਸਭ ਸੋਝੀ ਪਰੈ। ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ। ਪ੍ਰਭ ਕੀ ਆਗਿਆ ਆਤਮ ਹੀ ਧਾਵੈ, ਜੀਵਨ ਮੁਕਤ ਸੋ ਕਹਾਵੈ। ਤੈਸਾ ਹਰਖ ਤੈਸਾ ਉਸੋਗ, ਸਦਾ ਅਨੰਤ ਹੈ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ। ਪਾਰ ਬ੍ਰਹਮ ਕੇ ਸਗਲੇ ਠਾਓ, ਜਿਤ ਜਿਤ ਘਰ ਰੱਖ।

ਕੀਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪ ਜਾਏ, ਕਈ ਕੋਟ ਪਵਨ ਪਾਣੀ ਬੈ ਸੰਤਰ, ਕਈ ਕੋਟ ਦੇਸਪੂ ਮੰਡਲ, ਕਈ ਕੋਟ ਸਸੀਅਰ ਸੂਰ ਨਖੇਤਰ, ਕਈ ਕੋਟ ਦੇਵ ਦਾਨਮ ਇੰਦਰ ਸ਼ਿਰ ਛਤਰ, ਸਗਰ ਸਮਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ, ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪੁਰਾਨ ਸਿਮਰਤ ਅਰਸਾਸਤ,

ਤੇ ਕਈ ਕੋਟ ਦਰਸ਼ਨ ਪ੍ਰਪਿਆਸ ਤਿਨਕੋ ਮਿਲਿਓ ਪ੍ਰਭ ਅਵਨਾਸ ਕਈ ਕੋਟ ਮੰਗ ਹੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀ ਨੂੰ ਵਿਸਥਾਰ ਕਈ ਬਾਰ ਪਸਰਿਓ ਪਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕੀ ਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਹੇ ਸਮਾਤ ਤਾਂ ਕਾਂਤ ਨਾ ਜਾਣੈ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰ ਹੈ ਇੱਕੋ ਨੇਤਰੇ ਕਈ ਕੋਟ ਨਾਮ ਰਸ ਪੀਵ ਹੈ ਅਮਰ ਭੈ ਸਦ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾਹ ਸਾਹ ਸਮਾਰੇ ਨਾਨਕ ਕੋਈ ਪਰਮੇਸ਼ਰ ਕੀ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾਹੀ ਕੋਈ ਨਾਨਕ ਤਿਸ ਬਲਿਹਾਰਨੈ ਜਲ ਥਲ ਮਹੀ ਅਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੀ ਜੋਗ ਜੋ ਤਿਸ ਭਾਵੈ ਸੋਈ ਹੋਗ ਖਿਨਮੇ ਥਾਪ ਉਥਾ ਪਨਹਾਰਾ ਅੰਤ ਨਾਹੀ ਕਿਛ ਪਾਰਾ ਬਾਰਾ ਹੁਕਮੇ ਧਾਰ ਅਧਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ

ਗੁਰ ਪ੍ਰਸਾਦ ਨਾਨਕ ਸੱਚ ਕਹੈ, ਕਬਹੂ ਹੋਏ ਪੰਡਤ ਕਰੇ ਬਖਿਆਨ, ਕਬਹੂ ਮੋਨ ਧਾਰੀ ਲਾਵੈ ਧਿਆਨ, ਕਬਹੂ ਤਟ ਤੀਰਥ ਇਸ਼ਨਾਨ, ਕਬਹੂ ਸਿੱਧ ਸਾਧਕ ਮੁਖ ਗਿਆਨ, ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਭਰਮੀਆ, ਨਾਨਾ ਰੂਪ ਜਿਉਂ ਸਵਾਗੀ ਦਿਖਾਵੈ, ਜਿਉਂ ਪ੍ਰਭਾਵੈ ਤਿਵੇ ਨਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਏ, ਕਬਹੂ ਸਾਧ ਸੰਗਤ ਇਹੋ ਪਾਵੈ, ਉਸ ਅਸਥਾਨ ਤੇ ਬਹੁਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ਼, ਮਨ ਤਨ ਨਾਮ ਰੱਤੇ ਇੱਕ ਰੰਗ, ਸਦਾ ਬਸੇ ਭਾਰ ਬ੍ਰਹਮ ਕੈ ਸੰਗ, ਜਿਉਂ ਜਲ ਮੇਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ, ਸਲੋਕ ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ ਵੱਡੇ ਵੱਡੇ ਹੰਕਾਰੀਆ, ਨਾਨਕ ਗਰਬ ਗੱਲੇ ਅਸ਼ਟਪਦੀ, ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੈ ਮੈਂ ਜੋਬਨ ਬੰਤ, ਸੋ ਹੋਵਤ ਬਿਸਤਾਂ ਕਾ ਜੰਤ, ਆਪਸ ਕੋ ਕਰਮ ਵੰਤ ਕਹਾਵੈ, ਜਨਮ ਮਰੈ ਬਹੁ ਜੌਨ ਭਰਮਾਵੈ,

ਨਵੰਤਾ ਹੋਏ ਕਰ ਗੁਰਬਾਵੈ ਤ੍ਰਿਣ ਸਮਾਨ ਕਛ ਸੰਗ ਨ ਜਾਵੈ ਬਹੁ ਲਸ਼ਕਰ ਮਾਨੁਖ ਉਪਰ ਕਰੇ ਆਸ ਪਲ ਭੀਤਰ ਤਾਂ ਕਾ ਹੋਏ ਬਿਨਾਸ ਸਭ ਤੇ ਆਪ ਜਾਣੇ ਬਲਵੰਤ ਖਿਨਮੇ ਹੋਏ ਜਾਏ ਪਸਮੰਤ ਕਿਸੈ ਨਾ ਬਦੈ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾਂ ਕਾ ਮਿਟੈ ਅਭਵਾਨ ਸੋ ਜਨ ਨਾਨਕ ਦਰਗੈ ਪ੍ਰਵਾਨ ਕੋਟ ਕਰਮ ਕਰੈ ਹੋਂ ਧਾਰੇ ਸਰਮ ਪਾਵੈ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਵੈ ਹਰ ਦਰਗੇ ਕੋ ਕੈਸੈ ਗਵੈ ਆਪਸ ਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨ ਆਵੈ ਸਰਵ ਕੀ ਰੇਨ ਜਾਂ ਕਾ ਮਨ ਹੋਏ ਕਉ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ

ਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ, ਜਿਉ ਮਹਾ ਉਧਿਆਨ ਮੈਂ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਿਨ ਸੰਤਨ ਕੀ ਬਾਛੋ ਧੂਰ, ਨਾਨਕ ਕੀ ਹਰ ਲੋਚਾ ਪੂਰ, ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇਵ ਨਹਾਰ, ਅਵਰ ਤਿਆਗ ਤੂੰ ਤਿਸੇ ਚਿਤਾਰ, ਜੋ ਕਛ ਕਰੇ ਸੋਈ ਸੁਖਮਾਨ, ਭੂਲਾ ਕਾਹੇ ਫਿਰੇ ਅਜਾਨ, ਕੌਣ ਬਸਤ ਆਈ ਤੇਰੇ ਸੰਗ, ਲਪਟ ਰਿਓ ਰਸਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੀ, ਨਾਨਕ ਪਤਸ਼ੇ ਤੀ ਘਰ ਜਾਹੇ, ਜਿਸ ਬੱਕਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ, ਤਜ ਅਭਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇਪ ਸੰਤੇ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ, ਧਨ ਧਨ ਕਹੇ ਸਭ ਕੋਏ, ਮੁਖ ਉਜਲ ਹਰ ਦਰਗੇ ਸੋਏ, ਇਹੋ ਵਾਪਾਰ ਬਿਰਲਾ ਵਾਪਾਰੇ, ਨਾਨਕ ਤਾਂ ਕੈ ਸਦ ਬਲਿਹਾਰੇ, ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ, ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਨਕ ਬਿਗਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਓਟ ਗਈ ਸੰਤੀ ਦਰਿਆਇਆ, ਸਰਬ ਸੁਖ ਨਾਨਕ ਤੈ ਪਾਇਆ, ਮ੍ਰਿਤਕ ਕੋ ਜੀਵਾਲਣਹਾਰ, ਭੁੱਖੇ ਕੋ ਦੇਵਤ ਆਧਾਰ, ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ, ਪੂਰਬ ਲੇਖੇ ਕਾ ਲੈਣਾ ਪਾਏ, ਸਭ ਕਿਛ ਤਿਸਕਾ ਉਹ ਕਰਨੀ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾਂ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੀਤ, ਭਗਤ ਭਗਤ ਸੁਣੀਏ ਤਹਿ ਲੋਏ, ਜਾਂ ਕੈ ਹਿਰਦੇ ਇੱਕੋ ਸੋਏ, ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੇ ਸਤਮੁਖ ਕਹਿਤ, ਸਾਚੀ ਦ੍ਰਿਸ਼ ਸਾਚਾ ਆਕਾਰ, ਸੱਚ ਵਰਤੇ ਸਾਚਾ ਪਾਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ, ਸਲੋਕ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭਿੰਨ, ਤਿਸੇ ਬੁਝਾਏ ਨਾਨਕਾ, ਜਿਸ ਹੋਵੈ ਸੁਪ੍ਰਸੰਨ ਅਸ਼ਟਪਦੀ, ਅਬਨਾਸੀ ਭ੍ਰਮਨ ਮੈਂ ਰਾਖ, ਮਾਨੁਖ ਕੀ ਤੂੰ ਪ੍ਰੀ ਤਿਆਗ, ਤਿਸ ਤੇ ਪਰੈ ਨਹੀਂ ਕਿਛ ਕੋਏ, ਸਰਬ ਨਿਰੰਤਰ ਇੱਕੋ ਸੋਏ, ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸ਼ੰਦ, ਸਾਧ ਤੇਰੇ ਕੀ ਚਰਨੀ ਪਾਓ, ਨਾਨਕ ਕੇ ਮਨ ਇਹ ਅਨਰਾਓ, ਮਨਸਾ ਪੂਰਨ ਸਰਨਾ ਜੋਗ, ਜੋ ਕਰਪਾਇਆ ਸੋਈ ਹੋਗ, ਹਰਨ ਭਰਨ ਜਾਂ ਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੇ ਹੋਰ, ਅਨੰਦ ਰੂਪ ਮੰਗਲ ਸਦ ਜਾਂ ਕੈ, ਸਰਬ ਥੋਕ ਸੁਣੀਏ ਘਰ ਤਾਂ ਕੈ, ਰਾਜ ਮੇ ਰਾਜ ਜੋਗ ਮੇ ਜੋਗੀ, ਤਪ ਮੇ ਤਪੀਸਰ ਗ੍ਰਿਸਤ ਮੇ ਭੋਗੀ, ਧਿਆਏ ਧਿਆਏ ਭਗਤੇ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ, ਜਾਂ ਕੀ ਲੀਲਾ ਕੀਮਤ ਨਾਹੇ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕਹਿ ਜਾਣੇ ਪੂਤ, ਸਗਲ ਪਰੋਈ ਆਪਣੇ ਸੂਤ, ਸੁਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆਵੇ ਸੇ, ਤੈ ਗੁਣ ਮੇ ਜਾਂ ਕੋ ਪਰਮਾਏ, ਜਨਮ ਮਰੇ ਫਿਰ ਆਵੇ ਜਾਏ, ਊਚ ਨੀਚ ਤਿਸਕੇ ਅਸਥਾਨ।

ਬਿਸਮ ਭੈ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕੈ ਰੰਗ ਰਾਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ ਓਏ ਦਾਤੇ ਦੁਖ ਘਾਟਨ ਹਾਰ ਜਾਂ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਬਟ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੈ ਸੱਚ ਨਾਨਕ ਹੋਸੀ ਭੈ ਸੱਚ ਅਸ਼ਟਪਦੀ ਚਰਨ ਸਤ ਸਤਪਰ ਸੰਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਸੁੰਤਾ ਬੁਝਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਰਮ ਕਰਾਵਨ ਤਿਨ ਮੂਲ ਪਛਾਨਿਆ ਜਾ ਕੈ ਹਿਰਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈਤੇ ਨਿਰਭੋ ਹੇ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੈ ਬਸਤ ਗਡਾਈ ਤਾਂ ਕੋ ਭੇਨਾ ਕਹਿਣਾ ਜਾਈ ਬੂਝੇ ਬੂਝਣ ਹਾਰ ਬਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਭ ਪਾਲਣਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇਹ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕੀ ਗਤਮਿਤ ਕੋਏ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੈ ਸੇਵਕ ਊਚ ਤੇ ਉੱਚੈ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦ੍ਰਿਸ ਪ੍ਰਗਟਾਇਆ ਨੀਕੀ ਕੀਰੀ ਮੇ ਕਲ ਰਾਖੈ ਭਸਮ ਕਰੇ ਲਸਕਰ ਕੋਟ ਲਾਖੈ ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਂਤ ਤਿਸਕੇ ਕਰਤਵ ਬਿਰਥੇ ਜਾਤ ਮਾਰੇ ਨਾ ਰਾਖੇ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਕ ਵਡਾਣੀ ਬਾਰੰਗ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਏ ਮੰਤਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦਿਸਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਾ ਸੰਗ ਨਾਮ ਰਸ ਜੋਜਨ ਤ੍ਰਿਪਤਾਨੇ ਮਨ ਤਨ ਨਾਮੇ ਨਾਮ ਸਮਾਨੇ ਊਠਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕੈ ਸਦਕਾਮ ਬੋਲੋ ਜਸ ਜੇਬਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੇ ਭਗਤ ਆਤਮ ਕੇ ਚਾਏ ਪ੍ਰਭ ਆਪਣੇ ਸਿਉ ਰਹੇ ਸਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕੈ ਏਕ ਨ ਜਾਨੋ ਆਠ ਪਹਿਰ ਪ੍ਰਭ ਬਸੇ ਹਜ਼ੂਰੇ ਕਉ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮਨ ਤਨੇ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸ਼ਰਨ ਸਰਬ ਸੁਖ ਭਾਵੈ ਤਿਸ ਕੈ ਦਰ ਸਭ ਭਾਵ ਮਿਟਾਵੈ ਅਬਰ ਸਿਆਣਪ ਸਗਲੀ ਛਾਡ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੈ ਬੰਧਨ ਕਾਟੇ ਗੁਰ ਕਾ ਸਿੱਖ ਬੇਕਾਰ ਤੇ ਹਾਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਵਾਰੈ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੇ ਸਹਿ ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿ ਧਿਆਵੈ ਮਨ ਵਿਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੈ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੇ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਏਕੈ ਆਪ ਨਹੀਂ ਕਛ ਭਰਮ ਸਹਿ ਸਿਆਣ ਪਲਿਆ ਨ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰ ਗੈ ਗਵੈ
सुनकर बचन करन अगाने मन संतोख आत्म पतियां ने पूरा गुर अखयो जांका मंत्र अमृत दृष्ट पेखै होए संत गुण बेअंत कीमत नहीं पाए नानक जिस भावै तिस लय मलाए जेबा एक उस्तत अनेक सत पुरख पूर्ण विवेक काहू बो न पहुंचत प्राणी अगम अगोचर प्रभ निर्वाणी निराहार निरवैर सुखदाई ताकि कीमत किने न पाई अनक भगत बंधन नित करै चरण कमल हिरदे सिमरै सद बलिहारी सतगुरे अपने नानक जिस प्रसाद ऐसा प्रभ जपने ई हर रस पावे जन को।

ਆਧਾਰ ਅਬਰੋ ਪਾਪ ਸਭ ਮੀਤ ਵਿਸਾਰੋ ਚਰਨ ਕਮਲ ਰਿਦ ਮਹਿ ਉਰਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰਵਥ ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੀ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਨਕੋ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਖਦ ਲਾਏ ਸਰਬ ਨਿਧਾਨ ਮੇ ਹਰ ਨਾਮ ਨਿਧਾਨ ਜਪ ਨਾਨਕ ਦਰ ਗਏ ਪ੍ਰਵਾਨ ਮਨ ਪ੍ਰਭੂ ਦੋ ਹਰ ਕੀ ਨਾਏ ਦਹਿੰਦ ਸਤਾਵ ਤਿਆਵੇ ਠਾਏ ਤਾਂ ਕੋ ਬਿਗਨ ਨਾ ਲਾਗੈ ਕੋਈ ਜਾਂ ਕੇ ਹਿਰਦੇ ਵਸੇ ਹਰ ਸੋਏ ਕਲ ਤਾਤੀ ਠਾਂਡਾ ਹਰਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਉ ਬਿਲਸੈ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਘਰ ਜਾਏ ਬਸੈ ਅਵਨਾਸੀ ਕਉ ਨਾਨਕ ਕਾਟੀ ਜੰਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾਗਮਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉ ਰਤਨ ਜਨਮ ਕਾ ਹੋਈ ਉਧਾਰ ਹਰ ਹਰ ਸਿਮਰ ਪ੍ਰਾਨ ਉਧਾਰ ਅਨਕ ਉਪਾਵ ਨਾ ਛੂਟਣ ਹਾਰੇ ਸਿਮਰਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗਨ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਤ ਮੀਤ ਕੁਟਾਂਬਰ ਬਨਤਾ ਇਨਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇਨਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਸਵਾਰੀ ਝੂਠਾ ਡੰਪ ਝੂਠ ਪਸਾਰੀ ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪੁਛਤਾਨਾ ਗੁਰ ਕੀ ਮਤ ਤੂੰ ਲਿਹ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ

0: ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੈ ਜੀਵਨ ਦੀਆ ਸੋ ਕਿਉਂ ਬਿਸਰੈ ਜੈ ਅਗਨ ਮੇਰਾ ਖੈ ਗੁਰਪ੍ਰਸਾਦ ਕੁਬਿਰ ਲਾ ਲਾਖੈ ਸੋ ਕਿਉਂ ਬਿਸਰੈ ਜੈ ਬਿਖਤੇ ਕਾਢੇ ਜਨਮ ਜਨਮ ਕਾ ਟੂਟਾ ਗਾਢੇ
1: ਗੁਰਪੂਰੇ ਤਤ ਇਹ ਬੁਝਾਇਆ ਪ੍ਰਭ ਅਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ

ਨਾਨਕ ਇੱਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਣੇ ਹਾਰ ਆਪੇ ਏਕ ਆਪ ਵਿਸਥਾਰ ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੀ ਲਏ ਸਮਾਏ ਤੁਮ ਤੇ ਭਿਰ ਨਹੀਂ ਕੁਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾਂ ਕੋ ਪ੍ਰਭ ਜੀਉ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਂ ਕੀ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨਾ ਮਾਰੇ ਸੋ ਮੂਆ ਜਿਸ ਮਨੋ ਵਿਸਾਰੇ ਤਿਸ ਤਜ ਅਵਰ ਕਹਾਂ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ

ਇਹ ਆਧਾਰ ਉੱਤਮ ਸਲੋਕ ਸਾਧਕੀ ਵਚਨ ਉਮਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰੈ ਲੋਕੈ ਨਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਂਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਤ ਵਾਜੇ ਸੁਨ ਸੁਨ ਅਨੰਦ ਕਰੇ ਪ੍ਰਭ ਗਾਜੇ ਪ੍ਰਗਟੇ ਗੋਪਾਲ ਮਹਾਤ ਕੇ ਮਾਥੇ ਨਾਨਕ ਉਧਰੇ ਤਿਨਕੇ ਸਾਥੇ ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਵਾ ਮਿਲਾਏ ਮਿਟ ਗਏ ਬੈਰ ਭੈ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭੈ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ।

ਹਰ ਤਨ ਖਾਟ ਚਲੇ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ। ਖੇਮ ਸ਼ਾਂਤ ਰਿੱਧ ਨਮਨਿੱਧ, ਬੁੱਧ ਗਿਆਨ ਸਰਬ ਤੈ ਸਿੱਧ। ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ। ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੇ ਮਦ ਸਗਲ ਤੇ ਉਦਾਸ। ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸ਼ੀ ਏਕ ਦ੍ਰਿਸ਼ਟੇਤਾ। ਇਹ ਫਲ ਤਿਸ ਜਨ ਕੈ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ। ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮੇ ਤਾਂ ਕੀ ਗਤ ਹੋਏ। ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ। ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਬਿਸ਼ਰਾਮ। ਕੋਟ ਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ। ਜਾਂ ਕੇ ਮਸਤਕ ਕਰਮ ਪ੍ਰਭ ਪਾਏ, ਸਾਧ ਸਰਨ ਨਾਨਕ ਤੇ ਆਏ। ਜਿਸ ਮਨ ਵਸੈ ਸੁਨੇ ਲਾਏ ਪ੍ਰੀਤ, ਤਿਸ ਜਨਿਆ ਬੇ ਹਰ ਪ੍ਰਭ ਚੀਤ। ਜਨਮ ਮਰਨ ਤਾਂ ਕਾ ਦੁਖ ਨਿਵਾਰੈ, ਦੁਲੱਭ ਦੇ ਤਤਕਾਲ ਉਧਾਰੈ। ਨਿਰਮਲ ਸੋਭਾ ਅਮਰ

ਵੇਲੇ ਸ਼ੁਕਰਾਨਾ ਤੇਰਾ ਇਹ ਜ਼ਿੰਦਗੀ ਦੇਣ ਲਈ ਤੰਦਰੁਸਤੀ ਦੇਣ ਲਈ ਰੰਗ ਬਿਰੰਗੀ ਇਸ ਦੁਨੀਆਂ ਦੇ ਰੰਗ ਦਿਖਾਉਣ ਲਈ।

0: ਕੀ ਤੁਸੀਂ ਆਪਣੇ ਆਰਥਿਕ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਤਿਆਰ ਹੋ? ਕੈਪੀਟਲ ਫਾਈਨਾਂਸ ਲਿਮਿਟਿਡ ਤੁਹਾਡੇ ਸੁਪਨੇ ਪੂਰੇ ਕਰਨ ਲਈ ਹਾਜ਼ਰ ਹੈ।
1: ਤੁਹਾਡਾ ਸੁਪਨਾ ਘਰ ਖਰੀਦਣਾ ਹੋਵੇ ਜਾਂ ਕੋਈ ਇਨਵੈਸਟਮੈਂਟ ਪ੍ਰਾਪਰਟੀ, ਚਾਹੇ ਤੁਹਾਡੇ ਕਾਰੋਬਾਰ ਲਈ ਹੋਵੇ, ਤਾਂ ਸਾਡੀ ਟੀਮ ਤੁਹਾਡੇ ਲਈ ਹਾਜ਼ਰ ਹੈ। 25 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਸਾਡੀ ਮਾਹਰ ਟੀਮ ਹਰ ਕਦਮ ਤੇ ਤੁਹਾਡੀ ਮਦਦ ਕਰਨ ਲਈ ਸਮਰਪਿਤ ਹੈ।
0: ਵਿਜ਼ਿਟ ਕਰੋ capitalfinance.nz ਤੇ
1: ਜਾਂ ਫਿਰ ਅੱਜ ਹੀ ਸਾਨੂੰ ਕਾਲ ਕਰੋ 0800-626-685 0800-626-685।
0: ਕੈਪੀਟਲ ਫਾਈਨਾਂਸ ਲਿਮਿਟਿਡ, ਜਿੱਥੇ ਤੁਹਾਡਾ ਭਵਿੱਖ ਸ਼ੁਰੂ ਹੁੰਦਾ ਹੈ।
2: ਸੁਰਿੰਦਰ ਸਿੰਘ ਟਿਆਣਾ ਜੀ, ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ, ਤੁਸੀਂ ਸਾਡੇ ਨਾਲ ਸ਼ਾਮਿਲ ਹੋ ਜੀ, ਸਤਿ ਸ੍ਰੀ ਅਕਾਲ। ਹੈਲੋ ਟਿਆਣਾ ਜੀ, ਅਸੀਂ ਟਿਆਣਾ ਜੀ, ਸਭ ਤੋਂ ਪਹਿਲੇ ਦੱਸੋ ਵੀ ਇੰਡੀਗੋ ਫਲਾਈਟ ਦੇ ਵਿੱਚ ਜਿਹੜਾ ਪਾਵਰ ਬੈਂਕ ਫਟ ਗਿਆ, ਕਿੰਨੇ ਕੁ ਮੁਸਾਫਰ ਜ਼ਖਮੀ ਹੋਏ ਨੇ, ਕੀ ਹੋਇਆ ਉੱਥੇ?
3: ਅੱਜ ਇੰਡੀਗੋ ਦੀ ਫਲਾਈਟ ਦੇ ਵਿੱਚ ਤੇ 5 ਜਿਹੜੇ ਮੁਸਾਫਰ ਆ ਉਹ ਜ਼ਖਮੀ ਹੋਏ ਆ, ਤੇ ਹੈਂਡ ਬੈਗ ਦੇ ਵਿੱਚ ਪਾਵਰ ਬੈਂਕ ਰੱਖਿਆ ਸੀਗਾ। ਹੈਦਰਾਬਾਦ ਤੋਂ ਚੰਡੀਗੜ੍ਹ ਆਈ ਜੀ ਇੰਡੀਗੋ ਦੀ ਫਲਾਈਟ 6E108, ਇਹਦੇ ਵਿੱਚ ਪਾਵਰ ਬੈਂਕ ਦੇ ਵਿੱਚ ਬਲਾਸਟ ਹੋ ਗਿਆ, 5 ਮੁਸਾਫਰ ਜ਼ਖਮੀ ਹੋ ਗਏ ਆ। ਤੇ ਇਹ ਘਟਨਾ ਉਸ ਵੇਲੇ ਵਾਪਰੀ ਆ ਜਦੋਂ ਫਲਾਈਟ ਏਅਰਪੋਰਟ ਤੇ ਖੜੀ ਸੀ, ਤੇ ਫਲਾਈਟ ਦੇ ਵਿੱਚ ਜਹਾਜ਼ ਦੇ ਵਿੱਚ ਧੂੰਆਂ ਭਰ ਗਿਆ, ਯਾਤਰੀ ਘਬਰਾ ਗਏ ਤੇ ਉਹਨਾਂ ਨੂੰ ਫਿਰ ਐਮਰਜੈਂਸੀ ਗੇਟ ਥਾਣੀ ਬਾਹਰ ਕੱਢਿਆ ਗਿਆ, ਕਿਉਂਕਿ ਬਹੁਤ ਸਾਰੇ ਮੁਸਾਫਰ ਆ ਜਿਹੜੇ ਉਹਨਾਂ ਦੇ ਹੈਂਡ ਬੈਗ ਦੇ ਵਿੱਚ ਪਾਵਰ ਬੈਂਕ ਹੁੰਦਾ ਤੇ ਮੋਬਾਈਲ ਚਾਰਜ ਹੋ ਜਾਊਗਾ, ਹੋਰ ਕੰਮ ਕਾਜ ਹੋ ਜਾਊਗਾ, ਪਰ ਕਈ ਵਾਰੀ ਏਦਾਂ ਦਾ ਹੋ ਜਾਂਦਾ। ਤੇ ਅੱਜ ਬੜਾ ਭਿਆਨਕ ਇੱਥੇ ਵਰਤਾਰਾ ਹੋ ਗਿਆ ਸੀ, ਜ਼ਿੰਦਗੀ ਨੂੰ ਨੁਕਸਾਨ ਕਿਸੇ ਦਿਨ ਨਹੀਂ ਹੋਇਆ, ਇਹ ਚਲੋ ਇੱਕ ਚੰਗਾ ਪਹਿਲੂ ਆ, ਪਰ ਗੱਲ ਇਹ ਕਿ ਇੱਕ ਔਰਤ ਨੂੰ ਐਂਬੂਲੈਂਸ ਰਾਹੀਂ ਤੇ ਲੈ ਕੇ ਗਏ ਜੀ ਹਸਪਤਾਲ ਦੇ ਵਿੱਚ, ਤੇ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਬਚਾਅ ਹੋ ਗਿਆ।
2: ਤੇ ਬਾਕੀ ਭਗਵੰਤ ਮਾਨ ਜਿਹੜੇ ਆ ਉਹ ਮਿਲੇ ਆ ਰਾਸ਼ਟਰਪਤੀ ਨੂੰ, ਰਾਘਵ ਚੱਡਾ ਵੀ ਮਿਲੇ ਆ ਰਾਸ਼ਟਰਪਤੀ ਨੂੰ, ਤੇ ਫਿਰ ਉਸਦਾ ਰਿਐਕਸ਼ਨ ਕੀ ਹੋਇਆ? ਐਮਐਲਏ ਸਾਰੇ ਨਾਲ ਗਏ ਸੀ?
3: 90 ਐਮਐਲਏ ਗਏ ਸੀ ਜੀ ਅੱਜ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ, ਇਹ ਸਵੇਰ ਦੇ ਵੇਲੇ ਅੱਜ ਬੱਸਾਂ ਭਰ ਕੇ ਤੇ ਉੱਥੇ ਪਹੁੰਚ ਗਏ ਸੀਗੇ ਜੀ ਦਿੱਲੀ, ਤੇ ਰਾਸ਼ਟਰਪਤੀ ਭਵਨ ਦੇ ਵਿੱਚ ਭਗਵੰਤ ਮਾਨ ਪਹੁੰਚੇ ਜੀ 12 ਵਜੇ, ਕਿਉਂਕਿ ਸਮਾਂ 12 ਵਜੇ ਦਾ ਸੀਗਾ। ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਗੱਲ ਕਹੀ ਸੀ ਕਿ ਤੁਸੀਂ ਇਕੱਲੇ ਆਉਣਾ, ਪਰ ਭਗਵੰਤ ਮਾਨ ਦੇ ਜਾਣ ਤੋਂ 1.5 ਘੰਟਾ ਪਹਿਲਾਂ ਰਾਘਵ ਚੱਡਾ, ਸੰਦੀਪ ਪਾਠਕ ਤੇ 2-3 ਹੋਰ ਸੰਸਦ ਮੈਂਬਰ ਇਹ ਰਾਸ਼ਟਰਪਤੀ ਨੂੰ ਮਿਲ ਕੇ ਆਏ ਆ। ਰਾਘਵ ਚੱਡਾ ਹੋਰਾਂ ਨੇ ਇਹ ਗੱਲ ਕਹੀ ਹੈ ਰਾਸ਼ਟਰਪਤੀ ਨੂੰ ਕਿ ਜੇਕਰ ਕੋਈ ਆਪਦੀ ਆਜ਼ਾਦੀ ਤੇ ਕਾਨੂੰਨੀ ਨਿਯਮਾਂ ਦੇ ਹੱਲ ਮੁਤਾਬਕ, ਉਹ ਕਹਿੰਦੇ ਜੀ ਨਿਯਮਾਂ ਦੇ ਮੁਤਾਬਕ, ਸੰਵਿਧਾਨ ਦੇ ਮੁਤਾਬਕ ਜੇਕਰ ਪਾਰਟੀ ਨੂੰ ਬਦਲ ਲੈਂਦਾ ਤੇ ਪੰਜਾਬ ਦੇ ਵਿੱਚ ਬਦਲਾ ਲਓ ਕਾਰਵਾਈ ਕੀਤੀ ਜਾ ਰਹੀ ਹੈ, ਮੇਰੇ ਉੱਤੇ ਪਰਚਾ ਦਰਜ ਕਰਨ ਦੀ ਤਿਆਰੀ ਆ। ਸੰਦੀਪ ਪਾਠਕ ਦੇ ਉੱਤੇ ਫਰਜ਼ੀ ਪਰਚਾ ਦਰਜ ਹੋ ਗਿਆ, ਕਿਸੇ ਦੇ ਕਹਿੰਦੇ ਵੀ ਕਾਰੋਬਾਰੀ ਟਿਕਾਣਿਆਂ ਦੇ ਉੱਤੇ ਛਾਪੇ ਵੱਜ ਰਹੇ ਆ। ਜਦੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ, ਰਾਘਵ ਚੱਡਾ ਨੇ ਇਹ ਗੱਲ ਕਹੀ ਆ ਵੀ ਜੇ ਸਾਡੇ ਉੱਤੇ ਝੂਠੇ ਪਰਚੇ ਦਰਜ ਹੋਣਗੇ ਤਾਂ ਫਿਰ ਇਹਨਾਂ ਦੇ ਉੱਤੇ ਤਾਂ 1 ਸੂਬੇ ਦੀ ਪੁਲਿਸ ਆ, ਸਾਡੇ ਕੋਲੇ 21 ਸੂਬਿਆਂ ਦੀ ਪੁਲਿਸ ਹੈ, ਯਾਨੀ ਕਿ ਬੀਜੇਪੀ ਦੇ ਕੋਲੇ 21 ਸੂਬਿਆਂ ਦੀ ਪੁਲਿਸ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਰਾਸ਼ਟਰਪਤੀ ਨੂੰ ਜਾ ਕੇ ਇਹ ਗੱਲ ਕਹੀ ਆ ਕਿ ਦੇਖੋ ਰਾਈਟ ਟੂ ਰੀਕਾਲ ਹੋਣੀ ਚਾਹੀਦੀ ਆ, ਸੰਵਿਧਾਨ ਤੇ ਸੋਧ ਹੋਣੀ ਚਾਹੀਦੀ ਆ। ਇਸ ਤਰੀਕੇ ਦੇ ਨਾਲ ਤਾਂ ਪਾਰਟੀ ਨੂੰ ਬਦਲਣ ਵਾਲੀ ਕੋਈ ਚੁੱਪ ਨਹੀਂ ਬਣਦੀ, ਜਿਨ੍ਹਾਂ ਦੇ ਕੋਲੇ ਵਿਧਾਨ ਸਭਾ ਦੇ ਮੈਂਬਰ 2 ਹੋਣ ਤੇ ਰਾਜ ਸਭਾ ਦੇ ਵਿੱਚ ਮੈਂਬਰ 6 ਹੋ ਜਾਣ, ਇਹ ਦੇਖੋ ਸੰਵਿਧਾਨ ਦੀਆਂ ਗਲਤ ਤਰੀਕੇ ਨਾਲ ਫਾਇਦਾ ਚੁੱਕਦੇ ਆ। ਫਿਰ ਭਗਵੰਤ ਮਾਨ ਨੇ ਮੀਡੀਆ ਨੂੰ ਇਹ ਗੱਲ ਕਹੀ ਆ ਵੀ ਧਮਕੀਆਂ ਦਿੰਦੇ ਸਾਨੂੰ ਵੀ ਭਾਈ ਸਾਡੇ ਕੋਲੇ 21 ਸੂਬਿਆਂ ਦੀ ਪੁਲਿਸ ਹੈ, ਪੰਜਾਬੀ ਧਮਕੀਆਂ ਤੋਂ ਨਹੀਂ ਡਰਦੇ, ਜੇਕਰ ਆਹ ਗੱਲ ਆ ਤੇ ਫਿਰ ਜਿਵੇਂ ਮਰਜ਼ੀ ਕਰ ਲਓ, ਪਰ ਪੰਜਾਬੀ ਤਾਂ ਬਹੁਤ ਅੜੀਆਂ ਭਰਨੀਆਂ ਜਾਣਦੇ ਆ।
2: ਗੱਲ ਸਿਰਫ ਇੰਨੀ ਨਹੀਂ, ਉਹ ਕਹਿੰਦੇ ਪੰਜਾਬ ਦੇ ਵਿੱਚ ਵੀ ਅਸੀਂ ਹੁਣ ਰਾਜ ਕਰਨਾ, ਇਹ ਵੀ ਦਬਕੇ ਦੇ ਰੂਪ ਦੇ ਵਿੱਚ ਕਹੇ ਨੇ ਸ਼ਬਦ।
3: ਦੇਖੋ ਬੀਜੇਪੀ ਤਾਂ ਇਸ ਵੇਲੇ ਗੱਲ ਫਿਰ ਉੱਥੇ ਆ ਗਈ ਜੀ, ਅੱਜ ਦੀ ਤਰੀਕ ਦੇ ਵਿੱਚ ਕਿਸੇ ਨੂੰ ਸ਼ਾਇਦ ਲੱਗਦਾ ਹੋਵੇ ਜੀ ਕਿ ਇਹ ਖਬਰ ਇੱਥੇ ਬੈਠ ਕੇ ਜਲੰਧਰ ਦੇ ਵਿੱਚ ਕਹਿਣਾ ਕਿਉਂ ਪੜ ਰਿਹਾ, ਪਰ ਜੋ ਦਿਸ ਰਿਹਾ ਬੀਜੇਪੀ ਦੀ, ਮੈਂ ਤਾਂ ਇਹ ਗੱਲ ਕਹਿੰਦਾ ਵੀ ਤੁਲਨਾ ਜਿਹੜੀ ਉਹ ਤੁਸੀਂ 2022 ਦੀਆਂ ਚੋਣਾਂ ਤੋਂ ਬਾਅਦ ਅੱਜ ਨਾਲ ਕਰ ਲਓ। ਪੰਜਾਬ 'ਚ 2022 ਦੀਆਂ ਚੋਣਾਂ ਦੇ ਵਿੱਚ ਕੋਈ ਪਿੰਡਾਂ 'ਚ ਵੜਨ ਨਹੀਂ ਸੀ ਦਿੰਦਾ, ਥਾਂ ਥਾਂ ਤੇ ਮੋੜ ਲੱਗੇ ਸੀ, ਸਾਡੇ ਪਿੰਡ 'ਚ ਵੜਨ ਦਾ ਸਭ ਤੋਂ ਮਨਾ ਹੈ। ਅੱਜ ਬੀਜੇਪੀ ਦੀ ਪੰਜਾਬ ਦੇ ਪੇਂਡੂ ਵਰਗ ਦੇ ਵਿੱਚ ਵੀ ਵੋਟ ਬੈਂਕ ਕਾਇਮ ਹੋਈ ਆ। ਅੱਜ ਪੰਜਾਬ ਦੇ ਵਿੱਚ ਬੀਜੇਪੀ ਸਿਆਸਤ ਅਵੱਲੇ ਤਰੀਕੇ ਨਾਲ ਖੇਡ ਰਹੀ ਆ। ਅੱਜ ਰਵਨੀਤ ਬਿੱਟੂ, ਸੁਨੀਲ ਜਾਖੜ, ਅਸ਼ਵਨੀ ਸ਼ਰਮਾ, ਨਾਇਰ ਸਿੰਘ ਸੈਣੀ ਤੇ ਬੜੇ ਹੋਰ ਇਹ ਗੱਲ ਕਹਿੰਦੇ ਜੀ ਕਿ ਅਬ ਕੀ ਬਾਹਰ ਪੰਜਾਬ ਪਾਰ, ਪੱਛਮੀ ਬੰਗਾਲ ਵਾਂਗੂ ਅਸੀਂ ਪੰਜਾਬ ਦੇ ਉੱਤੇ ਜਿੱਤ ਹਾਸਲ ਕਰਕੇ ਦਿਖਾਵਾਂਗੇ।
2: ਪਰ ਭਗਵੰਤ ਸਿੰਘ ਮਾਨ ਕੀ ਕਹਿੰਦੇ ਸੀ, ਕਹਿੰਦੇ ਬਈ ਇਹ ਕੋਈ ਟਰੱਕ ਨੀ ਜਿਹੜਾ ਮਰਜ਼ੀ ਆ ਕੇ ਸਟੇਅਰਿੰਗ ਤੇ ਬਹਿ ਜਾਵੇ, ਪੰਜਾਬ ਆ ਇਹ।
3: ਹਾਂ ਬਿਲਕੁਲ ਜੀ, ਉਹਨਾਂ ਨੇ ਗੱਲ ਕਹੀ ਆ, ਉਹ ਕਹਿੰਦੇ ਦੇਖੋ ਜੀ ਇਹ ਪੰਜਾਬ ਆ ਤੇ ਤੁਹਾਡੇ ਹੋਰ ਥਾਵਾਂ ਦੇ ਉੱਤੇ ਦਬਕੇ ਤੇ ਗੱਲਾਂ ਬਾਤਾਂ ਤਿਕੜਮ ਚੱਲ ਜਾਂਦੇ ਹੋਣਗੇ, ਪਰ ਪੰਜਾਬ ਦੇ ਵਿੱਚ ਉਹ ਕਹਿੰਦੇ ਵੀ ਆਹ ਕੁਝ ਨਹੀਂ ਚੱਲੂਗਾ। ਪੰਜਾਬ ਦੇ ਮੁੱਖ ਮੰਤਰੀ ਨੇ ਇਹੀ ਗੱਲ ਕਹੀ ਵੀ ਤੁਹਾਡੇ ਭੁਲੇਖੇ ਪੰਜਾਬੀਆਂ ਨੇ ਕੱਢ ਦੇਣਾ, ਤੁਹਾਨੂੰ ਕੋਈ ਨੀ ਪੁੱਛਦਾ, ਬੇਰਾ ਮੱਟੇ ਨੀ ਪੁੱਛਦਾ ਜੀ।
2: ਅੱਛਾ ਪੰਜਾਬ ਦੇ ਸਮਗਲਰ ਜਿਹੜੇ ਰਾਜਸਥਾਨ ਤੋਂ ਫੀਮ ਦੀਆਂ ਇੱਟਾਂ ਚੱਕਣ ਗਏ ਸੀ, ਕੀ ਬਣਿਆ ਉਹਨਾਂ ਦਾ?
3: ਦੇਖੋ ਜਿਹੜੇ ਰਾਜਸਥਾਨ ਦੇ ਵਿੱਚੋਂ ਚੱਕਣ ਗਏ ਸੀ ਦੋਵੇਂ ਫੜੇ ਗਏ ਆ, ਚਲਾਕ ਵਾਲੇ ਸੀਗੇ, ਚਲਾਕੀ ਦੇ ਕਰਕੇ ਨੁਕਸਾਨੇ ਗਏ ਆ, ਕਿਉਂਕਿ ਪੁਲਿਸ ਨੇ ਲਾਇਆ ਸੀ ਜਾਨੀ ਕਿ ਨਾਕਾ, ਤੇ ਇਹ ਨਾਕੇ ਨੂੰ ਤੋੜ ਕੇ ਤੇ ਭਜਾ ਕੇ ਲੈ ਗਏ ਜੀ, ਗੱਡੀ ਆਪਣੀ ਭਜਾ ਕੇ ਲੈ ਗਏ, ਤੇ ਉੱਥੇ ਕਹਿੰਦੇ ਵੀ ਇੱਕ ਗੱਡੀ ਸੀਗੀ ਜੀ ਐਸ ਐਚ ਓ ਦੀ, ਉਹਦੇ ਵਿੱਚ ਵੀ ਟੱਕਰ ਮਾਰੀ ਆ ਤੇ ਭਜਾ ਕੇ ਲੈ ਗਏ। ਫਿਰ ਹੁਣ ਉਸ ਤੋਂ ਬਾਅਦ ਪਤਾ ਲੱਗਾ ਜੀ ਪੁਲਿਸ ਨੇ 10 ਕਿਲੋਮੀਟਰ ਤੱਕ ਪਿੱਛਾ ਕੀਤਾ ਇਹਨਾਂ ਦਾ, ਤੇ ਉਸ ਤੋਂ ਪਹਿਲੀ ਗੱਲ ਇਹ ਜੀ ਕਿ ਫਿਰ ਇਹਨਾਂ ਦੀ ਜਿਹੜੀ ਭਜਾਈ ਹੋਈ ਗੱਡੀ ਇਹ ਕਹਿੰਦੇ ਅਚਾਨਕ ਹੀ ਜਾ ਕੇ ਟਰਾਲੀ ਦੇ ਵਿੱਚ ਵੱਜ ਗਈ ਤਸਕਰਾਂ ਦੀ, ਜਿਹੜੇ ਇਹਨਾਂ ਨੂੰ ਉੱਥੇ ਰੋਕਣੀ ਪੈ ਗਈ। ਇਹ ਆਲੇ ਦੁਆਲੇ ਭੱਜੇ, ਪੁਲਿਸ ਨੇ ਫੜ ਲਏ ਤੇ ਕਹਿੰਦੇ 10 ਕਰੋੜ ਰੁਪਏ ਦਾ ਨਸ਼ਾ ਇਹਨਾਂ ਦੇ ਕੋਲੋਂ ਬਰਾਮਦ ਹੋਇਆ।
2: ਰਹਿਣਾ ਜੀ, ਪੰਜਾਬ ਦੇ ਵਿੱਚ ਰਿਸ਼ਤਿਆਂ ਨੂੰ ਹੋ ਕੀ ਰਿਹਾ? ਕਹਿੰਦੇ ਸਕੀ ਭੈਣ ਨੇ ਭਰਾ ਦੇ ਘਰ ਚੋਰੀ ਕਰ ਲਈ।
3: ਹਾਂ ਬਿਲਕੁਲ ਸਿੰਘ ਸਾਹਿਬ, ਇਹ ਬੜੀ ਅਚੰਭੇ ਵਾਲੀ ਗੱਲ ਹੈ। ਦੇਖੋ ਭੈਣ ਭਰਾਵਾਂ ਦਾ ਰਿਸ਼ਤਾ ਤਾਂ ਹੈ ਹੀ ਇੰਨਾ ਪਵਿੱਤਰ ਤੇ ਹੈ ਹੀ ਇੰਨਾ ਪੀੜਾ ਤੇ ਗੂੜਾ, ਤੇ ਇਹਦੇ ਬਾਰੇ ਤਾਂ ਮੇਰੇ ਖਿਆਲ ਕਿਸੇ ਨੂੰ ਕੁਝ ਕਹਿਣ ਦੀ ਲੋੜ ਹੀ ਨੀਗੀ। ਪਰ ਇੱਥੇ ਖੁਦ ਬੜਾ ਹੈਰਾਨ ਹੋਇਆ ਮੈਂ, 2-3 ਵਾਰ ਇਹ ਖਬਰ ਜਿਹੜੀ ਉਹ ਗੌਰ ਨਾਲ ਦੇਖੀ, ਪੜ੍ਹੀ, ਸਮਝੀ, ਜਾਣੀ, ਤੇ ਕਿਤੇ ਮੈਨੂੰ ਭੁਲੇਖਾ ਨਾ ਲੱਗਦਾ ਹੋਵੇ, ਪਰ ਮਿਹਰਬਾਨ ਖੇਤਰਾ ਜਿਹੜਾ ਲੁਧਿਆਣੇ ਦੇ ਵਿੱਚ, ਇੱਥੇ ਇੱਕ ਸਕੀ ਭੈਣ ਦੇ ਵੱਲੋਂ ਆਪਦੇ ਭਰਾ ਦੇ ਘਰ ਦੇ ਵਿੱਚ ਚੋਰੀ ਕੀਤੀ ਗਈ ਆ। ਭਰਾ ਕਿਤੇ ਟੱਬਰ ਸਮੇਤ ਗਿਆ ਸੀ, ਭੈਣ ਘਰੇ ਆਈ, ਉਹਨੇ ਫਿਰ ਸੋਨਾ ਚਾਂਦੀ ਜੋ ਵੀ ਲੱਲਾ ਭੱਬਾ ਸੀ ਘਰ ਦੇ ਵਿੱਚ ਉਹ ਸਾਰੇ ਦਾ ਸਾਰਾ ਆਪਣੇ ਚੱਕ ਲਿਆ। ਸੀਸੀਟੀਵੀ ਕੈਮਰੇ ਦੇ ਵਿੱਚ ਵੀਰੀ ਜੀ ਆ ਗਏ ਆ ਤੇ ਗੱਲ ਪੁਲਿਸ ਕੋਲੇ ਪਹੁੰਚ ਗਈ ਹੈ ਜੀ।
2: ਤੇ ਬਾਕੀ ਕੇਜਰੀਵਾਲ ਨੇ ਕੀ ਕਿਹਾ, ਪੰਜਾਬ ਭਾਜਪਾ ਦਾ ਜਿਹੜਾ ਰੱਥ ਰੋਕੇਗਾ?
3: ਹਾਂ ਬਿਲਕੁਲ ਜੀ, ਅਰਵਿੰਦ ਕੇਜਰੀਵਾਲ ਹੋਰਾਂ ਨੇ ਗੱਲ ਕਹੀ ਆ ਕਿ ਪੰਜਾਬ ਆ ਜਿਹੜਾ ਉਹ ਭਾਜਪਾ ਦਾ ਰੱਥ ਰੋਕ ਕੇ ਦਿਖਾਊਗਾ। ਇੱਕੋ ਹੀ ਗੱਲ ਕਹਿੰਦੇ ਨਾ ਵੀ ਅਸੀਂ ਆਹ ਵੀ ਜਿੱਤ ਲਿਆ ਸੀ, ਉਹ ਵੀ ਜਿੱਤ ਲਿਆ ਸੀ, ਆਹ ਵੀ ਜਿੱਤ ਲੈਣਾ ਸੀ, ਉਹ ਵੀ ਜਿੱਤ ਲੈਣਾ। ਉਹ ਕਹਿੰਦੇ ਭੁੱਲ ਜਾਓ ਵੀ ਪੰਜਾਬ ਜਿੱਤੋਗੇ। ਉਹ ਕਹਿੰਦੇ ਕਿ ਦੇਖੋ ਚੋਣ ਕਮਿਸ਼ਨ ਦੇ ਨਾਲ ਮਿਲ ਕੇ ਬੀਜੇਪੀ ਨੇ ਪੱਛਮੀ ਬੰਗਾਲ ਦੀ ਚੋਣ ਲੁੱਟੀ, ਉਸ ਤੋਂ ਪਹਿਲਾਂ ਦਿੱਲੀ ਲੁੱਟੀ, ਤੇ ਹੁਣ ਇਹ ਹੋਰ ਥਾਵਾਂ ਨੂੰ ਲੁੱਟਣਾ ਚਾਹੁੰਗੇ। ਪਰ ਇਹਨਾਂ ਦਾ ਭੁਲੇਖਾ ਪੰਜਾਬੀਆਂ ਨੇ ਕੱਢਣਾ ਤੇ ਪੰਜਾਬ ਦੇ ਲੋਕੀ ਭੁਲੇਖੇ ਕੱਢਣੇ ਜਾਣਦੇ ਆ।
2: ਤੇ ਮਮਤਾ ਬੈਨਰਜੀ ਕਹਿੰਦੀ ਮੈਂ ਨਹੀਂ ਦਿੰਦੀ ਅਸਤੀਫਾ, ਸ਼ੇਰਨੀ ਵਾਂਗ ਲੜਾਂਗੀ। ਕਿਸ ਕਿਸਮ ਦੇ ਸਟੇਟਮੈਂਟ ਦਿੱਤੀਆਂ ਉਹਨਾਂ ਨੇ?
3: ਦੇਖੋ ਜੀ, ਅੱਜ ਬੜੀ ਤਿੱਖੀ ਪ੍ਰਤੀਕਿਰਿਆ ਦਿੱਤੀ ਆ ਕੋਲਕਾਤਾ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਮਮਤਾ ਬੈਨਰਜੀ ਨੇ। ਉਹਨੇ ਇਹ ਗੱਲ ਕਹੀ ਹੈ ਜੀ ਕਿ ਇਹ ਚੋਣ ਲੜੀ ਨਹੀਂ ਲੁੱਟੀ ਗਈ ਆ, ਜਿਹੜਾ ਚੋਣ ਕਮਿਸ਼ਨ ਆ ਇਹ ਵਿਲਨ ਆ, ਇਹ ਖਲਨਾਇਕ ਆ, ਬੀਜੇਪੀ ਦਾ ਹੱਥ ਠੋਕਾ। ਇਹਨਾਂ ਦੀ ਮਿਲੀ ਭੁਗਤ ਦੇ ਨਾਲ 100 ਤੋਂ ਵੱਧ ਸੀਟਾਂ ਲੁੱਟੀਆਂ ਗਈਆਂ। ਉਹ ਕਹਿੰਦੇ ਵੀ ਦੇਖੋ ਇਹਨਾਂ ਨੇ ਸਵੇਰੇ ਹੀ ਕਹਿਣਾ ਸ਼ੁਰੂ ਕਰਤਾ ਵੀ ਅੱਜ ਅਸੀਂ 195 ਤੋਂ ਵੱਧ ਸੀਟਾਂ ਜਿੱਤਾਂਗੇ, ਤੇ ਉਹ ਕੁਝ ਹੁੰਦਾ ਇਹਨਾਂ ਨੂੰ ਪਹਿਲਾਂ ਕਿਵੇਂ ਪਤਾ ਲੱਗ ਜਾਂਦਾ। ਉਹ ਕਹਿੰਦੇ ਜੀ ਕਿ ਜਿਹੜੇ ਚੋਣ ਅਧਿਕਾਰੀ ਆ ਉਹ ਪੁੱਟੇ ਗਏ ਆ, ਬੜਾ ਧੱਕਾ ਹੋਇਆ। ਉਹ ਕਹਿੰਦੇ ਜੀ ਕਿ ਮੈਂ ਸ਼ੇਰਨੀ ਵਾਂਗੂ ਰਹੂੰਗੀ ਤੇ ਅਸੀਂ ਗਰਾਊਂਡ ਦੇ ਉੱਤੇ ਕੰਮ ਕਰਦੇ ਰਹਾਂਗੇ। ਮੈਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਵਾਸਤੇ ਰਾਜ ਭਵਨ ਬਿਲਕੁਲ ਨਹੀਂ ਜਾਣਾ ਗਾ। ਇਹਨਾਂ ਲੋਕਾਂ ਨੇ ਚੋਣ ਲੁੱਟੀ ਆ, ਇਹ ਦੇਸ਼ ਦੇ ਗੱਦਾਰ ਹੈਗੇ ਆ।
2: ਜਿਹੜਾ ਤੁਸੀਂ ਪਹਿਲਾਂ ਕੁਛ ਦਿਨ ਪਹਿਲਾਂ ਦੱਸਿਆ 45 ਡਿਗਰੀ ਤਾਪਮਾਨ, ਹੁਣ ਮੈਂ ਸੁਣਿਆ ਗੜੇ ਪੈ ਗਏ ਆ, ਕਿਹੋ ਜਿਹਾ ਮੌਸਮ ਆ ਪੰਜਾਬ 'ਚ?
3: ਚੰਗਾ ਸਰ, ਪੰਜਾਬ ਦੇ ਵਿੱਚ ਮੌਸਮ ਕਾਫੀ ਬਦਲ ਗਿਆ ਜੀ। ਮੈਂ ਤਾਂ ਨਹੀਂ ਕਹਿਣਾ ਵੀ ਭਾਈ ਬਹੁਤ ਮੀਂਹ ਪੈ ਗਿਆ ਹਰ ਪਾਸੇ, ਪਰ ਹਨੇਰੀ ਤੇਜ਼ ਚੱਲੀ ਆ, ਕੁਝ ਥਾਵਾਂ ਤੇ ਕੜੀਆਂ ਪਈਆਂ, ਤੇ 8 ਕਰੋੜ ਤੋਂ ਵੱਧ ਦਾ ਨੁਕਸਾਨ ਪਾਵਰਕਾਮ ਡਿਪਾਰਟਮੈਂਟ ਦਾ ਹੋਇਆ। ਕਿਉਂ? ਕਿਉਂਕਿ 1500 ਦੇ ਕਰੀਬ ਖੰਭਾ ਟੁੱਟ ਗਿਆ ਜਾਂ ਡਿੱਗ ਪਿਆ, ਤੇ ਮੀਂਹ ਕਾਫੀ ਪੈ ਜਾਣਾ ਹਾਲੇ ਆਉਂਦੇ 48 ਘੰਟੇ ਦੇ ਵਿੱਚ। ਮੌਸਮ ਵਿਭਾਗ ਦਾ ਅੰਦਾਜ਼ਾ ਇਹ ਵੀ ਆ ਵੇਹਨੇ ਕਿੰਨਾ ਕੁ ਪੈਂਦਾ, ਪਰ 44 ਡਿਗਰੀਆਂ ਤੋਂ ਪੰਜਾਬ ਦਾ ਟੈਂਪਰੇਚਰ 40-39 ਦੇ ਉੱਤੇ ਆ ਗਿਆ।
2: ਕਾਕੜੇ ਵੀ ਪਏ ਆ
3: ਕਈ ਥਾਵਾਂ ਤੇ ਪਏ ਜੀ, ਸਾਰੀਆਂ ਤੇ ਨਹੀਂ, ਕੁਝ ਥਾਵਾਂ ਤੇ ਪਏ ਆ।
2: ਟਿਣਾ ਜੀ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ,
3: ਬੜੀ ਮਿਹਰਬਾਨੀ।
1: ਜਦੋਂ ਜ਼ਿੰਦਗੀ ਕਾਨੂੰਨੀ ਚੁਣੌਤੀਆਂ ਪੇਸ਼ ਕਰਦੀ ਹੈ ਤਾਂ ਬਰੂਕ ਲਾਅ ਦੇ ਮਨਿੰਦਰ ਕੌਰ ਸਿੱਧੂ ਅਤੇ ਉਸ ਦੀ ਟੀਮ ਦੀ ਮਾਹਰਤਾ ਤੇ ਭਰੋਸਾ ਕਰੋ।
4: ਫੈਮਿਲੀ ਲਾਅ, ਪ੍ਰਾਪਰਟੀ, ਕਮਰਸ਼ੀਅਲ ਐਂਡ ਰੈਜ਼ੀਡੈਂਸ਼ੀਅਲ, ਟਰਸਟ, ਵਿਲਸ, ਐਸਟੇਟ ਐਂਡ ਇਮੀਗ੍ਰੇਸ਼ਨ ਲਾਅ। ਕਾਨੂੰਨ ਵਿੱਚ ਮਨਿੰਦਰ ਕੌਰ ਸਿੱਧੂ 18 ਸਾਲਾਂ ਤੋਂ ਵੱਧ ਅਨੁਭਵ ਨਾਲ, ਅਸੀਂ ਤੁਹਾਨੂੰ ਹਰ ਕਦਮ ਤੇ ਵਿਸ਼ਵਾਸ ਨਾਲ ਮਦਦ ਕਰਦੇ ਹਾਂ।
1: ਮਨਿੰਦਰ ਕੌਰ ਸਿੱਧੂ ਅਤੇ ਉਹਨਾਂ ਦੀ ਟੀਮ ਤੁਹਾਡੇ ਕਾਨੂੰਨੀ ਮਾਮਲਿਆਂ ਵਿੱਚ ਵਿਸ਼ਵਾਸਯੋਗ ਸਾਥੀ।
4: brooklaw.co.nz ਤੇ ਜਾਓ ਜਾਂ 07838-3385 ਤੇ ਕਾਲ ਕਰੋ।
5: ਵਿੰਡੋ ਸਪਾਈਸ ਵਰਲਡ ਦੇ ਵਿੱਚ 7 ਦਿਨ ਗਰੋਸਰੀ ਦਾ ਬਹੁਤ ਵੱਡਾ ਭੰਡਾਰ ਲੈ ਕੇ ਹਾਜ਼ਰ ਨੇ ਬਾਬਾ ਟੋਇਟੋਏ, ਮੈਨੂੰ ਰੇਵਾ ਅਤੇ ਟੋਰਾਂਗਾ ਦੇ ਵਿੱਚ। ਦੁਨੀਆ ਭਰ ਚ ਵਸੇ ਮਿੱਤਰ ਪਿਆਰਿਆਂ ਨੂੰ ਸੁਰੱਖਿਅਤ ਤਰੀਕੇ ਦੇ ਨਾਲ ਪੈਸੇ ਭੇਜਣੇ ਜਾਂ ਮੰਗਵਾਉਣੇ ਹੋਣ, ਯਾਦ ਰੱਖੋ ਮਨੀਗ੍ਰਾਮ ਆਪਣਿਆਂ ਦਾ ਮਨਪਾਉਂਦਾ ਸਟੋਰ। ਵਿੰਡੋ ਸਪਾਈਸ ਵਰਲਡ।
6: Indelible Homes Quality Stand Alone ਅਤੇ Terraced Houses ਵਿੱਚ ਇੱਕ ਬਹੁਤ ਹੀ ਭਰੋਸੇਯੋਗ ਨਾਮ, ਇਹ ਬਹੁਤ ਹੀ ਵਾਜਿਬ ਕੀਮਤਾਂ ਵਿੱਚ ਤੁਹਾਡੇ ਲਈ ਡਿਜ਼ਾਈਨ ਐਂਡ ਬਿਲਡ ਕਰ ਸਕਦੇ ਨੇ, ਜਾਂ ਫਿਰ ਸਬ ਡਿਵੀਜ਼ਨਸ ਅਤੇ ਆਪਣੇ ਪਲਾਨ ਮੁਤਾਬਕ ਵੀ ਤੁਸੀਂ ਬਿਲਡ ਕਰਵਾ ਸਕਦੇ ਹੋ। ਵਿਜ਼ਿਟ ਕਰੋ indelibleHomes.co.nz ਤੇ।

0: Domino's spicy pepper paneer, one Domino's butter chicken pizza, one combo, and yeah, my favorite chocolate cake.
1: Hello, enu fer Domino's de supne aa reha.
0: Hun supne ne sachmuch Domino's te Tuesday nu special offers. Pizza on half price. Now at four new locations. Domino's, Papa Toy Toy, Meadow Bank, Mangri East.
2: Kar ta le liye par bharosa kide te kariye? Agent ta bas paise de peer hunde ne.
3: Aa number te call kar Tajinder Singh nu. ਇਹ ਪੈਸੇ ਬਣਾਉਣ ਚ ਨਹੀਂ ਰਿਸ਼ਤੇ ਬਣਾਉਣ ਚ ਯਕੀਨ ਕਰਦੇ ਨੇ
4: ਆਕਲੈਂਡ ਦੀ ਨੰਬਰ 1 ਕੰਪਨੀ ਬਾਰਫੁੱਟ ਐਂਡ ਥੌਮਸਨ ਨਾਲ ਕੰਮ ਕਰਦੀ ਤੇਜਿੰਦਰ ਸਿੰਘ ਪ੍ਰਾਪਰਟੀ ਬਾਈ ਕਰਨੀ ਜਾਂ ਸੇਲ 23 ਗ੍ਰੇਟ ਸਾਊਥ ਰੋਡ ਉਤਾਹੂ ਕਾਲ ਤੇਜਿੰਦਰ ਸਿੰਘ 0220605005
5: ਚਾਚਾ ਸ਼ੁਕਰ ਕਰ ਪੁੱਛਣ ਵਾਲਾ ਪੰਜਾਬੀ ਸੀ ਮੂੰਹ ਨਾਲ ਹੀ ਕੰਮ ਸਾਰ ਲਿਆ ਹੱਥ ਪੈਰ ਨਹੀਂ ਚਲਾਇਆ
6: ਓਏ ਏਦਾਂ ਹੀ ਬੰਦਾ ਭਤੀਜ ਇੱਕ ਬਿਜਲੀ ਦੀ ਦੁਕਾਨ ਤੇ ਸਮਾਨ ਲੈਣ ਚਲਾ ਗਿਆ ਆਰਡਰ ਨੋਟ ਕਰਾਤਾ 6 ਬਲਬ ਦੇ ਦਿਓ 2 ਟਿਊਬਾਂ ਦੇ ਦਿਓ 4 ਪਲੱਗ ਦੇ ਦਿਓ ਦੁਕਾਨਦਾਰ ਵਿਚਾਰਾ ਸਮਾਨ ਇਕੱਠਾ ਕਰਨ ਲੱਗ ਪਿਆ ਤੇ ਆਪ ਉਹ ਕਾਊਂਟਰ ਤੇ ਲੱਗੇ ਸਵਿੱਚ ਨੂੰ ਕਦੇ ਆਨ ਕਰ ਦਿਆ ਕਰੇ ਕਦੇ ਆਫ ਕਰ ਦਿਆ ਕਰੇ ਜਦ ਸਮਾਨ ਲੈ ਕੇ ਜਾਣ ਲੱਗਿਆ ਤਾਂ ਹੌਸਲਾ ਜਿਹਾ ਕਰਕੇ ਦੁਕਾਨਦਾਰ ਨੂੰ ਕਹਿੰਦਾ
5: ਭਾਈ ਸਾਹਿਬ ਮਾਫ ਕਰਨਾ ਆ ਜਿਹੜਾ ਤੁਸੀਂ ਕਾਊਂਟਰ ਤੇ ਬਾਹਰ ਸਵਿੱਚ ਲਾਇਆ ਹੋਇਆ ਮੈਂ ਘੰਟੇ ਦੇ ਕਦੇ ਆਨ ਕਰੀ ਜਾਂਦਾ ਕਦੇ ਆਫ ਕਰੀ ਜਾਂਦਾ ਪਰ ਕੋਈ ਜਗਦਾ ਬੁਝਦਾ ਹੈ ਨੀ ਇਹ ਸਵਿੱਚ ਕਦੇ ਨੀ ਲਾਇਆ ਹੋਇਆ
6: ਉਹ ਕਹਿੰਦਾ ਭਾਈ ਸਾਹਿਬ ਗੱਲ ਇਹ ਆ ਕਿ ਇਹ ਆ ਬਿਜਲੀ ਦੀ ਦੁਕਾਨ ਐਵੇਂ ਹੋਰ ਛੇੜਛਾੜ ਕਰਕੇ ਕੋਈ ਮਹਿੰਗੀ ਚੀਜ਼ ਖਰਾਬ ਕਰੋਗੇ ਕਿਉਂਕਿ ਪੰਜਾਬੀਆਂ ਦੇ ਹੱਥ ਟਿਕਦੇ ਨਹੀਂ ਇਹ ਤਾਂ ਸਿਰਫ ਤੁਹਾਡਾ ਭੁੱਸ ਪੂਰਾ ਕਰਨ ਨੂੰ ਲਈ ਹੋਈ ਹੈ

0: ಹಲ್ವಾಯ್ ಸ್ವೀಟ್ಸ್ ಅಂಡ್ ರೆಸ್ಟೋರೆಂಟ್ ಅಸಲಿ ಇಂಡಿಯನ್ ಫ್ಲೇವರ್ಸ್ ನ್ಯೂಜಿಲೆಂಡ್ ಸ್ಟೈಲ್ ವೆಚರ್
1: ಡೈನ್ ಇಂದ ಮಜಾಲೋ ಹಲ್ವಾಯ್ತಿ ಫ್ರೆಶ್ ಸ್ವೀಟ್ಸ್ ಸ್ನಾಕ್ಸ್ ಚಾಟ್ ಇಂಡೋ ಚೈನೀಸ್ ಅಂಡ್ ಸೌತ್ ಇಂಡಿಯನ್ ಮೆನ್ಯು ಬಿ ಅವೈಲೇಬಲ್ ಹೇ 100% ನ್ಯೂಜಿಲೆಂಡ್ ಮೇಡ್ ಸ್ವೀಟ್ಸ್ ಡೈಲಿ ಲೈವ್ ಜಿಲೇಬಿ ಸ್ಟಾಲ್ ದೋ ಟು 9 ಬಜೆ ತಕ್ ಲಂಚ್ ಟು ಡಿನ್ನರ್ ಥಾಲಿ ಆಪ್ಷನ್ಸ್ ಆಲ್ವೇಸ್ ರೆಡಿ 120 ಬಂದ್ಯಾದ ಪಾರ್ಟಿ ಹಾಲ್ ಬಿ ಅವೈಲೇಬಲ್ ಅದೇ ವೆಜ್ ಅಂಡ್ ನಾನ್ ವೆಜ್ ಕೇಟರಿಂಗ್ ವಿ ಕರ್ದಿರಿ ಇಂಡೋರ್ ಯಾ ಔಟ್ಡೋರ್ ವಿಸಿಟ್ ಕರು ಹಲ್ವಾಯಿ ಪಾಪಾ ಟೋಯ್ ಟೋಯ್ 204 ಗ್ರೇಟ್ ಸೌತ್ ರೋಡ್ ಯಾ ಹಲ್ವಾಯಿ ಹ್ಯಾಮಿಲ್ಟನ್ ಏಜ್ 29 ਵਿਕਟੋਰੀਆ ਸਟਰੀਟ
2: ਬੜੀ ਰੀਤ ਸੀ ਕਿ ਸਾਡੇ ਵੀ ਘਰ ਰੌਣਕਾਂ ਹੋਣ ਸਾਡੇ ਵੀ ਵਿਹੜੇ ਕਿਲਕਾਰੀਆਂ ਹੋਣ
3: ਤਾਂ ਹੀ ਆਪਾਂ ਚੱਲੇ ਆ ਆਯੁਰਵੇਦਾ ਹੈਲਥ ਕਲੀਨਿਕ ਜਿੱਥੇ ਆਯੁਰਵੇਦਿਕ ਤਰੀਕੇ ਨਾਲ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਅਪਰੋਚ ਹੈ ਤੇ ਤੁਹਾਨੂੰ ਇਮੋਸ਼ਨਲ ਸਪੋਰਟ ਵੀ ਦਿੰਦੇ ਨੇ
2: ਅੱਜ ਹੀ ਕਾਲ ਕਰੋ ਡਾਕਟਰ ਪ੍ਰਿਆ ਨੂੰ ਜਿਨ੍ਹਾਂ ਨੂੰ ਹੈ 35 ਸਾਲਾਂ ਦਾ ਤਜਰਬਾ ਹੁਣ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਆਨਲਾਈਨ ਕੰਸਲਟੇਸ਼ਨ ਲਓ ਤੇ ਟ੍ਰੀਟਮੈਂਟ ਪਾਓ ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ www.drpriaayurvedic.com ਆਨਲਾਈਨ ਕੰਸਲਟੇਸ਼ਨ ਲਈ ਵਟਸਐਪ ਕਰੋ 02125309 61 ਜਾਂ ਈਮੇਲ ਕਰੋ priya@ayurvedic.co.nz
3: ਹਜ਼ਾਰ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਨੂੰ ਰੋਸ਼ਨ ਕੀਤਾ ਤੁਸੀਂ ਵੀ ਉਹਨਾਂ ਦਾ ਹਿੱਸਾ ਬਣੋ ਸਟੇ ਪੋਜ਼ਿਟਿਵ ਡਾਟ ਗਿਵ
4: ਕਰਤਾ ਲੈਣਾ ਪਰ ਕ੍ਰੈਡਿਟ ਸਕੋਰ ਘੱਟ ਹੋਣ ਕਰਕੇ ਬੈਂਕ ਨੇ ਮੇਰੀ ਐਪਲੀਕੇਸ਼ਨ ਰਿਫਿਊਜ਼ ਕਰ ਦਿੱਤੀ ਉੱਤੋਂ ਬੈਂਕਸ ਦੇ ਬਦਲਦੇ ਇੰਟਰਸਟ ਰੇਟਸ ਤੇ ਆ ਹੈਵੀ ਪੇਪਰ ਵਰਕ ਦਾ ਲੋਡ ਬਹੁਤ ਕਨਫਿਊਜ਼ਨ ਹੈ
5: ਓ ਜੀ ਹੁਣ ਫਿਕਰ ਨਾਟ ਦ ਮੋਰਗੇਜ ਸਪਲਾਈ ਦੇ ਮੋਰਗੇਜ ਐਡਵਾਈਜ਼ਰ ਨੀਤ ਧਮਾਨ ਤੁਹਾਨੂੰ ਪ੍ਰੋਪਰ ਗਾਈਡੈਂਸ ਦਿੰਦੇ ਹਨ ਤੇ ਸਹੀ ਪਾਥਵੇ ਦੇ ਕੇ ਤੁਹਾਨੂੰ ਲੋਨ ਲਈ ਐਲੀਜੀਬਲ ਕਰਵਾਉਂਦੇ ਹਨ ਫਸਟ ਹੋਮ ਬਾਏ ਕਰਨਾ ਹੋਵੇ ਮੋਰਗੇਜ ਰੀਫਾਈਨਾਂਸ ਬਾਇੰਗ ਇਨਵੈਸਟਮੈਂਟ ਪ੍ਰੋਪਰਟੀ ਕੰਸਟਰਕਸ਼ਨ ਲੋਨ ਬਿਜ਼ਨਸ ਲੋਨ ਐਂਡ ਲੋਨ ਟੂ ਬਾਏ ਕਾਰ ਔਰ ਟਰੱਕ ਔਰ ਟੂ ਪੇ ਆਈਆਰਡੀ ਟੈਕਸ ਬੈਸਟ ਇੰਟਰਸਟ ਰੇਟ ਐਂਡ ਟੇਲਰਡ ਫਾਈਨੈਂਸ਼ੀਅਲ ਐਡਵਾਈਸ ਲਈ ਅੱਜ ਹੀ ਕਾਲ ਕਰੋ ਸਰਕਾਰ ਨੀਤ ਧਮਾਨ 02762863338
6: ਸਪਾਰਕਲ ਜੁਐਲਰਸ ਨਿਊਜ਼ੀਲੈਂਡ ਚ ਪੰਜਾਬੀਆਂ ਦੀ ਸਭ ਤੋਂ ਵੱਡੀ ਜਿਊਲਰੀ ਸ਼ਾਪ ਸਪਾਰਕਲ ਜੁਐਲਰਸ ਸਪਾਰਕਲ ਜੁਐਲਰਸ ਗੋਲਡ ਸਿਲਵਰ ਤੇ ਡਾਇਮੰਡ ਜੁਐਲਰੀ ਦੇ ਬਿਹਤਰੀਨ ਡਿਜ਼ਾਈਨ ਉਹ ਵੀ ਬਿਗ ਡਿਸਕਾਊਂਟ ਦੇ ਨਾਲ
7: ਲੈ ਬਾਇ ਕੈਸ਼ ਫਾਰ ਗੋਲਡ ਜਾਂ ਫਿਰ ਜੁਐਲਰੀ ਵੈਲਿਊਸ਼ਨਸ ਦੇ ਲਈ ਸੰਪਰਕ ਕਰੋ ਸਪਾਰਕਲ ਜੁਐਲਰਸ
6: 208 ਗ੍ਰੇਟ ਸਾਊਥ ਰੋਡ ਪਾਪਾ ਟੋਏ ਟੋਏ
7: ਫਾਰ ਮੋਰ ਇਨਫੋਰਮੇਸ਼ਨ 2772077 ਜਾਂ ਫਿਰ 0800430377 ਸਪਾਰਕਲ ਜੁਐਲਰਸ ਸਪਾਰਕਲ ਜੁਐਲਰਸ
8: ਓ ਮੈਂ ਤਾਂ ਰੇਡੀਓ ਸੁਣਨਾ
9: ਕਾਕਾ ਤੂੰ ਫਿਰ ਪੜ੍ਹ ਲਿਖ ਕੇ ਉੱਥੇ ਹੀ ਰਿਹਾ ਨਾ ਰੇਡੀਓ ਦਾ ਮਤਲਬ ਹੈ ਸਪਾਈਸ ਐਫਐਮ
10: ਰੇਡੀਓ ਮਤਲਬ ਸਪਾਈਸ ਐਫਐਮ
9: ਰੇਡੀਓ ਸਪਾਈਸ 88 ਐਫਐਮ
11: ਹਰ ਵਕਤ ਤੁਹਾਡੇ ਅੰਗ ਸੰਗ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਐਫਐਮ ਰੇਡੀਓ ਸਪਾਈਸ

0: ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਐਫਐਮ
1: ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਹਰਭਜਨ ਮਾਨ। ਤੁਸੀਂ ਸੁਣ ਰਹੇ ਹੋ ਸੱਜਰੀ ਸਵੇਰ ਸੁਰਿੰਦਰ ਗਰਚਾ ਦੇ ਨਾਲ।

0: ਕਹਿੰਦੇ ਹਰ ਨਵੀਂ ਸ਼ੁਰੂਆਤ ਡਰਾਉਂਦੀ ਹੁੰਦੀ ਹੈ ਥੋੜ੍ਹਾ ਬਹੁਤਾ, ਲੇਕਿਨ ਯਾਦ ਰੱਖੋ ਕਿ ਸਫਲਤਾ ਮੁਸ਼ਕਲਾਂ ਤੋਂ ਬਾਅਦ ਹੀ ਨਜ਼ਰ ਆਉਂਦੀ ਹੈ। ਇਸ ਕਰਕੇ ਸ਼ੁਰੂਆਤ ਦੇ ਵਕਤ ਘਬਰਾਇਆ ਨਾ ਕਰੋ, ਡਰਿਆ ਨਾ ਕਰੋ, ਕਿਉਂਕਿ ਇੱਕ ਵਾਰੀ ਜਿਸ ਚੀਜ਼ ਦੀ ਸ਼ੁਰੂਆਤ ਹੋ ਜਾਂਦੀ ਹੈ ਉਸ ਦੀ ਮੰਜ਼ਿਲ ਵੀ ਨਜ਼ਦੀਕ ਹੋ ਜਾਂਦੀ ਹੈ। ਰੇਡੀਓ ਸਪਾਈਸ ਦੀਆਂ ਤਰੰਗਾਂ ਤੋਂ ਅੱਜ ਦੀ ਸਚਰੀ ਸਵੇਰ ਲੈ ਕੇ ਮੈਂ ਸੁਰਿੰਦੀ ਗਰਚਾ ਹਾਜ਼ਰ ਹੋ ਗਈ ਹਾਂ। ਮੇਰੇ ਵੱਲੋਂ ਪਿਆਰ ਭਈ ਸਤਿ ਸ਼੍ਰੀ ਅਕਾਲ ਔਰ ਸਲਾਮ ਨਮਸਤੇ, ਗੁੱਡ ਮੋਰਨਿੰਗ ਕਿਉਰ ਨਿਊਜ਼ੀਲੈਂਡ। ਅੱਜ ਸਾਡੇ ਲਿਸਨਰਸ ਇਸ ਵਕਤ ਬਿਜ਼ੀ ਹੋਣਗੇ ਕਿਉਂਕਿ ਹਰ ਰੋਜ਼ ਬਿਜ਼ੀ ਹੁੰਦੇ, ਮੰਡੇ ਟੂ ਫਰਾਈਡੇ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਗੱਲਾਂ ਬਾਤਾਂ ਕਰਦੇ ਕਰਦੇ ਕਈ ਵਾਰੀ ਹੁੰਦਾ ਨਾ ਕਿ ਸਾਥ ਹੁੰਦਾ ਕੰਮਾਂ ਕਾਰਾਂ 'ਤੇ ਜਾਣ ਦਾ, ਸੋ ਕੁਛ ਜਿਹੜੇ ਇੱਕੋ ਹੀ ਕੰਮ 'ਤੇ ਜਾਂਦੇ, ਸੋ ਇੱਕ ਗੱਡੀ ਇੱਕ ਵਾਰ ਇੱਕ ਜਾਣਾ ਲੈ ਜਾਂਦਾ, ਦੂਸਰੀ ਵਾਰੀ ਦੂਸਰਾ ਜਾਣਾ ਲੈ ਜਾਂਦਾ, ਯਾਨੀ ਕਿ ਇਹ ਵੀ ਇੱਕ ਵਧੀਆ ਤਰੀਕਾ ਹੈ। ਜੀ ਹਾਂ, ਪੈਟਰੋਲ ਸੇਵਿੰਗ ਦਾ ਗੌਰਮੈਂਟ ਨੇ ਪਹਿਲਾਂ ਹੀ ਕਿਹਾ ਸੀ ਕਿ ਨਿਊਜ਼ੀਲੈਂਡ ਸਰਕਾਰ ਵੱਲੋਂ ਇਹ ਹਿਦਾਇਤਾਂ ਸੀ ਕਿ ਅਗਰ ਤੁਸੀਂ ਜਾ ਸਕਦੇ ਹੋ ਤਾਂ ਇਕੱਠੇ ਗਰੁੱਪ ਦੇ ਵਿੱਚ ਜਾ ਸਕਦੇ ਹੋ, ਹੈ ਨਾ। ਸੋ ਬਾਕੀ ਬਿਜ਼ੀ ਟਾਈਮ ਹੈ, ਨੌਰਥਰਨ ਮੋਟਰਵੇ ਇਸ ਵਕਤ ਕਾਫੀ ਬਿਜ਼ੀ ਹੈ। ਅਗਰ ਤੁਸੀਂ ਨੌਰਥ ਸਾਈਡ ਟਰੈਵਲ ਕਰ ਰਹੇ ਹੋ, ਯਾਨੀ ਕਿ ਔਕਲੈਂਡ ਸਿਟੀ ਸੈਂਟਰ ਹਮਿਲਟਨ ਸਾਈਡ ਤੋਂ, ਤੋ ਇਸ ਵਕਤ ਟਾਕਾਨੀਨੀ ਪਾਪਾਕੁਰਾ ਦੇ ਵਿਚਕਾਰ ਹੈਵੀ ਫਲੋ ਹੈ, ਬੰਪਰ ਟੂ ਬੰਪਰ ਟ੍ਰੈਫਿਕ। ਡੋਰੀ ਔਰ ਪਾਪਾਕੁਰਾ ਦੇ ਵਿਚਕਾਰ ਵੀ ਹਲਕਾ ਜਿਹਾ ਕੰਜਸਟਡ ਔਰ ਹੈਵੀ ਫਲੋ ਤੁਹਾਨੂੰ ਪਾਪਾਕੁਰਾ ਦੇ ਆਸ ਪਾਸ ਮਿਲੇਗਾ। ਔਰ ਮੌਸਮ ਦੀ ਜਾਣਕਾਰੀ ਅੱਗੇ ਚੱਲ ਕੇ ਜ਼ਰੂਰ ਦੇਵਾਂਗੇ, ਫਿਲਹਾਲ ਸ਼ੁਰੂਆਤ ਕਰਦੇ ਹਾਂ ਬਹੁਤ ਹੀ ਖੂਬਸੂਰਤ ਅੰਦਾਜ਼, ਖੂਬਸੂਰਤ ਗੀਤ ਨਾਲ। ਰੇਡੀਓ ਸਪਾਈਸ ਤੋਂ ਮੈਂ ਤੁਹਾਡੀ ਦੋਸਤ ਹੋਸਟ ਸੁਰਿੰਦੇ ਗਰਚਾ, ਪ੍ਰੋਗਰਾਮ ਸਜਰੀ ਸਵੇਰ।
1: ਰਾਜ ਦੀ ਗੱਲ ਕਿਉਂ ਨਾ ਕਰੀਏ, ਅਸੀਂ ਮਾਲਾ ਫੜ ਕੇ ਹਿੰਦੁਸਤਾਨ ਦੇ ਕਿਸੇ ਮੱਠ ਦੇ ਪੁਜਾਰੀ ਨਹੀਂ ਬਣਨਾ ਚਾਹੁੰਦੇ। ਸ੍ਰੀ ਮੁਖਵਾਕ ਭਨਿਓ ਗਰੀਬ ਨਿਵਾਸ, ਸ਼ਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਮੈਂ ਧਰਮ ਚਲੇ ਹੈ, ਧਰਮ ਬਿਨਾ ਸਭ ਜਲੇ ਮਲੇ ਹੈ।

0: ਜੀ ਮੁੰਡੇ ਦਾ ਵਿਆਹ ਧਰਿਆ ਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ।
1: ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ।
0: ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਨਜ਼ੈਡ ਇਵੈਂਟਸ ਨੂੰ, ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ। ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ, ਭੰਗੜੇ ਦੀ ਟੀਮ, ਡੀਜੇ, ਲਾਈਵ ਢੋਲ, ਜਾਗੋ, ਡੈਕੋਰੇਸ਼ਨ ਹਾਇਰ, ਮਹਿੰਦੀ ਨਾਈਟਸ ਅਤੇ ਮਚ ਮੋਰ। ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ, 021-99-4458 ਜਾਂ ਫਿਰ 09-212-9563।
2: ਸਟਾਈਲ ਐਂਡ ਇਵੈਂਟਸ, ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ।
3: ਪਾਪਾ ਟੋਏ ਟੋਏ, ਫਲੈਟ ਬੁਸ਼, ਪਾਪਾ ਕੂਰਾ ਵਿੱਚ ਆਪਣੀ ਸਟਰੋਂਗ ਪ੍ਰੈਜ਼ੈਂਸ ਤੋਂ ਬਾਅਦ ਹੁਣ DH ਸੁਪਰਮਾਰਕੀਟ ਆ ਗਿਆ ਹੈ ਹੈਂਡਰਸਨ ਵਿੱਚ। ਹੁਣ ਤੁਹਾਡੀਆਂ ਰੋਜ਼ ਦੀਆਂ ਜ਼ਰੂਰਤਾਂ ਹੋਣ ਜਾਂ ਇੰਡੀਅਨ ਫਲੇਵਰਸ ਦੀ ਕਰੇਵਿੰਗ, ਫਰੈਸ਼ ਇੰਡੀਅਨ ਵੈਜੀਟੇਬਲਸ, ਔਥੈਂਟਿਕ ਸਪਾਈਸਿਸ, ਗਰੋਸਰੀ ਤੇ ਡੇਲੀ ਅਸੈਂਸ਼ੀਅਲਸ ਸਭ ਕੁਝ ਮਿਲੇਗਾ 21 ਛੱਤ ਥੱਲੇ। ਓਪਨਿੰਗ ਦੇ ਮੌਕੇ ਤੇ ਮਿਲ ਰਹੇ ਨੇ ਸਪੈਸ਼ਲ ਆਫਰਸ ਤੇ ਗ੍ਰੇਟ ਪ੍ਰਾਈਸਿਸ। ਹੁਣ ਸ਼ਾਪਿੰਗ ਹੋਵੇਗੀ ਹੋਰ ਆਸਾਨ, ਕਿਉਂਕਿ ਤੁਹਾਡਾ ਆਪਣਾ ਇੰਡੀਅਨ ਗਰੋਸਰੀ ਸਟੋਰ DH ਸੁਪਰਮਾਰਕੀਟ ਹੁਣ ਤੁਹਾਡੇ ਹੋਰ ਵੀ ਨੇੜੇ ਹੈ। DH ਸੁਪਰਮਾਰਕੀਟ, ਨੰਬਰ 5 ਮੋਜ਼ਲ ਐਪ, ਹੈਂਡਰਸਨ, ਇਹਨਾਂ ਦੀ ਨਵੀਂ ਬ੍ਰਾਂਚ ਖੁੱਲ ਚੁੱਕੀ ਹੈ।
4: ਅਗਰ ਤੁਸੀਂ ਬਿਮਾਰੀ ਨੂੰ ਜੜ ਤੋਂ ਖਤਮ ਕਰਨਾ ਚਾਹੁੰਦੇ ਹੋ ਤਾਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਹੋਮਿਓਪੈਥੀ ਇਲਾਜ ਦੀ ਵਿਧੀ ਅਪਣਾਓ। ਆਕਲੈਂਡ ਵਿੱਚ ਹੋਮਿਓਪੈਥੀ ਦੇ ਮਸ਼ਹੂਰ ਡਾਕਟਰ ਡਾਕਟਰ ਪ੍ਰੀਤ ਕਈ ਸਾਲਾਂ ਤੋਂ ਪ੍ਰੈਕਟਿਸ ਕਰਦੇ ਆ ਰਹੇ ਨੇ। ਡਾਕਟਰ ਪ੍ਰੀਤ ਗੋਲਡ ਮੈਡਲਿਸਟ ਨੇ। ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਪੱਕਾ ਇਲਾਜ ਕਰਵਾਉਣ ਲਈ ਅਤੇ ਪ੍ਰੋਫੈਸ਼ਨਲ ਸਰਵਿਸ ਲਈ ਅੱਜ ਹੀ ਸੰਪਰਕ ਕਰੋ ਡਾਕਟਰ ਪ੍ਰੀਤ ਨੂੰ 2781106 ਤੇ ਜਾਂ ਫਿਰ 02112562563 ਤੇ ਜਾਂ ਵਿਜ਼ਿਟ ਕਰੋ 415 ਗ੍ਰੇਟ ਸਾਊਥ ਰੋਡ ਪਾਪਟੋਏ।

0: ਨਿਊਜ਼ੀਲੈਂਡ ਦਾ ਪਹਿਲਾ 24/7 ਪੰਜਾਬੀ ਰੇਡੀਓ ਰੇਡੀਓ ਸਪਾਈਸ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਵਿੰਦਰ ਬਰਾੜ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੱਜਰੀ ਸਵੇਰ। ਹੁਣ ਪੇਸ਼ ਨੇ ਰੇਡੀਓ ਸਪਾਈਸ ਉੱਤੇ ਮੌਸਮੀ ਜਾਣਕਾਰੀਆਂ।
1: ਸੋ ਵੈਦਰ ਦਾ ਜ਼ਿਕਰ ਕਰਾਂਗੇ, ਮੌਸਮ ਅੱਜ ਕਿਸ ਤਰ੍ਹਾਂ ਦਾ ਰਹੇਗਾ ਤੁਹਾਡੇ ਸ਼ਹਿਰ ਦਾ, ਇਸ ਦੀ ਜਾਣਕਾਰੀ ਤੁਹਾਡੇ ਤੱਕ ਮੰਡੇ ਟੂ ਫਰਾਈਡੇ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪ੍ਰੋਗਰਾਮ ਸੱਜਰੀ ਸਵੇਰ ਦੌਰਾਨ ਪਹੁੰਚਾਉਂਦੇ ਹਾਂ। ਅਗਰ ਤੁਸੀਂ ਵੀ ਕੁਛ ਸੁਣਨਾ ਹੋਵੇ, ਕੁਛ ਕਹਿਣਾ ਹੋਵੇ, ਕੋਈ ਗੱਲਬਾਤ ਕਰਨੀ ਹੋਵੇ ਤਾਂ ਜ਼ਰੂਰ ਕੰਟੈਕਟ ਕਰ ਸਕਦੇ ਹੋ ਸਾਨੂੰ 279-9270 27992700 'ਤੇ, ਜਾਂ ਫਿਰ ਟੋਲ ਫ੍ਰੀ ਨੰਬਰ ਹੈ 0800-030-398, ਇਸ ਨੰਬਰ ਦੇ ਉੱਤੇ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਅੱਜ ਔਕਲੈਂਡ ਵਿੱਚ ਇਸ ਵਕਤ ਹੀ ਕਰੰਟ ਟੈਂਪਰੇਚਰ 16 ਡਿਗਰੀ ਦੇ ਕਰੀਬ ਤਾਪਮਾਨ ਚੱਲ ਰਿਹਾ ਹੈ। 21 ਡਿਗਰੀ ਵੱਧ ਤੋਂ ਵੱਧ 16 ਡਿਗਰੀ ਘੱਟੋ ਘੱਟ ਰਹੇਗਾ। ਹਲਕੇ ਹਲਕੇ ਬੱਦਲ ਦੁਪਹਿਰ ਤੱਕ, ਦੁਪਹਿਰ ਤੋਂ ਬਾਅਦ ਆਲਮੋਸਟ ਕਲਾਊਡੀ ਹੈ। ਰਾਤ ਦੇ ਸਮੇਂ ਹਲਕੇ ਜਿਹੇ ਸ਼ਾਵਰ ਦੇ ਚਾਂਸਿਸ ਹੈ, ਕਿਉਂਕਿ ਰਾਤ ਦੇ ਸਮੇਂ ਬੱਦਲਬਾਈ ਬਣੀ ਰਹੇਗੀ ਔਰ 5:31 'ਤੇ ਸਨਸੈੱਟ ਰਹੇਗਾ। ਹਲਕੇ ਹਲਕੀਆਂ ਹਵਾਵਾਂ ਚੱਲਣਗੀਆਂ। ਸੋ ਅੱਜ ਮੌਸਮ ਠੀਕ ਠਾਕ ਰਹੇਗਾ ਔਕਲੈਂਡ ਦਾ। ਪਾਂਗਰੇ ਦੇ ਵਿੱਚ 18 ਡਿਗਰੀ ਦੇ ਕਰੀਬ ਤਾਪਮਾਨ ਚੱਲ ਰਿਹਾ ਹੈ। 21 ਡਿਗਰੀ ਵੱਧ ਤੋਂ ਵੱਧ 16 ਡਿਗਰੀ ਘੱਟੋ ਘੱਟ ਹੈ। ਪਾਂਗਰੇ ਲਿਸਨਰਸ, ਤੁਹਾਡੇ ਸ਼ਹਿਰ ਦੇ ਵਿੱਚ ਅੱਜ ਹਲਕੇ ਹਲਕੇ ਡ੍ਰਿਜ਼ਲ ਨਾਲ ਦਿਨ ਦੀ ਸ਼ੁਰੂਆਤ ਹੋਏਗੀ। ਮੌਸਮ ਦੁਪਹਿਰ ਦੇ ਸਮੇਂ ਥੋੜ੍ਹਾ ਜਿਹਾ ਚੇਂਜ ਹੋਏਗਾ, ਸਟਿਲ ਸ਼ਾਵਰ ਹੋਣਗੇ। ਸ਼ਾਮ ਦੇ ਵਕਤ ਵੀ ਸ਼ਾਵਰ ਅੱਜ ਦੱਸੇ ਗਏ ਨੇ। ਹਲਕੀਆਂ ਕੁਛ ਤੇਜ਼ ਦੁਪਹਿਰ ਤੋਂ ਬਾਅਦ ਤੇਜ਼ ਹਵਾਵਾਂ ਦੱਸੀਆਂ ਗਈਆਂ। 5:35 'ਤੇ ਸੂਰਜ ਛਿਪਣ ਦਾ ਸਮਾਂ ਰਹੇਗਾ। ਚੌਰੰਗਾ ਟਿਪੋਕੀ ਦੇ ਵਿੱਚ ਅੱਜ 20 ਡਿਗਰੀ ਵੱਧ ਤੋਂ ਵੱਧ 15 ਡਿਗਰੀ ਘੱਟੋ ਘੱਟ, ਇਸ ਵਕਤ 17 ਡਿਗਰੀ ਦੇ ਕਰੀਬ ਤਾਪਮਾਨ ਚੱਲ ਰਿਹਾ ਹੈ। ਅੱਜ ਹਲਕੇ ਹਲਕੇ ਸ਼ਾਵਰਸ ਸਵੇਰੇ, ਦੁਪਹਿਰ ਔਰ ਸ਼ਾਮ ਦੇ ਵਕਤ ਹੋਣਗੇ। ਦੁਪਹਿਰ ਤੋਂ ਬਾਅਦ ਆਲਮੋਸਟ ਕਲਾਊਡੀ ਹੈ, ਲੇਕਿਨ ਦਿਨ ਦੇ ਸਮੇਂ ਹਲਕੇ ਹਲਕੇ ਬੱਦਲ ਔਰ ਹਲਕੇ ਹਲਕੀ ਧੁੱਪ ਨਜ਼ਰ ਆਏਗੀ। 5:23 'ਤੇ ਸਨਸੈੱਟ ਦਾ ਸਮਾਂ ਰਹੇਗਾ। ਹੈਮਿਲਟਨ ਦੇ ਵਿੱਚ 13 ਡਿਗਰੀ ਦੇ ਕਰੀਬ ਤਾਪਮਾਨ ਹੈ। ਮੈਕਸੀਮਮ 21 ਡਿਗਰੀ ਸੈਲਸੀਅਸ, ਮਿਨੀਮਮ ਟੈਂਪਰੇਚਰ 12 ਡਿਗਰੀ ਸੈਲਸੀਅਸ। ਅੱਜ ਹਲਕੇ ਹਲਕੇ ਹਾਈ ਕਲਾਊਡਸ ਦੁਪਹਿਰ ਤੱਕ, ਦੁਪਹਿਰ ਤੋਂ ਬਾਅਦ ਆਲਮੋਸਟ ਕਲਾਊਡੀ ਹੈ ਔਰ ਅੱਜ ਲੇਟ ਆਫਟਰਨੂਨ ਯਾਨੀ ਕਿ ਦੁਪਹਿਰ ਤੋਂ ਬਾਅਦ ਹਲਕੇ ਜਿਹੇ ਸ਼ਾਵਰ 'ਤੇ ਵੀ ਚਾਂਸਿਸ ਹੈ। ਰਾਤ ਦੇ ਸਮੇਂ ਵੀ ਬਦਲਵਾਈ ਸਟਿਲ ਬਣੀ ਰਹੇਗੀ। 5:27 'ਤੇ ਅੱਜ ਸਨਸੈੱਟ ਰਹੇਗਾ। ਗਿਸਬੋਨ ਦੇ ਵਿੱਚ ਅੱਜ 22 ਡਿਗਰੀ ਵੱਧ ਤੋਂ ਵੱਧ 10 ਡਿਗਰੀ ਘੱਟੋ ਘੱਟ ਹੈ। ਗਿਸਬੋਨ ਦੇ ਵਿੱਚ 12 ਡਿਗਰੀ ਦੇ ਕਰੀਬ ਤਾਪਮਾਨ ਅੱਜ ਚੱਲ ਰਿਹਾ ਹੈ। ਮੌਸਮ ਦੁਪਹਿਰ ਤੱਕ ਸਾਫ਼ ਹੈ, ਦੁਪਹਿਰ ਤੋਂ ਬਾਅਦ ਕਲਾਊਡੀ ਹੈ ਲੇਕਿਨ ਬਾਰਿਸ਼ ਨਹੀਂ ਹੋਏਗੀ। ਰਾਤ ਦੇ ਸਮੇਂ ਵੀ ਬਦਲਬਾਈ ਬਣੀ ਰਹੇਗੀ। 5:14 'ਤੇ ਸਨਸੈੱਟ ਰਹੇਗਾ। ਨੇਪੀਅਰ ਤਾਂ ਹੇਸਟਿੰਗ ਦੀ ਗੱਲ ਕਰਦੇ ਹਾਂ, ਜਿੱਥੇ ਕਿ ਮੌਸਮ ਅੱਜ ਬਿਲਕੁਲ ਸਾਫ਼ ਹੈ, ਕੋਈ ਪ੍ਰੋਬਲਮ ਨਹੀਂ ਹੈ। ਹਲਕੇ ਹਲਕੀਆਂ ਹਵਾਵਾਂ

0: ਹਲਕੇ ਹਲਕੇ ਹਾਈ ਕਲਾਊਡਸ ਨਾਲ ਅਤੇ ਹਲਕੇ ਹਲਕੇ ਹਵਾਵਾਂ ਦੇ ਨਾਲ ਰਹੇਗੀ, ਲੇਕਿਨ ਦੁਪਹਿਰ ਤੋਂ ਬਾਅਦ ਜ਼ਿਆਦਾਤਰ ਕਾਫੀ ਵਿੰਡੀ ਰਹੇਗਾ। ਸਨਸੈਟ ਦਾ ਸਮਾਂ 5:23 'ਤੇ ਰਹੇਗਾ। ਸੋ ਅੱਜ ਸਾਊਥ ਆਈਲੈਂਡ ਦੇ ਕਾਫੀ ਸ਼ਹਿਰਾਂ ਦੇ ਵਿੱਚ ਹੈਵੀ ਰੇਨ, ਮੌਸਮ ਖਰਾਬ ਰਹੇਗਾ। ਸੋ ਨੈਲਸਨ ਦੇ ਵਿੱਚ ਹੈਵੀ ਰੇਨ ਹੈ, ਪੂਰਾ ਦਿਨ ਕਲਾਊਡੀ ਰਹੇਗਾ। ਇਸ ਵਕਤ 16 degrees ਕਰੀਬ ਤਾਪਮਾਨ ਹੈ ਔਰ ਅੱਜ 14-14 degrees ਬਲੈਨਮ ਦੇ ਵਿੱਚ ਇਸ ਵਕਤ ਚੱਲ ਰਿਹਾ। ਬਲੈਨਮ ਦੇ ਵਿੱਚ ਵੀ ਅੱਜ ਮੌਸਮ ਅਗਲੇ 2 ਦਿਨ ਖਰਾਬ ਰਹੇਗਾ, ਕਾਫੀ ਤੇਜ਼ ਹਵਾਵਾਂ ਨਾਲ ਤੇਜ਼ ਬਾਰਿਸ਼ ਰਹੇਗੀ। ਕੁਈਨਸਟਾਊਨ ਦੇ ਵਿੱਚ ਅੱਜ ਮੈਕਸੀਮਮ 18, ਮਿਨੀਮਮ ਟੈਂਪਰੇਚਰ 8 degrees ਸੈਲਸੀਅਸ ਔਰ ਕਰੰਟ ਟੈਂਪਰੇਚਰ 11 degrees ਸੈਲਸੀਅਸ। ਕੁਈਨਸਟਾਊਨ ਦੇ ਵਿੱਚ ਹੈਵੀ ਰੇਨ ਨਾਲ ਦਿਨ ਦੀ ਸ਼ੁਰੂਆਤ ਹੋਏਗੀ ਔਰ ਦੁਪਹਿਰ ਦੇ ਸਮੇਂ ਮੌਸਮ ਹਲਕਾ ਜਿਹਾ ਤੇਜ਼ ਚੇਂਜ ਹੋਏਗਾ ਔਰ ਹਲਕੀ ਹਲਕੀ ਬਾਰਿਸ਼ ਦੇ ਨਾਲ ਸਟਿਲ ਸ਼ਾਮ ਦੇ ਵਕਤ ਕਲਾਊਡੀ ਰਹੇਗਾ। 5:41 'ਤੇ ਸਨਸੈਟ ਰਹੇਗਾ। ਸੋ ਟਮੋਰੋ ਦੇ ਵਿੱਚ ਅੱਜ ਮੋਸਟਲੀ ਕਲਾਊਡੀ ਹੈ, ਹਲਕੇ ਹਲਕੇ ਡਿਜ਼ਲ ਨਾਲ ਦਿਨ ਦੀ ਸ਼ੁਰੂਆਤ ਹੋਏਗੀ। ਇਸ ਵਕਤ 9 degrees ਦੇ ਕਰੀਬ ਤਾਪਮਾਨ ਚੱਲ ਰਿਹਾ ਹੈ। ਸੋ ਇਹ ਅੱਜ ਦੀ ਵੈਦਰ ਰਿਪੋਰਟ, ਮੌਸਮੀ ਜਾਣਕਾਰੀਆਂ ਔਰ ਰੇਡੀਓ ਸਪਾਈਸ 'ਤੇ ਅੱਜ ਦੀ ਵੈਦਰ ਰਿਪੋਰਟ ਤੋਂ ਬਾਅਦ ਚਲਦੇ ਹਾਂ ਛੋਟਾ ਜਿਹਾ ਬ੍ਰੇਕ ਔਰ ਉਸ ਤੋਂ ਬਾਅਦ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਮੌਸਮ ਦਾ ਸਿਲਸਿਲਾ ਆਲਰੇਡੀ ਸ਼ੁਰੂ ਹੋ ਚੁੱਕਿਆ ਹੈ, ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਦਿੱਤੀ ਹੈ। ਵੈਸੇ ਅੱਜ ਥਰਸਡੇ, ਜੀ ਹਾਂ, ਔਰ 7th of May ਔਰ ਰਣਜੀਤ ਬਾਵਾ ਇੱਥੇ ਨਿਊਜ਼ੀਲੈਂਡ ਪਹੁੰਚ ਚੁੱਕੇ ਨੇ। ਰਣਜੀਤ ਬਾਵਾ ਦੇ ਨਾਲ ਨਾਲ ਇੱਕ ਹੋਰ ਈਵੈਂਟ ਹੋਣ ਜਾ ਰਿਹਾ ਹੈ। ਸੋ ਉਹਨਾਂ ਨੂੰ ਵੀ ਅਸੀਂ ਜ਼ਰੂਰ ਵੈਲਕਮ ਕਹਿੰਦੇ ਹਾਂ। ਸੋ ਵਾਰਮ ਵੈਲਕਮ ਰਣਜੀਤ ਬਾਵਾ ਜੀ ਅਤੇ ਰਣਜੀਤ ਬਾਵਾ ਦੇ ਨਾਲ ਨਾਲ ਹੋਲਕਰ ਅਕਾਲ ਜਿਹੜੇ ਇੱਥੇ ਨਿਊਜ਼ੀਲੈਂਡ ਆਪਣਾ ਲਾਈਵ ਕੌਨਸਰਟ ਵਾਸਤੇ ਪਹੁੰਚ ਚੁੱਕੇ ਨੇ। ਸੋ ਉਹਨਾਂ ਨੂੰ ਵੀ ਸ਼ਾਮਿਲ ਕਰਦੇ ਹਾਂ। ਬਾਲੀਵੁੱਡ ਇੰਡਸਟਰੀ ਤੋਂ ਪਲੇਬੈਕ ਸਿੰਗਰ ਹੈ ਜਾਵੇਦ ਅਲੀ ਸਾਹਿਬ। ਸੋ ਇਹਨਾਂ ਦਾ ਵੀ ਨਿੱਘਾ ਸਵਾਗਤ ਕਰਦੇ ਨਿਊਜ਼ੀਲੈਂਡ ਦੇ ਵਿੱਚ।
1: ਮੈਂ 100 ਵਾਰੀ ਪਹਾੜੋਂ ਪਾਕ ਹੋਇਆ ਤੇ ਅੰਦਰਲੀ ਅਗਨ ਵਿੱਚ ਰਾਖ ਹੋਇਆ, ਜਦੋਂ ਤੱਕ ਸ਼ਬਦ ਜ਼ਿੰਦਾ ਨਹੀਂ ਉਦੋਂ ਤੱਕ ਮੇਰੀ ਹਸਤੀ ਨੂੰ ਪਤਰੇ ਆਰਜ਼ੀ ਨੇ। ਸਵਿੰਦਰ ਹੋਣਾ ਦੇ ਇਸ ਖਿਆਲ ਦੇ ਨਾਲ ਰੇਡੀਓ ਸਪਾਈਸ ਦੇ ਵੱਖ ਵੱਖ ਪ੍ਰੋਗਰਾਮਾਂ ਨੂੰ ਸੁਣਨ ਦੀ ਅਪੀਲ ਹੈ, ਜਿਸ ਦੇ ਵਿੱਚ ਪੰਜਾਬ, ਪੰਜਾਬੀਅਤ ਅਤੇ ਪ੍ਰਦੇਸੀ ਪੰਜਾਬ ਦੀ ਚਰਚਾ 24 ਘੰਟੇ ਸਤਤ ਤੁਹਾਡੀ ਸੇਵਾ 'ਚ ਲੈ ਕੇ ਵੱਖ ਵੱਖ ਸਮਿਆਂ 'ਤੇ ਵੱਖ ਵੱਖ ਪੇਸ਼ਕਾਰ ਹਾਜ਼ਰ ਹੁੰਦੇ ਨੇ। Radio Spice,

ਬਿਲਕੁਲ ਜੀ। ਔਰ ਵੈਸੇ ਸੁਪਰ ਮਾਰਕੀਟ ਦੇ ਵਿੱਚ ਤੁਸੀਂ ਸ਼ੋਪਿੰਗ ਕਦੋਂ ਕਰਦੇ ਹੋ? ਜ਼ਿਆਦਾਤਰ ਜਿਨ੍ਹਾਂ ਦਾ ਵੀਕਐਂਡ ਔਫ ਹੁੰਦਾ ਸੋ ਵੀਕਐਂਡ 'ਤੇ ਕਰਦੇ ਆ, ਸੋ ਕੁਛ ਲੋਕ ਵੀਕਡੇਜ਼ ਦੇ ਵਿੱਚ ਕਰਦੇ ਆ। ਬਿਲਕੁਲ ਨਾ, ਸੋ ਵੀਕਡੇਜ਼ ਦੇ ਵਿੱਚ ਜੋ ਸ਼ੋਪਿੰਗ ਕਰਦੇ ਆ

0: ਸੋ ਕਈ ਵਾਰ ਹੁੰਦਾ ਕਿ ਥਰਸਡੇ ਕੁਝ ਸਪੈਸ਼ਲਸ ਲਗਾਏ ਹੁੰਦੇ ਨੇ, ਵੀਕਐਂਡ ਥੋੜ੍ਹੀ ਐਕਸਪੈਂਸਿਵ ਗਰੋਸਰੀ ਹੁੰਦੀ ਹੈ। ਅਗਰ ਪੈਕਨਸਿਵ ਵਿੱਚ ਆਏ ਹਾਂ ਤਾਂ ਵੀਕ ਡੇਜ਼ ਦੇ ਵਿੱਚ ਵੈਂਸਡੇ ਥਰਸਡੇ ਕਾਫੀ ਅੱਛੇ ਰੇਟ ਦੇ ਉੱਤੇ ਗਰੋਸਰੀ ਮਿਲਦੀ ਹੈ। ਇਸੇ ਨਾਲ ਨਾਲ ਪੈਟਰੋਲ ਵੀ ਇੱਦਾਂ ਹੀ ਹੈ, ਪੈਟਰੋਲ ਵੀ ਕੁਛ ਜਗ੍ਹਾ ਦੇ ਉੱਤੇ ਆਪਣੇ ਆਪਣੇ ਹਿਸਾਬ ਦੇ ਨਾਲ, ਬੀ ਪੀ, ਕਾਲਟੈਕਸ ਹੋ ਗਿਆ, ਗੋਲ ਹੋ ਗਿਆ, ਸੋ ਇਹਨਾਂ ਨੇ ਆਪਣੇ ਆਪਣੇ ਡੇਜ਼ ਚੂਜ਼ ਕੀਤੇ ਹੁੰਦੇ ਹੈ, ਔਰ ਉਸੇ ਹਿਸਾਬ ਨਾਲ ਪੈਟਰੋਲ ਵੀ ਸਸਤਾ ਹੁੰਦਾ। ਅੱਜ ਵੀ ਐਨ ਪੀ ਡੀ ਜਾਂ ਹੋਰ ਪੈਟਰੋਲ ਸਟੇਸ਼ਨ ਦੇ ਉੱਤੇ ਪੈਟਰੋਲ ਵੀ ਚੀਪ ਹੋਏਗਾ ਤਾਂ ਆਪਣੇ ਟੈਂਕ ਤੁਸੀਂ ਫੁੱਲ ਕਰਵਾ ਲੈਣਾ, ਕਿਉਂਕਿ ਵੀਕਐਂਡ 'ਤੇ ਕਿਤੇ ਲੰਬੇ ਰੂਟ ਦੇ ਉੱਤੇ ਜਾਣ ਦਾ ਪਲਾਨ ਬਣ ਸਕਦਾ ਹੈ।
1: ਗੁਰੂ ਮਾਠ ਕਿਚਨ ਵੇਅਰ ਹੋਵੇ ਜਾਂ ਫਿਰ ਪੂਜਾ ਆਈਟਮਸ ਜਿਵੇਂ ਕਿ ਰੁਮਾਲਾ ਸਾਹਿਬ, ਕਿਰਪਾਨਾ, ਸ੍ਰੀ ਸਾਹਿਬ, ਕਛੇਰਾ, ਕੜੇ, ਸਰਬ ਲੋਦੇ ਭਾਂਡੇ, ਗੁਰੂ ਸਾਹਿਬ ਦੇ ਹਰ ਸਾਈਜ਼ ਦੇ ਫੋਟੋ ਫਰੇਮ, ਮੰਦਿਰ, ਮੰਜੇ, ਕੁੰਡੇ, ਚੱਕਲੇ ਵੇਲਨੇ, ਨਿਊਜ਼ੀਲੈਂਡ ਸਰਟੀਫਾਈਡ ਚੁੱਲ੍ਹੇ, ਮਲਮਲ ਦੁਪੱਟੇ, ਰਿਟੇਲ ਤੇ ਹੋਲਸੇਲ ਸਭ ਕੁਝ ਇੱਕੋ ਛੱਤ ਥੱਲੇ। ਗੁਰੂ ਮਾਠ 1542158 ਕੋਲਮਾ ਰੋਡ, ਪਾਪਾ ਟੋਇਟੋਏ, ਕਾਲ 0927722286 ਔਰ ਵਟਸਐਪ 0223172134 ਔਰ ਵਿਜ਼ਿਟ gurumart.co.nz। ਨੈਸ਼ਨਵਾਈਡ ਸ਼ਿਪਿੰਗ ਅਵੇਲੇਬਲ।
2: ਕਿਉਂ ਹਾਰ ਆ ਰਹੇ ਨੇ, ਮਿਠਾਈ ਕਿੱਥੋਂ ਲਿਆਉਣੀਆਂ?
3: ਲੈ ਦੱਸ, ਇੱਕੋ ਜਗ੍ਹਾ ਜਿੱਥੇ ਮਿਲਦੀ ਹੈ ਦੇਸੀ ਘਿਓ ਦੀ ਸ਼ੁੱਧ ਮਿਠਾਈ। ਮੰਡੇ ਟੂ ਫਰਾਈਡੇ ਹਰ ਰੋਜ਼ ਨਵੇਂ ਸਪੈਸ਼ਲਸ, ਕੜੀ ਚਾਵਲ, ਮਸਾਲਾ ਡੋਸਾ, ਰਾਜਮਾ ਚਾਵਲ, ਪੀਜ਼ਾ, ਪਨੀਰ ਡੋਸਾ, ਸ਼ਿਵਾਨੀਜ਼ ਰੈਸਟੋਰੈਂਟ, ਨਾਮ ਹੀ ਕਾਫੀ ਹੈ।
2: shivani.co.nz ਤੇ ਜਾ ਕੇ ਆਰਡਰ ਆਨਲਾਈਨ ਕਰੋ, ਨਿਊਜ਼ੀਲੈਂਡ ਚ ਕਿਤੇ ਵੀ। ਸ਼ਿਵਾਨੀਜ਼ ਰੈਸਟੋਰੈਂਟ, 905 ਡੋਮੀਨੀਅਨ ਰੋਡ, ਮਾਊਂਟ ਰੋਸਕਿਨ, 23 ਐਰਿਕ ਬੇਕਰ ਪਲੇਸ, ਬਾਬਾ ਟੋਇਟੋਏ। ਓਲੇ ਰਿਸ਼ਤਿਆਂ ਚ ਮਿਠਾਸ, ਸ਼ਿਵਾਨੀਜ਼ ਰੈਸਟੋਰੈਂਟ ਹੈ ਖਾਸ। ਸ਼ਿਵਾਨੀਜ਼, ਵੇਅਰ ਟੇਸਟ ਮੈਟਰਸ।
4: ਯੈਸ, ਮੈਂ ਜਿੱਤ ਗਿਆ।
5: ਵਾਹ ਬੇਟਾ, ਫੋਨ ਤੇ ਤਾਂ ਬਹੁਤ ਫਾਸਟ ਹੈ, ਪਰ ਦੱਸ 18+7+13 ਇਹੀ ਤਾਂ ਮੁਸ਼ਕਲ ਹੈ। ਸਕਰੀਨ ਤੋਂ ਅੱਖ ਨਹੀਂ ਹਟਦੀ, ਪਰ ਪੜ੍ਹਾਈ ਵੇਲੇ ਧਿਆਨ ਨਹੀਂ ਟਿਕਦਾ।
6: ਸਾਡਾ ਵੀ ਇਹੀ ਹਾਲ ਸੀ, ਫਿਰ ਅਸੀਂ SIP ਅਬੈਕਸ ਜੁਆਇਨ ਕਰਵਾਇਆ। ਬੇਟਾ ਦੱਸ,
7: 10th ਖੁੱਲ ਰਿਹਾ ਹੈ। ਫ੍ਰੀ ਟ੍ਰਾਇਲ ਕਲਾਸਿਸ 2-3 May 2026। ਕਾਲ ਕਰੋ 0997779967। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰੋ 0997779967। ਫੋਨ ਤੋਂ ਦੂਰ, SIP ਅਬੈਕਸ ਜ਼ਰੂਰ।
8: ਸਤਿ ਸ਼੍ਰੀ ਅਕਾਲ ਜੀ, ਰਣਜੀਤ ਬਾਵਾ ਵੱਲੋਂ ਫੋਕ ਸਟਾਰ ਨਿਊਜ਼ੀਲੈਂਡ ਟੂਰ ਅਸੀਂ ਲੈ ਕੇ ਆ ਰਹੇ ਹਾਂ।

0: ਸਾਡਾ ਪਹਿਲਾ ਸ਼ੋਅ ਹੈ ਜੀ 9 ਮਈ ਨੂੰ ਡਿਊ ਡ੍ਰੌਪ ਸੈਂਟਰ ਆਕਲੈਂਡ। ਸੋ ਅਸੀਂ ਆ ਰਹੇ ਹਾਂ ਪਰਫੋਰਮ ਕਰਨ, ਤੁਸੀਂ ਆਪਣੀਆਂ ਟਿਕਟਸ ਲਓ ਔਰ ਪਰਿਵਾਰਾਂ ਨਾਲ ਆਉਣਾ। ਇੱਕ ਬਹੁਤ ਖੂਬਸੂਰਤ ਸ਼ੋਅ ਹੋਊਗਾ, ਤੁਹਾਨੂੰ ਬਹੁਤ ਕਮਾਲ ਦੇ ਗੀਤ ਸਿਖਾਵਾਂਗੇ ਔਰ ਰਲ ਮਿਲ ਕੇ ਤੇ ਰੌਣਕ ਮੇਲੇ ਲਾਵਾਂਗੇ।
1: ਕਹਿੰਦੇ ਹੰਕਾਰ ਦੱਸ ਦਿੰਦਾ ਹੈ ਕਿ ਪੈਸਾ ਕਿੰਨਾ ਹੈ, ਸੰਸਕਾਰ ਦੱਸਦੇ ਨੇ ਕਿ ਪਰਿਵਾਰ ਕਿਵੇਂ ਦਾ, ਬੋਲੀ ਦੱਸ ਦਿੰਦੀ ਹੈ ਕਿ ਇਨਸਾਨ ਕਿਵੇਂ ਦਾ ਹੈ, ਅਤੇ ਬਹਿਸ ਕਰਨਾ ਦੱਸ ਦਿੰਦੇ ਹੈ ਕਿ ਗਿਆਨ ਕਿਵੇਂ ਦਾ ਹੈ। ਬਿਲਕੁਲ ਕੁਛ ਚੀਜ਼ਾਂ ਦਾ ਜਿਹੜਾ ਅੰਦਾਜ਼ਾ ਨਾ, ਸੋ ਇਨਸਾਨ ਨੂੰ ਦੇਖ ਕੇ ਹੋ ਹੀ ਜਾਂਦਾ ਹੈ ਕਿ ਇਨਸਾਨ ਦੀ ਫਿਤਰਤ ਕਿੱਦਾਂ ਦੀ ਹੈ। ਪੈਸੇ ਦੇ ਨਾਲ ਪਤਾ ਲੱਗ ਜਾਏਗਾ ਔਰ ਬਾਕੀ ਇਹ ਵੀ ਹੈ ਕਿ ਗੱਲਬਾਤ ਦੇ ਨਾਲ ਪਤਾ ਲੱਗ ਜਾਏਗਾ। ਬਿਲਕੁਲ, ਸੋ ਜ਼ਿਆਦਾ ਲੋਕ ਜਿਹੜੇ ਸਿਆਣੇ ਹੁੰਦੇ ਉਹ ਬਹਿਸ ਕਦੀ ਨਹੀਂ ਕਰਦੇ, ਉਹਨਾਂ ਨੂੰ ਪਤਾ ਹੁੰਦਾ ਹੈ ਕਿ ਮੂਰਖਾਂ ਦੇ ਨਾਲ ਸਿੰਘ ਲਾਉਣ ਦਾ ਕੋਈ ਫਾਇਦਾ ਨਹੀਂ ਹੈ।

0: ਹੁਣ ਰੇਡੀਓ ਸਪਾਈਸ ਦੀਆਂ ਘੜੀਆਂ ਤੇ ਸਵੇਰ ਦੇ 8 ਵੱਜ ਚੁੱਕੇ ਨੇ। ਰੇਡੀਓ ਸਪਾਈਸ ਟਾਈਮ ਚੈੱਕ ਪ੍ਰਾਊਡਲੀ ਸਪੋਰਟਡ ਬਾਈ ਇੰਡੋ ਸਪਾਈਸ ਵਰਲਡ 12E ਕੋਇਨੋਈ ਰੋਡ ਪਾਪਾ ਟੋਇਟੋਏ, ਜਿੱਥੇ ਤੁਸੀਂ ਘਰ ਦੀ ਹਰ ਤਰ੍ਹਾਂ ਦੀ ਗਰੋਸਰੀ ਲੈ ਸਕਦੇ ਹੋ ਅਤੇ ਮਨੀ ਗ੍ਰਾਮ ਰਾਹੀਂ ਦੁਨੀਆ ਵਿੱਚ ਕਿਤੇ ਵੀ ਪੈਸੇ ਭੇਜ ਸਕਦੇ ਹੋ ਤੇ ਮੰਗਵਾ ਸਕਦੇ ਹੋ। ਫੋਨ
1: 9 2 7 6 0 0 7 ਹਰ ਰੋਜ਼ ਸਵੇਰੇ 10 ਵਜੇ ਤੋਂ ਲੈ ਕੇ 5:30 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ। ਨੈਕਸਟ ਟੂ SB ਬੈਂਕ, ਫੋਨ 0224000 ਤੇ। ਨਾ ਫੇਸਬੁੱਕ ਨਾ ਟਵਿੱਟਰ, ਹੁਣ ਯਾਦ ਰੱਖੋ ਸਿਰਫ ਔਰ ਸਿਰਫ ਗਲਿਟਰਸ।
2: ਹਜ਼ਾਰਾਂ ਸੁਪਨੇ ਪਰ ਇਮੀਗ੍ਰੇਸ਼ਨ ਦਾ ਰਸਤਾ ਮੁਸ਼ਕਿਲ।
3: ਮਿਲੇਨੀਅਲਸ ਇਮੀਗ੍ਰੇਸ਼ਨ NZ ਨਾਲ ਸਭ ਕੁਝ ਆਸਾਨ।
2: ਸਟੂਡੈਂਟ ਵੀਜ਼ਾ, ਵਰਕ ਵੀਜ਼ਾ, ਰੈਜ਼ੀਡੈਂਸ, ਸਹੀ ਰਾਹ ਤੇ ਸਹੀ ਸਲਾਹ। ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਅਨੀਸ਼ ਰਾਣਾ ਤੇ ਸੌਮਿਆ ਮਲਿਕ,
3: ਤੁਹਾਡੇ ਭਵਿੱਖ ਲਈ ਭਰੋਸੇਯੋਗ ਨਾਮ। ਅਨੀਸ਼ ਰਾਣਾ ਐਂਡ ਸੌਮਿਆ ਮਲਿਕ, ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰਸ। ਕਾਲ ਕਰੋ 02101085312295 ਜਾਂ 02252800084
2: ਔਰ ਵਿਜ਼ਿਟ 1 ਪੋਲਨ ਸਟਰੀਟ, ਗ੍ਰੇਲਿਨ, ਆਕਲੈਂਡ।
3: ਮਿਲੇਨੀਅਲਸ ਇਮੀਗ੍ਰੇਸ਼ਨ NZ, ਤੁਹਾਡੇ ਸੁਪਨੇ ਸਾਡੀ ਜ਼ਿੰਮੇਵਾਰੀ।

0: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਵਿੰਦਰ ਬਰਾੜ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੱਜਰੀ ਸਵੇਰ।
1: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।
2: ਨਿਤ ਲੋਕਾਂ ਦੀ ਸੁਣਦੇ ਕੰਨਾਂ ਤੋਂ ਕਚਾਏ।
3: ਕੀ ਤੁਸੀਂ ਇਮੀਗ੍ਰੇਸ਼ਨ ਦੇ ਕਿਸੇ ਮਸਲੇ ਦਾ ਹੱਲ ਚਾਹੁੰਦੇ ਹੋ?
4: ਕੀ ਤੁਹਾਡਾ ਵੀਜ਼ਾ ਬਾਰ-ਬਾਰ ਰਿਫਿਊਜ਼ ਹੋ ਰਿਹਾ?
3: ਤਾਂ ਫਿਰ ਅੱਜ ਹੀ ਮਿਲੋ ਜ਼ੈਨਿਥ ਇਮੀਗ੍ਰੇਸ਼ਨ ਸੋਲੂਸ਼ਨਸ ਨੂੰ।
4: ਸੁਖਪ੍ਰੀਤ ਕੌਰ, ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ, ਜ਼ੈਨਿਥ ਇਮੀਗ੍ਰੇਸ਼ਨ ਸੋਲੂਸ਼ਨਸ। ਨਿਊਜ਼ੀਲੈਂਡ ਰੈਜ਼ੀਡੈਂਟ, ਸਟੱਡੀ ਵੀਜ਼ਾ, ਵਰਕ ਵੀਜ਼ਾ ਜਾਂ ਡੈਪੋਟੇਸ਼ਨ, ਸੈਕਸ਼ਨ 61, ਮਿਨਿਸਟਰੀਅਲ ਜਾਂ ਟ੍ਰਿਬਿਊਨਲ ਅਪੀਲ। ਕਾਲ 211-825-718,
3: 211-825-718,
5: ਜਾਂ ਫਿਰ ਵਿਜ਼ਿਟ ਕਰੋ ਲੈਵਲ 1-706 ਗ੍ਰੇਟ ਸਾਊਥ ਰੋਡ, Penrose, Auckland.
3: Visitor waste car park available hai.
6: ਬਸ ਫੇਸਬੁੱਕ, ਇੰਸਟਾ ਤੇ ਰੀਲਸ ਦੇਖੀ ਜਾਓ, ਇੰਸ਼ੋਰੈਂਸ ਨਾ ਕਰਾਇਓ।
7: ਓ ਡਾਰਲਿੰਗ, ਫਿਕਰ ਨਾਟ, ਆਪਾਂ ਅੱਜ ਹੀ ਜਾਣਾ ਇੰਸਟਾ ਸ਼ੋਰ। ਇੰਸਟਾ ਸ਼ੋਰ ਫਾਈਨੈਂਸ਼ੀਅਲ ਸੋਲੂਸ਼ਨਸ, ਟ੍ਰਸਟਡ ਫਾਈਨੈਂਸ਼ੀਅਲ ਐਡਵਾਈਜ਼ਰ ਡੀਲਿੰਗ ਇਨ ਆਲ ਕਾਈਂਡ ਆਫ ਪਰਸਨਲ ਇੰਸ਼ੋਰੈਂਸ ਸਰਵਿਸਿਜ਼,
6: ਲਾਈਫ, ਮੈਡੀਕਲ, ਟਰਾਮਾ, ਆਈਪੀ ਐਟਸੈਟਰਾ ਫਰੋਮ ਯੀਅਰਸ। ਇਫ ਯੂ ਆਰ ਟਾਇਰਡ ਆਫ ਓਵਰਪੇਇੰਗ ਯੋਰ ਐਗਜ਼ਿਸਟਿੰਗ ਇੰਸ਼ੋਰੈਂਸ ਆਰ ਲੁਕਿੰਗ ਫਾਰ ਬੈਸਟ ਆਪਸ਼ਨ, ਗੈਟ ਇਨ ਟੱਚ ਟੂਡੇ। ਕਾਲ 6422-698-7837, ਇੰਸਟਾ ਸ਼ੋਰ ਫਾਈਨੈਂਸ਼ੀਅਲ ਸੋਲੂਸ਼ਨਸ ਲਿਮਿਟਿਡ।
8: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਸੰਧੂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।
9: ਖਬਰਾਂ ਦਾ ਸਿਲਸਿਲਾ ਜਿਸ ਦੇ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ, ਪਰ ਪੰਜਾਬ ਦੀਆਂ ਖਬਰਾਂ ਔਰ ਇਸ ਦੇ ਇਲਾਵਾ ਲੋਕਲ ਨਿਊਜ਼ੀਲੈਂਡ ਦੀਆਂ ਕੁਝ ਅਪਡੇਟ ਆ। ਠੀਕ 8:30 ਇਹਨਾਂ 'ਤੇ ਰੰਧਾਵਾ ਵੀ ਜੁੜਨਗੇ। ਫਿਲਹਾਲ ਜੋ ਅੱਜ ਦੀ ਲੇਟੈਸਟ ਨਿਊਜ਼ ਹੈ, ਸੋ ਜਲਦ ਨਿਊਜ਼ੀਲੈਂਡ ਦੇ ਵਿੱਚ ਘਰਾਂ ਦੇ ਵਿੱਚ ਪਟਾਖੇ ਚਲਾਉਣ ਦੇ ਉੱਤੇ ਪਾਬੰਦੀ ਲੱਗ ਸਕਦੀ ਹੈ। ਬਿਲਕੁਲ, ਸੋ ਨਿਊਜ਼ੀਲੈਂਡ ਦੀ ਇੱਕ ਸਾਂਸਦੀ ਕਮੇਟੀ ਇਸ ਦੇ ਵਿੱਚ ਆਮ ਲੋਕਾਂ ਨੂੰ ਪਟਾਖੇ ਵੇਚਣ ਔਰ ਇਸ ਦੇ ਨਾਲ ਨਾਲ ਘਰ ਦੇ ਵਿੱਚ ਪਟਾਖੇ ਯੂਜ਼ ਕਰਨ ਦੇ ਉੱਤੇ ਪਾਬੰਦੀ ਦੀ ਸਿਫਾਰਿਸ਼ ਕੀਤੀ ਗਈ ਹੈ, ਔਰ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 3 ਪਟੀਸ਼ਨ ਦੇ ਉੱਤੇ ਵਿਚਾਰ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ, ਔਰ ਜੋ ਕਿ ਹੁਣ ਕੁੱਲ ਮਿਲਾ ਕੇ 90,000 ਲੋਕਾਂ ਵੱਲੋਂ ਇਸ ਦੇ ਉੱਤੇ ਸਮਰਥਨ ਯਾਨੀ ਕਿ ਹਾਮੀ ਭਰੀ ਗਈ ਹੈ। ਔਰ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦੇ ਜ਼ਖਮੀ ਹੋਣ ਔਰ ਜੋ ਇਨਵਾਇਰਮੈਂਟ ਹੈ ਉਹਨੂੰ ਨੁਕਸਾਨ ਨਾ ਪਹੁੰਚੇ, ਔਰ ਇਸ ਦੇ ਇਲਾਵਾ ਹੋਰ ਕਈ ਮੁੱਦਿਆਂ ਬਾਰੇ ਉਹਨਾਂ ਨੂੰ ਸਬੂਤ ਮਿਲਿਆ। ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਸਬੂਤਾਂ ਦੇ ਆਧਾਰ ਦੇ ਉੱਤੇ ਪਟਾਕਿਆਂ ਦੀ ਜਿਹੜੀ ਹੈ ਪਬਲਿਕਲੀ ਵਿਕਰੀ ਹੈ ਉਹ ਜਾਂ ਪਰਸਨਲ ਯੂਜ਼ ਵਾਸਤੇ ਜੋ ਪਾਬੰਦੀ ਦੀ ਸਿਫਾਰਿਸ਼ ਤੋਂ ਇਲਾਵਾ ਕੋਈ ਹੋਰ ਵਜ੍ਹਾ ਨਹੀਂ ਹੈ, ਲੇਕਿਨ ਹਾਂ ਇਸ ਦੇ ਨਾਲ ਜਿਹੜੇ ਪਟਾਕਿਆਂ ਦੇ ਉੱਤੇ ਪਾਬੰਦੀ ਜਿਹੜੀ ਹੈ ਇਹਨਾਂ ਸਬੂਤਾਂ ਦੇ ਆਧਾਰ ਦੇ ਉੱਤੇ ਪਾਬੰਦੀ ਜਿਹੜੀ ਆ ਉਹ ਲੱਗ ਸਕਦੀ ਆ। ਹਜੇ ਲੱਗੀ ਨਹੀਂ ਹੈ, ਲੇਕਿਨ ਹਾਂ ਵਿਚਾਰ ਵਟਾਂਦਰਾ ਚੱਲ ਰਿਹਾ ਕਿ ਇਹ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਤੁਸੀਂ ਕੀ ਸੋਚਦੇ ਹੋ ਕਿ ਘਰਾਂ ਦੇ ਵਿੱਚ ਜਿਸ ਤਰ੍ਹਾਂ ਪਟਾਕੇ ਯੂਜ਼ ਕਰਦੇ ਹਾਂ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ ਜਾਂ ਨਹੀਂ?

0: ਮੈਂ ਆਪਣਾ ਵੀਜ਼ਾ ਇਮੀਗ੍ਰੇਸ਼ਨ ਸਟਾਰ ਤੋਂ ਕਰਵਾਇਆ ਆ। ਇਹਨਾਂ ਨੇ ਮੇਰੇ ਪੇਪਰ ਵਰਕ ਇੰਨਾ ਸੋਲਿਡ ਕੀਤਾ ਕਿ ਮੇਰਾ ਵੀਜ਼ਾ ਚਾਰਟ ਅਪਰੂਵ ਹੋ ਗਿਆ।
1: ਜੋ ਕਹਿੰਦੇ ਨੇ ਉਹੀ ਕਰਦੇ ਨੇ। ਇਮੀਗ੍ਰੇਸ਼ਨ ਸਟਾਰ ਵਾਲੇ ਭਰੋਸੇ ਨਾਲ ਚੱਲਦੇ ਨੇ। ਪਿਛਲੇ 8 ਸਾਲਾਂ ਤੋਂ ਮਨਾਕਾਓ ਸਾਊਥ ਆਕਲੈਂਡ 'ਚ ਤੁਹਾਡੀ ਸੇਵਾ 'ਚ ਹਾਜ਼ਰ ਤੇ ਮਾਹਿਰ ਨੇ ਇਹ ਇੰਪਲਾਇਰ ਐਕ੍ਰੀਡੇਸ਼ਨ।
0: ਜੌਬ ਚੈੱਕ ਐਪਲੀਕੇਸ਼ਨ, ਅਕ੍ਰੀਡੇਟਿਡ ਇੰਪਲਾਇਰ ਵਰਕ ਵੀਜ਼ਾ, ਵਿਜ਼ਿਟਰ ਵੀਜ਼ਾ, ਸਕਿਲਡ ਮਾਈਗ੍ਰੈਂਟ ਰੈਜ਼ੀਡੈਂਟ ਔਰ ਵਰਕ ਟੂ ਰੈਜ਼ੀਡੈਂਟ, ਵੀਜ਼ਾ ਅੰਡਰ ਗ੍ਰੀਨ ਲਿਸਟ, ਸੈਕਸ਼ਨ 61 ਰਿਕੁਐਸਟ ਵਰਗੀਆਂ ਸੇਵਾਵਾਂ ਲਈ ਸੰਪਰਕ ਕਰੋ ਇਮੀਗ੍ਰੇਸ਼ਨ ਸਟਾਰ ਦੇ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ
1: ਵਿਨੋਦ ਜਨੇਜਾ ਨੂੰ। ਓਵਰ ਥਾਊਜ਼ੈਂਡਸ ਆਫ ਐਪਲੀਕੇਸ਼ਨਸ ਰੀਪ੍ਰੈਜ਼ੈਂਟਿਡ ਇਨਕਲੂਡਿੰਗ ਸਕਸੈਸਫੁਲ ਗ੍ਰਾਂਟ ਆਫ ਰਿਫਿਊਜੀ ਸਟੇਟਸ। ਫਸਟ ਕੰਸਲਟੇਸ਼ਨ ਬਿਲਕੁਲ ਫ੍ਰੀ ਹੈ। ਅੱਜ ਹੀ ਕਾਲ ਕਰੋ 02252 8077
2: ਔਰ
3: 02762860338।
4: ਬਿਲਕੁਲ ਜੀ, ਔਰ ਅੱਜ ਦੀ ਲੇਟੈਸਟ ਕੁਛ ਅਪਡੇਟਸ ਲੈ ਕੇ ਨਵਤੇਜ ਰੰਧਾਵਾ ਸਾਡੇ ਨਾਲ ਜੁੜ ਚੁੱਕੇ ਨੇ, ਔਰ ਇਹਨਾਂ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਮੰਡੇ ਟੂ ਫਰਾਈਡੇ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ। ਵੈਲਕਮ ਟੂ ਦਾ ਸ਼ੋਅ, ਸਤਿ ਸ਼੍ਰੀ ਅਕਾਲ ਨਵਤੇਜ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
5: ਸਤਿ ਸ਼੍ਰੀ ਅਕਾਲ ਸੁੰਦਰ ਜੀ, ਅਤੇ ਸਵੇਰੇ ਉੱਠ ਕੇ ਡੋਨਲਡ ਟਰੰਪ ਕਹਿੰਦਾ ਕਿ ਮੈਂ ਸਾਰੇ ਬੰਦੇ ਮਾਰ ਦਿੱਤੇ ਸੀ ਇਹਨਾਂ ਦੇ ਰਾਨੀਆਂ ਦੇ, ਇਹਨਾਂ ਦੇ ਮਸੂਲਾਂ ਵੀ ਖਤਮ ਹੋ ਗਈਆਂ, 10% ਹੀ ਰਹਿੰਦੀਆਂ, ਬਾਕੀ ਵੀ ਸਾਰਾ ਕੁਛ ਖਤਮ ਆ। ਤੇ ਹੁਣ ਆ 30 ਪੇਜ ਦਾ ਮੇਰੇ ਵੱਲ ਨੂੰ ਜਿਹੜਾ ਐਗਰੀਮੈਂਟ ਇਹਨਾਂ ਨੇ ਭੇਜਿਆ ਮੈਨੂੰ ਠੀਕ ਲੱਗਾ, ਪਰ ਅਸੀਂ ਇਹਦੇ ਬਾਰੇ ਦੇਖ ਰਹੇ ਤੇ ਲੱਗਦਾ ਕਿ ਸਾਡੀ ਡੀਲ ਹੋ ਜਾਣੀ ਆ।
4: ਅੱਛਾ, ਓਕੇ।
5: ਸੁੰਦਰੀ, ਦੂਸਰੇ ਪਾਸੇ ਇਰਾਨ ਕਹਿੰਦਾ ਕਿ ਸਾਨੂੰ US ਨੇ 30 ਪੇਜ ਦੀਆਂ ਭੇਜੀ ਆ,
4: ਓਕੇ,
5: ਸਾਨੂੰ ਠੀਕ ਲੱਗੀ, ਅਸੀਂ ਇਹਦੇ ਬਾਰੇ ਸੋਚ ਰਹੇ ਆ। ਸਾਰੇ ਲੀਡਰ ਹੀ ਮਾਰ ਦਿੱਤੇ ਆ, ਹੁਣ ਪਤਾ ਨੀ ਕਿਹਨੇ ਆਉਣਾ,
4: ਸੋ ਸੋਚ ਕੇ ਦੱਸਣਗੇ। ਠੀਕ ਹੈ,
5: ਸੁੰਦਰ ਜੀ, ਇਸ ਦੇ ਨਾਲ ਪ੍ਰਾਈਸਿਸ ਥੱਲੇ ਆਏ ਨੇ, ਸੋ ਸਾਰਿਆਂ ਨੂੰ ਲੱਗਣ ਲੱਗ ਪਿਆ ਕਿ ਪਹਿਲੀ ਵਾਰ 30 ਪੇਜ ਦਾ ਜਿਹੜਾ ਮੇਮੋ ਹੈ ਇਸ ਦੇ ਉੱਤੇ ਸਾਈਨ ਹੁੰਦੇ ਨਜ਼ਰ ਆ ਰਹੇ ਨੇ। ਸੋ ਦੁਨੀਆ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਖੁਸ਼ੀ ਦੀ ਲਹਿਰ ਜਿਹੜੀ ਆ
4: ਜੀ,
5: ਉਹ ਜਿਹੜੀ ਆਉਂਦੀ ਕਾਫੀ ਨਜ਼ਰ ਆ ਰਹੀ ਹੈ। ਇਰਾਨ ਜਿਹੜਾ US ਪ੍ਰਪੋਜ਼ਲ ਪਾਕਿਸਤਾਨ ਦੇ ਰਾਹੀਂ ਜਿਹੜਾ ਉਹ ਰਿਸਪੋਂਡ ਕਰੇਗਾ, ਕਿਉਂਕਿ ਪਾਕਿਸਤਾਨੀਆਂ ਨੇ ਸਾਊਦੀ ਅਰੇਬੀਆ ਤੋਂ ਫੇਲ ਲੈਣਾ ਕਿ ਮਾਈ ਬਾਪ ਸਾਡਾ ਚੁੱਲ੍ਹਾ ਜਿਹੜਾ ਆ ਉਹ ਬਲਦਾ ਰਹੇ, ਸੋ ਉਦਾਂ ਤਾਂ ਅਸੀਂ ਬਾਂਬੀ ਮਾਰਿਆ ਸਾਰੇ ਪਾਸੇ ਆਮ ਤੌਰ ਦੇ ਉੱਤੇ, ਤੇ ਆ ਬੰਦੇ ਖੜੇ ਕੀਤੇ ਜਿਹੜੇ ਅਨਾਜ ਨੂੰ ਦਿੰਦੇ ਤੁਹਾਡੀਆਂ ਬਿਲਡਿੰਗ ਪਰ ਅੱਜ ਆ ਜਾਓ, ਸਾਡਾ ਵੀ ਜਿਹੜਾ ਆ ਹਿਸਾਬ ਕਰਦੇ। ਉੱਧਰ ਪ੍ਰਪੋਜ਼ ਮੈਮੋਰੈਂਡਮ ਜਿਹੜੇ ਨੇ ਉਸ ਦੇ ਵਿੱਚ ਓਇਲ ਜਿੱਥੇ ਸਭ ਤੋਂ ਇੰਪੋਰਟੈਂਟਲੀ ਸਟੇਟ ਆਫ ਹਰਮੂਜ਼ ਦੇ ਰਾਹੀਂ ਜਿਹੜਾ ਕਲੀਅਰ ਹੋਏਗਾ, ਤਹਿਰਾਨ ਜਿਹੜਾ ਉਹਨਾਂ ਨੇ ਕਿਹਾ ਕਿ ਡੀਲ ਚੱਲ ਰਹੀ ਹੈ, ਓਇਲ ਪ੍ਰਾਈਸਿਸ ਘਟੇ ਨੇ ਤੇ ਕਾਫੀ ਹੱਦ ਤੱਕ ਆਪਾਂ ਮਹਿਸੂਸ ਕਰਾਂਗੇ ਰਾਹਤ। ਬਾਕੀ ਅਗਲੀ ਖਬਰ ਦੇ ਵਿੱਚ ਸੰਦਰੀ, ਕੱਲ ਤੁਸੀਂ ਦੇਖਿਆ ਹੋਏਗਾ ਸਾਡੇ ਇੰਟਰਨਲ ਅਫੇਅਰਸ ਮਿਨਿਸਟਰ ਜਿਹੜੇ ਨੇ ਬ੍ਰੁਕ ਵੈਨ ਐਲਡਨ, ਉਹਨਾਂ ਨੇ ਕਿਹਾ ਕਿ ਨਵਾਂ ਸਿਟੀਜ਼ਨਸ਼ਿਪ ਜਿਹੜਾ ਰੂਲ ਆ
4: ਜੀ
5: ਉਹ ਅਸੀਂ ਬਣਾਉਣ ਜਾ ਰਹੇ ਹਾਂ, 70% ਮਲਟੀ ਚੋਇਸ ਦੇ ਵਿੱਚੋਂ ਪਾਸ ਕਰੋ ਪੁਆਇੰਟ ਜਿਹੜੇ ਆ
4: ਜੀ, ਪੁਆਇੰਟਸ ਬੇਸਿਸ।
5: ਹਾਂਜੀ, ਉਹ ਕਹਿੰਦੇ ਕਿ ਜੇ ਜਦੋਂ ਇੱਥੇ ਤੁਸੀਂ ਸਿਟੀਜ਼ਨ ਬਣਨ ਦੇ ਲਈ ਓਥ ਲੈਣੀ ਆ, ਉਸ ਤੋਂ ਪਹਿਲਾਂ ਆਹ ਟੈਸਟ ਪਾਸ ਕਰਨਾ ਜ਼ਰੂਰੀ ਹੈ। ਇਸ ਦੇ ਵਿੱਚ ਇੰਟਰਸਟਿੰਗਲੀ ਜਿੱਥੇ ਬਹੁਤ ਜਿਹੜੇ ਲੋਇਰਸ ਨੇ ਉਹ ਕਹਿੰਦੇ ਕਿ ਇਹਦਾ ਜਿਹੜਾ ਕੀ ਪਰਪਸ ਹੈ, ਲੇਕਿਨ ਆਸਟ੍ਰੇਲੀਆ, ਕੈਨੇਡਾ, ਇੰਗਲੈਂਡ ਦੇ ਵਿੱਚ ਇਹ ਟੈਸਟ ਆਲਰੇਡੀ ਚੱਲਦਾ। ਇਸ ਟੈਸਟ ਦੇ ਰਾਹੀਂ ਤੁਸੀਂ ਬੇਸਿਕ ਹਿਊਮਨ ਰਾਈਟਸ ਦੇ ਪੱਖੋਂ, ਵੂਮਨ ਰਾਈਟਸ ਦੇ ਪੱਖੋਂ, ਨਿਊਜ਼ੀਲੈਂਡ ਦੇ ਲਾਜ਼ ਦੇ ਪੱਖੋਂ, ਗਵਰਨਮੈਂਟ ਕਿੱਦਾਂ ਰਨ ਕਰਦੀ ਹੈ, ਬੇਸਿਕ ਜਿਹੜਾ ਇਨਫਰਾਸਟ੍ਰਕਚਰ ਕਿਵੇਂ ਹੈ, ਇਹ ਸਾਰਾ ਕੁਛ ਇਸ ਦੇ ਵਿੱਚ ਫਿਰ ਉਹ ਤੁਹਾਨੂੰ ਇੱਕ ਕਿਸਮ ਦਾ ਪੜ੍ਹਾਉਂਦੇ ਨੇ, ਜਾਣਦੇ ਨੇ। ਇੱਕ ਸੰਧੀ ਇਹ ਪ੍ਰਪੋਜ਼ਲ ਤਾਂ ਵੈਸੇ ਵਧੀਆ ਹੀ ਹੈ ਜੇ ਤੁਸੀਂ ਸੋਚਦੇ ਹੋ ਤਾਂ ਕਿ ਉਹ ਨਿਊਜ਼ੀਲੈਂਡ ਦੇ ਬਾਰੇ ਜਿਸ ਦੇ ਸਿਟੀਜ਼ਨ ਬਣ ਜਾ ਰਹੇ ਨੇ ਉਸ ਦੇ ਬਾਰੇ ਹੋਰ ਜਾਣਨ। ਸੋ ਇਸ ਨੂੰ ਕਾਫੀ ਸ਼ੁਭ ਸ਼ਗਨ ਦੇ ਤੌਰ ਦੇ ਉੱਤੇ ਸੁੰਦਰ ਜੀ ਮੰਨਿਆ
4: ਜੀ
5: ਜਿਹੜਾ ਜਾ ਰਿਹਾ ਆਉਂਦੇ ਦਿਨਾਂ ਦੇ ਵਿੱਚ ਇਹ ਅਪਡੇਟ ਹੋਏਗਾ। ਯਾਦ ਰਹੇ ਅਗਲੇ ਸਾਲ ਤੱਕ
4: ਜੀ
5: ਇਹ ਲਾਗੂ ਹੋਏਗਾ ਨਾ ਕਿ ਇਸ ਸਾਲ। ਤੇ ਉਧਰ ਸੰਦਰੀ ਲੀਗਲ ਵੈਪਨਸ ਲਿਆਉਣ ਦੇ ਲਈ ਔਕਲੈਂਡ ਕਪਲ ਜਿਹੜਾ ਉਹਨਾਂ ਨੂੰ 2025 ਦੇ ਵਿੱਚ ਸਾਰਾ ਕੁਛ ਹੋਇਆ ਸੀ
4: ਜੀ
5: ਇਸ ਟਮਕੀ ਦੀ ਇੰਪੋਰਟਿੰਗ ਕੰਪਨੀ ਤਾਈਵਾਨ 365 ਦੇ 45,000 ਦਾ ਫਾਈਨ ਜਿਹੜਾ ਜੀ ਉਹ ਹੋਇਆ। ਸੋ ਲੀਗਲ ਵੈਪਨ ਵੀ ਲੈ ਕੇ ਆਉਂਦੇ, ਡਰੱਗ ਪੈਰਾਫਰਨੇਲੀਆ ਵੀ ਜਿਹੜਾ ਉਹ ਲਿਆਉਂਦੇ ਨਜ਼ਰ ਆ ਰਹੇ ਸੀ। ਸੁੰਦਰੀ ਅਗਲੀ ਖਬਰ ਦੇ ਵਿੱਚ ਕਿਹੜਾ ਮਹਿਸੂਸ ਹੁੰਦਾ
4: ਜੀ,
5: ਇੱਕ ਵਾਰੀ ਫੇਰ ਸਾਡੇ ਭਾਰਤੀ ਮੂਲ ਦਾ, ਇੱਕ ਵਾਰੀ ਫੇਰ ਸਾਡੇ ਪੰਜਾਬੀ ਮੂਲ ਦਾ ਹੈਰੀ ਸਿੰਘ ਨੇ ਓਕੇ ਵੱਡਾ ਫਰੌਡ ਕੀਤਾ
4: ਬਿਲਕੁਲ,
5: ਜਿਸ ਦੇ ਵਿੱਚ ਕੋਵਿਡ ਦੇ ਦੌਰਾਨ
4: ਜੀ
5: ਆਪਣੇ 15 ਜਿਹੜੀਆਂ ਫਰੌਡਰੈਂਟ ਆਈ ਡੀ ਤੋਂ 220,000 ਕਲੇਮ ਕੀਤਾ
4: ਜੀ।
5: ਹੱਦ ਸੁੰਦਰੀ ਉਦੋਂ ਹੋ ਗਈ ਜਦੋਂ ਆਪਾਂ ਆਪਣੀਆਂ ਜਿਹੜੀਆਂ ਤਾਰਾਂ ਮਾਰਦੇ ਹਾਂ ਅਸੀਂ ਏਦਾਂ ਪੰਜਾਬੀ ਉਹ ਏਦਾਂ ਉਦਾਂ, ਉਹਨੇ ਆਪਣੇ ਮਰੇ ਬਾਪ ਦੀ
4: ਓਕੇ ਉਹ ਵੀ ਯੂਜ਼ ਕੀਤੀ ਆਈ ਡੀ
5: ਆਈਡੈਂਟੀ ਸੁੰਦਰ ਜੀ ਪੈਸਾ ਲੈਣ ਦੇ ਲਈ।
4: ਦੈਟਸ ਸੋ ਸੈਡ
5: ਹੈਰੀ ਸਿੰਘ,
4: ਸ਼ੇਮਫੁਲ ਯਾ ਬਿਲਕੁਲ।
5: ਸੋ ਸੁੰਦਰ ਜੀ ਇਸ ਤਰ੍ਹਾਂ ਦੀਆਂ ਜਦੋਂ ਘਟਨਾਵਾਂ ਦੇ ਬਾਅਦ ਤੁਸੀਂ ਕਹਿੰਦੇ ਆ ਕਿ ਸਾਡੇ ਨਾਲ ਵਿਤਕਰਾ ਕਿਉਂ ਹੁੰਦਾ,
4: ਬਿਲਕੁਲ
5: ਕਿਉਂ ਕਰੀ ਜਾਂਦੇ ਕਿ ਇਹਨਾਂ ਨੂੰ ਚੜੋ ਜਹਾਜ਼ ਦੇ ਵਿੱਚ ਭੇਜੋ ਵਾਪਸ, ਆ ਜਿਹੜਾ ਸਿਟੀਜ਼ਨਸ਼ਿਪ ਦਾ ਜਿਹੜਾ ਇਹਨਾਂ ਦੇ ਕ੍ਰਿਮੀਨਲ ਰੈਕੋਰਡ ਚੈੱਕ ਕਰੋ, ਸਾਰਾ ਕੁਛ ਕਹਿੰਦੇ ਆ ਉਹ
4: ਜੀ
5: ਜਵਾਬ ਕਈ ਵਾਰ ਦਿੰਦੇ ਆ ਜਦੋਂ ਐਗਜ਼ਾਮਪਲਾਂ ਫਿਰ ਆ ਮੂਹਰੇ ਰੱਖ ਦਿੱਤੀਆਂ ਜਾਂਦੀਆਂ। ਮੈਂ ਸਮਝਦਾ ਕਿ ਆਪਾਂ ਸਾਰੇ ਇੰਡੀਵਿਜੂਅਲ ਨੇ, ਲੇਕਿਨ ਕਮਿਊਨਿਟੀ ਤੇ ਰਿਫਲੈਕਸ਼ਨ ਤਾਂ ਹੈ ਇਸ ਦੀ
4: ਬਿਲਕੁਲ, ਹਾਂ ਇੱਕ ਛਵੀ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ।
5: ਸੋ ਲਗਾਤਾਰ ਪਿਛਲੇ 6 ਮਹੀਨਿਆਂ ਦੇ ਵਿੱਚ ਆਪਣੀ ਕਮਿਊਨਿਟੀ ਨੇ ਆਪਣੀ ਜਿਹੜੀ ਗੁੱਡਵਿਲ, ਆਪਣਾ ਬ੍ਰਾਂਡ 0 ਤੋਂ ਵੀ ਥੱਲੇ ਮਾਈਨਸ ਆਪਾਂ ਜੇ ਲਿਆਂਦਾ ਹੋਵੇ ਮਾਫ ਕਰਨਾ
4: ਜੀ
5: ਆਪਾਂ ਲੈ ਆਂਦਾ ਹੈ
4: ਬਿਲਕੁਲ ਬਿਲਕੁਲ।
5: ਸੋ ਇਸ ਨੂੰ ਕਿੱਦਾਂ ਐਡਰੈਸ ਕਰਦੇ ਆ, ਚੇਂਜ ਲਿਆਉਣੀ ਆ, ਇੰਨੇ ਕਰਪਟ ਹੋ ਚੁੱਕੇ ਆ ਸਾਡੀਆਂ ਕਦਰਾਂ ਕੀਮਤਾਂ ਜਿਹਨਾਂ ਦੇ ਆਪਾਂ ਟਾਰੇ ਮਾਰਦੇ ਆ ਜਾ ਕੇ ਮੱਥੇ ਟਿਕਦੇ ਆ, ਉਹਨਾਂ ਦਾ ਫਾਇਦਾ ਕੀ ਆ ਜੇ ਅਸੀਂ ਕਹਿੰਦੇ ਹੁੰਦੇ ਆ ਅਸਲ ਚ ਸਾਡਾ ਜਿਹੜਾ ਖਾਸਾ ਸਾਡਾ ਅਸਲ ਚ ਇਹ ਆ
4: ਜੀ ਬਿਲਕੁਲ,
5: ਸੋਚਣ ਵਾਲੀ ਗੱਲ ਹੈ ਸੁੰਦਰੀ
4: ਜੀ।
5: ਤੇ ਅੱਜ ਅਸੀਂ ਇੱਕ ਟੌਪਿਕ ਬੜਾ ਇੰਟਰਸਟਿੰਗ ਸੁੰਦਰੀ ਤੁਸੀਂ ਰੱਖਿਆ
4: ਬਿਲਕੁਲ ਜੀ। ਸੋ ਅੱਜ ਦਾ ਜੋ ਟੌਪਿਕ ਹੈ ਠੀਕ 9:30 ਆਪਾਂ ਇੱਥੇ ਜਿਹੜੇ ਲਾਈਵ ਕੌਨਸਰਟਸ ਕਰਾਉਂਦੇ ਹਾਂ, ਸੋ ਕੌਨਸਰਟਸ ਜਿਹੜੇ ਆ ਇੰਡੀਅਨ ਕੌਨਸਰਟਸ ਦੇ ਦੌਰਾਨ ਸਾਡੇ ਇੰਡੀਅਨਸ ਦਾ ਬਿਹੇਵੀਅਰ ਜਿਹੜਾ ਸਾਡੀ ਕਮਿਊਨਿਟੀ ਦਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਤੇ ਅਸੀਂ ਕਰਦੇ ਕੀ ਉਹਨਾਂ ਕੌਨਸਰਟਸ ਦੇ ਵਿੱਚ ਕਿੱਦਾਂ ਨਾ ਜੀ। ਥੈਂਕ ਯੂ,
5: ਇੰਪੋਰਟੈਂਟਲੀ ਕਿਸ ਤਰ੍ਹਾਂ ਦਾ ਹੈ
4: ਜੀ
5: ਇਹ ਵੀ ਜ਼ਰੂਰੀ ਹੈ,
4: ਇਹ ਵੀ ਜ਼ਰੂਰੀ ਹੈ ਕਿਸ ਤਰ੍ਹਾਂ ਦਾ ਹੈ ਬਿਲਕੁਲ,
5: ਉਹ ਵੀ ਦੱਸ ਦਈਏ
4: ਬਿਲਕੁਲ
5: ਪੂਰੇ 9:30
4: ਜੀ ਲਾਈਵ ਰਿਵਿਊ ਸਪੈਸ਼ਲ। ਥੈਂਕ ਯੂ ਜੀ, ਸ਼ੁਕਰੀਆ। ਸੋ ਇਹ ਅੱਜ ਦੀਆਂ ਲੇਟੈਸਟ ਕੁਛ ਅਪਡੇਟਸ, ਤੋ 9:30 ਅੱਜ ਦੇ ਟੌਪਿਕ ਦੇ ਅੱਜ ਦੇ ਮੁੱਦੇ ਦੇ ਉੱਪਰ ਗੱਲਬਾਤ ਜ਼ਰੂਰ ਕਰਾਂਗੇ। ਫਿਲਹਾਲ ਚੱਲਦੇ ਹਾਂ ਇੱਕ ਵਾਰੀ ਫਿਰ ਗੀਤ ਸੰਗੀਤ ਦੀ ਦੁਨੀਆ ਵੱਲ, ਜਿੱਥੇ ਕਿ ਹਰਜੀਤ ਹਰਮਨ ਜੀ ਦੇ ਗੀਤ ਦੀ ਫਰਮਾਇਸ਼ ਪਹੁੰਚੀ ਹੈ, ਔਰ ਨੇਪੀਅਰ ਤੋਂ ਰਾਮ ਚੌਧਰੀ ਜੀ ਜੁੜ ਗਏ ਹੈ, ਨਿਰਮਲ ਸਿੰਘ ਸਾਡੇ ਨਾਲ ਜੁੜੇ ਹੋਏ ਨੇ, ਇਹਨਾਂ ਦਾ ਵੀ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ, ਔਰ ਨਾਲ ਦੇ ਨਾਲ ਅਸੀਂ ਜੀਵਨਜੋਤ ਸਿੰਘ ਜੀ ਹੈ, ਸੋ ਇਹਨਾਂ ਦਾ ਵੀ ਸਵਾਗਤ ਕਰਦੇ ਹਾਂ ਇਸ ਵਕਤ ਸਾਡੇ ਨਾਲ ਤੋਰੰਗੇ ਸ਼ਹਿਰ ਤੋਂ ਜੁੜੇ ਹੋਏ ਨੇ। ਮਨਜੀਤ ਕੌਰ ਜੀ ਜੋ ਕਿ ਸਾਡੇ ਨਾਲ ਇਸ ਵਕਤ ਮੈਨਿਕਾਉ ਤੋਂ ਜੁੜੇ ਹੋਏ ਨੇ, ਸੋ ਇਹਨਾਂ ਦਾ ਵੀ ਸਵਾਗਤ ਕਰਦੇ ਹਾਂ। ਗੁੱਡ ਮਾਰਨਿੰਗ ਏਵਰੀਵਨ ਵਾਂਸ ਅਗੇਨ, ਜਿਨ੍ਹਾਂ ਨੇ ਹੁਣੇ ਹੁਣੇ ਟਿਊਨ ਔਨ ਕੀਤਾ ਰੇਡੀਓ ਸਪਾਈਸ।

0: ਪ੍ਰਾਣੀਆਂ ਤੇ ਬੈਕਯਾਰਡ ਸਪੇਸ ਵੀ ਵਧੀਆ ਯੂਜ਼ ਹੋ ਜਾਏ ਤੇ ਕੰਮ ਵੀ ਹਾਈ ਫਾਈ ਹੋਵੇ।
1: ਫੇਰ ਤਾਂ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਡ ਵਾਲਿਆਂ ਨੂੰ ਹੀ ਕਾਲ ਲਾਨੇ ਆ। ਵੇਖੀ ਕਿੱਦਾਂ ਘਰ ਦੀ ਟ੍ਰਾਂਸਫਾਰਮੇਸ਼ਨ ਹੁੰਦੀ ਆ, ਨਾਲੇ ਹਾਈਲੀ ਸਕਿਲਡ ਟੀਮ ਆ ਉਹਨਾਂ ਕੋਲ ਐਂਡ ਕੰਮ ਹਾਈ ਫਾਈ ਦੇ ਨਾਲ ਬਜਟ ਫ੍ਰੈਂਡਲੀ ਵੀ ਹੁੰਦਾ।
0: ਕੁਆਲਿਟੀ ਲੈਂਡਸਕੇਪਿੰਗ, ਡੈਕਿੰਗ ਐਂਡ ਫੈਂਸ ਵਰਕ ਲਈ ਯਾਦ ਰੱਖੋ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਡ। ਪਾਈਨ, ਕਵੇਲਾ, ਵਾਈਟੈਕਸ ਡੈਕ, ਅਲਮੋਨੀਅਮ ਔਰ ਟਿੰਬਰ ਫੈਂਸ ਐਂਡ ਗੇਟ, ਐਨਵਿੰਗ, ਆਰਟੀਫਿਸ਼ੀਅਲ ਗ੍ਰਾਸ, ਪੇਵਰਸ, ਜੋ ਚਾਹੇ ਕਸਟਮਾਈਜ਼ ਕਰਵਾ ਸਕਦੇ ਹੋ। ਡੀਐਮ ਫਾਰ ਫ੍ਰੀ ਕੋਡਸ, ਕਾਲ 02004490009 ਔਰ ਈਮੇਲ hdfenceanddeck@gmail.com।
2: ਸੁਣਿਆ ਤੁਸੀਂ, ਹੁਣ ਆਪਣਾ ਘਰ ਲੈਣਾ ਹੋ ਗਿਆ ਈਜ਼ੀ।
3: ਕਿਵੇਂ?
2: ਬੈਂਕ ਆਫ ਬੜੌਦਾ ਹੋਮ ਲੋਨ, ਕੈਸ਼ਬੈਕ ਅਪ ਟੂ 1%, ਫਾਸਟ ਅਪਰੂਵਲਸ, ਟੈਨਯੂਰ 30 ਸਾਲ ਤੱਕ,
3: ਸੇਵਿੰਗਸ,
2: 1 ਸਾਲ ਦਾ ਟਰਮ ਡਿਪੋਜ਼ਿਟ 3.65% ਪਰ ਐਨਮ, 60 ਸਾਲ ਤੋਂ ਉੱਪਰ ਵਾਲਿਆਂ ਲਈ ਐਕਸਟਰਾ 0.50% ਸੇਵਿੰਗ ਤੇ 0.10% ਡਿਪੋਜ਼ਿਟ ਤੇ।
3: ਵਾਹ!
2: ਵਿਜ਼ਿਟ ਕਰੋ
4: 114 ਡੋਮੀਨੀਅਨ ਰੋਡ, ਮਾਊਂਟ ਈਡਨ, ਆਕਲੈਂਡ। ਕਾਲ ਕਰੋ 08000024404।
2: ਬੈਂਕ ਆਫ ਬੜੌਦਾ, ਨਿਊਜ਼ੀਲੈਂਡ, ਤੁਹਾਡੇ ਸੁਪਨੇ ਹੁਣ ਆਸਾਨ।
5: ਜਾਇਦਾਦ ਦਾ ਫੈਸਲਾ ਵੱਡਾ ਹੁੰਦਾ ਹੈ, ਅਸੀਂ ਤੁਹਾਨੂੰ ਦਿੰਦੇ ਹਾਂ ਸਹੀ ਜਾਇਦਾਦ ਦੀ ਸਹੀ ਜਾਣਕਾਰੀ ਤੇ ਖਰੀ ਖਰੀ ਸਲਾਹ। ਨਾ ਸਿਰਫ ਵੇਚਣਾ, ਨਾ ਕਿ ਖਰੀਦਣਾ, ਸਿਰਫ ਰਿਸ਼ਤਾ ਬਣਾਉਣਾ। ਇਮਾਨਦਾਰੀ ਅਤੇ ਭਰੋਸੇ ਨਾਲ ਆਪਣੇ ਪੇਸ਼ੇਵਰ ਰੀਅਲ ਅਸਟੇਟ ਸਲਾਹਕਾਰ ਨੂੰ ਚੁਣੋ। ਕਾਲ ਕਰੋ ਹਾਰਕੋਰਟਸ ਮੈਨੂਰੇਵਾ ਦੇ ਭਰੋਸੇਮੰਦ ਰਿਐਲਟਰਸ ਨਵ ਢਿੱਲੋਂ 02-304-9224 ਜਾਂ ਫਿਰ ਦਲਜਿੰਦਰ ਪਾਂਗਲੀ 02-1056-4387।
6: Indelible Homes quality stand alone ate terraced houses vich ik bahut hi bharose yog naam e bahut hi wajib keematan vich tuhade layi design and build kar sakde ne ya fir subdivisions ate apne plan mutabik vi tusi build karwa sakde ho visit karo indelibalehomes.co.nz te
7: ਵਾਹ ਯਾਰ, ਨਵੀਂ ਕਾਰ ਬੜੀ ਫੁਰਤੀ ਮਾਰੀ।
8: ਆਹੋ, ਬੈਂਕ ਵੱਲੋਂ ਤਾਂ ਟਾਈਮ ਲੱਗਣਾ ਸੀ, ਪਰ ਮੈਂ ਤਾਂ ਲੌਜਿਕ ਫਾਈਨੈਂਸ ਵਾਲੇ ਗੁਰੂ ਕੰਡੋਲਾ ਨੂੰ ਕਾਲ ਲਾਈ ਤੇ 24 ਘੰਟੇ ਚ ਲੋਨ ਅਪਰੂਵ ਹੋ ਗਿਆ।
7: ਕਾਰ ਲੋਨ ਜਾਂ ਪਰਸਨਲ ਲੋਨ, ਜਸਟ ਕਾਲ ਅਵੇ ਗੁਰੂ ਕੰਡੋਲਾ, ਮੇਕਸ ਇਟ ਸੋ ਈਜ਼ੀ। ਕਾਲ 08005644424।
9: ਜਦੋਂ ਦੇ ਸਾਡੇ ਲੱਕੀ ਦੇ ਏਜੰਟ ਨੇ ਪੈਸੇ ਮਾਰੇ ਆ, ਉਦੋਂ ਦਾ ਸਾਡਾ ਤਾਂ ਇਮੀਗ੍ਰੇਸ਼ਨ ਵਾਲਿਆਂ ਤੋਂ ਭਰੋਸਾ ਹੀ ਉੱਠ ਗਿਆ।
10: ਪਰ ਕਿਵਿਆਣਾ, ਇਮੀਗ੍ਰੇਸ਼ਨ ਉੱਪਰ ਤੁਹਾਡਾ ਭਰੋਸਾ ਹਮੇਸ਼ਾ ਬਣਿਆ ਰਹੇਗਾ, ਕਿਉਂਕਿ ਇਹ ਕੰਮ ਕਰਦੇ ਨੇ ਪੂਰੀ ਇੰਟੈਗ੍ਰਿਟੀ ਤੇ ਪੂਰੀ ਟ੍ਰਾਂਸਪੇਰੈਂਸੀ ਨਾਲ। ਚਾਹੇ ਤੁਸੀਂ ਅਪਲਾਈ ਕਰਨੀ ਹੋਵੇ ਐਮਪਲੋਇਰ ਅਕ੍ਰੈਡੀਟੇਸ਼ਨ, ਜਾਂ ਫਿਰ ਤੁਸੀਂ ਅਪਲਾਈ ਕਰਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਵੀਜ਼ਾ, ਜਿੱਦਾਂ ਕਿ ਵਰਕ ਵੀਜ਼ਾ, ਸਟੂਡੈਂਟ ਵੀਜ਼ਾ, ਵਿਜ਼ਿਟਰ ਵੀਜ਼ਾ, ਪਾਰਟਨਰਸ਼ਿਪ ਵੀਜ਼ਾ, ਅੱਜ ਹੀ ਸੰਪਰਕ ਕਰੋ ਪਵਨਦੀਪ ਸਿੰਘ ਐਂਡ ਟੀਮ ਐਟ ਕਿਵਿਆਣਾ ਇਮੀਗ੍ਰੇਸ਼ਨ। ਕਾਲ 02209552218 02328811।
11: ਕਾਰੋਬਾਰ ਵਧਾਣਾ ਹੋਵੇ ਜਾਂ ਟੈਕਸ ਰਿਟਰਨ ਫਾਈਲ ਕਰਾਣਾ ਹੋਵੇ, ਯੁਗਰਾਜ ਸਿੰਘ ਮਾਹਿਲ CA ਤੇ ਭਰੋਸਾ ਕਰੋ। ਟੈਕਸ ਹੋਵੇ ਜਾਂ ਬਿਜ਼ਨਸ, ਯੁਗਰਾਜ ਸਿੰਘ ਮਾਹਿਲ ਨਾਲ ਸਭ ਕੁਝ ਹੈ ਆਸਾਨ।
12: ਉਹ ਚਾਰਟਰਡ ਅਕਾਊਂਟੈਂਟਸ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਦੇ ਮੈਂਬਰ ਨੇ।
11: ਇਨਕਮ ਟੈਕਸ ਰਿਟਰਨ, GST ਰਿਟਰਨ, ਸਲਾਨਾ ਰਿਪੋਰਟ, ਤਨਖਾਹ ਐਂਡ DAYE। ਨਵਾਂ ਬਿਜ਼ਨਸ ਸ਼ੁਰੂ ਕਰਨਾ, ਕਾਰੋਬਾਰ ਦੀ ਸਲਾਹ, ਲੋਨ ਐਂਡ ਬੈਂਕ ਰਿਪੋਰਟ, ਇਮੀਗ੍ਰੇਸ਼ਨ ਲਈ ਫਾਈਨਾਂਸ ਪੇਪਰ, IRD ਆਡਿਟ, ਟੈਕਸ ਤੋਂ ਬਿਜ਼ਨਸ ਗ੍ਰੋਥ ਤੱਕ।
12: ਯੁਗਰਾਜ ਸਿੰਘ ਮਾਹਿਲ ਚਾਰਟਰਡ ਅਕਾਊਂਟੈਂਟ ਹੈ ਤੁਹਾਡੇ ਨਾਲ। ਕਾਲ ਕਰੋ 02102346659।
13: ਸੋ ਇੱਕ ਹੋਰ ਲਾਈਵ ਕੌਨਸਰਟ ਜੋ ਕਿ ਸ਼ੁੱਕਰਵਾਰ ਕੱਲ੍ਹ ਦਾ ਹੈ, ਜਾਵੇਦ ਅਲੀ ਲਾਈਵ ਕੌਨਸਰਟ। ਇਸ ਦੇ ਵਿੱਚ ਤੁਹਾਨੂੰ ਹਿੰਦੀ ਫਿਲਮੀ ਗੀਤ ਸੁਣਨੇ ਪਸੰਦ ਹੈ ਤਾਂ ਇਸ ਕੌਨਸਰਟ ਦੇ ਵਿੱਚ ਤੁਹਾਨੂੰ ਬਾਲੀਵੁੱਡ ਪਲੇਬੈਕ ਸਿੰਗਰ ਜਾਵੇਦ ਅਲੀ, ਇਹਨਾਂ ਦੇ ਗੀਤ, ਯਾਨੀ ਕਿ ਰਫੀ ਸਾਹਿਬ ਦੇ ਇਹ ਫੈਨ ਨੇ, ਸੋ ਰਫੀ ਸਾਹਿਬ ਦੇ ਗੀਤਾਂ ਨੂੰ ਅਕਸਰ ਗਾਇਆ ਤੁਸੀਂ ਗਾਉਂਦੇ ਹੋਏ ਇਹਨਾਂ ਨੂੰ ਸੁਣਿਆ ਹੋਏਗਾ ਯੂਟਿਊਬ ਜਾਂ ਫਿਰ ਹੋਰ ਕਿਸੇ ਚੈਨਲ 'ਤੇ, ਲੇਕਿਨ ਬਹੁਤ ਅੱਛਾ ਗਾਉਂਦੇ ਹੈ। ਤੋ ਇਹਨਾਂ ਦਾ ਲਾਈਵ ਕੌਨਸਰਟ ਵੀ ਤੁਸੀਂ ਜ਼ਰੂਰ ਦੇਖਣ ਜਾ ਸਕਦੇ ਹੋ। ਸੋ ਕੱਲ੍ਹ ਇਹ ਇਹਨਾਂ ਦਾ ਲਾਈਵ ਕੌਨਸਰਟ, ਔਰ ਬੁੱਧਵਾਰ ਨੂੰ ਇੱਥੇ ਨਿਊਜ਼ੀਲੈਂਡ ਦੇ ਵਿੱਚ ਜਾਵੇਦ ਅਲੀ ਸਾਹਿਬ ਵੀ ਪਹੁੰਚ ਚੁੱਕੇ ਨੇ, ਇਹਨਾਂ ਦਾ ਵੀ ਨਿੱਘਾ ਵਾਰਮ ਵੈਲਕਮ ਕੀਤਾ।

0: ਇੱਕ ਪੁਰਾਣੀ ਕਹਾਵਤ ਹੈ ਕਿ ਜੇਕਰ ਤੁਹਾਨੂੰ ਦੇਖ ਕੇ ਦੁਸ਼ਮਣ ਹੱਸ ਰਿਹਾ ਨਾ, ਤਾਂ ਸਮਝ ਲਓ ਤੁਹਾਡਾ ਕੋਈ ਆਪਣਾ ਹੀ ਗੱਦਾਰੀ ਕਰਨ ਵਾਸਤੇ ਉਹਨਾਂ ਦੇ ਨਾਲ ਮਿਲ ਗਿਆ ਹੈ। ਦੁਸ਼ਮਣਾਂ ਨੂੰ ਹਾਸਾ ਉਦੋਂ ਆਉਂਦਾ ਹੁੰਦਾ ਹੈ, ਅਦਰਵਾਈਜ਼ ਜੇ ਅਣਜਾਣ ਹੈ ਨਾ ਦੁਸ਼ਮਣ, ਤਾਂ ਮੈਨੂੰ ਲੱਗਦਾ ਹੈ ਕਿ ਕਦੀ ਵੀ ਉਹ ਜੱਜ ਨਹੀਂ ਕਰ ਸਕੇਗਾ ਤੁਹਾਡੀ ਪਾਵਰ ਦਾ।
1: ਚਾਚਾ ਸ਼ੁਕਰ ਕਰ, ਪੁੱਛਣ ਵਾਲਾ ਪੰਜਾਬੀ ਸੀ, ਮੂੰਹ ਵਾਲੀ ਕੰਮ ਸਾਰ ਲਿਆ, ਹੱਥ ਪੈਰ ਨਹੀਂ ਚਲਾਇਆ।
2: ਉਹ ਏਦਾਂ ਹੀ ਬੰਦਾ ਭਤੀਜ ਇੱਕ ਬਿਜਲੀ ਦੀ ਦੁਕਾਨ ਤੇ ਸਮਾਨ ਲੈਣ ਚਲਾ ਗਿਆ, ਆਰਡਰ ਨੋਟ ਕਰਾਤਾ, 6 ਬਲਬ ਦੇ ਦਿਓ, 2 ਟਿਊਬਾਂ ਦੇ ਦਿਓ, 4 ਪਲੱਗ ਦੇ ਦਿਓ। ਦੁਕਾਨਦਾਰ ਵਿਚਾਰਾ ਸਮਾਨ ਇਕੱਠਾ ਕਰਨ ਲੱਗ ਪਿਆ ਤੇ ਆਪ ਉਹ ਕਾਊਂਟਰ ਤੇ ਲੱਗੇ ਸਵਿੱਚ ਨੂੰ ਕਦੇ ਆਨ ਕਰ ਦਿਆ ਕਰੇ, ਕਦੇ ਆਫ ਕਰ ਦਿਆ ਕਰੇ। ਜਦ ਸਮਾਨ ਲੈ ਕੇ ਜਾਣ ਲੱਗਿਆ ਤਾਂ ਹੌਸਲਾ ਜਿਹਾ ਕਰਕੇ ਦੁਕਾਨਦਾਰ ਨੂੰ ਕਹਿੰਦਾ,
1: ਭਾਈ ਸਾਹਿਬ ਮਾਫ਼ ਕਰਨਾ, ਆ ਜਿਹੜਾ ਤੁਸੀਂ ਕਾਊਂਟਰ ਤੇ ਬਾਹਰ ਸਵਿੱਚ ਲਾਇਆ ਹੋਇਆ, ਮੈਂ ਘੰਟੇ ਦਾ ਕਦੇ ਆਨ ਕਰੀ ਜਾਂਦਾ ਕਦੇ ਆਫ ਕਰੀ ਜਾਂਦਾ, ਪਰ ਕੋਈ ਜਗਦਾ ਬੁਝਦਾ ਹੈ ਨੀ, ਇਹ ਸਵਿੱਚ ਕਦੇ ਨੀ ਲਾਇਆ ਹੋਇਆ।
2: ਉਹ ਕਹਿੰਦਾ, ਭਾਈ ਸਾਹਿਬ ਗੱਲ ਇਹ ਆ ਕਿ ਇਹ ਆ ਬਿਜਲੀ ਦੀ ਦੁਕਾਨ, ਐਵੇਂ ਹੋਰ ਛੇੜਛਾੜ ਕਰਕੇ ਕੋਈ ਮਹਿੰਗੀ ਚੀਜ਼ ਖਰਾਬ ਕਰੋਗੇ, ਕਿਉਂਕਿ ਪੰਜਾਬੀਆਂ ਦੇ ਹੱਥ ਟਿਕਦੇ ਨੀ, ਇਹ ਤਾਂ ਸਿਰਫ ਤੁਹਾਡਾ ਭੁੱਸ ਪੂਰਾ ਕਰਨ ਲਈ ਹੋਈ ਹੈ।
3: ਸਤਿ ਸ਼੍ਰੀ ਅਕਾਲ ਜੀ, ਰਣਜੀਤ ਬਾਵਾ ਵੱਲੋਂ ਫੋਕ ਸਟਾਰ ਨਿਊਜ਼ੀਲੈਂਡ ਟੂਰ ਅਸੀਂ ਲੈ ਕੇ

ਸਾਡਾ ਪਹਿਲਾ ਸ਼ੋਅ ਹੈ ਜੀ 9 ਮਈ ਨੂੰ ਡਿਊ ਡ੍ਰੌਪ ਸੈਂਟਰ ਆਕਲੈਂਡ। ਸੋ ਅਸੀਂ ਆ ਰਹੇ ਹਾਂ ਪਰਫੋਰਮ ਕਰਨ, ਤੁਸੀਂ ਆਪਣੀਆਂ ਟਿਕਟਸ ਲਓ ਔਰ ਪਰਿਵਾਰਾਂ ਨਾਲ ਆਉਣਾ। ਇੱਕ ਬਹੁਤ ਖੂਬਸੂਰਤ ਸ਼ੋਅ ਹੋਊਗਾ, ਤੁਹਾਨੂੰ ਬਹੁਤ ਕਮਾਲ ਦੇ ਗੀਤ ਸਿਖਾਵਾਂਗੇ ਔਰ ਰਲ ਮਿਲ ਕੇ ਰੌਣਕ ਮੇਲੇ ਲਾਵਾਂਗੇ।

0: ਹੁਣ ਰੇਡੀਓ ਸਪਾਈਸ ਦੀਆਂ ਘੜੀਆਂ ਤੇ ਸਵੇਰ ਦੇ 9 ਵੱਜ ਚੁੱਕੇ ਨੇ। ਰੇਡੀਓ ਸਪਾਈਸ ਟਾਈਮ ਚੈੱਕ ਪ੍ਰਾਊਡਲੀ ਸਪੋਰਟਡ ਬਾਈ ਇੰਡੋ ਸਪਾਈਸ ਵਰਲਡ 12E ਕੋਇਨੋਈ ਰੋਡ ਪਾਪਾ ਟੋਇਟੋਏ, ਜਿੱਥੇ ਤੁਸੀਂ ਘਰ ਦੀ ਹਰ ਤਰ੍ਹਾਂ ਦੀ ਗਰੋਸਰੀ ਲੈ ਸਕਦੇ ਹੋ ਅਤੇ ਮਨੀ ਗ੍ਰਾਮ ਰਾਹੀਂ ਦੁਨੀਆ ਵਿੱਚ ਕਿਤੇ ਵੀ ਪੈਸੇ ਭੇਜ ਸਕਦੇ ਹੋ ਤੇ ਮੰਗਵਾ ਸਕਦੇ ਹੋ। ਫੋਨ 09277 6007।
1: ਸਤਿ ਸ਼੍ਰੀ ਅਕਾਲ, ਯੂ ਆਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪਟਾਈ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021-373-158।
2: ਸਾਰਿਆਂ ਨੂੰ ਮੈਂ ਨਵਤੇ ਰੰਧਾਵਾ ਤੁਹਾਡੀ ਲੋਕਲ ਨਿਊਜ਼ ਲੈ ਕੇ ਹਾਜ਼ਰ ਹੋ ਗਿਆ। ਦਿਨ ਵੀਰਵਾਰ 7 ਮਈ, 7 ਵੱਲੋਂ ਮੇਨ ਹੈਡਲਾਈਨ ਅਤੇ ਉਹਨਾਂ ਦਾ ਖੁਲਾਸਾ ਯਾਦ ਰਹੇ ਖਬਰਾਂ, ਦਿਨ ਦੇ ਵਿੱਚ ਤੁਸੀਂ 7 ਵਾਰ ਸੁਣ ਸਕਦੇ ਹੋ। ਮੇਨ ਹੈਡਲਾਈਨਸ, ਇਰਾਨ ਨੇ ਕਿਹਾ ਕਿ ਉਹ ਨਵਾਂ US ਦਾ ਪ੍ਰਪੋਜ਼ਲ ਇਸ ਟਾਈਮ ਰਿਵਿਊ ਕਰ ਰਹੇ ਨੇ, ਕਲੋਜ਼ ਡੀਲ ਛੇਤੀ ਹੋ ਸਕਦੀ ਹੈ। ਇਸ ਨੂੰ ਲੈ ਕੇ ਡੋਨਲਡ ਟਰੰਪ ਨੇ ਵੀ ਕਿਹਾ ਕਿ ਇਰਾਨ ਜਿਹੜਾ ਹੈ ਉਹ ਡੀਲ ਕਰਨਾ ਚਾਹੁੰਦਾ, ਓਇਲ ਪ੍ਰਾਈਸਿਸ ਜਿਹੜੇ ਨੇ ਉਹ ਥੱਲੇ ਨੂੰ ਆਉਣੇ ਦੁਬਾਰਾ ਸ਼ੁਰੂ ਹੋ ਗਏ ਨੇ। ਉਧਰ ਓਵਰਸੀਜ਼ ਦੇ ਬਾਅਦ ਨਿਊਜ਼ੀਲੈਂਡ ਆਉਂਦੇ ਆ, ਇਮੀਗ੍ਰੇਸ਼ਨ ਐਕਸਪਰਟ ਦਾ ਕਹਿਣਾ ਕਿ ਨਵੇਂ ਸਿਟੀਜ਼ਨਸ਼ਿਪ ਟੈਸਟ ਦਾ ਕੀ ਪਰਪਸ ਹੈ, ਇਸ ਨੂੰ ਲੈ ਕੇ 75% ਲੋਕਾਂ ਨੂੰ ਜਦੋਂ ਸਿਟੀਜ਼ਨਸ਼ਿਪ ਉਹ ਲੈਣਗੇ ਟੈਸਟ ਪਾਸ ਕਰਨਾ ਪਏਗਾ, ਜਿਸ ਦੇ ਵਿੱਚ ਜਿੱਥੇ ਇੰਟਰਨਲ ਅਫੇਅਰਸ ਦੇ ਮਿਨਿਸਟਰ ਬਰੁਕ ਵੈਨ ਵੈਲਡਨ ਨੇ ਕਿਹਾ ਕਿ ਸਿਟੀਜ਼ਨਸ਼ਿਪ ਨੂੰ ਲੈ ਮਲਟੀ ਚੋਇਸ ਸਵਾਲ ਹੋਣਗੇ, ਜਿਸ ਦੇ ਵਿੱਚ ਖਾਸ ਕਰਕੇ ਵੋਟਿੰਗ ਰਾਈਟਸ, ਸਟਰਕਚਰ ਸਰਕਾਰ ਦਾ, ਬਿੱਲ ਆਫ ਰਾਈਟਸ ਅਤੇ ਹੋਰ ਕਾਫੀ ਇਸ ਦੇ ਵਿੱਚ ਸਵਾਲ ਰੱਖੇ ਜਾਣਗੇ, ਖਾਸ ਕਰਕੇ ਫਰੀਡਮ ਆਫ ਸਪੀਚ ਵੀ ਇਸ ਦਾ ਹਿੱਸਾ ਰਹੇਗੀ। ਅਗਲੀ ਖਬਰ ਦੇ ਵਿੱਚ ਅਨਇੰਪਲੋਇਮੈਂਟ ਜਿਹੜੀ ਹੈ ਹੋਰ ਵਰਸ ਹੋਏਗੀ, ਫਿਊਲ ਕ੍ਰਾਈਸਿਸ ਦਾ ਇੰਪੈਕਟ ਅਸਰ ਜਿਹੜਾ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ। 5.3% ਜਿਹੜਾ 3 ਮਹੀਨਿਆਂ ਦੇ ਵਿੱਚ ਰਹੇਗਾ, ਅਤੇ ਇਸ ਨੂੰ ਲੈ ਟੋਟਲ 163,000 ਲੋਕ ਅਨਇੰਪਲੋਇਡ ਨੇ। ਪੋਲੀਟੀਕਲ ਰਿਸਕ ਦੇ ਰਿਐਕਸ਼ਨ ਦੇ ਵਿੱਚ ਸਟੈਂਡਰਡ ਬ੍ਰੌਡਕਾਸਟਿੰਗ ਅਥਾਰਟੀ ਨੇ ਐਕਸ ਕਰ ਦਿੱਤਾ ਪੋਲੀਟੀਕਲ ਰਿਸਕ, ਇਸ ਨੂੰ ਲੈ 1989 ਨੂੰ ਲੈ ਬਹੁਤ ਵੱਡਾ ਇਹ ਚੇਂਜ ਜਿਹੜਾ ਕੀਤਾ ਗਿਆ। ਇੱਕ ਪੰਜਾਬੀ ਮੂਲ ਦੇ ਹੈਰੀ ਸਿੰਘ ਨੇ 15 ਫਰੋਡ ਆਈਡੀਆਂ ਬਣਾ ਕੇ ਕੋਵਿਡ ਦੇ ਦੌਰਾਨ ਕੰਪਨਸੇਸ਼ਨ ਲਈਆਂ, ਇਸ ਦੇ ਵਿੱਚ ਆਪਣੇ ਮਰੇ ਹੋਏ ਬਾਪ ਦੀ ਵੀ ID ਉਹਨਾਂ ਨੇ ਵਰਤ ਲਈ, ਅਤੇ ਡਿਸਓਨੈਸਟੀ ਦੀਆਂ ਐਪਲੀਕੇਸ਼ਨਾਂ ਦੇ ਵਿੱਚ ਉਹਨਾਂ ਨੂੰ ਮੈਨਿਕਾ ਕੋਰਟ ਦੇ ਵਿੱਚ ਖੜ੍ਹਾ ਕਰਤਾ ਗਿਆ। 224,000 ਇਹਨਾਂ ਰੈਵਨਿਊ ਨੂੰ ਵਾਪਸ ਕਰਕੇ ਉੱਤੇ ਉਹਨਾਂ ਨੂੰ ਫਾਈਨ ਦੇਣੇ ਪੈਣਗੇ। ਹੀ ਦੇ ਵਿੱਚ ਆਲ ਵਾਈਟਸ ਜਿਹੜੇ ਨੇ ਹੇਟੀ ਦੇ ਨਾਲ ਖੇਡਣਗੇ ਵਰਲਡ ਕੱਪ ਫਰੈਂਡੀ ਮੈਚ ਦੇ ਵਿੱਚ। ਖਬਰ ਇੱਥੇ ਸਮਾਪਤ ਕਰਦੇ, ਆਪਣਾ ਖਿਆਲ ਰੱਖਣਾ, ਸਤਿ ਸ਼੍ਰੀ ਅਕਾਲ।
3: ਨੌਵੇਂ ਦੇ ਟਾਈਮ ਚੈੱਕ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਸੱਜਣੀ ਸਵੇਰ ਦੌਰਾਨ। ਇਸ ਗੀਤ ਤੋਂ ਬਾਅਦ ਤੁਹਾਡੇ ਵਾਸਤੇ ਅੱਜ ਦੀ ਕਰੰਸੀ ਰੇਟਸ ਵੀ ਲੈ ਕੇ ਹਾਜ਼ਰ ਹੋਵਾਂਗੇ। ਕੀਪ ਲਿਸਨਿੰਗ ਰੇਡੀਓ ਸਪਾਈਸ 88 FM, ਪ੍ਰੋਗਰਾਮ ਸੱਜਣੀ ਸਵੇਰ ਹੈ।

0: ਹੈਲੋ
1: ਵੀਰੇ, ਪੰਮਾ ਬੋਲਦਾ ਜੀ।
0: ਤੂੰ ਮੇਰਾ ਨੰਬਰ ਕਿੱਥੋਂ ਲਿਆ?
1: ਜਿੱਥੋਂ ਤੇਰੇ ਪਾਪੇ ਦਾ ਲਿਆ ਸੀ।
2: ਤੁਸੀਂ ਜਾਨਵਰ ਦਾ ਦੇਖੇ ਹੋਣਗੇ, ਪਰ ਇਹਨਾਂ ਅੱਗੇ ਨਹੀਂ।
3: ਦਮੀ ਦੀ ਆਵਾਜ਼ ਹਰ ਵਕਤ ਤੁਹਾਡੇ ਅੰਗ ਸੰਗ। ਨਿਊਜ਼ੀਲੈਂਡ ਦਾ ਪੰਜਾਬੀ FM ਰੇਡੀਓ ਸਪਾਈਸ।
4: ਬੜੀ ਰੀਤ ਸੀ ਕਿ ਸਾਡੇ ਵੀ ਘਰ ਰੌਣਕਾਂ ਹੋਣ, ਸਾਡੇ ਵੀ ਵਿਹੜੇ ਕਿਲਕਾਰੀਆਂ ਹੋਣ।
5: ਤਾਂ ਹੀ ਆਪਾਂ ਚੱਲੇ ਆ ਆਯੁਰਵੈਦਾ ਹੈਲਥ ਕਲੀਨਿਕ, ਜਿੱਥੇ ਆਯੁਰਵੈਦਿਕ ਤਰੀਕੇ ਨਾਲ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਅਪਰੋਚ ਹੈ ਤੇ ਤੁਹਾਨੂੰ ਇਮੋਸ਼ਨਲ ਸਪੋਰਟ ਵੀ ਦਿੰਦੇ ਨੇ।
4: ਅੱਜ ਹੀ ਕਾਲ ਕਰੋ ਡਾਕਟਰ ਪ੍ਰਿਆ ਨੂੰ, ਜਿਨ੍ਹਾਂ ਨੂੰ ਹੈ 35 ਸਾਲਾਂ ਦਾ ਤਜਰਬਾ। ਹੁਣ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਆਨਲਾਈਨ ਕੰਸਲਟੇਸ਼ਨ ਲਓ ਤੇ ਟ੍ਰੀਟਮੈਂਟ ਪਾਓ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ www.drpriaayurvedic.com। ਆਨਲਾਈਨ ਕੰਸਲਟੇਸ਼ਨ ਲਈ ਵਟਸਐਪ ਕਰੋ 02125309 61 ਜਾਂ ਈਮੇਲ ਕਰੋ priya@ayurvedic.co.nz।
5: ਹਜ਼ਾਰ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਨੂੰ ਰੋਸ਼ਨ ਕੀਤਾ, ਤੁਸੀਂ ਵੀ ਉਹਨਾਂ ਦਾ ਹਿੱਸਾ ਬਣੋ। ਸਟੇ ਪੋਜ਼ਿਟਿਵ ਡੋਟ ਗਿਵ ਅਪ।
6: ਗਰੋਸਰੀ ਲੈਣ ਜਾਣਾ
7: MP?
6: ਬੀਜੀ ਦੀ ਖੁੰਡੀ ਤੇ ਰਜਾਈ ਵੀ ਲੈ ਕੇ ਆਉਣੀ ਹੈ।
7: MP?
6: ਇਹ ਕੀ MP ਕਰੀ ਜਾਂਦੇ ਹੋ?
8: ਹਰ ਜ਼ਰੂਰਤ ਦਾ ਸਮਾਨ ਹੈ MP ਸੁਪਰ ਸਟੋਰ ਤੇ। MP ਚੱਕੀ ਫਰੈਸ਼ ਆਟਾ, ਆਰਗੈਨਿਕ ਪ੍ਰੋਡਕਟਸ ਤੇ ਰੈਸਟੋਰੈਂਟਸ ਤੇ ਘਰ ਦੀ ਰਸੋਈ ਦਾ ਪੂਰਾ ਸਮਾਨ ਮਿਲਦਾ ਹੈ। ਇਹਨਾਂ ਨੂੰ ਕਈ ਵਾਰ ਬੈਸਟ ਏਸ਼ੀਅਨ ਬਿਜ਼ਨਸ ਦਾ ਅਵਾਰਡ ਵੀ ਮਿਲਿਆ ਹੈ। ਇੰਡੀਆ ਤੋਂ ਸਿੱਧਾ ਸਮਾਨ ਲਿਆਉਂਦੇ ਨੇ। ਵੈਸਟਰਨ ਯੂਨੀਅਨ ਤੇ ਪੈਸੇ ਭੇਜ ਵੀ ਸਕਦੇ ਹੋ ਤੇ ਮੰਗਵਾ ਵੀ ਸਕਦੇ ਹੋ। ਥੋਕਮਾ ਸੌਦਾ ਲੈਣ ਤੇ ਹੋਲਸੇਲ ਡਿਸਕਾਊਂਟ ਵੀ ਮਿਲਦਾ ਹੈ। 212 ਸੇਂਟ ਯੂਬਨ ਸਟਰੀਟ, ਵੈਸਟ ਹੈਸਟਿੰਗਸ। ਕਾਲ 0687899190। ਇਹਨਾਂ ਦਾ ਫੇਸਬੁੱਕ ਪੇਜ ਲਾਈਕ ਕਰਨਾ ਨਾ ਭੁੱਲਿਓ।
9: ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਹਰਭਜਨ ਮਾਨ। ਤੁਸੀਂ ਸੁਣ ਰਹੇ ਹੋ ਸੱਜਰੀ ਸਵੇਰ ਸੁਰਿੰਦਰ ਗਰਚਾ ਦੇ ਨਾਲ।

0: ਕਲਮਾਂ ਦੇ ਲਾਇਸੈਂਸ ਨਹੀਂ ਹੁੰਦੇ।
1: ਨਾਨੇ ਤਾਂ ਬਹੁਤ ਹੀ ਖੂਬਸੂਰਤ ਔਰ ਬਹੁਤ ਹੀ ਪਾਪੂਲਰ ਗੀਤ ਔਰ ਅੱਜ ਡਿਮਾਂਡ ਦੇ ਉੱਪਰ ਹੈ। ਸੋ ਇੱਕ ਫਰਮਾਇਸ਼ ਹੋਰ ਹੈ ਜੋ ਜਲਦੀ ਪੂਰੀ ਕਰਾਂਗੇ ਕਿਉਂਕਿ ਕਾਫੀ ਲਿਸਨਰਸ ਵੇਟ ਕਰ ਰਹੇ ਆਪਣੀ ਆਪਣੀ ਫਰਮਾਇਸ਼ ਦਾ। ਦੂਸਰੇ ਪਾਸੇ ਜ਼ਿਕਰ ਕਰਦੇ ਹਾਂ ਖਬਰਾਂ ਦੇ ਸਿਲਸਿਲੇ ਦੇ ਵਿੱਚ ਖਾਸ ਜੋ ਹੈ ਨੈਕਸਟ ਜਿਹੜੀਆਂ ਤੁਹਾਨੂੰ ਦੱਸਦੀ ਕਿ ਏਸੀ ਦੇ ਵਿੱਚ ਫਿਲਹਾਲ ਇੱਕ ਬਲਾਸਟ ਹੋਇਆ ਔਰ ਇਹ ਬਲਾਸਟ ਜਿਹੜਾ ਹੈ ਹਰਿਆਣਾ ਦੇ ਹਿਸਾਰ ਦੇ ਹੈੱਡਕੁਆਟਰ ਮਾਰਕੀਟ ਦੇ ਵਿੱਚ 4 ਮੰਜ਼ਿਲਾ ਹੋਟਲ ਹੈ, ਹੋਟਲ ਦੇ ਇੱਕ ਏਸੀ ਦੇ ਵਿੱਚ ਇਹ ਧਮਾਕਾ ਹੋਇਆ ਔਰ ਇਸ ਧਮਾਕੇ ਦੇ ਕਾਰਨ ਕਾਫੀ ਭਿਆਨਕ ਅੱਗ ਲੱਗ ਗਈ ਔਰ ਇਸ ਹਾਦਸੇ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਕਿਸੇ ਨੂੰ ਖਾਸ ਕਰਕੇ ਨੁਕਸਾਨ ਨਹੀਂ ਹੈ, ਲੇਕਿਨ ਹਾਂ ਜਿਹੜੇ ਸਟਾਫ ਮੈਂਬਰ ਸੀ ਹੋਰ ਬਾਕੀ ਉੱਥੇ ਜਿੰਨੀ ਵੀ ਹੋਟਲ ਦੇ ਵਿੱਚ ਰੁਕੇ ਹੋਏ ਜੋ ਵਿਜ਼ਟਰ ਸੀ ਸੋ ਉਹਨਾਂ ਨੇ ਫਿਲਹਾਲ ਭੱਜ ਕੇ ਦੱਸਿਆ ਜਾ ਰਿਹਾ ਹੈ ਕਿ ਆਪਣੀ ਜਾਨ ਬਚਾਈ ਆ। ਸੋ ਏਸੀ ਦੇ ਫਟਣ ਦੇ ਨਾਲ ਇੰਨਾ ਜ਼ਬਰਦਸਤ ਧਮਾਕਾ ਸੀ ਕਿ ਸਾਰੇ ਪਾਸੇ ਅੱਗ ਲੱਗ ਗਈ ਔਰ ਉਸ ਤੋਂ ਬਾਅਦ ਫਾਇਰ ਬ੍ਰਿਗੇਡਸ ਨੇ ਇਸ ਅੱਗ ਨੂੰ ਕੰਟਰੋਲ ਕਰ ਦਿੱਤਾ। ਨੈਕਸਟ ਚੱਲਦੇ ਹਾਂ ਫਿਰ ਅੱਜ ਦੇ ਇਸ ਪ੍ਰੋਗਰਾਮ ਦੇ ਦੌਰਾਨ ਜੋ ਕਰੰਸੀ ਰੇਟਸ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਸੋ ਅੱਜ ਦੇ ਕਰੰਸੀ ਰੇਟਸ ਦਾ ਜ਼ਿਕਰ ਕਰਦੇ ਹਾਂ ਇੰਡੋ ਸਪਾਈਸ ਵਰਲਡ ਦੇ ਸਹਿਯੋਗ ਦੇ ਨਾਲ। ਇੰਡੋ ਸਪਾਈਸ ਵਰਲਡ ਜਿਨ੍ਹਾਂ ਦੀਆਂ ਸਾਊਥ ਆਕਲੈਂਡ ਦੇ ਵਿੱਚ 2 ਬ੍ਰਾਂਚਸ ਨੇ, ਦੋਨਾਂ ਤੋਂ ਤੁਸੀਂ ਗਰੋਸਰੀ ਸ਼ੋਪਿੰਗ ਵੀ ਕਰ ਸਕਦੇ ਹੋ, ਇਸ ਦੇ ਇਲਾਵਾ ਤੁਸੀਂ ਇਹਨਾਂ ਪਾਸੋਂ ਪੈਸਾ ਵੀ ਟ੍ਰਾਂਸਫਰ ਕਰ ਸਕਦੇ ਹੋ ਸੁਰੱਖਿਆ ਤਰੀਕੇ ਦੇ ਨਾਲ। ਅੱਜ US ਡਾਲਰਸ ਦਾ 58 ਸੈਂਟ ਦਾ ਰੇਟ ਹੈ, ਆਸਟ੍ਰੇਲੀਅਨ ਡਾਲਰਸ ਦਾ ਰੇਟ ਅੱਜ 80 ਯਾਨੀ ਕਿ 80 ਸੈਂਟ 'ਤੇ ਹੈ। UK ਕਰੰਸੀ ਦੇ ਵਿੱਚ ਅੱਜ 42.42 ਸੈਂਟ ਮਿਲਣਗੇ ਤੁਹਾਨੂੰ। ਯੂਰੋ ਦੇ ਵਿੱਚ ਅੱਜ ਦਾ ਰੇਟ ਰਹੇਗਾ 49 ਸੈਂਟ ਦਾ। ਕੈਨੇਡੀਅਨ ਡਾਲਰਸ ਦੇ ਵਿੱਚ ਅੱਜ 79.79 ਸੈਂਟ ਤੁਹਾਨੂੰ ਮਿਲਣਗੇ। ਫਿਜ ਡਾਲਰਸ ਦੇ ਵਿੱਚ ਸੇਮ ਰੇਟ ਰਹੇਗਾ ਕੱਲ੍ਹ ਦੀ ਤਰ੍ਹਾਂ, ਅੱਜ ਵੀ ਤੁਹਾਨੂੰ $1.26 ਮਿਲਣਗੇ। ਇੰਡੀਅਨ ਕਰੰਸੀ ਦਾ ਰੇਟ ਅੱਜ ਵੀ ਤੁਹਾਨੂੰ 55 ਰੁਪਏ 20 ਪੈਸੇ ਮਿਲੇਗਾ, 55 ਰੁਪੀਸ 20 ਪੈਸੇ ਇੱਕ ਨਿਊਜ਼ੀਲੈਂਡ ਡਾਲਰ ਦੇ ਬਦਲੇ 'ਚ।

ਫਿਰੋਜ਼ ਖਾਨ ਦਾ ਗੀਤ ਰੇਡੀਓ ਸਪਾਈਸ ਤੋਂ ਤੁਹਾਡੇ ਸਾਰਿਆਂ ਵਾਸਤੇ, ਔਰ ਉਮੀਦ ਕਰਦੇ ਹਾਂ ਕਿ ਤੁਸੀਂ ਇੰਜੋਏ ਕਰੋਗੇ ਇਸ ਗੀਤ ਨੂੰ। ਇਹਨਾਂ ਦੇ ਲਾਹੌਰ ਗੀਤ ਦੀ ਡਿਮਾਂਡ ਕਾਫੀ ਹੁੰਦੀ ਹੈ, ਔਰ ਲਾਹੌਰ ਗੀਤ ਜਿਹੜਾ ਹੈ ਇਹਨਾਂ ਦਾ ਜੋ ਪਿਛਲੇ ਕੁਛ ਮਹੀਨਿਆਂ ਦੇ ਵਿੱਚ ਇਹਨਾਂ ਨੇ ਰਿਲੀਜ਼ ਕੀਤਾ, ਔਰ ਕਾਫੀ ਅੱਛਾ ਗੀਤ ਹੈ, ਕਾਫੀ ਲੋਕਾਂ ਨੇ ਇਸ ਗੀਤ ਨੂੰ ਪਸੰਦ ਵੀ ਕੀਤਾ ਹੈ।

0: ਓਏ ਰਕੇਸ਼ ਕੀ ਹੋਇਆ?
1: ਓਏ ਯਾਰ, ਮੈਨੂੰ ਸੱਚੀ ਉਹਦੀ ਬਹੁਤ ਯਾਦ ਆਉਂਦੀ ਹੈ। ਇਸ ਵਿਦੇਸ਼ ਦੀ ਧਰਤੀ ਤੇ ਸੱਚੀ ਮੈਂ ਉਹਨੂੰ ਬਹੁਤ ਮਿਸ ਕਰ ਰਿਹਾ।
0: ਓਏ ਉਦਾਸ ਨਾ ਹੋ, ਦੱਸ ਮੈਨੂੰ ਕਿਹਦੀ ਯਾਦ ਆ ਰਹੀ ਹੈ ਤੈਨੂੰ?
1: ਇੰਡੀਅਨ ਖਾਣੇ ਦੀ।
0: ਕਮਲਿਆ, ਬਸ ਇਹੀ ਗੱਲ ਹੈ। ਚੱਲ ਆਪਾਂ ਚੱਲੀਏ ਚਾਵਲਾਸ ਇੰਡੀਅਨ ਰੈਸਟੋਰੈਂਟ, ਜਿੱਥੇ ਵੈਜ ਤੇ ਨਾਨ ਵੈਜ ਵਿੱਚ ਬਹੁਤ ਸਾਰੀ ਬੈਸਟ ਫੂਡ ਡਿਸ਼ਿਸ ਅਵੇਲੇਬਲ ਨੇ।
1: ਪਰ ਕਾਰ ਕਿੱਥੇ ਖੜੀ ਕਰਾਂਗੇ?
0: ਘਬਰਾ ਨਾ, ਉੱਥੇ ਪਾਰਕਿੰਗ ਲਈ ਵੀ ਵੱਡੀ ਸਪੇਸ ਹੈ।
2: ਚਾਵਲਾਸ ਇੰਡੀਅਨ ਰੈਸਟੋਰੈਂਟ, 5613615, ਗ੍ਰੇਟ ਸਾਊਥ ਰੋਡ, ਮਨੁਕਾਓ। ਆਪਣੇ ਫੰਕਸ਼ਨਸ ਤੇ ਬੁਕਿੰਗ ਲਈ ਕਾਲ 0926231132।
3: ਚਾਵਲਾਸ ਲੁਧਿਆਣਾ ਵਾਲੇ ਦੀ ਬ੍ਰਾਂਚ ਹੁਣ ਨਿਊਜ਼ੀਲੈਂਡ ਦੇ ਵਿੱਚ ਵੀ। ਇਹ ਫੂਡ ਬਿਨਾਂ ਕਿਸੇ ਫੂਡ ਕਲਰ ਤੋਂ ਤਿਆਰ ਕਰਦੇ ਨੇ।
4: ਪਾਪਾ ਟੋਏ ਟੋਏ, ਫਲੈਟ ਬੁਸ਼, ਪਾਪਾ ਕੂਰਾ ਵਿੱਚ ਆਪਣੀ ਸਟਰੋਂਗ ਪ੍ਰੈਜੈਂਸ ਤੋਂ ਬਾਅਦ ਹੁਣ DH ਸੁਪਰਮਾਰਕੀਟ ਆ ਗਿਆ ਹੈ ਹੈਂਡਰਸਨ ਵਿੱਚ। ਹੁਣ ਤੁਹਾਡੀਆਂ ਰੋਜ਼ ਦੀਆਂ ਜ਼ਰੂਰਤਾਂ ਹੋਣ ਜਾਂ ਇੰਡੀਅਨ ਫਲੇਵਰਸ ਦੀ ਕ੍ਰੇਵਿੰਗ, ਫਰੈਸ਼ ਇੰਡੀਅਨ ਵੈਜੀਟੇਬਲਸ, ਆਥੈਂਟਿਕ ਸਪਾਈਸਿਸ, ਗਰੋਸਰੀ ਤੇ ਡੇਲੀ ਅਸੈਂਸ਼ੀਅਲਸ, ਸਭ ਕੁਝ ਮਿਲੇਗਾ 21 ਛੱਤ ਥੱਲੇ। ਓਪਨਿੰਗ ਦੇ ਮੌਕੇ ਤੇ ਮਿਲ ਰਹੇ ਨੇ ਸਪੈਸ਼ਲ ਆਫਰਸ ਤੇ ਗ੍ਰੇਟ ਪ੍ਰਾਈਸਿਸ। ਹੁਣ ਸ਼ਾਪਿੰਗ ਹੋਵੇਗੀ ਹੋਰ ਆਸਾਨ, ਕਿਉਂਕਿ ਤੁਹਾਡਾ ਆਪਣਾ ਇੰਡੀਅਨ ਗਰੋਸਰੀ ਸਟੋਰ DH ਸੁਪਰਮਾਰਕੀਟ ਹੁਣ ਤੁਹਾਡੇ ਹੋਰ ਵੀ ਨੇੜੇ ਹੈ। DH ਸੁਪਰਮਾਰਕੀਟ, ਨੰਬਰ 5 ਮੋਜ਼ਲ ਐਪ, ਹੈਂਡਰਸਨ। ਇਹਨਾਂ ਦੀ ਨਵੀਂ ਬ੍ਰਾਂਚ ਖੁੱਲ ਚੁੱਕੀ ਹੈ।
5: ਅਗਰ ਤੁਸੀਂ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨਾ ਚਾਹੁੰਦੇ ਹੋ ਤਾਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਹੋਮਿਓਪੈਥੀ ਇਲਾਜ ਦੀ ਵਿਧੀ ਅਪਣਾਓ। ਆਕਲੈਂਡ ਵਿੱਚ ਹੋਮਿਓਪੈਥੀ ਦੇ ਮਸ਼ਹੂਰ ਡਾਕਟਰ ਡਾਕਟਰ ਪ੍ਰੀਤ ਕਈ ਸਾਲਾਂ ਤੋਂ ਪ੍ਰੈਕਟਿਸ ਕਰਦੇ ਆ ਰਹੇ ਨੇ। ਡਾਕਟਰ ਪ੍ਰੀਤ ਗੋਲਡ ਮੈਡਲਿਸਟ ਨੇ। ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਪੱਕਾ ਇਲਾਜ ਕਰਵਾਉਣ ਲਈ ਅਤੇ ਪ੍ਰੋਫੈਸ਼ਨਲ ਸਰਵਿਸ ਲਈ ਅੱਜ ਹੀ ਸੰਪਰਕ ਕਰੋ ਡਾਕਟਰ ਪ੍ਰੀਤ ਨੂੰ 2781106 ਤੇ ਜਾਂ ਫਿਰ 02112563 56 ਤੇ ਜਾਂ ਵਿਜ਼ਿਟ ਕਰੋ 415 ਗ੍ਰੇਟ ਸਾਊਥ ਰੋਡ, ਪਾਪਟੋਏ ਟੋਏ।
6: ਘਰ ਤਾਂ ਲੈ ਲਈਏ ਪਰ ਭਰੋਸਾ ਕਿਹਦੇ ਤੇ ਕਰੀਏ? ਏਜੰਟ ਤਾਂ ਬਸ ਪੈਸੇ ਦੇ ਪੀਰ ਹੁੰਦੇ ਨੇ।
7: ਇਹਦਾ ਨੰਬਰ ਤੇ ਕਾਲ ਕਰ ਤਜਿੰਦਰ ਸਿੰਘ ਨੂੰ। ਇਹ ਪੈਸੇ ਬਣਾਉਣ ਚ ਨਹੀਂ ਰਿਸ਼ਤੇ ਬਣਾਉਣ ਚ ਯਕੀਨ ਕਰਦੇ ਨੇ।
8: ਆਕਲੈਂਡ ਦੀ ਨੰਬਰ 1 ਕੰਪਨੀ ਬਾਰਫੁੱਟ ਐਂਡ ਥੌਮਸਨ ਨਾਲ ਕੰਮ ਕਰਦੀ ਤਜਿੰਦਰ ਸਿੰਘ। ਪ੍ਰਾਪਰਟੀ ਬਾਈ ਕਰਨੀ ਜਾਂ ਸੇਲ, 23 ਗ੍ਰੇਟ ਸਾਊਥ ਰੋਡ, ਉਤਾਹੂ। ਕਾਲ ਤਜਿੰਦਰ ਸਿੰਘ 02206050005।

0: ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਹਰਭਜਨ ਮਾਨ। ਤੁਸੀਂ ਸੁਣ ਰਹੇ ਹੋ ਸੱਜਰੀ ਸਵੇਰ ਸੁਰਿੰਦਰ ਗਰਚਾ ਦੇ ਨਾਲ।
1: ਧੋਣੀਏ ਨੀ ਕਿੱਥੇ ਗਵਾਈਏ।
2: ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ 88 FM।

0: बिल्कुल जी, रेडियो स्पाइस 88 FM जी अंतरंग, तो मैं सुरिंदी गर्चा और आज के प्रोग्राम सर्जरी सवीर दे विच थोड़ा एक बारी फिर स्वागत करते हैं। लाइव सेशन शुरू होने जा रहा है जिस दे विच अज दे टॉपिक दे उत्ते गलबात करांगे। इट्स थर्सडे 7th of May, 7 मई है। तो सब तो पहला तो जिन्हों का अज जन्मदिन है, जिन्हों की वैडिंग एनिवर्सरी है, उन्होंने असं बहुत सारिया अज फेसबुक पेज के माध्यम राही और रेडियो स्पाइस के माध्यम राही बहुत सारे मुबारक दिंदे हैं। तो अज का टॉपिक जरा स्क्रीन पर है और इस ही टॉपिक के उत्ते गलबात करने वास्ते असी ज़रा मेरे नाल अज स्टूडियो नवतेज रंधावा जी पहुँच चुके हैं, इन्हों का भी स्वागत करते हैं। सो गुड मॉर्निंग सत श्रीकाल नवतेज जी, ऐं की हाल चाल है?
1: बहुत वधिया सुरिंदर जी, अज बड़ा इंट्रस्टिंग तुसीं टॉपिक लिया ते आपां सारे इस दे विच दी हो के निकल चुके हैं। जिथे कि एक समा सी सुरिंदर जी कि आपां चाह दे नाल
0: जी
1: कॉन्सर्ट देखण जाया करदे सी।
0: बिल्कुल, जो हो रहे हैं ते होए भी है।
1: हाँ जी, ते परिवारां दे नाल आपां जांदे सी।
0: बिल्कुल,
1: ਹੁਣ ਟਰੈਂਡ ਚੇਂਜ ਹੋ ਗਿਆ, ਉਸ ਦੇ ਵਿੱਚ ਬਹੁਤ ਪੁਰਾਣੇ ਪਰਿਵਾਰ ਆਉਣੋਂ ਘੱਟ ਗਏ
0: ਜੀ,
1: ਅਤੇ ਘੱਟ ਗਏ। ਇਸ ਨੂੰ ਲੈ ਕੇ ਇੱਕ ਬੜਾ ਜਿਹੜਾ ਫੈਕਟਰ ਇਸ ਦੇ ਵਿੱਚ ਪਲੇ ਕਰਦਾ ਕਿ ਜੋ ਪਰਿਵਾਰਾਂ ਦੇ ਉੱਤੇ ਪ੍ਰਭਾਵ ਪੈਂਦਾ, ਖਾਸ ਕਰਕੇ ਤਾਂ ਇੱਥੇ ਦੇ ਜੰਪਲ ਬੱਚਿਆਂ ਦੇ ਉੱਤੇ ਸੁਣਦੇ ਜੀ
0: ਜੀ,
1: ਉਸ ਨੂੰ ਮੱਦੇਨਜ਼ਰ ਉਹਨਾਂ ਦੀ ਫੀਡਬੈਕ ਲੈਂਦਿਆਂ ਚਾਹੁੰਦਿਆਂ ਹੋਇਆਂ ਵੀ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ, ਕਲਚਰ ਨਾਲ ਜੋੜੀਏ
0: ਜੀ,
1: ਬਹੁਤੇ ਪਰਿਵਾਰਾਂ ਨੇ ਫੈਮਲੀਜ਼ ਦੇ ਰੂਪ ਦੇ ਵਿੱਚ ਖਾਸ ਕਰਕੇ ਜਾਣਾ ਬੰਦ ਕਰਤਾ।
0: ਓਕੇ,
1: ਪਹਿਲੋਂ ਕੌਂਸਰਟ ਬਹੁਤ ਘੱਟ ਹੋਇਆ ਕਰਦੇ ਸੀ
0: ਜੀ,
1: ਜਦੋਂ ਹੋਣੇ ਤਾਂ ਚਾਰ ਚੜ੍ਹ ਜਾਣਾ ਕਿ ਬਈ
0: ਸ਼ੌਕ ਹੁੰਦਾ ਸੀ ਇੱਕ ਜਾਣ ਦਾ ਨਾ, ਮਤਲਬ ਸਾਰੇ ਪਰਿਵਾਰ ਨੂੰ ਵੀ ਅਸੀਂ ਗੁਰਦਾਸ ਮਾਨ ਸਾਹਿਬ ਆ ਰਹੇ ਹਾਂ, ਹਰਭਜਨ ਮਾਨ ਆ ਰਿਹਾ, ਫੈਮਲੀ ਜਿੱਦਾਂ ਹੁਣ ਵਾਰਿਸ ਬ੍ਰਦਰ ਇੱਕ ਵਾਰੀ ਫਿਰ ਇੱਥੇ ਨਿਊਜ਼ੀਲੈਂਡ ਫੇਰੀ 'ਤੇ ਆ ਰਹੇ ਹੈ
1: ਜੀ। ਬਿਲਕੁਲ, ਹੁਣ ਸੁੱਖ ਨਾਲ ਕਮਿਊਨਿਟੀ ਵਧੀ
0: ਜੀ,
1: ਨਵੇਂ ਪੂਰ ਦੇ ਬਹੁਤ ਸਾਡੇ ਪਰਿਵਾਰ ਇੱਥੇ ਆਏ ਅਤੇ ਆ ਕੇ ਉਹ ਵੀ ਹਿੱਸਾ ਬਣਦੇ ਆ ਪ੍ਰੋਗਰਾਮਸ ਦਾ
0: ਜੀ।
1: ਬਹੁਤ ਵੱਡੀ ਤਾਦਾਦ ਦੇ ਵਿੱਚ ਯੰਗ ਸਾਡੇ ਨਵੇਂ ਜਿਹੜੇ ਆ ਸੈਟਲਰਸ ਸਟੂਡੈਂਟਸ, ਉਹ ਹੁਣ ਬਹੁਤ ਵੱਡੀ ਤਾਦਾਦ ਦੇ ਵਿੱਚ ਇਹਨਾਂ ਸ਼ੋਅਜ਼ ਦੇ ਵਿੱਚ ਆਉਂਦੇ ਆ
0: ਜੀ।
1: ਜੀ ਆਇਆਂ ਨੂੰ, ਸਾਰਿਆਂ ਨੂੰ। ਪਰ ਸੁੰਦਰ ਜੀ, ਦੋ ਤਿੰਨ ਨਾ ਵੱਡੇ ਫੈਕਟਰ ਜਿਹੜੇ ਹੁਣ ਬਹੁਤ ਜ਼ਿਆਦਾ ਪ੍ਰਭਾਵਿਤ ਕਰਨ ਲੱਗ ਪਏ ਆ
0: ਜੀ।
1: ਮੈਂ ਆਪਣੇ ਫਰੈਂਡ ਸਰਕਲ ਦੇ ਬੱਚੇ ਦੀ ਫੀਡਬੈਕ ਤੋਂ ਸ਼ੁਰੂਆਤ ਕਰਨਾ ਚਾਹੂੰਗਾ।
0: ਓਕੇ,
1: ਕਹਿੰਦਾ ਅੰਕਲ ਕੌਂਸਰਟ ਉੱਥੇ ਉੱਪਰ ਚੱਲਣ ਡਿਆ ਆ,
0: ਅੱਛਾ,
1: ਲੇਕਿਨ ਆਹ ਬੰਦੇ ਸ਼ੋਰ ਸ਼ਰਾਬਾ ਕਰਕੇ ਆਵਾਜ਼ਾਂ ਕਿਉਂ ਕੱਢੀ ਜਾਣ ਡਿਆ ਆ? ਉਹ ਬੰਦਾ ਸਟੇਜ ਦੇ ਉੱਤੇ ਖੜ੍ਹਾ ਆ ਜਿਹੜਾ ਸਾਨੂੰ, ਅਸੀਂ ਉਹਨੂੰ ਦੇਖਣ ਆਏ ਹਾਂ, ਆਹ ਬੰਦੇ ਕਿਉਂ ਚੀਕਾਂ ਮਾਰੀ ਜਾ ਰਿਹਾ,
0: ਰੌਲਾ ਪੈ ਰਿਹਾ ਆ, ਕੋਈ ਵਿਸਲਿੰਗ ਕਰ ਰਿਹਾ, ਕੋਈ ਹੂਟਰਿੰਗ ਕਰ ਰਿਹਾ?
1: ਸੁੰਦਰੀ, ਇੱਕ ਹੁਣ ਮੈਂ ਸ਼ੁਰੂ ਤੋਂ ਜੇ ਦੇਖਾਂ, ਜਿਹੜੇ ਕੌਂਸਰਟ ਔਰਗਨਾਈਜ਼ ਕਰਦੇ ਆ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਉਹਨਾਂ ਦੇ ਉੱਤੇ, ਖਰਚੇ ਵੱਧ ਗਏ ਆ। ਸਿੰਗਰ ਜਿਹੜਾ 20,000 ਲੈਂਦਾ ਸੀ ਹੁਣ 50,000 50,000 ਦੇ ਬੰਦੇ 120 'ਤੇ ਪਹੁੰਚ ਗਏ। ਸਾਰੇ ਸ਼ੋਅ ਨੂੰ ਇਕੱਠਿਆਂ ਕਰਦਿਆਂ, ਸਾਊਂਡ ਤੋਂ ਲੈ ਕੇ ਸਾਰਾ ਕੁਛ ਕਰਦਿਆਂ 100,000 ਐਵਰੇਜ ਟੱਪ ਜਾਂਦੀ ਆ ਜਿਹੜੀ ਅੰਡਰਟੇਕਿੰਗ ਆ।
0: ਬਿਲਕੁਲ,
1: ਇਹੀ ਕਾਰਨ ਆ ਕਿ ਇੱਕ ਬੰਦਾ ਹੁਣ ਨਹੀਂ ਕਰਾ ਪਾ ਰਿਹਾ ਕੌਂਸਰਟਸ, ਇਹੀ ਕਾਰਨ ਆ ਕਿ 3 ਤੋਂ 4 ਬੰਦੇ ਜਿਹੜੇ ਆ 5 ਇਕੱਠੇ ਹੋ ਕੇ ਕਰਾ ਰਹੇ ਆ,
0: ਮਿਲ ਕੇ ਕਰਾ ਲੈਂਦੇ।
1: ਇਹੀ ਕਾਰਨ ਆ ਕਿ ਬਹੁਤ ਜਿਹੜੇ ਕਰਾ ਚੁੱਕੇ ਆ ਉਹ ਕਿਤੇ ਦੀਦੇ ਵੀ ਨਹੀਂ। ਇਹੀ ਕਾਰਨ ਆ ਕਿ ਬਹੁਤੇ ਜਿਹੜੇ ਕਰਾ ਚੁੱਕੇ ਆ ਉਹਨਾਂ ਦੇ ਅਹਿਸਾਸ ਇੰਨੇ ਖੱਟੇ ਆ ਕਿ ਉਹ ਆਪਣੀ ਕਮਿਊਨਿਟੀ ਦੇ ਵਿੱਚ ਦੁਬਾਰਾ ਇਹ ਰਿਸਕ ਨਹੀਂ ਲੈਣਾ ਚਾਹੁੰਦੇ। ਮੈਂ ਸਿੱਧਾ ਆਊਟਕਮ ਦੇ ਉੱਤੇ ਆਉਣਾ ਸੁੰਦਰ ਜੀ, ਸ਼ੋਜ਼ ਜਿਹੜੇ ਹੁਣ ਕਰਾ ਰਹੇ ਆ
0: ਜੀ,
1: ਉਹਨਾਂ ਦੇ ਵਿੱਚੋਂ ਇੱਕ ਵੀ ਨਹੀਂ, ਮੈਂ ਇੰਪੋਰਟੈਂਟ ਇਹ ਗੱਲ ਕਹਿ ਰਿਹਾ, ਇੱਕ ਵੀ ਉਹ ਔਰਗਨਾਈਜ਼ਰ ਨਹੀਂ ਜਿਹੜਾ ਤਕਰੀਬਨ 10 ਤੋਂ 15 ਸਾਲ ਪਿੱਛੇ ਸ਼ੋਜ਼ ਕਰਵਾਉਂਦਾ ਹੋਵੇ।
0: ਇਹਦਾ ਕੀ ਰੀਜ਼ਨ ਹੋ ਸਕਦਾ ਕਿ ਉਹ ਮਤਲਬ ਇਹ ਸ਼ੋਅ ਕਰਵਾਉਣਾ ਉਹਨਾਂ ਨੇ ਬੰਦ ਕਰ ਦਿੱਤਾ?
1: ਬਹੁਤ ਇੰਪੋਰਟੈਂਟ ਸਵਾਲ ਅੱਜ ਅਸੀਂ ਡਿਸਕਸ ਕਰਦੇ ਹੋਏ ਇਹੀ ਟੌਪਿਕ 09279920 ਉੱਤੇ ਜਾਵਾਂਗੇ ਕਿ ਤੁਸੀਂ ਵੀ ਆਪਣੇ ਵਿਚਾਰ ਦੇ ਦਿਓ ਲਾਈਵ ਆਉਣਗੇ। ਸੁੰਦਰੀ, ਇੱਕ ਜਿਹੜੀ ਕਵੈਦ ਮੈਂ ਦੇਖੀ ਆ, ਜਦੋਂ ਸ਼ੋਅ ਸਾਰਿਆਂ ਨੂੰ ਦਿਖਣ ਲੱਗ ਪੈਂਦਾ ਕਿ ਭਰ ਗਿਆ, ਸੋਲਡ ਆਊਟ ਦਾ ਸਾਈਨ ਹੋ ਗਿਆ
0: ਜੀ,
1: ਉਦੋਂ ਬਾਰ ਬਾਰ ਸ਼ੋਪਾਂ 'ਤੇ ਰਿੰਗਾਂ ਕਰਕੇ ਭਾਅ ਜੀ ਟਿਕਟਾਂ ਹੈਗੀਆਂ, ਟਿਕਟਾਂ ਹੈਗੀਆਂ ਭਾਅ ਜੀ,
0: ਆਈ ਥਿੰਕ ਹੁਣ ਵੀ ਉਹ ਸ਼ੁਰੂ ਹੈ,
1: ਮੈਂ ਇਹਦਾ ਐਗਜ਼ਾਮਪਲ,
0: ਸੋਲਡ ਆਊਟ ਹੋ ਚੁੱਕਾ
1: ਹੁਣ, ਸ਼ੋਅ ਸੋਲਡ ਆਊਟ ਹੈ ਜੀ, ਆਪਣੇ
0: ਰਣਜੀਤ ਬਾਵਾ ਜੀ ਦਾ,
1: ਰਣਜੀਤ ਬਾਵੇ ਦਾ, ਇੰਨੀਆਂ ਕੌਲਾਂ, ਇੰਨੇ, ਮੈਂ ਉਹਨਾਂ ਦੇ ਨਾਲ ਸੀ ਔਰਗਨਾਈਜ਼ਰਸ ਦੇ ਕੱਲ੍ਹ, ਬਹੁਤ ਵਧੀਆ ਟੀਮ ਹੈ ਸਾਰੀ, ਸਾਰਿਆਂ ਨੂੰ ਅਕੋਮੋਡੇਟ ਉਹਨਾਂ ਨੇ, ਹੋਰ ਤੁਸੀਂ ਦੇਖਿਆ ਲਾਈਨਾਂ ਵੀ ਖੋਲੀਆਂ ਤਾਂ ਕਿ ਕੋਈ ਰਹਿ ਨਾ ਜਾਵੇ ਬੜੀ, ਪਰ ਸੁੰਦਰੀ ਕਿਉਂ ਨਹੀਂ ਅਸੀਂ ਅਰਲੀ ਬਾਏ ਕਰ ਸਕਦੇ?
0: ਬਿਲਕੁਲ,
1: ਮੈਨੂੰ ਦੋ ਬੰਦੇ ਆਏ ਜਿਹੜੇ ਮਿਲੇ
0: ਜੀ,
1: ਕੱਲ੍ਹ ਦੀ ਗੱਲ ਹੈ ਸਵੇਰ ਦੀ, ਮੈਂ ਪੁੱਛਿਆ ਕਿ ਵੀਰ ਤੁਸੀਂ ਲਾਸਟ ਮਿਨਟ ਜਦੋਂ ਹੁਣ ਸੋਲਡ ਦਾ ਫੱਟਾ ਲੱਗ ਗਿਆ ਉਦੋਂ ਹੀ ਕਿਉਂ ਡਿਸਾਈਡ ਕੀਤਾ? ਉਹਨਾਂ ਦਾ ਜਵਾਬ ਸੀ, ਭਾਅ ਜੀ ਅਸੀਂ ਹੁਣ ਡਿਸਾਈਡ ਕੀਤਾ।
0: ਅੱਛਾ,
1: ਮੈਂ ਕਿਹਾ ਜੇ ਹੁਣ ਵੀਰ ਡਿਸਾਈਡ ਕੀਤਾ ਤਾਂ ਫਿਰ ਅਗਲੀ ਵਾਰ ਦੀ ਵੇਟ ਕਰ ਲਈਓ, ਕਿਉਂਕਿ ਹੁਣ ਤਾਂ ਸੋਲਡ ਆਊਟ ਹੋ ਗਿਆ।
0: ਓਕੇ,
1: ਟਫ ਲੱਕ, ਨਹੀਂ ਵੀਰ ਤੁਸੀਂ ਰਿੰਗ ਕਰੋ ਉਹਨਾਂ ਨੂੰ।
0: ਅੱਛਾ ਨਹੀਂ, ਅੱਛਾ ਨਹੀਂ, ਰਿੰਗ ਕਰੋ।
1: ਅੱਛਾ, ਮੈਂ ਰਿੰਗ ਕੀਤੀ।
0: ਓਕੇ,
1: ਰਿੰਗ ਕੀਤੀ ਹੈ, ਕੱਲ੍ਹ ਦੀ ਗੱਲ ਹੈ ਜੀ ਸਵੇਰ ਦੀ।
0: ਓਕੇ,
1: ਉਹ ਕਹਿੰਦੇ ਕਿ ਭਾਅ ਜੀ ਬਿਲਕੁਲ ਸਾਰਾ ਕੁਛ ਪਿੱਛੋਂ ਸਾਰਾ ਸੋਲਡ ਆਊਟ ਹੋ ਚੁੱਕਾ, ਪਰ ਆਹ ਮਹਿੰਗੇ ਮੁੱਲ ਦੀਆਂ ਟਿਕਟਾਂ ਹੈਗੀਆਂ, ਪਰ ਜੇ ਤੁਸੀਂ ਚਾਹੋ ਤਾਂ ਉਹਨੂੰ ਥੋੜ੍ਹਾ ਸਬਸਿਡਾਈਜ਼ ਅਸੀਂ ਕਰ ਦੇਵਾਂਗੇ। ਸੁੰਦਰੀ ਹੁਣ ਮੇਰੀ ਅਵਸਥਾ ਦੇਖੋ ਕਿ ਇੱਕ ਪਾਸੇ ਬੰਦਾ ਜਿਹੜਾ ਆ ਉਹਨੇ ਰੂਲ ਤਾਂ ਸਾਰਾ ਕੁਛ ਨਹੀਂ ਕੀਤਾ, ਅਤੇ ਦੂਸਰੇ ਪਾਸੇ ਬੰਦਾ ਕਿੰਨਾ ਅਕੋਮੋਡੇਟ ਕਰਨ ਦੀ ਕੋਸ਼ਿਸ਼ ਕਰ ਰਿਹਾ। ਹਾਂਜੀ, ਮਤਲਬ ਕਿ ਮੈਂ ਉਸ ਸਮੇਂ ਇਹ ਸੋਚਿਆ ਕਿ ਕੀ ਇਹ ਬੈਟਰ ਹੋ ਸਕਦਾ, ਹੋ ਸਕਦਾ ਬੈਟਰ, ਕਿ ਆਪਾਂ ਜੇ ਆਪਣੇ ਲਵਡ ਵਨ ਨੂੰ ਕੋਈ ਵਧੀਆ ਐਕਸਪੀਰੀਅੰਸ ਜੇ ਦਿਖਾਲਣਾ, ਸੁੰਦਰੀ ਕਿਉਂ ਨਹੀਂ ਅਸੀਂ ਟਿਕਟਾਂ ਪਹਿਲੋਂ ਬਾਏ
0: ਪਹਿਲੇ ਬਾਏ ਨਹੀਂ ਕਰਦੇ?
1: ਹੁਣ ਇਸ ਨੂੰ ਚੱਲਦਿਆਂ ਐਂਡ ਦੇ ਵਿੱਚ ਸਟ੍ਰੈਸ ਵੀ ਸਾਰਿਆਂ ਦਾ, ਆਪਣੇ ਪਰਿਵਾਰ ਦੀ ਡਿਸਅਪੋਇੰਟਮੈਂਟ ਵੀ ਉਹਦੇ ਵਿੱਚ ਇਨਵੋਲਵਡ ਆ
0: ਜੀ।
1: ਸੈਕਿੰਡ ਸੁੰਦਰੀ ਜਿਹੜਾ ਇੱਕ ਟ੍ਰੈਂਡ ਤੁਸੀਂ ਦੇਖਦੇ ਆ, ਸ਼ੋਅ ਦਾ ਟਾਈਮ 6 ਵਜੇ ਦਾ ਲਿਖਿਆ ਆ, ਤੁਹਾਨੂੰ ਪਤਾ ਮੈਂ ਕੀ ਕਹਿਣਾ ਸੁੰਦਰ,
0: ਮੈਨੂੰ ਪਤਾ
1: ਸੁੰਦਰ ਜੀ, ਲਾਸਟ ਵੀਕਐਂਡ ਦਾ ਸ਼ੋਅ ਸੀ ਸਤਿੰਦਰ ਸਰਤਾਜ ਦਾ
0: ਜੀ,
1: ਮੈਂ ਖੁੱਲ੍ਹ ਕੇ ਗੱਲ ਕਰਨਾ, 9 ਵਜੇ
0: ਸ਼ੁਰੂ ਹੋਏ?
1: ਨਹੀਂ ਜੀ, ਨਹੀਂ ਨਹੀਂ, ਸ਼ੋਅ ਟਾਈਮ ਸਿਰ ਸ਼ੁਰੂ ਹੋ ਗਿਆ ਹੈ।
0: ਅੱਛਾ,
1: ਆਈ ਰਿਸਪੈਕਟ ਦੈਮ ਅ ਲੋਟ।
0: ਓਕੇ,
1: 9 ਵਜੇ ਤੱਕ ਲਾਈਨਾਂ ਬਾਹਰ ਲੱਗੀਆਂ ਆ।
0: ਵਾਓ,
1: ਅਸੀਂ ਰਾਤ ਨੂੰ ਐਨੂੰ 9 ਵਜੇ ਆ ਰਹੇ ਹਾਂ। ਹੁਣ ਸੁੰਦਰ ਜੀ ਜਦੋਂ ਤੁਸੀਂ 9 ਵਜੇ ਆ ਰਹੇ ਹਾਂ, 8 ਵਜੇ ਆ ਰਹੇ ਹਾਂ,
0: 8 ਵਜੇ
1: ਜਿਹੜੇ ਬੰਦੇ ਤੁਹਾਡੇ ਮੂਹਰੇ ਤੁਹਾਡੇ ਪਿੱਛੇ ਸਾਈਡਾਂ ਦੇ ਉੱਤੇ ਬੈਠੇ ਆ, ਸੁੰਦਰ ਜੀ ਕੀ ਹੋ ਰਿਹਾ ਉਸ ਟਾਈਮ?
0: ਉਸ ਟਾਈਮ 'ਤੇ ਉਹ ਡਿਸਟਰਬ ਹੋ ਰਿਹਾ,
1: ਡਿਸਟਰਬ ਹੋ ਰਿਹਾ ਸੁੰਦਰ ਜੀ। ਤੁਸੀਂ ਕਿਸੇ ਨਾਲ ਵਧੀਆ ਐਕਸਪੀਰੀਅੰਸ ਲੈਣ ਦੇ ਲਈ ਜਦੋਂ ਬੈਠੇ ਆ,
0: ਬਿਲਕੁਲ
1: ਸੁੰਦਰੀ, ਉਹ ਬਾਰ ਬਾਰ ਇੰਟਰਪਟ ਹੋ ਰਿਹਾ
0: ਜੀ, ਬਿਲਕੁਲ।
1: ਹੁਣ ਉਹਦੇ ਨਾਲ ਹੀ ਇੱਕ ਹੋਰ ਕਿੱਸਾ ਜੁੜਿਆ ਆ ਸਾਡੇ ਕਮਿਊਨਿਟੀ ਦੇ ਪੱਖੋਂ।
0: ਓਕੇ
1: ਸੁੰਦਰੀ, ਆਪਾਂ ਆਪਣੀ ਸੀਟ 'ਤੇ ਨਹੀਂ ਬੈਠਦੇ
0: ਜੀ,
1: ਲੇਡੀ ਇੱਦਾਂ ਖੜੀ ਇੱਦਾਂ ਟਿਕਟਾਂ ਵੱਲ ਦੇਖ ਰਹੀ ਆ, ਨਾਲ ਉਹਨਾਂ ਦੇ ਜੇ ਕੋਈ ਉਹਨਾਂ ਦਾ ਲਾਈਫ ਪਾਰਟਨਰ ਜਾਂ ਉਹਨਾਂ ਦਾ ਫਰੈਂਡ, ਹਸਬੈਂਡ, ਭਰਾ, ਜੋ ਵੀ
0: ਹੈ ਫੈਮਿਲੀ ਮੈਂਬਰ,
1: ਉਹਨਾਂ ਨੂੰ ਫੜਾ ਦਿੰਦੀ ਕਿ ਆਹ ਹੁਣ ਇਹਨਾਂ ਨੂੰ ਇੱਥੋਂ ਮੂਵ ਕਰਾ। ਅੱਛਾ, ਉਹ ਬੈਠੇ ਹੋਏ, ਮੈਂ ਕਈ ਜਗ੍ਹਾ ਜਿੱਥੇ ਅਸੀਂ ਬੈਠੇ ਸੀ ਕੌਂਸਰਟ ਦੇ ਉੱਤੇ, ਮੈਂ ਰਾਜ ਅਤੇ ਇੱਕ, ਹੁਣ ਤੁਸੀਂ ਸਹੀ ਜਗ੍ਹਾ ਨਹੀਂ ਬੈਠੇ, ਉਹ ਕਹਿ ਰਹੇ ਕਿ ਤੁਸੀਂ ਭਾਅ ਜੀ ਕਾਇੰਡਲੀ ਮੂਵ ਕਰ ਰਹੇ ਹੋ। ਉਹ ਮੂਹਰਿਓ ਜਵਾਬ 2-3, ਇੱਕ ਨਹੀਂ ਰੈਂਡਮਲੀ ਇਹ ਹੋਇਆ, ਉਹ ਕਹਿ ਰਿਹਾ ਤੁਸੀਂ ਇੱਥੇ ਬਹਿ ਜਾਓ,
0: ਹਾਂ ਵੀ ਉੱਥੇ ਬਹਿ ਜਾਓ ਮੇਰੀ ਜਗ੍ਹਾ 'ਤੇ।
1: ਹੁਣ ਉਹਨਾਂ ਨੂੰ ਕੀ ਪਤਾ ਕਿ ਇਹ ਜਗ੍ਹਾ ਉਹਨਾਂ ਦੀ ਆ ਜਾਂ ਨਹੀਂ,
0: ਕਿਸੇ ਹੋਰ ਦੀ ਆ। ਹਾਂ,
1: ਉਹ ਵਿਚਾਰੇ ਜਿੱਦਾਂ ਹੁਣ ਦੇਖੋ ਦੋਨੋਂ ਪਾਸੇ, ਇੱਕ ਤਾਂ ਤੁਸੀਂ ਲੇਟ ਆਏ ਆ, ਉਹ ਬੰਦਾ ਜਿੱਦਾਂ ਆ ਕੇ ਜਦੋਂ ਕਰ ਰਿਹਾ ਡਿਸਟਰਬੈਂਸ ਚੱਲ ਰਹੀ ਆ, ਖੜਾ ਹੋ ਗਿਆ, ਇੱਕ ਹੋਰ ਸੈਮੀ ਕਹਿੰਦੇ ਹੁੰਦੇ ਕੌਂਸਰਟ ਸ਼ੁਰੂ ਹੋ ਗਿਆ
0: ਜੀ।
1: ਸੁੰਦਰੀ, ਉਸ ਸੈਮੀ ਕੌਂਸਰਟ ਦੇ ਵਿੱਚ ਤੁਸੀਂ ਉਹਦਾ ਹਿੱਸਾ ਬਣ ਗਏ, ਉੱਧਰਲੇ ਪਾਸੇ ਸਰਤਾਜ ਤੁਹਾਨੂੰ ਮੈਲੋਡੀਅਸ ਸੌਂਗ ਸੁਣਾਉਣ ਦੀ ਕੋਸ਼ਿਸ਼ ਕਰ ਰਿਹਾ,
0: ਇੱਧਰ ਤੁਸੀਂ ਕੁਰਸੀਆਂ ਦੇ ਚੱਕਰ,
1: ਇੱਧਰਲੇ ਪਾਸੇ ਲੜਾਈ ਦੇ ਪੂਰੇ ਤੁਹਾਨੂੰ ਅਸਾਰ ਨਜ਼ਰ ਆ ਰਹੇ ਆ,
0: ਇਹ ਮੇਰੀ ਸੀਟ ਹੈ
1: ਕਿ ਮੇਰੀ ਸੀਟ ਹੈ। ਅੱਛਾ, ਜਦੋਂ ਖਾਸ ਕਰਕੇ ਸਾਡੀਆਂ ਭੈਣਾਂ ਉੱਥੇ ਆ ਸੁੰਦਰੀ
0: ਜੀ,
1: ਕਿੰਨੀ ਔਕਵਰਡ ਸਿਚੁਏਸ਼ਨ ਕਈ ਵਾਰੀ ਹੋ ਜਾਂਦੀ ਕਿ ਜੇ ਉੱਥੇ ਹੁਣ 4-5 ਯੰਗ ਏਜ ਦੇ ਸਟੂਡੈਂਟ ਜਾਂ ਆਇਓ ਸਾਡੇ ਨੌਜਵਾਨ ਉੱਥੇ ਬੈਠੇ, ਉਹਨਾਂ ਨੂੰ ਸੰਬੋਧਨ ਕਰਨਾ, ਕਹਿਣਾ ਕਿ ਵੀਰ ਤੁਸੀਂ ਮੂਵ ਕਰ ਦੋਗੇ, ਅਤੇ ਵੀਰ ਕਹਿ ਰਿਹਾ ਕਿ ਨਹੀਂ ਇੱਥੇ ਮੂਵ, ਤੁਸੀਂ ਇੱਧਰ ਬਹਿ ਜਾਓ,
0: ਇੱਧਰ ਬਹਿ ਜਾਓ।
1: ਆਈ ਐਮ ਜਸਟ ਟ੍ਰਾਇੰਗ ਟੂ ਸੇ ਕਿ ਇਸ ਫੈਕਟਰ ਦੇ ਵਿੱਚ ਟਾਈਮ ਸਿਰ ਟਿਕਟਾਂ ਤਾਂ ਲੈ ਲਈਆਂ
0: ਜੀ,
1: ਰਾਤ ਦੇ 9 ਵਜੇ ਆ ਕੇ ਕਦੋਂ ਘਰ ਪਹੁੰਚੋਗੇ ਤੁਸੀਂ ਫਿਰ?
0: ਓਬਵੀਅਸਲੀ ਲੇਟ ਹੀ ਹੋਏਗਾ,
1: ਪਰ ਉਸ ਤੋਂ ਇੰਪੋਰਟੈਂਟਲੀ ਜਿਹੜੇ ਬਾਕੀ ਦੇ ਬੈਠੇ ਆ ਸੁੰਦਰੀ, ਹੁਣ ਮੈਂ ਮਾਈਂਡ ਸੈੱਟ ਵੱਲ ਨੂੰ ਜਾ ਰਿਹਾ, ਸਾਡੇ ਬੱਚਿਆਂ ਦੇ ਉੱਤੇ, ਸਾਡੇ ਪਰਿਵਾਰਾਂ 'ਤੇ ਉਹਦਾ ਇਫੈਕਟ ਕੀ ਆ ਪੂਰਾ ਹੋਲ
0: ਜੀ?
1: ਉਹਦੇ ਵਿੱਚ ਦੋ ਫੈਕਟਰ ਬਹੁਤ ਇੰਪੋਰਟੈਂਟ ਆਉਂਦੇ ਆ।
0: ਓਕੇ,
1: ਬੰਦਾ ਸੋਚਣ 'ਤੇ ਮਜਬੂਰ ਹੋ ਜਾਂਦਾ ਕਿ ਅਗਲੀ ਵਾਰ ਆਈਏ ਜਾਂ ਨਾ।
0: ਬਿਲਕੁਲ,
1: ਜਦੋਂ ਤੁਸੀਂ ਬੈਠੇ ਕਈ ਵਾਰ ਬੰਦੇ ਤੋਂ ਰਹਿ ਨਹੀਂ ਹੁੰਦਾ, ਤੁਸੀਂ ਇਨਵੋਲਵ ਹੋ ਜਾਂਦੇ ਕਿੰਨੇ ਵੀਰ ਉਹਨਾਂ ਦੀ ਜਗ੍ਹਾ ਆ, ਤੁਸੀਂ ਕਹੋਗੇ ਕਿ ਨਹੀਂ?
0: ਬਿਲਕੁਲ,
1: ਪਰ ਤੁਸੀਂ ਇਹ ਸੋਚ ਕੇ ਤਾਂ ਨਹੀਂ ਨਾ ਸੁੰਦਰ ਜੀ ਆਏ ਕਿ ਮੈਂ ਇੱਦਾਂ ਇਨਵੋਲਵ ਹੋਣਾ ਸੀਗਾ। ਉਹਦੀ ਆਊਟਕਮ ਕੀ ਹੋਗੀ ਤੁਹਾਨੂੰ ਨਹੀਂ ਪਤਾ, ਤੁਹਾਡੇ ਨਾਲ ਵੀ ਪਰਿਵਾਰ ਬੈਠਾ ਆ, ਤੁਸੀਂ ਸਹੀ ਸਭ ਕੁਛ, ਪਰ ਦੂਸਰੇ ਪਾਸੇ ਇਹ ਵੀ ਸੋਚ ਰਹੇ ਕਿ ਭੈਣੇ ਤੂੰ ਇੰਨੀ ਲੇਟ, ਨਾ ਚਲੋ ਹੋ ਜਾਂਦਾ, ਪਰ ਇੱਕ ਨਹੀਂ ਭਰ ਕੇ ਲਾਈਨਾਂ ਉੱਥੇ ਆ ਰਹੀਆਂ।
0: ਬਿਲਕੁਲ
1: ਸੁੰਦਰ ਜੀ, ਇੱਕ ਜਿਹੜਾ ਹੋਰ ਫੈਕਟਰ ਬਹੁਤ ਜ਼ਿਆਦਾ ਆਪਣੀ ਕਮਿਊਨਿਟੀ ਦੇ ਵਿੱਚ ਨੁਕਸਾਨ ਪੈਦਾ ਕਰ ਰਿਹਾ
0: ਜੀ,
1: ਉਹ ਸ਼ਰਾਬ।
0: ਐਗਜੈਕਟਲੀ
1: ਸੁੰਦਰ ਜੀ, ਅੱਚੋ ਆਣੀ ਉੱਠ ਕੇ ਹਰ ਰੋਜ਼ ਵੀ ਪੀਂਦੇ ਹੋਣਗੇ ਆਪਾਂ
0: ਜੀ,
1: ਪਰ ਉਸ ਸਮੇਂ ਗੱਡੀ 'ਚ ਜਾਣਾ, ਡਿੱਗੀ ਖੋਲ੍ਹਣੀ ਆਪਾਂ,
0: ਹਾਂ
1: ਸਾਰਿਆਂ ਨੂੰ ਗਲਾਸ ਫੜਾਉਣੇ ਆ, ਅਲੀਗਲੀ ਕਾਰ ਪਾਰਕ 'ਚ ਅਸੀਂ ਡੱਪ ਕੇ ਕਿਉਂਕਿ ਉੱਥੇ ਪਰਿਵਾਰ ਅੰਦਰ ਆ,
0: ਬਿਲਕੁਲ ਫੈਮਿਲੀ
1: ਤੁਹਾਡੇ ਤੋਂ ਮੁਸ਼ਕ। ਜਦੋਂ ਤੁਸੀਂ ਮੁੜ ਕੇ ਆ ਕੇ ਬੈਠੇ ਨਾ ਸੁੰਦਰ ਜੀ, ਜੇ ਤੁਸੀਂ ਨਾਲ ਵਾਲੇ ਦੇ ਵਿੱਚ, ਨਾਲ ਵਾਲੇ ਦੇ ਪਰਿਵਾਰ ਬੈਠਾ ਆ,
0: ਫੈਮਿਲੀ
1: ਸੁੰਦਰ ਜੀ, ਮੈਂ ਇਕੱਲੀ ਦੱਸਾਂ, ਇਮੈਜਿਨ ਕਰੋ ਕਿ ਤੁਸੀਂ ਬੈਠੇ ਹੋ ਦੂਸਰੇ ਪਾਸੇ ਅਤੇ ਤੁਹਾਡੇ ਬੱਚੀ ਬੇਟਾ, ਉਹਨਾਂ ਨੇ ਗੱਡੀ 'ਚ ਪੁੱਛਣਾ ਮੰਮ ਵਾਟ ਇਜ਼ ਦਿਸ,
0: ਇਹ ਕੀ ਚੱਲ ਰਿਹਾ
1: ਅਤੇ ਸੁੰਦਰ ਜੀ ਤੁਸੀਂ ਕੀ ਕਹਿਣਾ ਕਿ ਇਹ ਵਰਥ ਹੈਗਾ ਕਿ ਮੈਂ ਆਪਣੇ ਨੈਕਸਟ ਟਾਈਮ ਬੱਚਿਆਂ ਨੂੰ ਇੱਦਾਂ ਲੈ ਕੇ ਆਵਾਂ?
0: ਇੱਕ ਨਾ ਤੇ ਜੀ ਸਾਡੇ ਲਿਸਨਰਸ ਹੈ ਬਲਜੀਤ ਸਿੰਘ ਜੋ ਕਿ ਕ੍ਰਾਈਸਟਚਰਚ ਤੋਂ, ਇਹਨਾਂ ਨੇ ਜੋ ਇੱਕ ਸਾਡੇ ਤੱਕ ਮੈਸੇਜ ਪਹੁੰਚਾਇਆ, ਇਹ ਕਹਿੰਦੇ ਹੈ ਕਿ ਵੀ ਮੈਂ

0: ਮਾਰਿਆ ਆਪਣੇ ਕੀ ਨਾਮ ਹੈ ਜਿਹੜੀ ਸਿੰਗਰ ਨੇ ਅਖਤਰ ਉਹ ਵੀ ਤੁਰੇ ਹੋ ਆ ਹਾਂਜੀ ਹੋਰ ਕਿੰਨੇ ਕੌਨਸਰਟ ਨੇ
1: ਬਿਲਕੁਲ
0: ਪਰ ਆਪਾਂ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਸੁੰਦਰ ਜੀ ਮੈਂ ਕਿਲੀ ਦੱਸਾਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਜਿਹੜੇ ਆ ਅਸੀਂ ਉਹਨਾਂ ਨੂੰ ਨਾਲ ਲੈ ਕੇ ਫੈਮਿਲੀ ਇਨਵਾਇਰਮੈਂਟ ਦੇ ਵਿੱਚ ਇਹ ਸ਼ੋਜ਼ ਦੇਖੀਏ ਸਾਡੀ ਮਦਦ ਕਰੋ ਮੈਂ ਇਹੀ ਕਹਿ ਸਕਦਾ ਸੁੰਦਰ ਜੀ
1: ਬਿਲਕੁਲ ਅਸੀਂ ਰਿਕੁਐਸਟ ਹੀ ਕਰ ਸਕਦੇ ਹਾਂ ਤੁਸੀਂ ਦੇਖੋ ਕਿ ਕਬੱਡੀ ਮੈਚ ਹੁੰਦੇ ਆ ਉੱਥੇ ਵੀ ਸ਼ਰਾਬਾਂ ਚੱਲਦੀਆਂ ਨੇ ਉੱਥੇ ਵੀ ਸਾਰਾ ਕੁਝ ਚੱਲਦੇ ਕੌਨਸਰਟਸ ਹੁੰਦੇ ਉੱਥੇ ਸ਼ਰਾਬਾਂ ਚੱਲਦੀਆਂ ਸੋ ਮੈਨੂੰ ਲੱਗਦਾ ਕਿ ਇਹਨਾਂ ਦੀ ਫੈਮਿਲੀਜ਼ ਇਹਨਾਂ ਦੇ ਘਰ ਦੇ ਵੀ ਕਿੰਨੇ ਲੇਡੀਜ਼ ਖਾਸ ਕਰਕੇ ਕਹਿੰਦੀਆਂ ਆਉਣੀਆਂ ਵੀ ਕਿੱਥੇ ਸ਼ਰਾਬ ਪੀ ਕੇ ਕੌਨਸਰਟ 'ਚ ਜਾਣਾ ਇੰਜੋਏ ਕਰੋ ਤੋ ਮੈਨੂੰ ਲੱਗਦਾ ਇਹਨਾਂ ਦੇ ਸ਼ਰਾਬ ਪੀਤੇ ਤੋਂ ਬਿਨਾਂ ਕੋਈ ਵੀ ਚੀਜ਼ ਇੰਜੋਏ ਨਹੀਂ ਹੁੰਦੀ
0: ਸੁੰਦਰੀ ਜੇ ਆਪਾਂ ਰੋਕ ਲਈਏ ਉਸਨੂੰ
1: ਜੀ
0: ਤੁਸੀਂ ਕੌਨਸਰਟ ਦੇ ਫਿਨਿਸ਼ ਵੀ ਤਾਂ ਰਿਲੈਕਸ ਕਰ ਸਕਦੇ ਹਾਂ
1: ਆਫਟਰ ਹਾਂ
0: ਪਰ ਤੁਹਾਡਾ ਬ੍ਰੈਂਡ ਤੁਹਾਡਾ ਬ੍ਰੈਂਡ ਆਪਣਾ ਇੰਡੀਵਿਜੁਅਲ ਤੁਸੀਂ ਉਹਨੂੰ ਦਾ ਤੇ ਲਾ ਕੇ ਡੱਕ ਕੇ ਜਦੋਂ ਅੰਦਰ ਜਾਂਦੇ ਹਾਂ ਨਾ ਜਿਹਦੇ ਲਾਗਿਓਂ ਦੀ ਮੁਸ਼ਕ ਤੁਰਿਆ ਜਾਂਦਾ ਜਿਹਦੇ ਲਾਗਿਓਂ ਦੀ ਉਹ ਮੁਸ਼ਕ ਤੁਰਿਆ ਜਾਂਦਾ ਸ਼ਰਾਬ ਦਾ ਸੁੰਦਰ ਜੀ ਉਸ ਦੇ ਮਨ 'ਚ ਦਿਮਾਗ ਦੇ ਵਿੱਚ ਜਿੱਥੇ ਲਿਖਿਆ ਕਿ ਐਲਕੋਹਲ ਫਰੀ ਇਵੈਂਟ ਆ ਤੁਸੀਂ ਬਿਲਕੁਲ
1: ਬਿਲਕੁਲ
0: ਸੁੰਦਰੀ ਮੈਨੂੰ ਹੁਣ ਇੰਪੋਰਟੈਂਟ ਆ ਆਹ ਗੱਲ ਮੇਰਾ ਐਨਾਲਿਸਿਸ ਥੋੜ੍ਹਾ ਨਾ ਡੀਪਰ ਕਰਨਾ ਚਾਹੁੰਦਾ ਇਹ ਆਪਣੀ ਹੀ ਕਮਿਊਨਿਟੀ 'ਚ ਕਿਉਂ ਆ ਮੈਂ ਹੁਣ ਇੱਥੇ ਆਉਣਾ ਚਾਹੁੰਦਾ ਗੁਜਰਾਤੀਆਂ ਦੇ ਕੌਨਸਰਟ ਆ ਮੇਨ ਸਟ੍ਰੀਮ ਭਾਈਚਾਰੇ 'ਚ ਬੋਲੀਵੁੱਡ ਦੇ ਕੌਨਸਰਟ ਆ ਨਹੀਂ ਹੁੰਦਾ ਸੁੰਦਰ ਜੀ ਸ਼ਰਾਬ ਦਾ ਸੇਵਨ ਇੱਦਾਂ ਹੂਤ ਇੱਦਾਂ ਚੀਕਾਂ ਲਲਕਾਰੇ ਮੈਂ ਰਾਬਿਆਂ ਦਿਖਾਲਣ ਦੇ ਲਈ ਨਹੀਂ ਦੁਹਾਈਆਂ ਮਾਰੀਆਂ ਜਾਂਦੀਆਂ ਬਾਰ ਬਾਰ ਟਿਕਾ ਹੈ ਨਹੀਂ ਉੱਠ ਉੱਠ ਕੇ ਮੈਂ ਕਿਉਂ ਆ ਸੁੰਦਰੀ ਇਹ ਇੰਪੋਰਟੈਂਟ ਆ ਸਵਾਲ ਅਵਸਥਾ ਸਾਡੀ ਜਿਹੜੀ ਆ ਸਾਡਾ ਸਾਡੀ ਪਰਵਰਿਸ਼ ਸਾਡੇ ਪੱਖੋਂ ਸੋਚਣ ਦੀ ਸ਼ਕਤੀ
1: ਜੀ
0: ਅਤੇ ਫਿਰ ਟੁਕਣ ਦੀ ਸਮਰੱਥਾ ਸੋਚਣ ਦੀ ਸ਼ਕਤੀ ਅਤੇ ਟੁਕਣ ਦੀ ਸਮਰੱਥਾ
1: ਜੀ
0: ਕਿਸੇ ਨਾਲ ਘੱਟ ਨਹੀਂ ਹੈਗੀ
1: ਬਿਲਕੁਲ
0: ਪਰ ਇਹ ਕਿਉਂ ਆ ਕਿ ਕੌਨਸਰਟਸ ਅਤੇ ਬਹੁਤੇ ਪਰਿਵਾਰਾਂ ਨੇ ਫਿਲਮਾਂ ਵੀ ਦੇਖਣੀਆਂ ਬੰਦ ਕਰ ਦਿੱਤੀਆਂ
1: ਇਸੇ ਕਰਕੇ ਜੀ ਰੀਜ਼ਨ
0: ਫੈਕਟਰ ਜੇ ਸਾਡੇ ਕੰਟਰੋਲ 'ਚ ਨਹੀਂ ਤਾਂ ਅਸੀਂ ਟਿਕਟ ਲੈ ਕੇ ਬੈਠੇ ਹਾਂ ਹੁਣ ਮੈਂ ਇਹਦਾ ਕ੍ਰੋਸ ਤੁਹਾਡੇ ਪਰਲੇ ਪਾਸਿਓਂ ਲੈ ਕੇ ਜਾਂਦਾ ਗੋਰਿਆਂ ਦੀ ਫਿਲਮ ਨਾਲ ਵਾਲੇ ਸਿਨੇਮੇ ਘਰ ਦੇ ਵਿੱਚ ਲੱਗੀ ਆ ਜਿੱਥੇ ਤੁਸੀਂ ਦੇਖ ਰਹੇ ਉੱਥੋਂ ਉਹੀ ਬੰਦੇ ਜੋ ਉੱਠ ਕੇ ਉਸ ਸਿਨੇਮੇ ਦੇ ਵਿੱਚ ਬਹਿ ਜਾਂਦੇ ਆ ਚੁੱਪ
1: ਬਿਲਕੁਲ
0: ਬਿਹੇਵੀਅਰ ਚੇਂਜ ਸੁੰਦਰ ਜੀ ਅਸੀਂ ਵੀ ਤਾਂ ਸਾਰੇ ਇਨਸਾਨ ਹਾਂ ਅਸੀਂ ਵੀ ਤਾਂ ਪਰਿਵਾਰਾਂ ਦੇ ਵਿੱਚ ਜੂਝਦੇ ਹੋਏ
1: ਬਿਲਕੁਲ
0: ਖੁਸ਼ੀ ਲੈਣ ਦੇ ਲਈ ਕੌਨਸਰਟਾਂ ਦੇ ਵਿੱਚ ਸ਼ੋਜ਼ ਦੇ ਵਿੱਚ ਪਰਿਵਾਰ ਦੇ ਨਾਲ ਰਿਸਕ ਲੈ ਕੇ
1: ਜਾਂਦੇ ਹਾਂ ਦੇਖਦੇ ਹਾਂ
0: ਅਤੇ ਇੰਜੋਇਮੈਂਟ ਕਰਨਾ ਚਾਹੁੰਦੇ ਹਾਂ
1: ਬਿਲਕੁਲ
0: ਇਹ ਗੁਨਾਹ ਆ ਸੁੰਦਰ ਜੀ ਕੋਈ
1: ਸਹੀ ਕਹਿ ਰਹੇ ਹੋ ਤੁਸੀਂ ਮਤਲਬ ਜਿਹੜੇ ਹੁਣ ਫੈਮਿਲੀ ਇੱਕ ਗਈ ਹੋਈ ਆ ਆਪਣੇ ਬੱਚਿਆਂ ਨੂੰ ਲੈ ਕੇ ਵੀ ਆ ਜਾਓ ਤੁਹਾਨੂੰ ਆ ਸਿੰਗਰ ਪੰਜਾਬ ਦੇ ਜਿਹੜੇ ਤੁਸੀਂ ਗਾਣੇ ਸੁਣਦੇ ਰਹਿੰਦੇ ਹੋ ਯੂਟਿਊਬ ਦੇ ਉੱਤੇ ਅਤੇ ਟਿਕਟਸ ਬਾਏ ਕਰਦੇ ਪੈਸਾ ਖਰਚ ਕੇ ਅਗਰ ਕੋਈ ਫੈਮਿਲੀ ਜਾਂਦੀ ਹੈ ਤਾਂ ਉੱਥੇ ਤੁਹਾਨੂੰ ਫਿਰ ਇਸ ਤਰ੍ਹਾਂ ਦਾ ਮਾਹੌਲ ਜਦੋਂ ਦੇਖਣ ਨੂੰ ਮਿਲਦਾ ਤਾਂ ਕਿੰਨੀ ਮਤਲਬ ਮਾਯੂਸੀ ਹੁੰਦੀ ਹੈ
0: ਸੁੰਦਰ ਜੀ ਸ਼ਰਾਬ ਨੂੰ ਇੰਨਾ ਨੋਰਮਲਾਈਜ਼ ਅਸੀਂ ਕਰ ਲਿਆ ਅਸੀਂ ਉਂਗਲੀ ਨਹੀਂ ਚੱਕਦੇ ਇਸ ਦੇ ਉੱਤੇ ਚੱਕਣਾ ਸਾਡਾ ਫਰਜ਼ ਬਣਦਾ ਸੁੰਦਰ ਜੀ
1: ਜੀ
0: ਮੈਂ ਇੰਪੋਰਟੈਂਟ ਇੱਕ ਗੱਲ ਕਹਾਂ ਇਸ ਦੇ ਨਾਲ ਸਾਡੀ ਸਾਰੀ ਜਿਹੜੀ ਸੁਸਾਇਟੀ ਆ ਉਸ ਦੇ ਉੱਤੇ ਰਿਫਲੈਕਸ਼ਨ ਆ
1: ਜੀ
0: ਜੇ ਅਸੀਂ ਆਪਣੇ ਬੱਚੇ ਨੂੰ ਇੰਸਪਾਇਰ ਨਾ ਕਰ ਸਕੇ ਅਸੀਂ ਅਗਲੀ ਪੀੜ੍ਹੀ ਗਵਾਲੇ
1: ਬਿਲਕੁਲ
0: ਸੁੰਦਰੀ ਇਨਵੈਸਟਮੈਂਟਾਂ ਸਾਰੀਆਂ ਕਰਦਿਆਂ ਹੱਡ ਤੋੜਦਿਆਂ ਲਹੂ ਪਿੰਜਵੀ ਜਿਹੜੀ ਸਾਡੀ ਮਿਹਨਤ ਆ
1: ਜੀ
0: ਕਿੱਧਰ ਜਾਊਗੀ
1: ਬੇਕਾਰ ਉਹ ਮਿਹਨਤ ਸਾਡੀ ਜਿਹੜੀ ਕੀਤੀ ਹੋਈ ਹੈ ਬੇਕਾਰ
0: ਸੁੰਦਰ ਜੀ ਸਾਡਾ ਹਾਈ ਟਾਈਮ ਆ ਕਮਿਊਨਿਟੀ ਵਧੀ ਆ ਸਾਰਿਆਂ ਨੂੰ ਜੀ ਆਇਆਂ ਨੂੰ

0: ਅਸੀਂ ਚਾਹੁੰਦੇ ਹਾਂ ਉਹ ਵੀ ਖੁਸ਼ੀ ਖੁਸ਼ੀ ਘਰ ਨੂੰ ਜਾਣ
1: ਜੀ,
0: ਪਰ ਸਲੀਕਾ
1: ਥੋੜ੍ਹਾ ਬਦਲਣਾ ਚਾਹੀਦਾ ਇਹ ਚੀਜ਼ਾਂ ਨੂੰ,
0: ਅਤੇ ਦੂਸਰਿਆਂ ਦੇ ਬਾਰੇ ਸੋਚਣਾ ਕੀ ਇੰਪੋਰਟੈਂਟ ਨੇ, ਇਹ ਸਮਾਜ ਦਾ ਹਿੱਸਾ ਨੇ। ਇਹ ਕੋਈ ਸੁੰਦਰੀ ਕੋਇੰਸੀਡੈਂਸ ਨਹੀਂ ਕਿ ਇੰਟਰਨਲ ਅਫੇਅਰ ਮਿਨਿਸਟਰ ਜਿਹੜੀ ਆ ਬਰੁਕ ਵੈਨ ਹੈਲਡਨ ਕਹਿੰਦੀ ਜਦੋਂ ਸਿਟੀਜ਼ਨਸ਼ਿਪ ਦੇਣੀ ਆ ਨਾ ਤੁਹਾਨੂੰ,
1: ਟੈਸਟ ਚੱਕੋ,
0: ਟੈਸਟ ਦੇ ਵਿੱਚ ਆ ਸਦਾਚਾਰ ਦੇ ਆਹ ਚੀਜ਼ਾਂ, ਹਿਊਮਨ ਰਾਈਟਸ, ਵੁਮਨਸ ਰਾਈਟਸ, ਇਸ ਮੁਲਕ ਦੇ ਕਾਨੂੰਨ ਕਹਿ ਦੇ, ਕਹਿੰਦੇ ਹੁੰਦੇ ਐਕਸਪਲੋਇਟੇਸ਼ਨ, ਆਪਣੇ ਆਹ ਸਾਰੇ ਜਾਣ ਕੇ 75% ਪਾਸ ਕਰੋ। ਮੈਂ ਇੱਕ ਪਰਟੀਕੁਲਰ ਕਮਿਊਨਿਟੀ ਨਹੀਂ ਪਰ ਰੂਲ ਅਗਲਿਆਂ ਨੇ ਮਹਿਸੂਸ ਕੀਤਾ
1: ਇਸ ਚੀਜ਼ ਨੂੰ
0: ਕਿ ਨਿਊਜ਼ੀਲੈਂਡ ਵੇ ਆਫ ਲਾਈਫ ਵੈਲਿਊਜ਼ ਜਿਹੜੀਆਂ ਉਹਨਾਂ ਦੀ ਤਾਂ ਕਦਰ ਹੀ ਨਹੀਂ ਕਰਦੇ ਇਹੋ ਬੰਦੇ। ਸੁੰਦਰੀ ਜਦੋਂ ਆਪਾਂ ਲੇਟ ਆ ਰਹੇ ਹਾਂ ਅਤੇ ਇੰਨਾ ਪ੍ਰੈਸ਼ਰ ਇੱਕ ਟਾਈਮ ਪੈਂਦਾ ਨਾ, ਜਿਹੜੇ ਔਰਗਨਾਈਜ਼ਰਸ ਆ ਉਹਨਾਂ ਦੀ ਦੋ ਦੋ ਤਿੰਨ ਤਿੰਨ ਮਹੀਨੇ ਹੋਈ ਉਹ ਮਿਹਨਤ ਉਸ ਟਾਈਮ ਸਾਰੀ ਦਾਅ ਦੇ ਉੱਤੇ ਲੱਗੀ ਹੁੰਦੀ ਆ, ਉਹਨਾਂ ਦੇ ਪਰਿਵਾਰ ਵੀ ਉੱਥੇ ਦੇਖ ਰਹੇ ਹੁੰਦੇ ਜਿੱਦਾਂ ਤੁਸੀਂ ਉਹਨਾਂ ਨਾਲ ਡੀਲ ਕਰ ਰਹੇ ਹੁੰਦੇ ਆ, ਉਹਨਾਂ ਦੇ ਬੱਚੇ ਦੇਖ ਰਹੇ ਹੁੰਦੇ ਆ, ਬਾਕੀ ਸਮਾਜ ਦੇਖ ਰਿਹਾ ਹੁੰਦਾ ਕਿ ਆਪਾਂ ਜਿਹਨਾਂ ਰਿਸਕ ਟੇਕਰ ਤੁਹਾਨੂੰ ਇੰਨੀ ਵਧੀਆ ਇਵੈਂਟ ਲੈ ਖੜੀ ਕਰਤੀ ਉਸ ਨਾਲ ਆਪਾਂ ਬਿਹੇਵ ਕਿੱਦਾਂ ਕਰ ਰਹੇ ਹਾਂ। ਕਿ ਬਹੁਤ ਵਾਰ ਇੱਦਾਂ ਵੀ ਹੁੰਦਾ ਸੁੰਦਰੀ, ਜਿੱਦਾਂ ਕਿ ਮੈਂ ਸਤਿੰਦਰ ਸਰਤਾਜ 'ਤੇ ਦੇਖਿਆ
1: ਜੀ,
0: ਹੁਣ ਮੈਂ ਵਾਪਸ ਲੈ ਕੇ ਆਉਣਾ ਇੱਕ ਪਲ ਨੂੰ, ਕਿਉਂਕਿ ਫਿਲਮ ਦੁਰੰਦਰ 2 ਦੇ ਵਿੱਚ ਸਤਿੰਦਰ ਸਰਤਾਜ ਦਾ ਗਾਣਾ ਹਿੱਟ ਹੋ ਗਿਆ, ਨੌਨ ਪੰਜਾਬੀਆਂ ਦੀ ਜਿਗਿਆਸਾ ਵੱਧ ਗਈ, ਉਹਨਾਂ ਨੇ ਕਿਹਾ ਕਿ ਵਾਓ ਜੇ ਬੰਦਾ ਇੱਦਾਂ ਗਾਉਂਦਾ ਇਹਦੇ ਬਾਕੀ ਦਾ ਲਾਈਵ ਕੌਨਸਰਟ ਅਸੀਂ ਜਿੱਦਾਂ ਬਾਕੀਆਂ ਦੇ ਜਾਂਦੇ ਕਿੰਨਾ ਵਧੀਆ ਹੋਊਗਾ ਅਸੀਂ ਜਾਣਾ। ਸੁੰਦਰੀ ਮੈਂ ਬਹੁਤ ਪਰਿਵਾਰਾਂ ਦੀ ਡਿਸਅਪੋਇੰਟਮੈਂਟ ਅੱਖਾਂ ਦੇ ਵਿੱਚ ਉਹਨਾਂ ਦੇ ਬੋਡੀ ਐਕਸ਼ਨ ਦੇ ਵਿੱਚ ਹੁੰਦਿਆਂ ਨਜ਼ਰ ਆ ਰਹੀ ਸੀ ਸਾਨੂੰ ਜੱਜ ਕਰਦਿਆਂ। ਜੇ ਆਪਾਂ ਕਹਿ ਲਈਏ ਨਾ ਕਿ ਇਹਦੇ ਵਿੱਚ ਕਈ ਤਾਂ ਢੀਠ ਆ, ਲੈ ਮੀ ਟੈਲ ਯੂ ਵਨ ਥਿੰਗ, ਇੱਦਾਂ ਦੇ 50 ਸ਼ਬਦ ਵਰਤ ਲਓ ਆਊਟਕਮ ਅਖੀਰ ਦੇ ਵਿੱਚ ਚੰਗੀ ਨਹੀਂ ਆ ਇਹਦੀ। ਇਟ ਡਸਨਟ,
1: ਬਿਲਕੁਲ
0: ਸੁੰਦਰੀ, ਕੌਨਸਰਟਸ ਕਾਫੀ ਆਉਣੇ ਆ,
1: ਬਿਲਕੁਲ ਔਨ ਦ ਵੇ,
0: ਅਤੇ ਮੇਰੀ ਰਿਕੁਐਸਟ ਆ ਆਪਾਂ ਮਾਹੌਲ ਉਹ ਸਿਰਜੀਏ ਜਿਹਦੇ ਵਿੱਚ ਤੁਹਾਡੀ ਮਦਰ, ਤੁਹਾਡੀ ਵਾਈਫ, ਤੁਹਾਡੀ ਬੱਚੀ,
1: ਬਿਲਕੁਲ
0: ਤੁਹਾਡੀ ਭੈਣ ਜਿਹੜੀ ਆ ਫਖਰ ਦੇ ਨਾਲ ਬੇਟਾ ਕਹਿ ਸਕੇ ਡੈਡ ਮੰਮ
1: ਜੀ,
0: ਦੈਟ ਵਾਜ਼ ਅ ਗੁੱਡ ਕੌਨਸਰਟ,
1: ਬਿਲਕੁਲ
0: ਥੈਂਕ ਯੂ ਫੋਰ ਟੇਕਿੰਗ ਮੀ ਦੇਅਰ, ਮੈਂ ਥੈਂਕ ਯੂ ਕਰਦੀ ਹਾਂ ਕਿ ਤੁਸੀਂ ਰਾਈਟ ਡਿਸੀਜਨ ਬਣਾਇਆ ਮੈਨੂੰ ਨਾਲ ਲੈ ਕੇ
1: ਜਾਣ ਦਾ, ਬਿਲਕੁਲ ਜੀ। ਸੋ ਆਉਣ ਵਾਲੇ ਕੌਨਸਰਟਸ ਦੇ ਵਿੱਚ ਹੁਣ ਇਹ ਹੈ ਕਿ ਅਸੀਂ ਇਹੀ ਰਿਕੁਐਸਟ ਕਰ ਸਕਦੇ ਹਾਂ ਕਿ ਇਹਨੂੰ ਸਕਸੈਸਫੁਲ ਬਣਾਓ, ਸਾਥ ਦਿਓ, ਸਪੋਰਟ ਕਰੋ, ਅਤੇ ਅਲਕੋਹਲ ਫਰੀ ਕੌਨਸਰਟਸ ਬੱਚਿਆਂ ਨੂੰ ਲਿਜਾ ਕੇ ਤੁਸੀਂ ਇਹ ਪ੍ਰੂਵ ਕਰੋ ਕਿ ਅਸੀਂ ਵੀ ਜਿਹੜੀਆਂ ਇੱਦਾਂ ਦੇ ਕੌਨਸਰਟਸ ਦੇ ਵਿੱਚ ਤੁਹਾਨੂੰ ਲਿਜਾ ਸਕਦੇ ਹਾਂ, ਨਾ ਕਿ ਬਾਅਦ ਵਿੱਚ ਬੱਚੇ ਕਹਿਣ ਕਿ ਨਹੀਂ ਜਾਣਾ ਅਸੀਂ ਇੱਦਾਂ ਦੇ ਕੌਨਸਰਟ 'ਤੇ।
0: ਬਿਲਕੁਲ, ਥੈਂਕ ਯੂ ਜੀ ਸੁੰਦਰੀ, ਅਸੀਂ ਵੀ ਭਰਾਵਾਂ ਜਿਹੜੇ ਪਹਿਲੋਂ ਦੇ ਆਏ ਹਾਂ ਸਾਰੇ, ਅਸੀਂ ਵੀ ਆਪਣੇ ਪਰਿਵਾਰਾਂ ਨਾਲ ਮਾਨਣਾ ਚਾਹੁੰਦੇ ਹਾਂ,
1: ਬਿਲਕੁਲ।
0: ਸੋ ਰਿਕੁਐਸਟ ਆ, ਅਤੇ ਇਸ ਦੇ ਪੱਖੋਂ ਸੁਜੈਸ਼ਨਸ ਕਿੱਦਾਂ ਬੈਟਰ ਹੋ ਸਕਦੀ ਆ, ਅਤੇ ਲਾਸਟ 'ਚ ਮੈਂ ਇੱਕ ਗੱਲ ਕਹਿਣੀ ਆ, ਜੇ ਕੋਈ ਔਰਗਨਾਈਜ਼ਰ ਵਧੀਆ ਕੌਨਸਰਟ ਕਰਦਾ ਨਾ ਉਹਨੂੰ ਫੀਡਬੈਕ ਜ਼ਰੂਰ ਦਿਓ, ਨੰਬਰ ਪੋਸਟਾਂ ਦੇ ਹੁੰਦੇ ਆ, ਥੈਂਕ ਯੂ ਫੋਰ ਬ੍ਰਿੰਗਿੰਗ ਅ ਗੁੱਡ ਕੌਨਸਰਟ,
1: ਬਿਲਕੁਲ ਜੀ,
0: ਹੌਸਲਾ ਵਾਧਾ, ਰਿਸਕ ਲਿਆ ਹੁੰਦਾ, ਪਰਿਵਾਰ ਦੇ ਟਾਈਮ ਹਜ਼ਾਰਾਂ ਘੰਟੇ ਲਾਏ ਹੁੰਦੇ ਆ। ਆਪਾਂ ਕਹੀਏ, ਮੈਂ ਲਾਸਟ ਵਰਡ ਕਹਿੰਦਾ ਕਿ ਉਹ ਕਵੇ
1: ਜੀ,
0: ਮੈਂ ਆਪਣੀ ਕਮਿਊਨਿਟੀ ਨੂੰ ਕੌਨਸਰਟ ਲਿਆਉਂਦਿਆਂ ਮਾਣ ਮਹਿਸੂਸ ਕਰਦਾ,
1: ਬਿਲਕੁਲ ਜੀ,
0: ਉੱਥੇ ਤੱਕ ਪਹੁੰਚੀਏ,
1: ਬਿਲਕੁਲ ਜੀ, ਥੈਂਕ ਯੂ, ਸ਼ੁਕਰੀਆ ਨਤੇ ਜੀ। ਸੋ ਇਹ ਅੱਜ ਦੀਆਂ ਮੁੱਦੇ ਦੇ ਉੱਤੇ ਗੱਲਬਾਤ ਹੋ ਰਹੀ ਸੀ ਕਿ ਕੌਨਸਰਟਸ ਕਿਹੋ ਜਿਹੇ ਹੋਣੇ ਚਾਹੀਦੇ, ਅਤੇ ਕੌਨਸਰਟ ਦੇ ਵਿੱਚ ਸਾਡਾ ਬਿਹੇਵੀਅਰ ਯਾਨੀ ਕਿ ਸਾਡਾ ਰਵੱਈਆ ਕਿੱਦਾਂ ਦਾ ਹੋਣਾ ਚਾਹੀਦਾ ਹੈ। ਸੋ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਅੱਜ ਦੀ ਇੱਕ ਖਾਸ ਹੋਰ ਮੁਲਾਕਾਤ ਬਾਕੀ ਹੈ 10 ਵਜੇ ਦੇ ਟਾਈਮ 'ਚ। ਇੱਕ ਤੋਂ ਬਾਅਦ ਅਸੀਂ ਅੱਜ ਇੱਕ ਖਾਸ ਮਹਿਮਾਨ ਨੂੰ ਸਟੂਡੀਓ ਦੇ ਵਿੱਚ ਬੁਲਾਇਆ ਹੈ, ਸੋ ਉਹਨਾਂ ਦੇ ਨਾਲ ਵੀ ਗੱਲਬਾਤ ਅਸੀਂ ਜ਼ਰੂਰ ਕਰਾਂਗੇ। ਮੁਸਕਾਨ ਟਰੱਸਟ ਤੋਂ ਨੰਦਿਤਾ ਜੀ ਇੱਥੇ ਪਹੁੰਚ ਚੁੱਕੇ ਹੈ, ਸੋ ਉਹਨਾਂ ਦੇ ਨਾਲ ਗੱਲਬਾਤ ਹੋਏਗੀ ਬ੍ਰੇਕ ਤੋਂ ਬਾਅਦ।
2: ਈਸਟਰਨ ਕੋਰੀਅਨ ਆਟੋ ਸਪੇਅਰਸ ਪ੍ਰਾਊਡ ਮੈਂਬਰ ਆਫ ਪਾਰਟਸ ਕਨੈਕਸ਼ਨ।
3: ਇੱਥੇ ਤੁਸੀਂ ਹੁੰਡਾਈ, ਡੇਵੂ, ਕੀਆ ਅਤੇ ਸੈਂਗਯੋਂਗ ਗੱਡੀਆਂ ਦੇ ਨਵੇਂ ਅਤੇ ਯੂਜ਼ ਸਪੇਅਰ ਪਾਰਟ ਬਹੁਤ ਹੀ ਰੀਜ਼ਨੇਬਲ ਕੀਮਤਾਂ ਵਿੱਚ ਪ੍ਰਾਪਤ ਕਰ ਸਕਦੇ ਹੋ।
4: ਫੁੱਲ ਮਕੈਨੀਕਲ ਰਿਪੇਅਰਸ ਅਤੇ ਵਾਰੰਟ ਆਫ ਫਿਟਨੈਸ ਸੰਬੰਧਿਤ ਭਰੋਸੇਯੋਗ ਸੇਵਾਵਾਂ ਪ੍ਰਦਾਨ ਕਰਦੇ ਨੇ। ਕ੍ਰਿਸਮਸ ਸਪੈਸ਼ਲਸ, ਟਾਇਰਾਂ ਦੀ ਕੀਮਤ ਸਿਰਫ $25 ਤੋਂ। ਨੰਬਰ 19 ਬੇਟਸ ਰੋਡ,
3: ਫੋਨ 2585210।
4: ਈਮੇਲ ਕਰ ਸਕਦੇ ਹੋ auckland carspares@extra.co.nz।
2: ਈਸਟਰਨ ਕੋਰੀਅਨ ਆਟੋ ਸਪੇਅਰਸ।
5: ਯਾਰ, ਕੱਲ ਇੱਕ ਚੱਕਰ ਪੈ ਗਿਆ ਤੇ ਪੁਲਿਸ ਨੇ ਹੁਣ ਇੰਟਰਵਿਊ ਲਈ ਬੁਲਾ ਲਿਆ, ਸਮਝ ਨਹੀਂ ਆ ਰਿਹਾ ਕਿ ਕੀ ਕਹਿਣਾ।
6: ਓ ਕੋਈ ਨਾ, ਤੂੰ ਫੋਨ ਮਿਲਾ ਤੇ ਟੈਨਸ਼ਨ ਘਟਾ, ਗੁੱਲ ਲਾਅ ਕੋਲ ਜਾ। ਗੁੱਲ ਲਾਅ ਦੇ ਬੈਰਿਸਟਰ ਗੁੱਲ ਕੇਸਰਾਨੀ, ਜਿਨ੍ਹਾਂ ਕੋਲ ਹੈ 20 ਸਾਲ ਤੋਂ ਵੱਧ ਦਾ ਤਜਰਬਾ। ਫੈਮਿਲੀ ਵਾਇਲੈਂਸ, ਟ੍ਰੈਫਿਕ, ਡਰਿੰਕ ਐਂਡ ਡਰਾਈਵ, ਸੈਕਸੁਅਲ ਅਸਾਲਟ, ਡਰੱਗਸ ਡਿਸਹੋਨੈਸਟੀ, ਫਰਾਡ, ਮਿਸਕੰਡਕਟ ਜਾਂ ਫਿਰ ਨਿਊਜ਼ੀਲੈਂਡ ਪੁਲਿਸ ਦੀ ਇਨਵੈਸਟੀਗੇਸ਼ਨ, ਇਹ ਤੁਹਾਡੇ ਹਰ ਤਰ੍ਹਾਂ ਦੇ ਕਾਨੂੰਨੀ ਮਸਲੇ ਦੇ ਦੇਣਗੇ ਹੱਲ, ਉਹ ਵੀ ਬਿਨਾਂ ਕਿਸੇ ਢਿੱਲ।
5: ਇਹ 9 ਸਾਲ ਨਿਊਜ਼ੀਲੈਂਡ ਪੁਲਿਸ ਦੇ ਸੀਨੀਅਰ ਪ੍ਰੋਸੀਕਿਊਟਰ ਰਹਿ ਚੁੱਕੇ ਨੇ।
6: ਕਾਲ ਬੈਰਿਸਟਰ ਫਾਰੂਕ ਗੁਲ ਕੇਸਰਾਨੀ 02233508720।
7: ਹਲਵਾਈ ਸਵੀਟਸ ਐਂਡ ਰੈਸਟੋਰੈਂਟ, ਅਸਲੀ ਇੰਡੀਅਨ ਫਲੇਵਰਸ ਨਿਊਜ਼ੀਲੈਂਡ ਸਟਾਈਲ ਵਿੱਚ।
8: ਡਾਈਨਿੰਗ ਦਾ ਮਜ਼ਾ ਲਓ ਹਲਵਾਈ ਤੇ। ਫਰੈਸ਼ ਸਵੀਟਸ, ਸਨੈਕਸ, ਚਾਟ, ਇੰਡੋ ਚਾਈਨੀਜ਼ ਐਂਡ ਸਾਊਥ ਇੰਡੀਅਨ ਮੈਨੂ ਵੀ ਅਵੇਲੇਬਲ ਹੈ। 100% ਨਿਊਜ਼ੀਲੈਂਡ ਮੇਡ ਸਵੀਟਸ, ਡੇਲੀ ਲਾਈਵ ਜਲੇਬੀ ਸਟਾਲ 2 to 9 ਵਜੇ ਤੱਕ, ਲੰਚ ਟੂ ਡਿਨਰ, ਥਾਲੀ ਆਪਸ਼ਨਸ ਆਲਵੇਜ਼ ਰੈਡੀ, 120 ਬੰਦਿਆਂ ਦਾ ਪਾਰਟੀ ਹਾਲ ਵੀ ਅਵੇਲੇਬਲ, ਅਤੇ ਵੈਜ ਐਂਡ ਨਾਨ ਵੈਜ ਕੇਟਰਿੰਗ ਵੀ ਕਰਦੇ ਨੇ, ਇਨਡੋਰ ਜਾਂ ਆਊਟਡੋਰ। ਵਿਜ਼ਿਟ ਕਰੋ ਹਲਵਾਈ ਪਾਪਾ ਟੋਏ ਟੋਏ, 204 Great South Road, ਜਾਂ ਹਲਵਾਈ ਹੈਮਿਲਟਨ, 829 ਵਿਕਟੋਰੀਆ ਸਟਰੀਟ।
9: ਧਿਆਨ ਨਾਲ ਸੁਣੋ ਸਾਊਥ ਆਕਲੈਂਡ ਵਾਲਿਓ, ਸਾਊਥ ਆਕਲੈਂਡ ਮੋਟਰਸ ਲੈ ਕੇ ਆਇਆ ਹੈ ਬਿਗੈਸਟ ਸੇਲ ਐਵਰ। ਹੁਣ ਗੱਡੀਆਂ ਦੀਆਂ ਕੀਮਤਾਂ ਤੇ ਵੱਡਾ ਵਾਰ, ਬਿਗ ਡੀਲਸ, ਬਿਗ ਚੋਇਸ, ਬਿਗ ਸੇਵਿੰਗਸ, ਹਰ ਬਜਟ ਦੀ ਗੱਡੀ ਲਈ ਵੱਡੀ ਛੋਟ ਤੇ ਬੇਮਿਸਾਲ ਬਚਤ। ਇਹ ਮੌਕਾ ਹੱਥੋਂ ਨਾ ਜਾਣ ਦਿਓ, 11 ਮਈ ਤੋਂ 17 ਮਈ ਤੱਕ ਹੀ ਸਾਊਥ ਆਕਲੈਂਡ ਮੋਟਰਸ, ਮੈਨਕੋ, ਬੋਟਨੀ ਅਤੇ ਪੁਕੀ ਕੋਈ ਵਿਖੇ ਆਪਣੀ ਮਨਪਸੰਦ ਦੀ ਗੱਡੀ ਘਰੇ ਲੈ ਜਾਓ ਸਭ ਤੋਂ ਵਧੀਆ ਡੀਲ ਦੇ ਨਾਲ। ਵਿਜ਼ਿਟ ਕਰੋ ਸਾਊਥ ਆਕਲੈਂਡ ਮੋਟਰਸ .co.nz ਤੇ।
10: ਜ਼ਿੰਦਗੀ ਦਾ ਸੱਚ ਹੈ, ਇੱਕ ਦਿਨ ਹਰ ਕਿਸੇ ਨੂੰ ਇਸ ਦੁਨੀਆ ਤੋਂ ਰੁਖਸਤ ਹੋਣਾ ਹੁੰਦਾ ਹੈ,
11: ਪਰ ਉਸ ਵੇਲੇ ਸਭ ਤੋਂ ਜ਼ਰੂਰੀ ਹੁੰਦਾ ਹੈ ਇੱਜ਼ਤ, ਮਰਿਆਦਾ ਤੇ ਪੂਰੀ ਸੇਵਾ ਦੇ ਨਾਲ ਅੰਤਿਮ ਵਿਦਾਈ।
10: ਆਕਲੈਂਡ ਵਿੱਚ ਸਿੰਘਸ ਫਿਊਨਰਲ ਸਰਵਿਸਿਜ਼ ਲੈ ਕੇ ਆਏ ਨੇ ਪੰਜਾਬੀ ਫਿਊਨਰਲ ਪੈਕੇਜਸ, ਜਿੱਥੇ ਟ੍ਰਾਂਸਫਰ ਤੋਂ ਲੈ ਕੇ ਐਮਬਾਮਿੰਗ, ਲਾਈਵ ਸਟ੍ਰੀਮਿੰਗ, ਕ੍ਰੀਮੇਸ਼ਨ ਤੇ ਡੈਥ ਸਰਟੀਫਿਕੇਟ ਤੱਕ ਸਾਰੀ ਜ਼ਿੰਮੇਵਾਰੀ ਉਹ ਸੰਭਾਲਦੇ ਨੇ। ਟੋਟਲ ਪੈਕੇਜ ਸਿਰਫ $4,299 ਤੋਂ ਸ਼ੁਰੂ।
12: ਹੁਣੇ ਸੰਪਰਕ ਕਰੋ ਸ਼ੈਲਨ ਸਿੰਘ ਨੂੰ
13: 0272929776। ਸਿੰਘਸ ਫਿਊਨਰਲ ਸਰਵਿਸਿਜ਼, ਅੰਤਿਮ ਸਫਰ ਵਿੱਚ ਪੂਰੀ
14: ਹਜ਼ਾਰਾਂ ਸੁਪਨੇ ਪਰ ਇਮੀਗ੍ਰੇਸ਼ਨ ਦਾ ਰਸਤਾ ਮੁਸ਼ਕਿਲ।
15: ਮਿਲੇਨੀਅਲਸ ਇਮੀਗ੍ਰੇਸ਼ਨ NZ ਨਾਲ ਸਭ ਕੁਝ ਆਸਾਨ।
16: ਸਟੂਡੈਂਟ ਵੀਜ਼ਾ, ਵਰਕ ਵੀਜ਼ਾ, ਰੈਸੀਡੈਂਸ, ਸਹੀ ਰਾਹ ਤੇ ਸਹੀ ਸਲਾਹ। ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਅਨੀਸ਼ ਰਾਣਾ ਤੇ ਸੌਮਿਆ ਮਲਿਕ,
17: ਤੁਹਾਡੇ ਭਵਿੱਖ ਲਈ ਭਰੋਸੇਯੋਗ ਨਾਮ। ਅਨੀਸ਼ ਰਾਣਾ ਐਂਡ ਸੌਮਿਆ ਮਲਿਕ, ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰਸ। ਕਾਲ ਕਰੋ 02108531295 ਜਾਂ 02252800084
18: ਔਰ ਵਿਜ਼ਿਟ 1 ਪੋਲਨ ਸਟਰੀਟ, ਗ੍ਰੇਲਿਨ, ਆਕਲੈਂਡ।
19: ਮਿਲੇਨੀਅਲਸ ਇਮੀਗ੍ਰੇਸ਼ਨ NZ, ਤੁਹਾਡੇ ਸੁਪਨੇ ਸਾਡੀ ਜ਼ਿੰਮੇਵਾਰੀ।
20: ਬਾਲੀਵੁੱਡ ਇੰਡੀਅਨ ਰੈਸਟੋਰੈਂਟ ਆਓ, ਸਵਾਦ ਦਾ ਲੁਤਫ ਉਠਾਓ।
21: ਨਾਓ ਓਪਨ ਔਨ ਸੰਡੇ, ਬਾਲੀਵੁੱਡ ਇੰਡੀਅਨ ਰੈਸਟੋਰੈਂਟ ਦੇ ਸੰਡੇ ਸਪੈਸ਼ਲ ਦੇ ਕਿਆ ਕਹਨੇ।
20: ਸੰਡੇ ਸਪੈਸ਼ਲ ਡੋਸਾ, ਅੰਮ੍ਰਿਤਸਰੀ ਕੁਲਚਾ, ਛੋਲੇ ਭਟੂਰੇ, ਪਾਣੀ ਪੂਰੀ, ਪਾਓ ਭਾਜੀ ਐਂਡ ਮਚ ਮੋਰ।
21: ਬਾਲੀਵੁੱਡ ਇੰਡੀਅਨ ਰੈਸਟੋਰੈਂਟ, ਨੰਬਰ 4 ਠਾਕਰੇ ਸਟਰੀਟ, ਨੇਪੀਅਰ, ਆਪੋਜ਼ਿਟ ਮੈਕਡੋਨਲਡਸ। ਫੋਨ 06835-5060।
22: ਓ ਯਾਰ, ਐਲਕੋਹਲ ਲਾਇਸੈਂਸ ਅਪਲਾਈ ਕਰਨਾ ਹੈਡੇਕ ਬਣ ਗਿਆ।
10: ਸਟ੍ਰੈਸ ਨਾ ਲੈ, ਪਰਵਿੰਦਰ ਡੇਵਿਸ ਲਾਅ ਹੈ ਨਾ, ਨਿਊ ਲਾਇਸੈਂਸ ਰੀਨਿਊਅਲਸ ਤੇ ਸਾਰੇ ਐਲਕੋਹਲ ਲਾਇਸੈਂਸਿੰਗ ਰਿਲੇਟਡ ਲੀਗਲ ਇਸ਼ੂਸ ਦੀ ਪ੍ਰੋਪਰ ਹੈਂਡਲਿੰਗ।
22: ਇਵੈਂਟ ਔਰ ਟੈਂਪਰੇਰੀ ਐਲਕੋਹਲ ਲਾਇਸੈਂਸ ਵੀ?
10: ਹਾਂ, ਲਾਇਸੈਂਸ ਅਪੀਲਸ, ਪੁਲਿਸ ਕਾਰਵਾਈ, ਇੰਪਲੋਇਮੈਂਟ ਇਸ਼ੂਸ ਤੇ ਹੋਰ ਸਭ ਲੀਗਲ ਕੰਮ ਇੱਕ ਹੀ ਛੱਤ ਨੀਚੇ। ਤੇ ਇੱਕ ਗੱਲ ਹੋਰ, ਉਹਨਾਂ ਨਾਲ ਗੱਲ ਆਪਣੀ ਲੈਂਗੁਏਜ ਵਿੱਚ ਕਰ ਸਕਦੇ ਹੋ, ਇੰਗਲਿਸ਼, ਹਿੰਦੀ ਤੇ ਪੰਜਾਬੀ। ਪਰਵਿੰਦਰ ਡੇਵਿਸ ਲਾਅ, ਐਲਕੋਹਲ ਲਾਇਸੈਂਸਿੰਗ ਹੁਣ ਹੋ ਗਈ ਈਜ਼ੀ। ਫੋਰ ਮੋਰ ਇਨਫੋਰਮੇਸ਼ਨ ਕਾਲ 6421214019।
23: ਸਤਿ ਸ਼੍ਰੀ ਅਕਾਲ ਜੀ, ਰਣਜੀਤ ਬਾਵਾ ਵੱਲੋਂ ਫੋਕ ਸਟਾਰ ਨਿਊਜ਼ੀਲੈਂਡ ਟੂਰ ਅਸੀਂ ਲੈ ਕੇ

0: ਸਾਡਾ ਪਹਿਲਾ ਸ਼ੋਅ ਹੈ ਜੀ 9 ਮਈ ਨੂੰ ਡਿਊ ਡ੍ਰੌਪ ਸੈਂਟਰ ਆਕਲੈਂਡ। ਸੋ ਅਸੀਂ ਆ ਰਹੇ ਹਾਂ ਪਰਫੋਰਮ ਕਰਨ, ਤੁਸੀਂ ਆਪਣੀਆਂ ਟਿਕਟਸ ਲਓ ਔਰ ਪਰਿਵਾਰਾਂ ਨਾਲ ਆਉਣਾ। ਇੱਕ ਬਹੁਤ ਖੂਬਸੂਰਤ ਸ਼ੋਅ ਹੋਊਗਾ, ਤੁਹਾਨੂੰ ਬਹੁਤ ਕਮਾਲ ਦੇ ਗੀਤ ਸੁਣਾਵਾਂਗੇ ਔਰ ਰਲ ਮਿਲ ਕੇ ਤੇ ਰੌਣਕ ਮੇਲੇ ਲਾਵਾਂਗੇ।
1: ਗਣਾ ਪਊਗਾ ਹੈਵੀ ਵੇਟ ਬੱਲੀਏ ਨੀ ਹੱਥ ਮਾਰ ਕੇ ਪੱਟਾ ਦੇ। ਉਹ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ।
2: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਵਿੰਦਰ ਬਰਾੜ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।
3: ਹਾਰ ਆ ਰਹੇ ਨੇ, ਮਿਠਾਈ ਕਿੱਥੋਂ ਲਿਆਉਣੀ ਆ?
4: ਲੈ ਦੱਸ, ਇੱਕੋ ਜਗ੍ਹਾ ਜਿੱਥੇ ਮਿਲਦੀ ਹੈ ਦੇਸੀ ਘਿਓ ਦੀ ਸ਼ੁੱਧ ਮਿਠਾਈ। ਮੰਡੇ ਟੂ ਫਰਾਈਡੇ ਹਰ ਰੋਜ਼ ਨਵੇਂ ਸਪੈਸ਼ਲਸ, ਕੜੀ ਚਾਵਲ, ਮਸਾਲਾ ਡੋਸਾ, ਰਾਜਮਾ ਚਾਵਲ, ਪੀਜ਼ਾ, ਪਨੀਰ ਡੋਸਾ। ਸ਼ਿਵਾਨੀਜ਼ ਰੈਸਟੋਰੈਂਟ, ਨਾਮ ਹੀ ਕਾਫੀ ਹੈ।
3: shivani.co.nz ਤੇ ਜਾ ਕੇ ਆਰਡਰ ਆਨਲਾਈਨ ਕਰੋ। ਨਿਊਜ਼ੀਲੈਂਡ ਕਿਤੇ ਵੀ ਸ਼ਿਵਾਨੀਜ਼ ਰੈਸਟੋਰੈਂਟ, 905 ਡੋਮੀਨੀਅਨ ਰੋਡ, ਮਾਉਂਟ ਰੋਸਕਿਨ, 23 ਐਰਕ ਬੇਕਰ ਪਲੇਸ, ਬਾਬਾ ਟੋਏ। ਓਲੇ ਰਿਸ਼ਤਿਆਂ ਚ ਮਿਠਾਸ, ਸ਼ਿਵਾਨੀਜ਼ ਰੈਸਟੋਰੈਂਟ ਹੈ ਖਾਸ। ਸ਼ਿਵਾਨੀਜ਼, ਵੇਅਰ ਟੇਸਟ ਮੈਟਰਸ।
5: ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਹਰਭਜਨ ਮਾਨ। ਤੁਸੀਂ ਸੁਣ ਰਹੇ ਹੋ ਸੱਜਰੀ ਸਵੇਰ ਸੁਰਿੰਦਰ ਗਰਚਾ ਦੇ ਨਾਲ।

0: एक बार फिर स्वागत करते हैं प्रोग्राम सर्जरी सवीर दे विच। और आज दी सर्जरी सवीर दे विच एक खास मेहमान, मैं पहले भी जिक्र किया सी कि इन्हां दा कि लास्ट ईयर साडे नाल साडे ओल्ड स्टूडियो दे विच शामिल होए सी। तो अज दी इस प्रोग्राम दे विच इन्हां दे नाल असीं गलबात करन वास्ते स्टूडियो दे विच इन्हां नूं शामिल करदे हां। गुड मॉर्निंग, सत श्री अकाल, प्रोग्राम दे विच स्वागत है निवेदिता शर्मा विच जी। की हाल चाल है?
1: ਸਤਿ ਸ਼੍ਰੀ ਅਕਾਲ ਬਾਬੀ ਜੀ ਅਤੇ ਰੇਡੀਓ ਸਪਾਈਸ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਿਹਤ ਭਰੀ ਸਤਿ ਸ਼੍ਰੀ ਅਕਾਲ।
0: ਥੈਂਕ ਯੂ ਜੀ, ਵਾਰਮ ਵੈਲਕਮ। ਠੰਡ ਸ਼ੁਰੂ ਹੋ ਚੁੱਕੀ ਹੈ।
1: ਹਾਂਜੀ, ਬਿਊਟੀਫੁਲ ਡੇ ਹੈ ਔਰ ਅੱਜ ਦੀ ਤਰੀਕ 'ਚ ਬੜੀਆਂ ਅੱਛੀਆਂ ਅੱਛੀਆਂ ਚੀਜ਼ਾਂ ਹੋ ਰਹੀਆਂ। ਹੁਣੇ ਆਪਾਂ ਗੱਲ ਕਰ ਰਹੇ ਸੀਗੇ, ਅੱਜ ਜਨਮਦਿਨ ਵੀ ਹੈ, ਅੱਜ ਐਨਵਰਸਰੀ ਵੀ ਹੈ, ਤਾਂ ਇਟਸ ਅ ਬਿਊਟੀਫੁਲ ਡੇ ਐਂਡ ਬੀਇੰਗ ਵਿਦ ਯੂ ਐਂਡ ਰੇਡੀਓ ਸਪਾਈਸ ਦੇ ਸਰੋਤਿਆਂ ਨਾਲ
0: ਜੀ। ਔਰ 9th May ਨੂੰ ਰੇਡੀਓ ਸਪਾਈਸ ਦਾ ਵੀ ਜਨਮਦਿਨ ਮਨਾਇਆ ਜਾ ਰਿਹਾ। 9th May ਨੂੰ ਮੇਰਾ ਵੀ ਜਨਮਦਿਨ ਹੈ। ਸੋ ਮਈ ਮਹੀਨੇ ਮੈਨੂੰ ਲੱਗਦਾ ਬਹੁਤ ਸਾਰੇ ਜਿਹੜੇ ਹੈਗੇ ਆ ਲੋਕ ਆਪਣਾ ਸੈਲੀਬ੍ਰੇਟ ਵਿੱਚ, ਖਾਸ ਕਰਕੇ ਮੇਰੇ ਨੌਨ ਦੇ ਵਿੱਚ ਤਾਂ 10-12 ਹੈ ਹੀ ਹੈ ਜਿਨ੍ਹਾਂ ਦੇ ਜਨਮਦਿਨ ਸੈਲੀਬ੍ਰੇਟ ਹੋ ਰਹੇ ਆ। ਸੋ ਹੋਰ ਦੱਸੋ, ਸਾਲ ਬਾਅਦ ਮੁਲਾਕਾਤ ਹੋਈ ਹੈ ਤੁਹਾਡੇ ਨਾਲ ਅੱਜ ਇਸ ਪ੍ਰੋਗਰਾਮ ਦੇ ਵਿੱਚ। ਮੁਸਕਾਨ ਟਰੱਸਟ ਦੇ ਨਾਲ ਤੁਸੀਂ ਜੁੜੇ ਹੋਏ ਹੋ। ਮੁਸਕਾਨ ਟਰੱਸਟ ਬਾਰੇ ਸਭ ਤੋਂ ਪਹਿਲਾਂ ਤਾਂ ਤੁਸੀਂ ਮੁਸਕਾਨ ਟਰੱਸਟ ਬਾਰੇ ਥੋੜ੍ਹਾ ਜ਼ਿਕਰ ਕਰੋ, ਸਾਡੇ ਲਿਸਨਰਸ ਨੂੰ ਦੱਸੋ ਕਿ ਕੀ ਉਹਦੇ ਵਿੱਚ ਫੈਸਿਲਿਟੀਜ਼ ਨੇ ਔਰ ਕਿਹਨਾਂ ਵਾਸਤੇ ਤੁਸੀਂ ਖਾਸ ਕੀ ਮੋਟਿਵ ਸੀ ਮੁਸਕਾਨ ਟਰੱਸਟ ਨੂੰ ਬਣਾਉਣ ਦਾ।
1: ਜੀ ਜ਼ਰੂਰ ਬੱਬੀ ਜੀ, ਥੈਂਕ ਯੂ ਸੋ ਮੱਚ ਪੁੱਛਣ ਵਾਸਤੇ
0: ਜੀ।
1: ਸਭ ਤੋਂ ਪਹਿਲਾਂ ਤਾਂ ਰੇਡੀਓ ਸਪਾਈਸ ਦਾ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਮੈਂ, ਜਿਹਨਾਂ ਜਿਹੜੇ ਇਹ ਪੱਧਰ ਦਿੰਦੇ ਨੇ, ਇਹ ਪਲੈਟਫਾਰਮ ਦਿੰਦੇ ਨੇ
0: ਜੀ,
1: ਤਾਂ ਕਿ ਅਸੀਂ ਆਪਣੀ ਜਿਹੜੇ ਸਾਰੇ ਸਰੋਤਿਆਂ ਨਾਲ ਜੁੜ ਸਕੀਏ, ਆਪਣੀ ਫੈਮਲੀਜ਼ ਨਾਲ, ਆਪਣੀ ਕਮਿਊਨਿਟੀ ਨਾਲ ਜੁੜ ਸਕੀਏ, ਤਾਂ ਉਹਦੇ ਲਈ ਬਹੁਤ ਬਹੁਤ ਆਭਾਰ। ਅਤੇ ਮੁਸਕਾਨ ਕੇਅਰ ਦਾ ਜਿਸ ਤਰ੍ਹਾਂ ਤੁਸੀਂ ਪੁੱਛਿਆ ਕਿ ਮੁਸਕਾਨ ਕੇਅਰ ਐਕਚੁਲੀ ਸ਼ੁਰੂ ਕੀਤੀ ਸੀਗੀ 14 ਦੀ ਇੱਕ ਛੋਟੀ ਬੱਚੀ ਨੇ
0: ਜੀ,
1: ਜਿਸ ਨੂੰ ਆਪ ਨੂੰ ਥੈਲਸੀਮੀਆ ਸੀਗਾ,
0: ਵਿਚ
1: ਇਜ਼ ਅ ਬਲੱਡ ਡਿਸਆਰਡਰ, ਜਿਹਦੇ ਬਾਰੇ ਆਪਾਂ ਗੱਲ ਕਰਾਂਗੇ
0: ਅੱਜ। ਹਾਂਜੀ,
1: ਤੇ ਵੈਨ ਸ਼ੀ ਵਾਜ਼ ਗੋਇੰਗ ਥਰੂ ਹਰ ਓਨ ਪੇਨ ਐਂਡ ਜਰਨੀ, ਤਾਂ ਸ਼ੀ ਰਿਅਲਾਈਜ਼ ਕਿ ਇੱਥੇ ਸਿਸਟਮ ਜਿਹੜਾ ਹੈਗਾ, ਹੈਲਥ ਸਿਸਟਮ ਹੈ ਜਾਂ ਸੋਸ਼ਲ ਸਿਸਟਮ ਹੈ
0: ਜੀ,
1: ਉਹ ਰਿਕੋਗਨਾਈਜ਼ ਹੀ ਨਹੀਂ ਕਰਦਾ ਦਿਸ ਐਜ਼ ਅ ਕੰਡੀਸ਼ਨ, ਜਿਹੜੀ ਕਿ ਜਮਾਂਦਰੂ ਤੌਰ ਤੇ ਹਰ ਇੱਕ ਬੱਚੇ ਤੋਂ, ਮਤਲਬ ਜਦੋਂ ਬੋਰਨ
0: ਬਾਈ ਬਰਥ,
1: ਬੋਰਨ ਬਾਈ ਬਰਥ ਹੈ ਕਿ ਬਾਈ ਬੋਰਨ ਹੁੰਦਾ, ਤਾਂ ਡੇ 1 ਤੋਂ ਜਿਹੜਾ ਸਟ੍ਰੈਸ ਹੈ, ਜਿਹੜੀ ਤਕਲੀਫ ਹੈ, ਉਹਨਾਂ ਨੂੰ ਸਹਿਣੀ ਪੈਂਦੀ ਹੈ। ਅਤੇ ਦੂਸਰਾ ਸਟਿਗਮਾ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ, ਸਾਡੀ ਕਮਿਊਨਿਟੀ ਦੇ ਵਿੱਚ ਜਿਹੜੀ ਨੋਨ ਐਕਸੈਪਟੈਂਸ ਹੈਗੀ ਹੈ, ਜਿਸ ਤਰ੍ਹਾਂ ਕਿ ਅਸੀਂ ਮੈਂਟਲ ਹੈਲਥ ਦੀ ਬਹੁਤ ਗੱਲ ਕਰਦੇ ਹਾਂ ਔਰ ਸਾਡੀ ਕਮਿਊਨਿਟੀ ਉਹਨੂੰ, ਮੈਂ ਸਾਰੇ ਨਹੀਂ ਕਹਿੰਦੀ, ਦੇਰ ਆਰ ਲੋਟਸ ਆਫ ਪੀਪਲ ਹੂ ਐਕਨੋਲੇਜ, ਬਟ ਕਾਫੀ ਸਟਿਗਮਾ ਹੈਗਾ ਕਿ ਉਹਨੂੰ ਇੱਕ ਨੈਗੇਟਿਵ ਸੈਂਸ ਨਾਲ ਦੇਖਿਆ ਜਾਂਦਾ। ਸਿਮਿਲਰਲੀ ਜਿਹੜਾ ਮੁਸਕਾਨ ਕੇਅਰ ਟਰੱਸਟ ਹੈ
0: ਜੀ,
1: ਇਹਦਾ ਜਿਹੜਾ ਮੇਨ ਮੋਟਿਵ ਹੈ ਟੂ ਸਪੋਰਟ ਵਨਰੇਬਲ ਐਂਡ ਡਿਸਐਡਵਾਂਟੇਜ ਪੀਪਲ,
0: ਓਕੇ,
1: ਜਿਹਦੇ ਵਿੱਚ ਇਨਵਿਜ਼ਿਬਲ ਡਿਸਬਿਲਿਟੀਜ਼ ਲਾਈਕ ਥੈਲਸੀਮੀਆ, ਸਿਕਲ ਸੈਲ ਅਨੀਮੀਆ, ਫਿਰ ਆਪਣਾ ਮੈਟਾਬੋਲਿਕ ਡਿਸਆਰਡਰਸ ਹੈਗੇ ਨੇ, ਜਿਵੇਂ ਡਾਇਬੀਟੀਜ਼ ਵੈਰੀ ਹਿਡਨ ਸਾਡੇ ਕਮਿਊਨਿਟੀਜ਼ ਦੇ ਵਿੱਚ,
0: ਵੈਰੀ ਕਾਮਨ ਆਲਸੋ,
1: ਹਾਰਟ ਦੀ ਹੈਲਥ ਜਿਹੜੀ ਪ੍ਰੋਬਲਮ ਹੈਗੀ ਹੈ ਉਹ ਬਹੁਤ ਜ਼ਿਆਦਾ ਹੈ, ਔਰ ਆਪਾਂ ਅਗਰ ਦੇਖੀਏ ਤਾਂ ਕਿੰਨੀ ਯੰਗ ਡੈਥਸ ਹੋ ਰਹੀਆਂ ਨੇ, ਲਾਈਕ 30 years old, 40 years old, ਇਟਸ ਨੋਟ ਲਾਈਕ ਹਰ ਕੋਈ, ਮਤਲਬ ਜਦੋਂ ਵੀ ਘਰ 'ਚ ਕੋਈ ਭਰਾ ਹੁੰਦਾ ਹੈ, ਬੇਟਾ ਹੁੰਦਾ ਹੈ ਜਾਂ ਬੇਟੀ ਹੁੰਦੀ ਹੈ, ਵੀ ਆਲਵੇਜ਼ ਲੁੱਕ ਫੋਰ ਕਿ ਇਹਨਾਂ ਨੂੰ ਚੰਗੀ ਜ਼ਿੰਦਗੀ, ਲੰਬੀ ਉਮਰ, ਹਾਂ ਅੱਛੀ ਲਾਈਫ ਮਿਲੇ, ਬਟ ਕੁਛ ਤਾਂ ਸਹੀ ਨਹੀਂ ਹੋ ਰਿਹਾ, ਕੁਛ ਤਾਂ ਸਹੀ ਨਹੀਂ ਹੈ, ਜਾਂ ਕੁਛ ਐਸਾ ਹੈ ਜਿਹੜਾ ਸਾਨੂੰ ਪਤਾ ਨਹੀਂ ਹੈ,
0: ਪਤਾ ਨਹੀਂ ਹੈ,
1: ਹਾਂ, ਔਰ ਅਸੀਂ ਉਹਦੇ ਬਾਰੇ ਇਗਨੋਰੈਂਸ ਦੇ ਵਿੱਚ ਉਸਦਾ ਸ਼ਿਕਾਰ ਹੋ ਰਿਹਾ। ਅਤੇ ਮੁਸਕਾਨ ਕੇਅਰ ਦਾ ਜਿਹੜਾ ਮੇਨ ਪਰਪਜ਼ ਇਹੀ ਹੈ ਕਿ ਹਿਡਨ ਨੋ ਮੋਰ ਐਂਡ ਬ੍ਰਿੰਗਿੰਗ ਥਿੰਗਸ ਇਨ ਲਾਈਟ, ਜਿਹੜੀਆਂ ਕਿ ਛੁਪੀਆਂ ਹੋਈਆਂ ਨੇ, ਅਨਸਪੋਕਨ ਨੇ, ਜਿਹੜੀਆਂ ਨਜ਼ਰ ਨਹੀਂ ਆ ਰਹੀਆਂ, ਮਤਲਬ ਉੱਪਰੋਂ ਦੀ ਲੱਗ ਰਿਹਾ ਕਿ ਸਭ ਕੁਛ ਠੀਕ ਹੈ, ਇੰਕਲੂਡਿੰਗ ਮੈਂਟਲ ਹੈਲਥ, ਅਤੇ ਅਸੀਂ ਉਸ ਚੀਜ਼ ਨੂੰ ਵੀ ਆਰ ਸ਼ਾਈਨਿੰਗ ਅ ਲਾਈਟ ਔਨ ਦੈਟ, ਅਸੀਂ ਉਸ ਚੀਜ਼ ਨੂੰ ਉਭਾਰ ਕੇ ਉੱਪਰ ਲਾ ਰਹੇ ਹਾਂ, ਔਰ ਨਾਲ ਹੀ ਕੰਮ ਕਰ ਰਹੇ ਹਾਂ ਹੈਲਥ ਸੈਕਟਰ ਦੇ ਵਿੱਚ ਕਿ ਉਹ ਐਕਨੋਲੇਜ ਕਰਨ ਇਹਨਾਂ ਕੰਡੀਸ਼ਨ ਨੂੰ, ਇਹਨਾਂ ਸਿਚੁਏਸ਼ਨਸ ਨੂੰ, ਇਹਨਾਂ ਸਰਕਮਸਟਾਂਸਿਸ ਨੂੰ ਉਹ ਐਕਨੋਲੇਜ ਕਰਨ ਔਰ ਸਪੋਰਟ ਮੁਹੱਈਆ ਕਰਵਾਉਣ, ਜਿੱਦਾਂ ਕਿ ਉਹ ਬਾਕੀ ਚੀਜ਼ਾਂ ਲਈ ਕਰਵਾਉਂਦੇ ਨੇ। ਸੋ ਦੇਰ ਇਜ਼ ਅ ਲੋਟਸ ਆਫ ਵਰਕ ਜਿਹੜਾ ਕਿ ਮੁਸਕਾਨ ਕੇਅਰ ਨੇ ਟੀਚਾ ਲਿੱਤਾ ਹੈਗਾ ਕਿ ਵੀ ਰੀਅਲੀ ਵਾਂਟ ਟੂ ਸਪੋਰਟ ਪੀਪਲ, ਐਵਰੀ ਨਿਊਜ਼ੀਲੈਂਡਰ ਇਨ ਹੇਅਰ, ਜਿਹਨਾਂ ਨੂੰ ਜਿਹੜੇ ਡਿਜ਼ਰਵ ਕਰਦੇ ਨੇ ਟੂ ਹੈਵ ਦਾ ਕੇਅਰ ਸਪੋਰਟ ਪੂਰੀ ਰਿਸਪੈਕਟ ਦੇ ਨਾਲ ਅਤੇ ਪੂਰੀ ਡਿਗਨਿਟੀ ਦੇ ਨਾਲ। ਸੋ ਉਸ ਦੇ ਵਿੱਚ ਅਸੀਂ ਕਮਿਊਨਿਟੀ ਨਾਲ ਜਿਸ ਤਰ੍ਹਾਂ ਕੰਮ ਕਰ ਰਹੇ ਹਾਂ, ਜਿਹੜੇ ਜਿਹੜੇ ਗੈਪਸ ਸਾਨੂੰ ਨਜ਼ਰ ਆਉਂਦੇ ਹੈ ਅਸੀਂ ਉਹਨਾਂ 'ਤੇ ਕੰਮ ਕਰ ਰਹੇ ਹਾਂ। ਸੋ ਵੀ ਡੋਂਟ ਟਰਾਈ ਟੂ ਡਬਲ ਅਪ ਜਾਂ ਡੁਪਲੀਕੇਟ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਕਿਉਂਕਿ ਦੇਰ ਆਰ ਲੋਟਸ ਆਫ ਅਦਰ ਆਰਗੇਨਾਈਜੇਸ਼ਨ ਜਿਹੜੇ ਕੰਮ ਕਰ ਰਹੇ ਨੇ, ਅਤੇ ਅਸੀਂ ਗੈਪ ਦੇਖਦੇ ਹਾਂ ਕਿ ਕਿੱਥੇ ਕੰਮ ਨਹੀਂ ਹੋ ਰਿਹਾ ਜਾਂ ਕਿੱਥੇ ਮਤਲਬ ਹਾਲੇ ਉਹ ਮਤਲਬ ਤਵੱਜੋ ਨਹੀਂ ਮਿਲ ਰਹੀ,
0: ਉਸ ਚੀਜ਼ ਨੂੰ ਕੈਚ ਅਪ,
1: ਉਹ ਚੀਜ਼ ਨੂੰ ਅਸੀਂ ਲੈਂਦੇ ਹਾਂ ਅਤੇ ਥਰੂ ਆਊਟ ਈਅਰਸ ਮਤਲਬ ਸਾਰਾ ਸਾਲ ਅਸੀਂ ਆਪਣੇ ਅਲੱਗ ਅਲੱਗ ਪ੍ਰੋਜੈਕਟਸ ਲੈ ਕੇ ਆਉਂਦੇ ਹਾਂ, ਜਿੱਦਾਂ ਕਿ ਡਾਇਬਿਟੀਜ਼ ਦਾ ਮੈਂ ਕਿਹਾ ਹੈਗਾ, ਅਤੇ ਵੀ ਵਰਕ ਔਨ ਪ੍ਰੀ ਡਾਇਬਿਟੀਜ਼ ਐਂਡ ਡਾਇਬਿਟੀਜ਼ ਜਿਹੜੀ ਕਿ ਸਾਡੀ ਕਮਿਊਨਿਟੀ 'ਚ ਬਹੁਤ ਵੱਡੀ ਇਸ਼ੂ ਹੈਗਾ, ਦੈਨ ਇਟ ਕਮਸ ਹਾਰਟ ਹੈਲਥ, ਫਿਰ ਕੈਂਸਰ ਹੈਲਥ ਦੇ ਉੱਤੇ ਕੰਮ ਕਰਦੇ, ਸੋ ਆਲ ਮੈਟਾਬੋਲਿਕ ਜਿਹੜੀਆਂ ਹੈਗੀਆਂ, ਬਟ ਥੈਲਾਸੀਮੀਆ ਐਂਡ ਸਿਕਲ ਸੈਲ ਐਨੀਮੀਆ ਇਜ਼ ਵੈਰੀ ਕਲੋਜ਼ ਟੂ ਆਰ ਹਾਰਟ ਬਿਕੋਜ਼ ਇਟ ਵਾਸ ਫਾਊਂਡਡ ਬਾਈ ਮੁਸਕਾਨ ਹਰਸੈਲਫ, ਅਤੇ ਇਹਦੇ 'ਚ ਇਸ ਵੇਲੇ ਜਿਸ ਜਦ ਤੋਂ ਅਸੀਂ ਕੰਮ ਕਰਨਾ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਕੋਈ ਵੀ ਔਰਗਨਾਈਜੇਸ਼ਨ ਕੋਈ ਵੀ ਬੰਦਾ ਇਸ ਤੇ ਕੰਮ ਨਹੀਂ ਕਰ ਰਿਹਾ ਸੀਗਾ, ਸੋ ਸਾਨੂੰ ਗਰਾਊਂਡ ਜ਼ੀਰੋ 'ਤੇ ਇਸ ਲਈ ਕੰਮ ਸ਼ੁਰੂ ਕਰਨਾ ਪਿਆ, ਅਤੇ ਸਾਰੇ ਭੈਣ ਭਰਾਵਾਂ ਦੀ ਸਾਡੀ ਕਮਿਊਨਿਟੀ ਕਮਿਊਨਿਟੀ ਲੀਡਰਸ ਕਹਿ ਲਓ ਜਾਂ ਹੈਲਥ ਪ੍ਰੋਫੈਸ਼ਨਲ ਦੇ ਵਿੱਚ ਜਿਹੜੇ ਪੈਸ਼ਨੇਟ ਪ੍ਰੋਫੈਸ਼ਨਲਸ ਹੈਗੇ ਆ, ਅਸੀਂ ਸਾਰਿਆਂ ਨੂੰ ਮਤਲਬ ਆਵਾਜ਼ ਲਗਾ ਕੇ ਇਕੱਠਾ ਕੀਤਾ, ਵੀ ਕ੍ਰੀਏਟਿਡ ਪਾਰਟਨਰਸ਼ਿਪਸ ਕੋਲੈਬੋਰੇਸ਼ਨਸ, ਅਤੇ ਅੱਜ ਜੋ ਵੀ ਅਸੀਂ ਮੁਸਕਾਨ ਕੇਅਰ ਦੇ ਜ਼ਰੀਏ ਨਿਊਜ਼ੀਲੈਂਡਰਸ ਲਈ ਜਾਂ ਆਪਣੀ ਕਮਿਊਨਿਟੀ ਮੈਂਬਰਸ ਲਈ ਇੱਕ ਜਿਹੜੀ ਜਗ੍ਹਾ ਬਣਾ ਪਾਏ ਹਾਂ ਉਸ ਜਗ੍ਹਾ 'ਤੇ ਜਿੱਥੇ ਉਹ ਕੋਈ ਪੁੱਛ ਨਹੀਂ ਸੀਗੀ, ਅਤੇ ਉਸ ਲਈ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਉਸ ਮਾਲਕ ਦੇ ਵੀ, ਅਤੇ ਆਪਣੇ ਸਾਰੇ ਭੈਣ ਭਰਾਵਾਂ ਦੇ, ਸਾਰੀ ਸਾਡੀ ਕਮਿਊਨਿਟੀ ਦੇ ਜਿਹੜੇ ਕਿ ਸਾਡੇ ਨਾਲ ਜੁੜ ਕੇ ਸਾਨੂੰ ਸਾਥ ਦੇ ਕੇ ਜਿੱਦਾਂ ਕਿ ਤੁਸੀਂ ਅੱਜ ਮੇਰੇ ਨਾਲ ਗੱਲ ਕਰ ਰਹੇ ਹੋ,
0: ਬਿਲਕੁਲ
1: ਇਹ ਵੀ ਬਹੁਤ ਵੱਡੀ ਸਪੋਰਟ ਹੈ ਕਿ ਜਿਹੜੀ ਗੱਲ ਕੋਈ ਨਹੀਂ ਕਰ ਰਿਹਾ ਅਸੀਂ ਅੱਜ ਐਡੇ ਵੱਡੇ ਪਲੇਟਫਾਰਮ ਤੇ ਬੈਠ ਕੇ ਕਰ ਰਹੇ
0: ਆ। ਹਾਉ ਲੌਂਗ ਯੂ ਬੀਨ ਕਨੈਕਟਡ ਵਿਦ ਜਿੱਦਾਂ ਇਹਦੇ ਮੁਸਕਾਨ ਟਰਸਟ ਨਾਲ, ਕਿੰਨਾ ਟਾਈਮ ਹੋ ਗਿਆ ਤੁਹਾਨੂੰ?
1: ਜੀ ਮੁਸਕਾਨ ਕੇਅਰ ਟਰੱਸਟ ਤਾਂ ਜਿਹੜੀ ਅਸੀਂ ਸ਼ੁਰੂ ਕੀਤੀ ਸੀ 2016 ਦੇ ਵਿੱਚ।
0: ਓਕੇ ਹਾਂਜੀ,
1: ਵੀ ਨੇਮਡ ਇਟ ਮੁਸਕਾਨ ਬਿਕੋਜ਼ ਆਫ ਮੁਸਕਾਨ, ਬਿਕੋਜ਼ ਮੁਸਕਾਨ ਲੈਫਟ ਅਸ ਇਨ
0: 2016,
1: ਅਤੇ ਮੁਸਕਾਨ ਅਗਰ ਇਨਸੈਪਸ਼ਨ ਕਹੀਏ ਤਾਂ 2014 ਜਦੋਂ 14 ਸਾਲ ਦੀ ਸੀਗੀ, ਸ਼ੀ ਸਟਾਰਟਡ ਵਰਕਿੰਗ ਵਿਦ ਕੈਂਸਰ ਔਰਗਨਾਈਜੇਸ਼ਨ ਕੈਂਟੀਨ ਐਂਡ ਅਦਰਸ, ਉਹਨਾਂ ਨਾਲ ਪੁੱਛ ਕੇ ਕਿ ਵੀ ਤੁਸੀਂ ਕੀ ਕਰਦੇ ਹੋ, ਅਤੇ ਮੈਂ ਅਸੀਂ ਕੀ ਕਰ ਸਕਦੇ ਹਾਂ ਜਿਹਨਾਂ ਨੂੰ ਥੈਲਸੀਮੀਆ ਹੈਗਾ ਜਾਂ ਸਿਕਲਸ ਹੈ। ਉਹਨੇ ਸਾਰਿਆਂ ਨੂੰ ਇਕੱਠਾ ਕਰਕੇ ਨੈਟਵਰਕਿੰਗ ਸ਼ੁਰੂ ਕੀਤੀ, ਗਰੁੱਪ ਬਣਾ ਕੇ ਬੈਠ ਕੇ ਗੱਲਬਾਤ ਕਰਨੀ ਸ਼ੁਰੂ ਕੀਤੀ ਕਿ ਆਪਣੀਆਂ ਤਕਲੀਫਾਂ ਦੀ, ਆਪਣੇ ਪ੍ਰੋਬਲਮਸ ਦੀ, ਜਿਹੜਾ ਕਿ ਉਹਨਾਂ ਨਾਲ ਕੋਈ ਵੀ ਨਹੀਂ ਕਰਦਾ ਸੀਗਾ, ਅਤੇ ਦੈਟਸ ਹਾਓ ਵੈਨ ਸ਼ੀ ਲੈਫਟ ਅਸ ਸ਼ੀ ਲੈਫਟ ਅ ਲੈਗੇਸੀ, ਸਾਡੇ ਲਈ ਬਹੁਤ ਵੱਡਾ ਕੰਮ ਛੱਡ ਕੇ ਗਈ, ਐਂਡ ਬਸ ਦੈਟਸ ਵਟ ਇਜ਼ ਵੈਰੀ ਕਲੋਜ਼ ਟੂ ਆਰ ਹਾਰਟ। ਅਤੇ ਅੱਜ 1 ਜੁਲਾਈ ਨੂੰ ਤਾਂ ਸ਼ੀ ਲੈਫਟ ਅਸ, ਅਕਤੂਬਰ ਵਿੱਚ ਵੀ ਸਟਾਰਟਡ, ਅਕਤੂਬਰ 'ਚ ਸਾਨੂੰ 10 ਸਾਲ ਹੋ ਜਾਂਦੇ ਆ ਮੁਸਕਾਨ ਕੇਅਰ ਨੂੰ।
0: ਹਾਂ ਬਹੁਤ ਅੱਛਾ ਕੰਮ ਹੈ। ਔਰ ਵੈਸੇ ਦੇਖਿਆ ਜਾਵੇ ਤੀ ਕਹਿੰਦੇ ਨੇ ਕਿ ਜਿਹੜੀ ਅਗਰ ਤੁਸੀਂ ਕਿਸੇ ਦੇ ਨਾਲ ਕੁਛ ਕਰਨਾ ਚਾਹੁੰਦੇ ਹੋ ਤਾਂ ਇਕੱਲਾ ਬੰਦਾ ਨਹੀਂ ਕਰ ਸਕਦਾ, ਸੋ ਮਿਲ ਕੇ ਇੱਕ ਟੀਮ ਵਰਕ ਦੇ ਜ਼ਰੀਏ ਤੁਸੀਂ ਲੋਕਾਂ ਦੇ ਨਾਲ ਕਨੈਕਟ ਹੋ ਸਕਦੇ ਹੋ, ਉਹਨਾਂ ਦੀ ਪ੍ਰੋਬਲਮਸ ਜਿਸ ਤਰ੍ਹਾਂ ਕਿ ਥੈਲਸਮੀਆ ਦਾ ਤੁਸੀਂ ਜ਼ਿਕਰ ਕੀਤਾ। ਇਹ ਵੈਸੇ ਅਸਲ ਦੇ ਵਿੱਚ ਤੁਸੀਂ ਈਜ਼ੀ ਲੈਂਗੁਏਜ ਵਿੱਚ ਦੇਖਿਆ ਜਾਵੇ ਤਾਂ ਤੁਸੀਂ ਥੋੜ੍ਹਾ ਐਕਸਪਲੇਨ ਕਰਕੇ ਦੱਸੋ ਸਾਡੇ ਲਿਸਨਰਸ ਨੂੰ ਹੁੰਦਾ ਕੀ ਹੈ।
1: ਜੀ ਬਿਲਕੁਲ ਬਿਲਕੁਲ, ਜਿਸ ਤਰ੍ਹਾਂ ਬਾਬੀ ਜੀ ਮੈਂ ਪਹਿਲਾਂ ਵੀ ਗੱਲ ਕਹੀ ਸੀਗੀ ਕਿ ਇਹ ਅਨੀਮੀਆ ਤੋਂ ਥੈਲਸੀਮੀਆ ਦਾ ਸਫ਼ਰ ਹੈ।
0: ਓਕੇ
1: ਠੀਕ ਹੈ, ਅਨੀਮੀਆ ਅਗਰ ਸ਼ਰੋਤੇ ਸੁਣ ਰਹੇ ਹੋਣਗੇ ਤਾਂ
0: ਐਨੀਮਿਕ ਹੋ ਜਾਂਦਾ ਹੈ,
1: ਬੜਾ ਕਾਮਨ ਲਫ਼ਜ਼ ਹੈ ਕਿ ਤੁਸੀਂ ਡਾਕਟਰ ਕੋਲ ਜਾਂਦੇ ਹੋ ਜਦੋਂ ਤੁਹਾਨੂੰ ਕਿਸੇ ਤਰ੍ਹਾਂ ਦੀ ਜਿਸ ਤਰ੍ਹਾਂ ਫਟੀਗ ਹੋ ਰਿਹਾ ਕਰੋਨਿਕ, ਜਾਂ ਤੁਹਾਨੂੰ ਬਹੁਤ ਸਾਹ ਚੜ ਰਿਹਾ, ਬਹੁਤ ਥਕਾਵਟ ਹੋ ਰਹੀ ਹੈ, ਤੁਸੀਂ ਦਿਮਾਗ ਕਹਿ ਰਿਹਾ ਕਿ ਕੰਮ ਕਰਨਾ ਪਰ ਸਰੀਰ ਨਾਲ ਸਾਥ ਨਹੀਂ ਦੇ ਰਿਹਾ, ਠੀਕ ਹੈ, ਸਾਹ ਲੈਣ 'ਚ ਦਿੱਕਤ ਹੋ ਰਹੀ ਹੈ, ਕੁਛ ਸਿਮਟਮਸ ਜਦੋਂ ਆਉਂਦੇ ਆ ਡਾਕਟਰ ਤੁਹਾਨੂੰ ਕਹਿੰਦਾ ਹੈ, ਤੁਸੀਂ ਜਾ ਕੇ ਚੈੱਕ ਕਰਵਾਉਂਦੇ ਹੋ, ਡਾਕਟਰ ਕਹਿੰਦਾ ਤੁਹਾਨੂੰ ਅਨੀਮੀਆ ਹੈ, ਅਨੀਮੀਆ ਮਤਲਬ ਖੂਨ ਦੀ ਘਾਟ
0: ਘਾਟ ਹੋ ਜਾਂਦੀ ਹੈ।
1: ਹੁਣ ਅਨੀਮੀਆ ਇੱਕ ਬੜਾ ਸਿੰਪਲ ਜਿਹਾ ਸ਼ਬਦ ਹੈ, ਬਟ ਉਹਦੇ ਕਾਰਨ ਕਈ ਹੋ ਸਕਦੇ ਨੇ। ਇੱਕ ਤਾਂ ਆਇਰਨ ਸਾਨੂੰ ਪਤਾ ਹੈ ਕਿ ਲੋਹ ਤੱਤਵ ਜਿਹੜਾ ਸਾਡੇ ਸਰੀਰ ਦੇ ਵਿੱਚ ਹੈ ਉਹ ਬਹੁਤ ਜ਼ਰੂਰੀ ਹੈ ਹੀਮੋਗਲੋਬਿਨ ਬਣਾਉਣ ਵਾਸਤੇ।
0: ਜੀ
1: ਹੀਮੋਗਲੋਬਿਨ ਸਾਨੂੰ ਪਤਾ ਹੈ ਕਿਉਂਕਿ ਉਹੀ ਸਾਡਾ ਪੈਰਾਮੀਟਰ ਜਾਂ ਆਧਾਰ ਹੈ ਜਿੱਥੋਂ ਸਾਨੂੰ ਪਤਾ ਚੱਲਦਾ ਹੈ ਕਿ ਸਾਡੇ ਵਿੱਚ ਖੂਨ ਦੀ ਘਾਟ ਹੈ। ਜਦੋਂ ਉਹ ਆਇਰਨ ਆਪਣਾ ਪ੍ਰੋਟੀਨ ਗਲੋਬਿਨ ਸਾਡੀ ਬੋਡੀ ਦੇ ਪ੍ਰੋਟੀਨਸ ਨਾਲ ਮਿਲਦਾ ਤਾਂ ਹੀਮੋਗਲੋਬਿਨ ਦੀ ਪ੍ਰੋਡਕਸ਼ਨ ਹੁੰਦੀ ਹੈ, ਜਿਹੜੇ ਕਿ ਸਭ ਤੋਂ ਵੱਡਾ ਜਿਹੜਾ ਕੰਮ ਹੈ ਸਾਡੀ ਪ੍ਰਾਣ ਸ਼ਕਤੀ ਨੂੰ ਬਣਾਏ ਰੱਖਣਾ, ਕਿ ਉਹਨਾਂ ਦਾ ਕੰਮ ਹੈ ਆਕਸੀਜਨ ਨੂੰ ਕੈਰੀ ਕਰਨਾ ਸਾਡੇ ਸਰੀਰ ਦੇ ਵਿੱਚ, ਕਿ ਸਾਡੇ ਹਰ ਇੱਕ ਬੋਡੀ ਦੇ ਸੈੱਲ ਇੱਕ ਸਵੇਰੇ ਮਤਲਬ ਸਿਰ ਤੋਂ ਲੈ ਕੇ ਪੈਰ ਤੱਕ ਜਿਹੜੀ ਆਕਸੀਜਨ ਦੀ ਸਪਲਾਈ ਹੈ, ਨਿਊਟ੍ਰੀਸ਼ਨ ਦੀ ਸਪਲਾਈ ਹੈ, ਉਹ ਬਲੱਡ ਦੇ ਥਰੂ ਹੁੰਦੀ ਹੈ, ਔਰ ਆਕਸੀਜਨ ਪਰਟੀਕੁਲਰਲੀ ਹੀਮੋਗਲੋਬਿਨ ਦੇ ਥਰੂ ਹੁੰਦਾ। ਨਾਓ ਕਮਿੰਗ ਟੂ ਥੈਲਸੀਮੀਆ, ਥੈਲਸੀਮੀਆ ਇੱਕ ਰੀਜ਼ਨ ਹੈ ਜਿਹੜਾ ਕਿ ਜਨੈਟਿਕ ਡਿਸਆਰਡਰ ਹੈ। इट्स बिकॉज ऑफ द जीन्स, ना आयरन की घाट करके
0: अच्छा।
1: ना प्रोटीन की घाट करके कड़े okay. शरीर च हाँ जी
0: फैमिली टू फैमिली अगे जनरेशन
1: जेनेटिक जिस तरह तुसी अपनी प्रॉपर्टी पास ऑन कर दियो या तुसी अपना बैंक बैलेंस पास ऑन कर दियो उसी तरह तुसी अपने जीन्स दे जड़ी जरिए तुसी अपने जड़े ट्रेट्स हैगे हैं वो तुसी अपने बच्चियां नू पास ऑन कर दियो सिर्फ बच्चियां नहीं ग्रैंड चिल्ड्रन नू
0: भी
1: एंड इट्स अ वेरी साइंस सुधार लव्स है बट जीन्स दे विच दो तरह के जीन्स होंदे ने एक होंदे रिसेसिव एक होंदे हैं डोमिनेंट
0: ओके
1: ठीक है मैं इस गुड़ च जाना चाहनी हूँ क्योंकि असी ये वर्कशॉप्स करते हैं अपने यूथ नाल अपने यंग बच्चों के नाल जिहड़े हाई स्कूल जाते हैं या यूनिवर्सिटी वगैरह जाते हैं टू दैम अंडरस्टैंड क्योंकि असी कह दिए कि तुहानू डायबिटीज़ है तुहानू थैलेसीमिया है बट वट मतलब आम इंसान लिए उहदा की मतलब है
0: यस
1: है ना तो इस करके बहुत जरूरी है समझना कि दिक्कत की है सो थैलेसीमिया इज अ जेनेटिक डिसऑर्डर जिहड़ा कि फैमिली टू फैमिली जाता है हो सकता है कि वो एक जनरेशन स्किप कर जाए क्योंकि सेम अप्लाई करता है डायबिटीज वास्ते भी
0: जी
1: डायबिटीज भी जेनेटिक है
0: बिल्कुल
1: तो हो सकता है कि थोड़े तो थोड़े बच्चे च नहीं गई डोमिनेंट नहीं हुई बट थोड़े बच्चे तो अगे थोड़े ग्रैंड चिल्ड्रन दे विच वो डोमिनेंट
0: हो सकती है
1: तो इस करके जड़ा साडा टीचा है जां साडा जड़ा एक मुहिम चलिया होया मुस्कान केयर दे थ्रू इस थैलेसीमिया अवेयरनेस
0: जी
1: अगर तुहानू या
0: जी ये जिहड़ी बीमारी थैलेसीमिया दे सो ये बाय बर्थ हुंदी या लेटर ऑन भी हो सकती जे किसी नू पहले नहीं है या बाद विच भी हो सकती बच्चियां नू खास करके
1: हाँ जी ये होंगी बाय बर्थ ही है
0: अच्छा बाय बर्थ
1: क्योंकि जीन्स है
0: यस
1: तो ये हो सकता है क्योंकि बॉडी पहले छे महीने बच्चे की जड़ी बॉडी है ना फर्दर डिवेलप हो रही होंगी है अकस्टम कर रही होंगी है फ्रॉम मदर्स वूम टू मतलब आउटसाइड वर्ल्ड तो यूजली छे महीने तो साल दे विच जेडे की थैलेसीमिया मेजर क्योंकि थैलेसीमिया विच भी पद्धर होंदे ने थैलेसीमिया माइनर मतलब की ट्रेट हैगा बट इन्ना नुकसान नहीं कर रहा थानू
0: ओके
1: थोड़ा शरीर काम कर रहा बट उदे च 5-10% दी कमी है ते काम शरीर अडैप्ट कर लैंदा और चलदा रहिंदा फिर है थैलेसीमिया मेजर थैलेसीमिया मेजर दे विच क्वाइट सिग्निफिकेंट जेडे सिम्पटम्स होंदे हैं
0: जी
1: कि बच्चे काफ़ी पेल हो जाते हैं उन्हों की ग्रोथ रुक जाती है एंड दे कैन नॉट सरवाइव अगर उन्होंने ब्लड ट्रांसफ्यूज ना किया जाए सो दैट्स वैन वैन दे आर बॉर्न विद इन 6 months
0: जी
1: उन्होंने मतलब रिक्वायरमेंट मतलब डायग्नोस हो जाता है क्योंकि उन्हों का हीमोग्लोबिन काफ़ी लो जो उन्हों का फीटल हीमोग्लोबिन यूज हो जाता बॉडी तो उन्होंने ब्लड ट्रांसफ्यूजन की लोड़ पैंदी है एवरी 2-3 weeks अगर उन्होंने वो 3 हफ्तों च खून नहीं मिलता तो दे विल नॉट सर्वाइव सो इस करके इट कैन बी वेरी सीरियस एंड दैट वॉज द केस विद मुस्कान एंड शी वॉज लाइक इंटरमीडिएट लेवल सी ना माइनर सी ना मेजर सी
0: मेजर
1: बट एज शी वॉज ग्रोइंग मतलब 7-8 साल की उम्र तो बाद ट्रांसफ्यूजन की जरूरत पी और ग्रोथ क्योंकि नहीं हो रही सी प्रॉपर जिस तरह बच्चे की होनी चाहिए एंड देन या शी डिसाइडेड टू गो फॉर अ ट्रीटमेंट विच डिडंट वर्क
0: न्यूजीलैंड के विच या फिर जी अपनी इंडियन कम्यूनिटीज़ है क्या सो आप जिस तरह कि इस बीमारी बारे अवेयरनेस जी है तो लगता है कि कि अवेयरनेस है इस बीमारी वाले
1: अगर मैं 10 साल पिछले जावा बबी जी जीरो
0: जीरो
1: हाँ जी
0: ओके
1: सिर्फ उन्होंने ही पता सी जिन्हों जिन्हां दे बच्चे नू या जिन्हां दे
0: प्रॉब्लम है जिहड़े फैमिली दे विच
1: हाँ जी मतलब एथे या इंडिया दे विच बट जदों असीं तुसीं सरप्राइज होवोगे कि जदों असीं हेल्थ सिस्टम नू कॉन्टैक्ट कीता अपने जिहड़े जीपीज़ ने प्राइमरी केयर दे विच डॉक्टर्स ने असीं उन्हां नू जाके पुछा कि भी तुहाडे पेशेंट्स थैलेसीमिया एंड दे आस्क्ड हाउ डू यू प्रोनाउंस इट ਤੁਸੀਂ ਇਹਨੂੰ ਬੋਲਦੇ ਕਿੱਦਾਂ ਐਂਡ ਦੇ ਸਟਾਰਟ ਗੂਗਲਿੰਗ ਦ ਵਰਡ
0: ਵਾਓ ਓਕੇ
1: ਤੇ ਇਵਨ ਇੱਥੇ ਦੀ ਜਿਹੜੀ ਮੈਡੀਕਲ ਐਕਸਪਰਟਸ ਨੇ ਉਹਨਾਂ ਦੇ ਕਰਿਕੂਲਮ ਦੇ ਵਿੱਚ ਉਹਨਾਂ ਦੀ ਪੜ੍ਹਾਈ ਦੇ ਵਿੱਚ ਥੈਲੇਸੀਮੀਆ ਨਾਮ ਦਾ ਕੋਈ ਟੌਪਿਕ ਨਹੀਂ
0: ਅੱਛਾ ਕੋਈ ਸ਼ਬਦ ਹੀ ਨਹੀਂ ਹੈ
1: ਦੇ ਵਰ ਨਾਟ ਅਵੇਅਰ
0: ਟੌਪਿਕ ਨਹੀਂ ਹੈ
1: ਐਕਸੈਪਟ ਵੈਰੀ ਫਿਊ ਡਾਕਟਰਸ ਜਿਹੜੇ ਕਿ ਇੰਡੀਆ ਤੋਂ ਜਾਂ ਵੀਅਤਨਾਮ ਤੋਂ ਜਾਂ ਯੂ ਨੋ ਚਾਈਨਾ ਤੋਂ ਆਏ ਨੇ ਐਂਡ ਦੇ ਵਰ ਐਕਚੁਅਲੀ ਦੇ ਹੈਵ ਸੀਨ ਥੈਲੇਸੀਮੀਆ ਪੇਸ਼ੈਂਟਸ ਬੈਕ ਇਨ ਦੇਅਰ ਕੰਟਰੀ
0: ਵੈਰੀ ਸਟ੍ਰੇਂਜ ਨਾ ਮਤਲਬ
1: ਵੈਰੀ
0: ਪ੍ਰੋਫੈਸ਼ਨਲ ਡਾਕਟਰਸ ਨੂੰ ਹੀ ਨਹੀਂ ਜੇ ਜੀਪੀਜ਼ ਨੂੰ ਨਹੀਂ ਪਤਾ ਹੈਗਾ ਸੋ
1: GPs ਨੂੰ ਨਹੀਂ ਪਤਾ,
0: ਤਾਂ ਪਬਲਿਕ ਨੂੰ, ਆਮ ਜਨਤਾ ਨੂੰ ਕਿੱਥੋਂ ਪਤਾ ਲੱਗੇਗਾ?
1: ਜੀ, ਮੁਸਕਾਨ ਕੇਅਰ ਜਦੋਂ ਅਸਟੈਬਲਿਸ਼ ਕੀਤਾ, ਦ ਫਸਟ ਥਿੰਗ ਵਾਸ ਵੀ ਵਾਂਟਿਡ ਟੂ ਨੋ ਵੇਅਰ ਆਰ ਦਾ ਪੀਪਲ ਸੋ ਵੀ ਕੈਨ ਐਕਚੁਲੀ ਸਪਰੈਡ ਦਾ ਸਪੋਰਟ. ਵੀ ਈਮੇਲਡ, ਵੀ ਕੰਟੈਕਟਡ DHPs, ਵੀ ਈਮੇਲਡ ਦੈਮ ਐਂਡ ਵੀ ਫੋਨ ਦੈਮ, ਦੇ ਹੈਵ ਨੋ ਆਈਡੀਆ. ਮਤਲਬ ਸਿਰਫ ਸਟਾਰਸ਼ਿਪ ਔਰ ਕਿਡਸ ਫਸਟ ਤੋਂ ਛੱਡ ਕੇ ਬਾਕੀ ਕਿਸੇ DHP ਨੂੰ ਇਹ ਨਹੀਂ ਪਤਾ ਸੀਗਾ ਕਿ ਥੈਲੇਸੀਮੀਆ ਹੁੰਦਾ
0: ਕੀ ਹੈ, ਨਾ
1: ਸਾਡੇ ਕੋਲ ਕੋਈ ਪੇਸ਼ੈਂਟ ਇਹਦੇ ਬਾਰੇ ਹੈਗਾ ਵੀ ਹੈ ਕਿ ਨਹੀਂ, ਕਿਉਂਕਿ ਉਹ ਰਜਿਸਟਰ ਹੀ ਨਹੀਂ ਕਰਦੇ ਸੀ ਇਸ ਕੰਡੀਸ਼ਨ ਨੂੰ.
0: ਅੱਛਾ, ਰਜਿਸਟਰ ਹੀ ਨਹੀਂ ਕਰਦੇ ਸੀਗੇ? ਉਹੀ ਮੈਂ ਸੋਚ ਰਹੀ ਸੀ ਕਿ ਹੋ ਸਕਦਾ ਕਿ ਉਸ ਟਾਈਮ 'ਤੇ ਇੱਦਾਂ ਦੇ ਕੇਸ ਬਹੁਤ ਘੱਟ ਹੋਣ ਜਿਹੜਾ ਲੋਕਾਂ ਨੂੰ ਪਤਾ ਹੀ ਨਹੀਂ, ਈਵਨ ਕਿ ਸਟਾਫ ਮੈਡੀਕਲ ਪ੍ਰੋਫੈਸ਼ਨਲਸ ਦੇ ਵਿੱਚ ਜਿਹੜੇ ਕਰ ਰਹੇ ਸੀ ਉਸ ਟਾਈਮ ਦੇ ਉੱਤੇ ਸਟੱਡੀ ਕਰ ਰਹੇ ਜੋ ਜੋ ਵੀ ਹੈ, ਸੋ ਡਾਕਟਰਸ ਨਰਸਿਸ, ਸੋ ਹਾਊ ਕਮ ਉਹਨਾਂ ਨੂੰ ਨਹੀਂ ਪਤਾ ਹੋਏਗਾ
1: ਜਿਹੜੇ ਹੈਮਟੋਲੋਜੀ ਡਿਪਾਰਟਮੈਂਟ 'ਚ ਕੰਮ ਕਰ ਰਹੇ ਹੈ, ਜਿਹੜੇ ਸਟਾਰਸ਼ਿਪ ਜਾਂ ਕਿਡ ਫਸਟ ਦੇ ਵਿੱਚ,
0: ਉਹਨਾਂ ਨੂੰ
1: ਪਤਾ ਹੈ, ਬਟ ਉਹ ਬੜੇ ਸੈਕੰਡਰੀ ਲੈਵਲ 'ਤੇ, ਉਹਨਾਂ ਤੱਕ ਆਮ ਜਨਤਾ ਦੀ ਜਾਂ ਆਮ ਕਮਿਊਨਿਟੀ ਦੀ ਪਹੁੰਚ ਨਹੀਂ ਹੈ ਜਦ ਤੱਕ ਕਿ ਤੁਹਾਨੂੰ ਕੋਈ ਸੀਰੀਅਸ ਕੰਡੀਸ਼ਨ ਜਾਂ ਤੁਸੀਂ ਸਪੈਸ਼ਲਿਸਟ ਨੂੰ ਨਹੀਂ
0: ਦੇਖਦੇ. ਹਾਂ, ਦੈਟਸ ਵਾਈਸ,
1: ਐਗਜੈਕਟਲੀ. ਤੇ ਉਸ ਕਰਕੇ ਮਤਲਬ ਵੀ ਵਰ ਵੈਰੀ ਵੈਰੀ ਸਰਪ੍ਰਾਈਜ਼ ਕਿ ਡਾਕਟਰਸ ਨੂੰ ਨਹੀਂ ਪਤਾ ਸਿਸਟਮ, ਮਤਲਬ ਜਿਹੜੇ DHPs ਹੈਗੇ ਆ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦੇ ਏਰੀਆ ਦੇ ਵਿੱਚ ਜਾਂ ਉਹਨਾਂ ਦੇ ਸਬਰਬ ਮਤਲਬ ਸਿਟੀ ਦੇ ਵਿੱਚ ਕਿੰਨੇ ਲੋਕ ਹੈ ਜਿਨ੍ਹਾਂ ਨੂੰ ਥੈਲੇਸੀਮੀਆ, ਕਿਉਂਕਿ ਜਿੰਨੀ ਵੀ ਟ੍ਰਾਂਸਫਿਊਜ਼ਨ ਹੁੰਦੀ ਹੈ ਸਾਰੀ ਐਜ਼ ਅ ਆਊਟਪੇਸ਼ੈਂਟ ਹੁੰਦੀ ਹੈ.
0: ਓਕੇ,
1: ਉਹ ਹਸਪੀਟਲ 'ਚ ਡਾਕੂਮੈਂਟ ਹੀ ਨਹੀਂ ਹੁੰਦੀ. ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਮੁਸਕਾਨ ਕੇਅਰ ਟਰੱਸਟ ਨੇ ਬਿਲਕੁਲ ਸਕਰੈਚ ਤੋਂ ਕੰਮ ਸ਼ੁਰੂ ਕੀਤਾ ਹੈ, ਐਜ਼ 10 ਸਾਲ ਹੁੰਦੇ ਹੋਏ
0: ਜੀ
1: ਪਿਛਲੇ 3 ਸਾਲ ਦੇ ਵਿੱਚ ਫੋਰਥ ਈਅਰ ਮੈਡੀਕਲ ਸਟੂਡੈਂਟਸ ਜਿਹੜੇ ਯੂਨੀਵਰਸਿਟੀ ਆਫ ਆਕਲੈਂਡ ਦੇ ਵਿੱਚ ਪੜ੍ਹਦੇ ਨੇ, ਉਹਨਾਂ ਦੇ ਕਰਿਕੂਲਮ ਦੇ ਵਿੱਚ ਥੈਲੇਸੀਮੀਆ ਐਂਡ ਸਿਕਲ ਸੈੱਲ ਇੰਟਰੋਡਿਊਸ ਕੀਤਾ ਗਿਆ.
0: ਓਕੇ,
1: ਸੋ ਇਹ ਮੈਂ ਸਿਰਫ ਛੋਟੀ ਜਿਹੀ ਜਰਨੀ ਦੱਸ ਰਹੀ ਹਾਂ ਕਿ ਪੀਪਲ ਸੀ ਕਿ ਅਸੀਂ ਬਾਹਰ ਕਿੰਨਾ ਕੰਮ ਕਰ ਰਹੇ ਹਾਂ, ਬਟ ਅਸੀਂ ਪੋਲਿਸੀ ਲੈਵਲ 'ਤੇ ਜਾਂ ਸਿਸਟਮ ਚੇਂਜ ਲੈਵਲ 'ਤੇ ਅਸੀਂ ਜਿਹੜਾ ਕੰਮ ਕਰ ਰਹੇ ਹਾਂ. ਅੱਜ ਇਸ ਪੱਧਰ 'ਤੇ ਮੈਂ ਸ਼ੇਅਰ ਕਰਨਾ ਚਾਹਾਂਗੀ ਕਿ ਦੈਟ ਕਰਿਕੁਲਮ ਦੇ ਵਿੱਚ ਹੁਣ ਜਿਹੜੇ ਆਉਣ ਵਾਲੇ ਡਾਕਟਰਸ ਨੇ ਜਿਹੜੇ ਟ੍ਰੇਨ ਹੋ ਰਹੇ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਥੈਲੇਸੀਮੀਆ ਕੀ ਹੈ, ਹਾਂ, ਔਰ ਕਿਸ ਤਰ੍ਹਾਂ ਸਪੋਰਟ ਕਰਨਾ ਜਾਂ ਕਿਸ ਤਰ੍ਹਾਂ ਕੇਅਰ ਕਰਨਾ.
0: ਬਿਲਕੁਲ.
1: ਐਂਡ ਕਮਿਊਨਿਟੀ ਲੈਵਲ 'ਤੇ ਜਿਸ ਤਰ੍ਹਾਂ ਕਿ ਸਿਸਟਮ ਦੇ ਕੋਲ ਕੋਈ ਨੰਬਰਸ ਨਹੀਂ ਹੈ,
0: ਓਕੇ,
1: ਬਟ ਜਿਸ ਤਰ੍ਹਾਂ ਅਸੀਂ ਸਾਰੇ ਭੈਣ ਭਰਾਵਾਂ ਨਾਲ, ਕਮਿਊਨਿਟੀਜ਼ ਨਾਲ, ਆਪਣੇ ਸਾਰੇ ਲੀਡਰਸ ਨਾਲ, ਆਪਣੇ ਆਰਗਨਾਈਜੇਸ਼ਨਸ ਨਾਲ ਮਿਲ ਕੇ ਕੰਮ ਕਰ ਰਹੇ ਹਾਂ, ਮੁਸਕਾਨ ਕੇਅਰ ਹੈਜ਼ ਬੀਨ ਵੈਰੀ ਇੰਸਟਰੂਮੈਂਟਲ ਇਨ ਅਵੇਅਰਨੈਸ
0: ਜੀ.
1: ਔਰ ਤੁਸੀਂ ਯਕੀਨ ਮੰਨੋਗੇ 162 ਪੀਪਲ ਡਾਇਗਨੋਸਡ ਹੈਵਿੰਗ ਥੈਲੇਸੀਮੀਆ ਟ੍ਰੇਟ ਥਰੂ ਆਰ ਵਰਕਸ਼ਾਪ, ਥਰੂ ਆਰ ਇਨਕਰੇਜਮੈਂਟ ਟੂ ਗੈਟ ਸਕਰੀਨ.
0: ਵੈਲ ਡਨ.
1: ਤੋ ਥਰੂ ਵਰਕਸ਼ਾਪ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਦੇ ਵੋਂਟ ਟੈਲ, ਮਤਲਬ ਇੱਥੇ ਉਹ ਹਿਸਾਬ ਹੈ, ਔਰ ਜਿੰਨੇ ਵੀ ਪੁਰਾਣੇ ਮਾਈਗ੍ਰੈਂਟ ਸਾਡੇ ਆਏ ਹੋਏ ਨੇ ਉਹਨਾਂ ਨੂੰ ਪਤਾ ਹੈ ਕਿ ਜਦ ਤੱਕ ਰੋਵਾਂਗੇ ਨਹੀਂ ਤੇ ਮਾਂ ਦੁੱਧ ਨਹੀਂ
0: ਦਿੰਦੀ.
1: ਉਸ ਤਰ੍ਹਾਂ ਹੀ ਇਹ ਸਿਸਟਮ ਦਾ ਵੀ ਇਹੀ ਹਾਲ ਹੈ ਕੁਛ ਇੱਦਾਂ ਦਾ ਕਿ ਜਦ ਤੱਕ ਤੁਸੀਂ ਸ਼ੋਰ ਨਹੀਂ ਮਚਾਓਗੇ ਜਾਂ ਜਦ ਤੱਕ ਤੁਸੀਂ ਪੁੱਛੋਗੇ ਨਹੀਂ ਤੁਹਾਨੂੰ ਨਾ ਕੋਈ ਜਵਾਬ ਮਿਲੇਗਾ ਤੇ ਨਾ ਹੀ ਤੁਹਾਨੂੰ ਕੋਈ ਕੇਅਰ ਐਂਡ
0: ਸਪੋਰਟ ਮਿਲੇਗੀ. ਬਿਲਕੁਲ.
1: ਸੋ ਜਦੋਂ ਅਸੀਂ ਇਹ ਥੋੜ੍ਹਾ ਜਿਹਾ ਸਿਸਟਮ ਨੂੰ ਸਟਰ ਕੀਤਾ ਤੇ ਦਿਸ ਇਜ਼ ਵਾਟ ਹੈਜ਼ ਹੈਪਨਡ. ਸਟਿਲ ਇੰਟਰੋਡਿਊਸ ਨਹੀਂ ਹੋਈ ਐਂਡ ਸ਼ਰੋਤਿਆਂ ਨਾਲ ਮੈਂ ਸ਼ੇਅਰ ਕਰਨਾ ਚਾਹਾਂਗੀ ਔਰ ਤੁਹਾਡੀ ਸਾਰਿਆਂ ਦੀ ਸਾਨੂੰ ਸਪੋਰਟ ਵੀ ਚਾਹੀਦੀ ਹੋਏਗੀ. ਅਸੀਂ ਇਸ ਵੇਲੇ ਨਿਓਨੇਟਲ ਸਕਰੀਨਿੰਗ 'ਤੇ ਵਰਕ ਕਰ ਰਹੇ ਹਾਂ. ਅਸੀਂ ਸਿਸਟਮ 'ਤੇ ਮਤਲਬ ਉਹਨਾਂ ਨਾਲ ਮਤਲਬ ਉਹਨਾਂ ਨੂੰ ਪ੍ਰੈਸ ਕਰ ਰਹੇ ਹਾਂ ਕਿ ਜਿੰਨੇ ਵੀ ਬੱਚੇ ਪੈਦਾ ਹੁੰਦੇ ਹੈ ਨਿਓਨੇਟਲ ਸਕਰੀਨਿੰਗ ਜਦੋਂ ਹੁੰਦੀ ਹੈ ਉਹਦੇ ਵਿੱਚ ਥੈਲੇਸੀਮੀਆ ਐਂਡ ਸਿਕਲ ਸੈੱਲ ਸਕਰੀਨਿੰਗ ਨੂੰ ਵੀ ਐਡ ਕੀਤਾ ਜਾਏ.
0: ਓਕੇ.
1: ਇੱਕ ਉਹਨਾਂ ਨੇ ਉਹ ਬਲੱਡ ਤੇ ਲੈਂਦੇ ਹੀ ਆ ਬੱਚਿਆਂ ਦੇ ਸੈਂਪਲ ਦਾ ਤੇ ਵਾਈ ਦਿਸ ਇਜ਼ ਨਾਟ ਬੀਨ ਡਾਇਗਨੋਸਡ ਸਪੈਸ਼ਲੀ ਜਿਹੜੇ ਐਟ ਰਿਸਕ ਨੇ. ਸਾਨੂੰ ਪਤਾ ਹੈ ਕਿ ਵੀ ਨੋ ਕਿ ਇਹ ਵਾਲੇ ਏਰੀਆ ਤੋਂ ਜਦੋਂ ਜਿਹੜੀ ਐਥਨੀਸਿਟੀਜ਼ ਹੈਗੀਆਂ ਦੇ ਆਰ ਐਟ ਹਾਈ ਰਿਸਕ
0: ਜੀ
1: ਐਂਡ ਸਟਿਲ ਮਤਲਬ ਦੇਖ ਲਓ ਕਿ ਇਟਸ ਅ ਡਿਵੈਲਪਡ ਕੰਟਰੀ ਹਾਲੇ ਵੀ ਬੱਚੇ ਵਿਦ ਥੈਲੇਸੀਮੀਆ ਪੈਦਾ ਹੋ ਰਹੇ ਹੈ. ਹਾਲੇ 2 ਦਿਨ ਪਹਿਲਾਂ ਹੀ ਸਾਨੂੰ ਕੰਟੈਕਟ ਹੋਇਆ ਟੋਪੋ ਤੋਂ ਕਿ ਫੈਮਿਲੀ ਹੈਡ ਅ ਥੈਲੇਸੀਮੀਆ ਯੂ ਨੋ ਟ੍ਰਾਂਸਫਿਊਜ਼ਨ ਡਿਪੈਂਡੈਂਟ ਚਾਈਲਡ. ਸੋ ਦੇਰ ਇਜ਼ ਅ ਹਿਊਜ ਗੈਪ ਇਨ ਦਾ ਸਿਸਟਮ ਜਿਹੜਾ ਕਿ ਅਸੀਂ ਸਾਰਿਆਂ ਨੇ ਮਿਲ ਕੇ ਕਰਨਾ
0: ਜੀ
1: ਔਰ ਸਾਡੀ ਇਹੀ ਕੋਸ਼ਿਸ਼ ਹੈ ਐਂਡ ਸਾਡਾ ਪ੍ਰੋਜੈਕਟ ਹੈਗਾ ਪ੍ਰੋਟੈਕਸ਼ਨ ਥਰੂ ਪ੍ਰੀਵੈਂਸ਼ਨ. ਸੋ ਪ੍ਰੀਵੈਂਟ ਕਿਸ ਤਰ੍ਹਾਂ ਕਰ ਸਕਦੇ ਹਾਂ, ਕਿਸ ਤਰ੍ਹਾਂ ਅਸੀਂ ਇੱਕ ਜਾਨ ਨੂੰ ਇਸ ਦੁਨੀਆ 'ਚ ਆਉਣ ਤੋਂ ਸਫ਼ਰ ਹੋਣ ਤੋਂ ਬਚਾ ਸਕਦੇ ਹਾਂ ਅਤੇ ਅਗਰ ਇੱਕ ਵੀ ਬਚਾ ਸਕੇ ਤਾਂ ਆਈ ਥਿੰਕ ਸਾਡਾ ਮਕਸਦ ਪੂਰਾ ਹੈ. ਮੁਸਕਾਨ ਕੇਅਰ ਦਾ ਮਕਸਦ ਪੂਰਾ ਹੈ ਕਿ ਇੱਕ ਜ਼ਿੰਦਗੀ ਜਿਹੜੀ ਹੈ ਉਹ ਸਫਰਿੰਗਸ ਤੋਂ ਤਕਲੀਫ ਤੋਂ ਬਚੀ.
0: ਫੈਮਿਲੀ ਕਿੱਦਾਂ ਉਹਨਾਂ ਨੂੰ ਪਤਾ ਲੱਗੇਗਾ ਕਿ ਉਹਨਾਂ ਦੇ ਬੱਚੇ ਨੂੰ ਥੈਲੇਸੀਮੀਆ ਹੈ?
1: ਦੇਖੋ
0: ਕੀ ਸਿਮਟਮਸ ਕੀ ਨਜ਼ਰ ਆਉਂਦੇ ਇਹਦੇ ਵਿੱਚ ਬੱਚੇ ਦੇ ਵਿੱਚ ਖਾਸ ਕਰਕੇ?
1: ਹਾਂਜੀ, ਬੇਸਿਕਲੀ ਅਨੀਮੀਆ ਦੇ ਸਿਮਟਮਸ ਹੁੰਦੇ ਆ ਜਿਸ ਤਰ੍ਹਾਂ ਕਿ ਮੈਂ ਕਿਹਾ ਥਕਾਵਟ, ਬੱਚਾ ਥੱਕਿਆ ਔਰ ਇੱਥੇ ਸੋਰੀ ਟੂ ਸੇ ਦੈਟ ਬਟ ਉਹੀ ਹੈ ਕਿ ਅਸੀਂ ਹਮੇਸ਼ਾ ਵੀ ਵਾਂਟ ਆਰ ਚਾਈਲਡ ਟੂ ਬੀ ਹੈਪੀ ਜੰਪਿੰਗ ਯੂ ਨੋ ਐਨਰਜੈਟਿਕ ਔਰ ਅਗਰ ਬੱਚੇ 'ਚ ਦਿੱਕਤ ਹੈ ਨਾ ਤਾਂ ਵੀ ਅਸੀਂ ਇੱਕ ਸ਼ਬਦ ਦੇ ਦਿੰਦੇ ਹਾਂ ਲੇਜ਼ੀ ਕਦੇ ਵੀ ਰੂਟ ਕੌਜ਼ ਲਈ ਨਹੀਂ ਜਾਂਦੇ ਕਿ ਕਿਉਂ ਬੱਚਾ ਇਸ ਤਰ੍ਹਾਂ ਬਿਹੇਵ ਕਰ ਰਿਹਾ ਬੱਚੇ 'ਚ ਬੱਚੇ ਨੂੰ ਤਕਲੀਫ ਹੋ ਸਕਦੀ ਹੈ ਕਿ ਬੱਚੇ ਐਕਸਪ੍ਰੈਸਿਵ ਨਹੀਂ ਹੁੰਦੇ ਠੀਕ ਹੈ ਕਈ ਵਾਰੀ ਬੱਚਿਆਂ ਨੂੰ ਦੱਸਣਾ ਨਹੀਂ ਆਉਂਦਾ ਕਿ ਉਹਨਾਂ ਦੇ ਅਗਰ ਤੁਸੀਂ ਸੋਚੋ ਤੁਹਾਡੇ ਸਰੀਰ ਦੇ ਵਿੱਚ ਇਨਫ ਆਕਸੀਜਨ ਨਹੀਂ ਜਾ ਰਹੀ ਤਾਂ ਤੁਹਾਡਾ ਸਰੀਰ ਕੀ ਕਰੇਗਾ
0: ਬਿਲਕੁਲ
1: ਇਟ ਵਿਲ ਬੀ ਅੰਡਰ ਸਟ੍ਰੈਸ ਥੱਕਿਆ ਰਹੇਗਾ ਕਿਉਂਕਿ ਉਹਦੀ ਜਿਹੜੀ ਜ਼ਰੂਰਤ ਹੈ ਉਹਦੀ ਜਿਹੜੀ ਪ੍ਰਾਣ ਸ਼ਕਤੀ ਹੈ ਉਹ ਹੀ ਨਹੀਂ ਪੂਰੀ ਜਾ ਰਹੀ ਬਟ ਅਗੇਨ ਸੋਰੀ ਟੂ ਸੇ ਇਟਸ ਇਗਨੋਰੈਂਸ ਇਟਸ ਨੋ ਵਨ ਟੂ ਬਲੇਮ ਬਟ ਐਜ਼ ਅ ਇਗਨੋਰੈਂਟ ਪੇਰੈਂਟ
0: ਨੋਰਮਲੀ ਆਪਾਂ ਇਗਨੋਰ ਕਰ ਦਿੰਦੇ ਵੀ ਲੇਜ਼ੀ ਆ ਗ੍ਰੈਂਡ
1: ਪੇਰੈਂਟ ਹਾਂਜੀ ਇਵਨ ਮਤਲਬ ਸਕੂਲ ਚ ਵੀ ਆਈ ਰਿਮੈਂਬਰ ਮੇਰੀ ਬੇਟੀ ਨੂੰ ਨੋਟ ਟੀਚਰ ਲਿਖ ਕੇ ਭੇਜਦੀ ਸੀ
0: ਅੱਛਾ
1: ਕਿ ਇਹਦਾ ਕਲਾਸ ਦੇ ਵਿੱਚ ਕੰਸੈਂਟਰੇਟ ਨਹੀਂ ਕਰਦੀ ਸ਼ੀ ਇਜ਼ ਅ ਲੇਜ਼ੀ ਪੀ ਲਈ ਨਹੀਂ ਜਾਂਦੀ ਦੈਟਸ ਹਾਊ ਵੀ ਗੋਟ ਟੂ ਨੋ ਕਿ ਸ਼ੀ ਹੈਜ਼ ਦਿਸ ਪ੍ਰੋਬਲਮ ਐਂਡ ਐਜ਼ ਅ ਮਦਰ ਆਈ ਐਮ ਵੈਰੀ ਇਨਵੈਸਟੀਗੇਟਿਵ
0: ਜੀ
1: ਮਤਲਬ ਛੋਟੀ ਜਿਹੀ ਛਿੱਕ ਵੀ ਹੋਵੇ ਤਾਂ ਆਈ ਵਿਲ ਇਨਵੈਸਟੀਗੇਟ ਕਿ ਵੀ ਇਹ ਕਿਸ ਕਰਕੇ ਆਈ ਹੈ ਐਂਡ ਆਈ ਵਾਂਟ all parents not to be paranoid or not to be you know bahut zyada nahi but agar thoda bachcha kuch symptoms de reha hai theek hai hun apa tusi dekho kuch bachche mitti chatde ne diwar chatde
0: bilkul ha
1: slate ya chalk khande
0: oh kha lende hai calcium card ha calcium
1: that is pica te oh vi ik symptom hai agar bachcha is tarah di na goliyan calcium de goliyan ya chalk ya matlab ਦੀਵਾਰ ਨੂੰ ਛੱਟ ਰਿਹਾ ਦੈਟ ਇਜ਼ ਆਲਸੋ ਸਾਈਨ ਫੋਰ ਅਨੀਮੀਆ ਹਾਂਜੀ ਅਤੇ ਇਸੇ ਤਰ੍ਹਾਂ ਮਤਲਬ ਪੇਲ ਸਕਿਨ ਇੱਕ ਲਾਲੀ ਹੁੰਦੀ ਹੈ ਹਰ ਇੱਕ ਬੱਚੇ ਦੀ ਚਾਹੇ ਡਜ਼ਨਟ ਮੈਟਰ ਕਿ ਸਕਿਨ ਟੋਨ ਜਾਂ ਸਕਿਨ ਕਲਰ ਕੀ ਹੈ ਬਟ ਇੱਕ ਰਸ਼ ਹੁੰਦਾ ਹੈ ਨਾ ਅਗਰ ਤੁਹਾਨੂੰ ਲੱਗਦਾ ਕਿ ਬੱਚਾ ਪੀਲਾ ਹੈ ਅੱਖਾਂ ਅਸੀਂ ਚੈੱਕ ਕਰਦੇ ਹਾਂ ਅਗਰ ਉੱਥੇ ਲਾਲ ਨਹੀਂ ਗੁਲਾਬੀ ਲੱਗਦੀਆਂ ਦੀਜ਼ ਆਰ ਸਿੰਪਟਮਸ ਹੱਥ ਤੇ ਪਾਮਸ ਤੁਹਾਡੇ ਮਤਲਬ ਅਗਰ ਚਿੱਟੇ ਲੱਗਦੇ ਨੇ ਇਟ ਮੀਨਸ ਦੇਰ ਇਜ਼ ਸਮਥਿੰਗ ਰੋਂਗ ਦੇਰ ਇਜ਼ ਨਾਟ ਇਨਫ ਠੀਕ ਹੈ ਬੱਚੇ ਨੂੰ ਦੌੜਦੇ ਦੌੜਦੇ ਸਾਹ ਚੜ੍ਹਦਾ ਹੈ ਜਾਂ ਸੀੜੀਆਂ ਚੜ੍ਹਦੇ ਹੋਏ ਸਾਹ ਚੜ੍ਹਦਾ ਹੈ ਸਟੈਮਿਨਾ ਕਿਉਂਕਿ ਬੱਚੇ ਦੇ ਆਰ ਵੈਰੀ ਐਜਾਈਲ
0: ਉਹ ਤਾਂ ਮਤਲਬ ਟਿਕਦੇ ਨਹੀਂ ਹੈ ਬੱਚੇ ਤਾਂ ਮਤਲਬ ਇੱਧਰ ਉੱਧਰ ਭੱਜ ਕੇ ਫਿਰ ਥਕਾਵਟ ਹੁੰਦੀ ਫਿਰ ਜਾ ਕੇ ਸੌਂਦੇ ਆ ਲੇਕਿਨ ਜੇ ਪਹਿਲਾਂ ਹੀ ਬੱਚਾ ਮਤਲਬ ਤੁਸੀਂ ਫੋਰਸ ਕਰ ਰਹੇ ਆ ਤੁਹਾਨੂੰ ਫੋਰਸ ਕਰਨਾ ਪੈਂਦਾ ਕਿ ਨਹੀਂ ਯੂ ਗੋ ਐਂਡ ਪਲੇ
1: ਔਰ ਅਗਰ ਟੀਚਰਸ ਨੋਟ ਕਰ ਰਹੇ ਆ ਕਿ ਬਈ ਬੱਚਾ ਕਹਿ ਰਿਹਾ ਮੈਨੂੰ ਫੋਕੀ ਲੱਗਦਾ ਮੈਂ ਕੰਸੈਂਟਰੇਟ ਨਹੀਂ ਕਰ ਪਾ ਰਿਹਾ ਮੈਂ ਇੱਕ ਜਗ੍ਹਾ ਧਿਆਨ ਭਟਕਾ ਰਿਹਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਬਟ ਮੈਂ ਨਹੀਂ ਫੋਕਸ ਕਰ ਰਿਹਾ ਦੈਟ ਇਜ਼ ਆਲਸੋ ਵਨ ਆਫ ਦ ਰੀਜ਼ਨ ਕਿਉਂਕਿ ਯੂ ਨੋ ਯੋਰ ਬ੍ਰੇਨ ਇਜ਼ ਨਾਟ ਗੈਟਿੰਗ ਇਨਫ ਆਕਸੀਜਨ ਇਜ਼ ਨਾਟ ਗੈਟਿੰਗ ਇਨਫ ਯੂ ਨੋ ਹੀਮੋਗਲੋਬਿਨ ਦੈਟ ਰੈੱਡ ਬਲੱਡ ਸੈਲਸ ਦੈਟ ਨਰਿਸ਼ਸ ਈਚ ਐਂਡ ਐਵਰੀ ਸੈਲ ਤਾਂ ਇਸ ਕਰਕੇ ਕੀਪ ਐਨ ਆਏ ਐਂਡ ਡਿਸਕਾਊਂਟ ਨਹੀਂ ਕਰੋ ਅਗਰ ਬੱਚਾ ਕੋਈ ਆ ਕੇ ਤਕਲੀਫ ਕਹਿ ਰਿਹਾ ਅਗਰ ਨਹੀਂ ਵੀ ਕਹਿ ਰਿਹਾ ਤੁਸੀਂ ਓਬਜ਼ਰਵੈਂਟ ਕਰਕੇ ਇਟਸ ਅ ਵੈਰੀ ਸਿੰਪਲ ਟੈਸਟ
0: ਰਾਈਟ
1: ਇਟਸ ਅ ਵੈਰੀ ਸਿੰਪਲ ਟੈਸਟ ਤੁਸੀਂ ਸਿਰਫ ਆਪਣੇ ਜੀ ਪੀ ਨੂੰ ਜਾ ਕੇ ਇਹ ਕਹਿਣਾ ਹੈ ਕਿ ਮੈਨੂੰ ਥੈਲਸੀਮੀਆ ਸਕਰੀਨਿੰਗ ਚਾਹੀਦੀ ਹੈ
0: ਓਕੇ
1: ਥੈਲਸੀਮੀਆ ਐਂਡ ਸਿਕਲ ਸੈੱਲ ਕਿਉਂਕਿ ਬਹੁਤ ਇੱਕ ਤਰ੍ਹਾਂ ਦਾ ਮਿਥ ਹੈਗਾ ਕਿ ਇੰਡੀਅਨਸ ਮਤਲਬ ਸਿਰਫ ਥੈਲਸੀਮੀਆ ਹੁੰਦਾ ਸਿਕਲ ਸੈੱਲ ਨਹੀਂ ਹੁੰਦਾ ਸਾਡੇ ਬਹੁਤ ਸਾਰੇ ਐਸੇ ਬੱਚੇ ਹੈ ਸਪੈਸ਼ਲੀ ਫਰੋਮ ਗੁਜਰਾਤ ਐਂਡ ਸਾਊਥ ਇੰਡੀਆ ਤੋਂ ਜਿਨ੍ਹਾਂ ਨੂੰ ਕੋਂਬੀਨੇਸ਼ਨ ਹੈ they got both the genes thalassemia and sickle cell which is another complex layer of right. management
0: ji finally aakhir de vich tusi jehdi families is bimari na jooj rahe hain
1: ji
0: so unnanu ki message dena chahoge
1: main unnanu ehi kehna chahwangi ki tusi kalle nahi ho you have a family here in new zealand you have muskan family and that's what we have established ਪਿਛਲੇ 10 ਸਾਲਾਂ ਤੋਂ ਜਿੰਨੇ ਵੀ ਆਪਾਂ ਆਲਮੋਸਟ 98% ਜਿੰਨੇ ਬੱਚਿਆਂ ਨੂੰ ਥੈਲਸੀਮੀਆ ਜਾਂ ਸਿਕਲ ਸੈੱਲ ਹੈਗਾ ਵੀ ਐਕਚੁਲੀ ਗੋਟ ਇਨ ਟੱਚ ਵਿਦ ਦੈਮ ਔਰ ਨਿਊਜ਼ੀਲੈਂਡ ਦੇ ਜਿਹੜੇ ਵੀ ਕੋਨੇ 'ਚ ਨੇ ਵੀ ਆਰ ਇਨ ਟੱਚ ਵਿਦ ਦੈਮ ਸੋ ਇਟਸ ਨੋਟ ਜਸਟ ਔਕਲੈਂਡ ਵੀ ਆਰ ਇਨ ਵਾਇਕੈਟੋ ਟੋਰੰਗਾ ਗਿਸਬਨ ਟੋਪੋ ਤੇ ਕ੍ਰਾਈਸਟ ਚਰਚ ਹਾਂਜੀ ਆਲ ਓਵਰ ਨਿਊਜ਼ੀਲੈਂਡ ਜਸਟ ਅ ਕਾਲ ਅਵੇ ਤੇ ਬਸ ਜੇ ਮੈਨੂੰ ਸੁਣ ਰਹੇ ਨੇ ਅਗਰ ਉਹਨਾਂ ਨੂੰ ਅਗਰ ਮਤਲਬ ਕਿਸੇ ਤਰ੍ਹਾਂ ਦਾ ਸ਼ੱਕ ਵੀ ਹੈ ਜਾਂ ਡਾਊਟ ਵੀ ਹੈਗਾ ਕਿ ਵੀ ਇੱਦਾਂ ਦਾ ਕੁਛ ਹੋ ਸਕਦਾ ਪਲੀਜ਼ ਕਾਲ ਅਸ ਸਾਨੂੰ ਕਾਲ ਕਰਕੇ ਟਾਕ ਟੂ ਅਸ ਵੀ ਕੈਨ ਐਕਚੁਲੀ ਵਾਕ ਯੂ ਥਰੂ ਕਈ ਵਾਰੀ ਹੈ ਕਿ ਕੁਛ ਵੀ ਨਾ ਹੋਵੇ ਬਟ ਅਗਰ ਤੁਹਾਨੂੰ ਇੱਦਾਂ ਦੇ ਸਿੰਪਟਮਸ ਲੱਗ ਰਹੇ ਨੇ ਐਂਡ ਡੋਂਟ ਜਸਟ ਰਿਸਟ੍ਰਿਕਟ ਕਿ ਬੱਚੇ ਨੂੰ ਚੈੱਕ ਕਰਵਾਉਣਾ ਅਸੀਂ ਇੰਨੀਆਂ ਵਰਕਸ਼ਾਪਸ ਆਪਣੇ ਸੀਨੀਅਰ ਮੈਂਬਰਸ ਲਈ ਕੀਤੀਆਂ ਦੇ ਐਕਚੁਲੀ like very smart of them, they actually went, kyunki workshop chunna ne sanu puchya ki saadi te umar ho gayi hai,
0: haan
1: vi sanu test karan di ki lod hai,
0: ki lod hai, haan
1: main keh tusi test karaoge, matlab ਘਰ 'ਚ ਅਗਰ ਤੁਸੀਂ 6 ਬੰਦੇ ਹੋ 4 ਬੰਦੇ ਹੋ ਹਾਂ ਠੀਕ ਹੈ ਤੁਹਾਡੇ ਬੱਚੇ ਨੇ ਅੱਗੇ ਉਹਨਾਂ ਦੇ ਬੱਚੇ ਨੇ
0: ਜੀ
1: ਅਗਰ ਤੁਹਾਡੇ 'ਚ ਇਹ ਟ੍ਰੇਟ ਆਉਂਦਾ ਹੈ ਇਟਸ ਅ ਸਾਈਨ ਫੋਰ ਯੋਰ ਫੈਮਿਲੀ ਟੂ ਗੈਟ ਚੈੱਕਡ
0: ਬਿਲਕੁਲ
1: ਐਂਡ ਦੈਟ ਜਸਟ ਕਲਿਕਡ ਇੱਕੋਦਮ ਉਹਨਾਂ ਦੇ ਮਤਲਬ ਯੂ ਨੋ ਉਹਨਾਂ ਨੂੰ ਮਤਲਬ ਜਿਸ ਤਰ੍ਹਾਂ ਘੈਂਟੀ ਨਹੀਂ ਵੱਜਦੀ ਕਿ ਵੀ ਹਾਂ ਕਿਉਂਕਿ ਇਟਸ ਅ ਜੈਨੇਟਿਕ
0: ਜੈਨੇਟਿਕ
1: ਅਗਰ ਇਹਨਾਂ ਦੇ ਜੀਨਸ ਦੇ ਵਿੱਚ ਟ੍ਰੇਟ ਹੈ ਤਾਂ ਇਟ ਮੀਨਸ ਕਿ ਅੱਗੇ ਬੱਚਿਆਂ ਚ ਰਿਸ਼ਤੇਦਾਰਾਂ ਚ
0: ਹਾਂਜੀ ਪੋਸੀਬਿਲਟੀ
1: ਸੋ ਇਟਸ ਨਾਟ ਜਸਟ ਯੂ ਆਲ ਦਾ ਰਿਲੇਟਿਵਸ ਜਿਹੜਾ ਆਪਣਾ ਕੁਨਬਾ ਕਹਿੰਦੇ ਆ ਜਾਂ ਆਪਾਂ ਫੈਮਿਲੀ ਕਹਿੰਦੇ
0: ਆ ਬਿਲਕੁਲ ਹਾਂ
1: ਉਹਦੇ ਵਿੱਚ ਮਾਮੇ ਚਾਹੇ ਤਾਏ
0: ਮਾਸੀਆਂ
1: ਹਾਂ ਪੂਆ ਸਾਰੇ ਹੁੰਦੇ ਆ ਐਂਡ ਦੈਟਸ ਵਾਟ ਵੀ ਐਗਜ਼ੈਕਟਲੀ ਡਿਡ ਜਦੋਂ ਸਾਨੂੰ ਮੁਸਕਾਨ ਬਾਰੇ ਪਤਾ ਚੱਲਿਆ ਸੀ ਅਸੀਂ ਸਭ ਤੋਂ ਪਹਿਲਾਂ ਆਪਣੀ ਸਾਰੀ ਮੇਰੇ ਸਾਈਡ ਦੀ ਫੈਮਿਲੀ ਔਰ ਮੇਰੇ ਹਸਬੈਂਡ ਦੇ ਸਾਈਡ ਦੀ ਫੈਮਿਲੀ ਸਾਰਿਆਂ ਨੂੰ ਅਲਰਟ ਕੀਤਾ ਸਭ ਨੂੰ ਚੈੱਕ ਕਰਵਾਇਆ ਇੰਕਲੂਡਿੰਗ ਹਿਜ਼ ਓਨ ਬ੍ਰਦਰ ਐਂਡ ਫੈਮਿਲੀ ਐਂਡ ਦੇਅਰ ਵਾਈਫਸ ਐਜ਼ ਵੈਲ ਕਿ ਬਈ ਜਿਹੜੀ ਚੀਜ਼ ਸਾਨੂੰ ਨਹੀਂ ਪਤਾ ਸੀ ਅਸੀਂ ਅੰਧਕਾਰ ਚ ਸੀਗੇ ਇਗਨੋਰੈਂਸ ਤੇ
0: ਇਗਨੋਰੈਂਸ
1: ਐਂਡ ਮੁਸਕਾਨ ਸਫਰਡ ਅਸੀਂ ਕਿਹਾ ਕਿ ਨਹੀਂ ਸਾਡੇ ਘਰ ਦਾ ਹੋਰ ਕੋਈ ਬੱਚਾ ਔਰ ਹੁਣ ਉਹ ਘਰ ਤੋਂ ਸਾਡੀ ਕਮਿਊਨਿਟੀ ਸਾਡੀ ਯੂ ਨੋ ਸਾਡੀ ਮਾਈਗ੍ਰੈਂਟ ਕਮਿਊਨਿਟੀ ਨਾਟ ਜਸਟ ਇੰਡੀਅਨਸ ਬਟ ਇਟਸ ਸ਼੍ਰੀਲੰਕਨਸ ਜਾਂ ਆਪਣੇ ਵੀਅਤਨਾਮੀਜ਼ ਚਾਈਨੀਜ਼ ਜੈਪਨੀਜ਼ ਕੋਰੀਅਨ ਅਰੇਬਿਕ ਭਾਈ ਭੈਣ ਜਿੰਨੇ ਵੀ ਹੈ ਵੀ ਆਰ ਆਲ ਲਾਈਕ ਵਨ ਫੈਮਿਲੀ ਅਗਰ ਦੇਖਿਆ ਜਾਏ ਤਾਂ ਆਰਿਆਵਰਤ
0: ਜੀ ਬਿਲਕੁਲ
1: ਦੇਖ ਉਹ ਹੈ ਤਾਂ ਹੌਂਦ ਤੇ ਉਹੀ ਹੈ ਤੇ ਵੀ ਜਸਟ ਵਾਂਟ ਟੂ ਮੇਕ ਸ਼ੋਰ ਕਿ ਅਗਰ ਇੱਕ
0: ਬਿਲਕੁਲ
1: ਅਵੇਅਰਨੈਸ ਦੇ ਨਾਲ ਇੱਕ ਚੀਜ਼ ਨੂੰ ਮਤਲਬ ਅਗਰ ਅਸੀਂ ਇੱਕ ਇੱਕ ਪਾਸੇ ਹੋ ਜਾਏਗਾ ਕਿ ਹੈ ਜਾਂ ਨਹੀਂ ਹੈ ਨਹੀਂ ਹੈ ਤਾਂ ਬਹੁਤ ਵਧੀਆ
0: ਬਹੁਤ ਵਧੀਆ ਅਗਰ ਹੈ ਤਾਂ ਉਹ ਪੋਸੀਬਿਲਿਟੀ ਹੈ ਕਿ ਅਸੀਂ ਉਹਨੂੰ ਥੋੜ੍ਹਾ ਕਰੈਕਟ ਕਰੀਏ
1: ਹਾਂਜੀ ਕਿਉਂਕਿ ਦੇਖੋ ਅਗਰ ਪ੍ਰੋਬਲਮ ਪਤਾ ਹੋਏਗੀ ਤਾਂ ਹੀ ਤਾਂ ਸਲਿਊਸ਼ਨ
0: ਹੈ
1: ਨਹੀਂ ਤਾਂ ਇਹੀ ਸੋਚਦੇ ਹੋ ਕੀ ਰਿਹਾ ਹੈ ਕਿ ਇੱਦਾਂ ਹੋ ਰਿਹਾ ਕਦੀ ਕਿਸੇ ਨੂੰ ਬਲੇਮ ਕਰ ਰਿਹਾ ਕਿ ਬੱਚਾ ਡਰਾਮੇ ਕਰ ਰਹੇ ਆ ਜਾਂ ਬੱਚੇ ਜਾਣ ਬੁੱਝ ਕੇ ਇਸ ਚੀਜ਼ ਤੋਂ
0: ਮੋਸਟ ਆਫ ਆਲ ਬੱਚਿਆਂ ਨੂੰ ਬਲੇਮ ਕਰਦੇ ਆ
1: ਵੀ ਥਿੰਕ ਵੈਰੀ ਡਿਫਰੈਂਟਲੀ ਐਟ ਟਾਈਮਸ ਜੀ
0: ਬਿਲਕੁਲ
1: ਹਾਂ ਬੱਚਿਆਂ ਨੂੰ ਇਵਨ ਵੱਡਿਆਂ ਨੂੰ ਵੀ ਲਾਈਕ ਅਗਰ ਕਿਸੇ ਨੂੰ ਥੈਲਸੀਮੀਆ ਮਾਈਨਰ ਹੈ ਬਟ ਉਹਨਾਂ ਦੀ ਬੋਡੀ ਟਰਾਮਾ ਚ ਜਾ ਰਹੀ ਹੈ
0: ਜਾ ਰਹੀ ਹੈ
1: ਦੇ ਮੇ ਨੀਡ ਅ ਟ੍ਰਾਂਸਫਿਊਜ਼ਨ ਕਿਉਂਕਿ ਬੋਡੀ ਦੇ ਵਿੱਚ ਇੰਨਾ ਘਟ ਰਿਹਾ ਹੈ
0: ਜੀ
1: ਯੂ ਨੋ ਐਟ ਅ ਮੈਟਾਬੋਲਿਕ ਲੈਵਲ ਕਿ ਤੁਹਾਡਾ ਬੋਡੀ ਨਹੀਂ ਕੋਪ ਕਰ ਪਾ ਰਿਹਾ ਐਂਡ ਇਹ ਹੁੰਦਾ ਹੈ
0: ਜੀ
1: ਬੜੇ ਲੋਕ ਸੋਚਦੇ ਮੈਨੂੰ ਥੈਲਸੀਮੀਆ ਮਾਈਨਰ ਹੈ ਤੇ ਇਟ ਡਜ਼ਨਟ ਇਫੈਕਟ ਮੀ ਕੀ ਹੋ ਗਿਆ ਮਤਲਬ 12 ਦੀ ਬਜਾਏ ਮੈਂ 11 ਤੇ ਜਾਂ 10 ਤੇ ਆ ਬਟ ਮੇਰੀ ਲਾਈਫ ਤੇ ਚੱਲ ਰਹੀ ਹੈ
0: ਬਿਲਕੁਲ
1: ਬਟ ਅਗਰ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਥੈਲਸੀਮੀਆ ਮਾਈਨਰ ਹੈ ਸਪੈਸ਼ਲੀ ਵੂਮਨ ਇਨ ਪ੍ਰੈਗਨੈਂਸੀ ਵੂਮਨ ਇਨ ਪੈਰੀਮੈਨੋਪੌਜ਼ ਜਾਂ ਪ੍ਰੀਮੈਨੋਪੌਜ਼ ਜਦੋਂ ਬੋਡੀਜ਼ ਚੇਂਜਸ ਆਉਂਦੇ ਹੈ ਹਾਰਮੋਨਲ ਅਪਸਾਈਡ ਡਾਊਨਸ ਹੁੰਦੇ ਨੇ ਐਂਡ ਐਨੀ ਅਦਰ ਟਰੋਮਾ ਇਨ ਲਾਈਫ ਯੂ ਨੋ ਸਟ੍ਰੈਸ ਹੈ ਜਾਂ ਕਿਸੇ ਤਰ੍ਹਾਂ ਦੀ ਮਤਲਬ ਅਗਰ ਖੁਦਾ ਨਾ ਖਾਸਤਾ ਐਕਸੀਡੈਂਟ ਹੈ ਕੁਛ ਵੀ ਹੈ ਸੋ ਯੂ ਨੋ ਦੈਟ ਦੈਟ ਯੂ ਨੀਡ ਅ ਲਿਟਲ ਬਿਟ ਮੋਰ ਦੈਨ ਸਮ ਐਨੀਵਨ ਹੂ ਡਜ਼ਨਟ ਹੈਵ ਦੈਟ ਟ੍ਰੇਟ
0: ਬਿਲਕੁਲ ਨਿਵੇਦਤਾ ਜੀ ਤੁਹਾਡੇ ਨਾਲ ਗੱਲ ਕਰਕੇ ਨਾ ਮਤਲਬ ਇੱਕ ਚੀਜ਼ ਤਾਂ ਹੈ ਕਿ ਕਿਸੇ ਚੀਜ਼ ਦੀ ਅਵੇਅਰਨੈਸ ਉਹਦੇ ਬਾਰੇ 'ਚ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਹੁਣ ਤੁਸੀਂ ਮੁਸਕਾਨ ਦਾ ਜ਼ਿਕਰ ਕੀਤਾ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਸੋ ਇੱਦਾਂ ਹੀ ਬਹੁਤ ਸਾਰੀਆਂ ਫੈਮਿਲੀਜ਼ ਹੋਣਗੀਆਂ ਜਿਹਨਾਂ ਨੂੰ ਪਤਾ ਹੀ ਨਹੀਂ ਹੋਏਗਾ ਕਿ ਇਹ ਚੀਜ਼ ਕੀ ਹੈ ਔਰ ਹੋ ਸਕਦਾ ਉਹ ਕੋਈ ਪੋਸੀਬਿਲਿਟੀ ਹੋ ਕਿਤੇ ਕਿਸੇ ਵੀ ਖੁਦਾ ਨਾ ਖਾਸਤਾ ਨਾ ਹੋਵੇ ਬਟ ਹੋ ਸਕਦੀ ਹੈ ਤੇ ਪਰ ਉਹਨੂੰ ਅਸੀਂ ਦਰੁਸਤ ਕਰ ਸਕਦੇ ਹਾਂ ਜੇ ਪਤਾ ਹੋਵੇ
1: ਬਿਲਕੁਲ ਰੂਟ ਕੌਜ਼ ਜਿਸ ਅਗਰ ਪ੍ਰੋਬਲਮ ਚੱਲ ਰਹੀ ਹੈ ਰਾਦਰ ਦੈਨ ਕਿ ਤੁਸੀਂ ਸਪੈਕੂਲੇਟ ਕਰੋ ਜਾਂ ਬਲੇਮ ਕਰੋ
0: ਬਲੇਮ ਹਾਂਜੀ
1: ਫਾਈਂਡ ਦਾ ਰੂਟ ਕੌਜ਼
0: ਯੈਸ
1: ਰੂਟ ਕੌਜ਼ ਨੂੰ ਪਤਾ ਕਰੋ ਦੇਰ ਇਜ਼ ਅ ਸਪੋਰਟ ਅਗਰ ਕੋਈ ਨਹੀਂ ਤੁਹਾਨੂੰ ਸਪੋਰਟ ਕਰ ਰਿਹਾ ਮੁਸਕਾਨ ਕੇਅਰ ਇਜ਼ ਦੇਅਰ ਵੀ ਵਿਲ ਫਾਈਂਡ ਅ ਵੇ ਫੋਰ ਯੂ ਵੀ ਐਡਵੋਕੇਟ ਫੋਰ ਯੂ ਐਂਡ anybody going through treatment for thalassemia I know system issues aande ne there are social issues there are financial issues asi ye nahi kehnde ki we can provide you the financial support but we can help you to navigate who can help you with the financial
0: support
1: who can help you with the emotional support
0: supports.
1: who can help you with the you know social and mental and spiritual support so basically that's what we are here for ki what we have gone through nobody else should go through that
0: thank you so much aaj tusi bahut badhiya information like last time we the thesis lekin is par bhi tusi bahut achhi information deti hai so hope ki sade listeners is jada ਪੂਰਾ ਫਾਇਦਾ ਅਤੇ ਥੈਲਸੀਮੀਆ ਜਿਹੜੀਆਂ ਬਿਮਾਰੀਆਂ ਹੈਗੀਆਂ ਜਾਂ ਫਿਰ ਕੋਈ ਇੱਦਾਂ ਦੀ ਹੈ ਤਾਂ ਉਹਦਾ ਉਸਦੇ ਚੱਕਰ ਦੇ ਵਿੱਚ ਫਿਰ ਆਪਣੀ ਫੈਮਿਲੀਜ਼ ਦੀ ਲੁੱਕ ਆਫਟਰ ਪ੍ਰੋਪਰਲੀ ਕਰ ਸਕਦੇ ਆਪਣੇ ਬੱਚਿਆਂ ਦੀ ਕਰ ਸਕਦੇ
1: ਐਬਸੋਲਿਊਟਲੀ ਬਾਬੀ ਜੀ ਬਿਕੋਜ਼ ਅਸੀਂ ਤੁਸੀਂ ਦੇਖਿਆ ਹੋਏਗਾ ਆਈ ਐਮ ਆਲ ਰੈਡ
0: ਰੈਡ ਯੈਸ
1: ਹਾਂਜੀ ਇਸ ਵੇਲੇ 8 ਮਈ ਨੂੰ ਕੱਲ੍ਹ
0: ਜੀ
1: ਇੰਟਰਨੈਸ਼ਨਲ ਥੈਲਸੀਮੀਆ ਡੇ ਹੈ
0: ਓਕੇ
1: ਔਰ ਹਰ ਸਾਲ ਅਸੀਂ ਗਲੋ ਰੈਡ ਫੋਰ ਥੈਲ ਨਿਊਜ਼ੀਲੈਂਡ ਕੈਂਪੇਨ ਰਨ ਕਰਦੇ ਹਾਂ ਨਿਊਜ਼ੀਲੈਂਡ ਦੇ ਵਿੱਚ ਜਿੱਥੇ ਅਸੀਂ ਐਜ਼ ਅ ਪਾਰਟ ਆਫ ਆਰ ਅਵੇਅਰਨੈਸ we encourage our community our you know members our families And anyone who like to support Muskan's cause and purpose, we ask them to glow in red.
0: Glow in red.
1: Kapde pa sakde ho, tusi red chumke ya red lipstick laga sakde ho. You can, you know, turn your house home red, jis tarah loki lighting karde ho, tusi red color kar sakde ho. Tusi apne office de vich, you know, red theme ek jis tarah morning tea karde ha.
0: Ji,
1: I know breast cancer bahut famous hai ga, log do pink ribbon.
0: Pink ribbon kar diya.
1: We want them to support red as well. Kyunki red ek aisa color hai jehda ki sade ਸੀਮੀਆਂ ਬੱਚਿਆਂ ਦੇ ਵਿੱਚ ਨਹੀਂ ਹੈ
0: ਬਿਲਕੁਲ
1: ਸੋ ਬੀਇੰਗ ਰੈਡ ਅਸੀਂ ਇਹ ਅਸ਼ੋਰੈਂਸ ਆਪਣੀ ਫੈਮਿਲੀਜ਼ ਨੂੰ ਦਿੰਦੇ ਹਾਂ ਆਪਣੇ ਬੱਚਿਆਂ ਨੂੰ ਦਿੰਦੇ ਹਾਂ ਕਿ ਯੂ ਆਰ ਨੋਟ ਅਲੋਨ ਵੀ ਆਰ ਵਿਦ ਯੂ
0: ਬਿਲਕੁਲ
1: ਐਂਡ ਇਹ ਸਿਰਫ ਨਿਊਜ਼ੀਲੈਂਡ ਮੂਵਮੈਂਟ ਨਹੀਂ ਹੈ ਇਟਸ ਅ ਵਰਲਡ ਮੂਵਮੈਂਟ
0: ਓਕੇ
1: ਇੱਥੇ ਮੈਂ ਇੱਕ ਚੀਜ਼ ਹੋਰ ਬਬੀ ਜੀ ਸ਼ੇਅਰ ਕਰਨਾ ਚਾਹੁੰਦਾ ਆਈ ਹੈਵ ਅ ਮਿੰਟ
0: ਯੈਸ ਸ਼ੋਰ
1: ਹਾਂਜੀ ਜਿਹੜਾ ਇੰਟਰਨੈਸ਼ਨਲ ਵਰਲਡ ਜਿਹੜਾ ਫੈਡਰੇਸ਼ਨ ਹੈ ਵਰਲਡ ਮੈਪ ਹੈ ਅੱਜ ਤੋਂ 5 ਸਾਲ ਪਹਿਲਾਂ ਉਹਨਾਂ ਦੇ ਮੈਪ 'ਤੇ ਨਿਊਜ਼ੀਲੈਂਡ ਨਹੀਂ ਸੀਗਾ
0: ਹਾਂ ਓਕੇ
1: ਦੇ ਡਿਡਨਟ ਹੈਵ ਦ ਨਿਊਜ਼ੀਲੈਂਡ ਔਨ ਦੇ ਮੈਪ
0: ਔਨ ਦ ਮੈਪ
1: ਹਾਂਜੀ ਵੀ ਕੰਟੈਕਟਡ ਥੈਮ ਐਂਡ ਵੀ ਆਸਕਡ ਦੇ ਸੈਡ ਓ ਵੀ ਡੋਨਟ ਹੈਵ ਐਨੀਥਿੰਗ ਇਨ ਨਿਊਜ਼ੀਲੈਂਡ ਦ ਨਿਊਜ਼ੀਲੈਂਡ ਦੇਰ ਇਜ਼ ਨੋ ਥੈਲਸੀਮੀਆ ਇਨ ਨਿਊਜ਼ੀਲੈਂਡ ਐਂਡ ਵੀ ਹੈਡ ਐਕਚੁਲੀ ਮੈਟ ਵਿਦ ਦੈਮ ਵੀ ਵਰਕ ਵਿਦ ਦੈਮ ਐਂਡ ਵੀ ਟੋਲਡ ਦੈਮ ਦੈਟ ਨਿਊਜ਼ੀਲੈਂਡ ਹੈਜ਼ ਅ ਬਲੈਂਕਿਟ ਆਫ ਲੁਕਿੰਗ ਬਿਊਟੀਫੁਲ
0: ਓਕੇ
1: ਯੂ ਨੋ ਹੈਲਦੀ ਐਂਡ ਡਿਵੈਲਪਡ ਵੇਅਰ ਐਜ਼ New Zealand is, in some instances, New Zealand is worse than developing countries. And that's where thalassemia and sickle cell care and support, New Zealand de vich kuch nahi sega. So we have actually put New Zealand on that map. Hun tusi agar jaoge world map te, the New Zealand de vich Muskan Care da chanda is marked there. And all the activities saade ethe New Zealand de vich hundiyan, chahe oh, ਬਿਲਡਿੰਗ ਨੂੰ ਰੈਡ ਲਾਈਟ ਕਰਨਾ ਹੈ ਆਪਣੇ ਆਫਿਸ ਨੂੰ ਰੈਡ ਲਾਈਟ ਕਰਨਾ ਹੈ ਐਵਰੀ ਵਨ ਪੁਟਿੰਗ ਯੂ ਨੋ ਰੈਡ ਗਲੋਇੰਗ ਇਨ ਰੈਡ ਟੈਗਿੰਗ ਮੁਸਕਾਨ ਕੇਅਰ ਟਰੱਸਟ ਗਲੋ ਰੈਡ ਫੋਰ ਥੈਲ ਵਿਦ ਮੁਸਕਾਨ ਕੇਅਰ ਟਰੱਸਟ ਅਸੀਂ ਉਹ ਸਾਰੀ ਰਿਪੋਰਟ ਸਾਰੀਆਂ ਪਿਕਚਰਸ ਵਰਲਡ ਮੈਪ 'ਤੇ ਭੇਜਦੇ ਹਾਂ ਐਂਡ ਦੇ ਪਬਲਿਸ਼ ਔਨ ਨਿਊਜ਼ੀਲੈਂਡ ਸੋ ਐਵਰੀਥਿੰਗ ਦੈਟਸ ਬੀਨ ਡਨ ਇਨ 2025 ਦੇ ਪਬਲਿਸ਼ ਔਨ ਦੇ ਵਰਲਡ ਮੈਪ ਸੋ ਇਟਸ ਸੱਚ ਅ ਆਮ ਨੋਟ ਸੇਇੰਗ ਮੈਟਰ ਆਫ ਪ੍ਰਾਈਡ ਬਟ ਇਟਸ ਅ ਮੈਟਰ ਆਫ standing in solidarity
0: Bilkul.
1: and making the mark that you know people are not alone New Zealand may not be excellent but New Zealand has Muskan family who's taking care of all with thalassemia and sickle cell
0: right
1: so if you want to be part of glow red for thal toada office hai businesses hai ya you know organizations hai please support donate blood and dedicate to team muskan and as well aaj To date, we have 192 dedications for blood and plasma donations made to Muskan Care Trust. So, Shrote, jede bhi sun rahe ne, jede blood donate kar de ne, regular, apne donation jede hai, Muskan Care nu kar sakde hai. That is giving us a stand-in with New Zealand blood, ki, kyunki that's something our children need every 3 weeks.
0: Thank you.
1: Isse padar te, I just wanted to express the gratitude. ਮੈਂ ਆਪਣਾ ਆਭਾਰ ਵਿਅਕਤ ਕਰਨਾ ਚਾਹੁੰਦੀ ਹਾਂ ਤੇ ਇਸ ਤਰ੍ਹਾਂ ਹੀ ਸਾਥ ਸਾਰੇ ਦਿੰਦੇ ਰਹਿਣ
0: ਬਿਲਕੁਲ
1: ਐਂਡ ਗਲੋ ਰੈਡ ਫੋਰ ਥੈਲ ਨਿਊਜ਼ੀਲੈਂਡ
0: ਥੈਂਕ ਯੂ ਸੋ ਮੱਚ ਨਿਵੇਦਿਤਾ ਜੀ ਸੋ ਅੱਜ ਦਾ ਜੋ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਮਕਸਦ ਸੀ ਧਿਆਨ ਦਾ ਸੋ ਹੋਪ ਕਿ ਬਹੁਤ ਸਾਰੇ ਲਿਸਨਰਸ ਨੂੰ ਨੌਲੇਜ ਮਿਲੀ ਹੋਈ ਹੈ ਜਾਣਕਾਰੀ ਤੁਸੀਂ ਦਿੱਤੀ ਜੋ ਉਸ ਨੂੰ ਆਪਣੇ ਆਸ ਪਾਸ ਵੀ ਸਪਰੈਡ ਕਰਨਗੇ ਔਰ ਮੁਸਕਾਨ ਟਰੱਸਟ ਜੋ ਜਿਸਨੇ ਇੱਕ 2016 ਤੋਂ ਬਾਅਦ ਜਿਹੜਾ ਇਹ ਚੀਜ਼ ਕਿਆ ਮਤਲਬ
1: 2014
0: ਤੋਂ ਮੁਸਕਾਨ ਸਟਾਰਟਿੰਗ ਸ਼ੀ ਸਟਾਰਟਡ ਸੋ ਰੀਅਲੀ ਥੈਂਕਫੁਲ ਟੂ ਯੂ ਨੋ ਜਿਹੜੀ ਮੁਸਕਾਨ ਟਰੱਸਟ ਜਿਹੜੀ ਹੈ ਸੋ ਖਾਸ ਕਰਕੇ ਬੱਚਿਆਂ ਵਾਸਤੇ ਔਰ ਜਿਹਨਾਂ ਨੂੰ ਵੀ ਇਹ ਪ੍ਰੋਬਲਮ ਹੁੰਦੀ ਹੈ ਤਾਂ ਉਹਨਾਂ ਦੀ ਬਹੁਤ ਹੈਲਪ ਕਰਦੇ ਸਪੋਰਟ ਕਰਦੇ ਆ ਸੋ ਇਸ ਦੀ ਇਨਫੋਰਮੇਸ਼ਨ ਸਾਡੇ ਤੱਕ ਲਿਆਉਣ ਵਾਸਤੇ ਪਹੁੰਚਾਉਣ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸੋ ਮੱਚ
1: ਥੈਂਕ ਯੂ ਬੱਬੀ ਜੀ
0: ਫੋਰ ਕਮਿੰਗ ਹੇਅਰ
1: ਵੈਰੀ ਮੱਚ ਐਂਡ 10 ਤਰੀਕ ਨੂੰ ਮਦਰਸ ਡੇ ਵੀ ਹੈਗਾ
0: ਬਿਲਕੁਲ
1: ਸੋ ਦਿਸ ਇਜ਼ ਫਰੋਮ ਅ ਮਦਰ
0: ਯਾ
1: ਟੂ ਅਨਦਰ ਪਲੀਜ਼ ਲੁੱਕ ਆਫਟਰ ਯੋਰਸੈਲਫ ਐਜ਼ ਅ ਮਦਰ ਤੁਸੀਂ ਆਪਣੀ ਪੂਰੀ ਫੈਮਿਲੀ ਦੀ ਵੈਲਬੀਂਗ ਹੋਲਡ ਕਰਦੇ ਹੋ
0: ਜੀ
1: ਨੋਟ ਜਸਟ ਇਨ ਯੋਰ ਹਾਰਟ ਬਟ ਇਨ ਯੋਰ ਹੈਂਡਸ ਐਜ਼ ਵੈਲ
0: ਬਿਲਕੁਲ
1: ਸੋ ਪਲੀਜ਼ ਟੇਕ ਕੇਅਰ ਆਪਣਾ ਵੀ ਖਿਆਲ ਰੱਖੋ ਔਰ ਆਪਣੀ ਬੱਚਿਆਂ ਦਾ ਸਾਡੀ ਆਉਣ ਵਾਲੀ ਪੀੜ੍ਹੀ ਦਾ ਵੀ ਖਿਆਲ ਰੱਖੋ
0: ਜੀ
1: ਐਂਡ ਮੇਕ ਸ਼ੋਰ ਯੂ ਇਫ ਯੂ ਆਰ ਇਨ ਡਾਊਟ get checked and get screened and glow red for thal. So happy Mother's Day to everyone.
0: Thank you. So ਅੱਜ ਇਸ ਪ੍ਰੋਗਰਾਮ ਦੇ ਵਿੱਚ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਦੁਬਾਰਾ ਜੁੜਦੇ ਹਾਂ ਰੇਡੀਓ ਸਪਾਇਸ ਦੀਆਂ ਤਰੰਗਾਂ ਤੋਂ, ਪ੍ਰੋਗਰਾਮ ਕੰਟੀਨਿਊ ਸਜਰੀ ਸਵੇਰ।
2: ਕੀ ਤੁਸੀਂ ਆਪਣੇ ਆਰਥਿਕ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਤਿਆਰ ਹੋ? Capital Finance Limited ਤੁਹਾਡੇ ਸੁਪਨੇ ਪੂਰੇ ਕਰਨ ਲਈ ਹਾਜ਼ਰ ਹੈ।
3: ਤੁਹਾਡਾ ਸੁਪਨਾ ਘਰ ਖਰੀਦਣਾ ਹੋਵੇ ਜਾਂ ਕੋਈ ਇਨਵੈਸਟਮੈਂਟ ਪ੍ਰਾਪਰਟੀ, ਚਾਹੇ ਤੁਹਾਡੇ ਕਾਰੋਬਾਰ ਲਈ ਹੋਵੇ, ਤਾਂ ਸਾਡੀ ਟੀਮ ਤੁਹਾਡੇ ਲਈ ਹਾਜ਼ਰ ਹੈ। 25 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਸਾਡੀ ਮਾਹਰ ਟੀਮ ਹਰ ਕਦਮ ਤੇ ਤੁਹਾਡੀ ਮਦਦ ਕਰਨ ਲਈ ਸਮਰਪਿਤ ਹੈ।
2: ਵਿਜ਼ਿਟ ਕਰੋ capitalfinance.nz ਤੇ
3: ਜਾਂ ਫਿਰ ਅੱਜ ਹੀ ਸਾਨੂੰ ਕਾਲ ਕਰੋ 0800-626-685 0800-626-685।
2: Capital Finance Limited, ਜਿੱਥੇ ਤੁਹਾਡਾ ਭਵਿੱਖ ਸ਼ੁਰੂ ਹੁੰਦਾ ਹੈ।
4: 1 ਡੋਮਿਨੋਜ਼ ਸਪਾਈਸੀ ਪੈਪੇ ਪਨੀਰ, 1 ਡੋਮਿਨੋਜ਼ ਬਟਰ ਚਿਕਨ ਪੀਜ਼ਾ, 1 ਕੋਂਬੋ, ਐਂਡ ਯੇ ਮਾਈ ਫੇਵਰੇਟ ਚੋਕੋਲਾਵਾ ਕੇਕ।
5: ਹੈਲੋ, ਇਹਨੂੰ ਫੇਰ ਡੋਮਿਨੋਜ਼ ਦੇ ਸੁਪਨੇ ਆ ਰਹੇ ਆ?
4: ਹੁਣ ਸੁਪਨੇ ਨੇ ਸੱਚਮੁੱਚ। ਡੋਮਿਨੋਜ਼ ਤੇ ਟਿਊਜ਼ਡੇ ਨੂੰ ਸਪੈਸ਼ਲ ਆਫਰਸ, ਪੀਜ਼ਾ ਔਨ ਹਾਫ ਪ੍ਰਾਈਸ, ਨਾਉ ਐਟ 4 ਨਿਊ ਲੋਕੇਸ਼ਨਸ। ਡੋਮਿਨੋਜ਼, ਪਾਪਾ ਟੋਏ ਟੋਏ, ਮੀਡੋ ਬੈਂਕ, ਮੈਂਗਰੀ, ਮੈਂਗਰੀ ਈਸਟ। ਬਸ ਫੇਸਬੁੱਕ, ਇੰਸਟਾ ਤੇ ਰੀਲ ਦੇਖੀ ਜਾਓ, ਇੰਸ਼ੋਰੈਂਸ ਨਾ ਕਰਾਇਓ।
6: ਓ ਡਾਰਲਿੰਗ, ਫਿਕਰ ਨਾਟ, ਆਪਾਂ ਅੱਜ ਹੀ ਜਾਣਾ ਇੰਸਟਾ ਸ਼ੋਰ। ਇੰਸਟਾ ਸ਼ੋਰ ਫਾਈਨੈਂਸ਼ੀਅਲ ਸੋਲੂਸ਼ਨਸ, ਟਰਸਟਡ ਫਾਈਨੈਂਸ਼ੀਅਲ ਐਡਵਾਈਜ਼ਰ ਡੀਲਿੰਗ ਇਨ ਆਲ ਕਾਈਂਡ ਆਫ ਪਰਸਨਲ ਇੰਸ਼ੋਰੈਂਸ ਸਰਵਿਸਿਜ਼,
4: ਲਾਈਫ, ਮੈਡੀਕਲ, ਟਰਾਮਾ, ਆਈਪੀ ਐਟਸੈਟਰਾ ਫਰੋਮ ਯੀਅਰਸ। ਇਫ ਯੂ ਆਰ ਟਾਇਰਡ ਆਫ ਓਵਰਪੇਇੰਗ ਯੋਰ ਐਗਜ਼ਿਸਟਿੰਗ ਇੰਸ਼ੋਰੈਂਸ ਆਰ ਲੁਕਿੰਗ ਫਾਰ ਬੈਸਟ ਆਪਸ਼ਨ, ਗੈਟ ਇਨ ਟੱਚ ਟੂਡੇ। ਕਾਲ 6422-698-7837 ਇੰਸਟਾ ਸ਼ੋਰ ਫਾਈਨੈਂਸ਼ੀਅਲ ਸੋਲੂਸ਼ਨਸ।
7: ਮੈਂ ਕਿਹਾ ਜੀ, ਮੁੰਡੇ ਦਾ ਵਿਆਹ ਧਰਿਆ ਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ।
8: ਬਈ, ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ।
7: ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਨਜ਼ੈਡ ਇਵੈਂਟਸ ਨੂੰ, ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ। ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ, ਭੰਗੜੇ ਦੀ ਟੀਮ, ਡੀਜੇ, ਲਾਈਵ ਢੋਲ, ਜਾਗੋ, ਡੈਕੋਰੇਸ਼ਨ ਹਾਇਰ, ਮਹਿੰਦੀ ਨਾਈਟਸ ਅਤੇ ਮਚ ਮੋਰ। ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ, 021-99-4458 ਜਾਂ ਫਿਰ 9 2 1 2 9 5 6 3।
9: ਸਟਾਈਲ ਐਂਡ ਇਵੈਂਟਸ, ਫੰਕਸ਼ਨ ਕੋਈ ਵੀ ਹੋਵੇ, ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ।
10: ਇਨਡੈਲੇਬਲ ਹੋਮਸ, ਕੁਆਲਿਟੀ, ਸਟੈਂਡ ਅਲੋਨ ਅਤੇ ਟੈਰਿਸਡ ਹਾਊਸਿਸ ਵਿੱਚ ਇੱਕ ਬਹੁਤ ਹੀ ਭਰੋਸੇਯੋਗ ਨਾਮ। ਇਹ ਬਹੁਤ ਹੀ ਵਾਜਿਬ ਕੀਮਤਾਂ ਵਿੱਚ ਤੁਹਾਡੇ ਲਈ ਡਿਜ਼ਾਈਨ ਐਂਡ ਬਿਲਡ ਕਰ ਸਕਦੇ ਨੇ, ਜਾਂ ਫਿਰ ਸਬ ਡਿਵੀਜ਼ਨਸ ਅਤੇ ਆਪਣੇ ਪਲਾਨ ਮੁਤਾਬਕ ਵੀ ਤੁਸੀਂ ਬਿਲਡ ਕਰਵਾ ਸਕਦੇ ਹੋ। ਵਿਜ਼ਿਟ ਕਰੋ indelibalehomes.co.nz ਤੇ।
11: ਮੈਂ ਆਪਣਾ ਵੀਜ਼ਾ ਇਮੀਗ੍ਰੇਸ਼ਨ ਸਟਾਰ ਤੋਂ ਕਰਵਾਇਆ ਆ। ਇਹਨਾਂ ਨੇ ਮੇਰੇ ਪੇਪਰ ਵਰਕ ਇੰਨਾ ਸੋਲਿਡ ਕੀਤਾ ਕਿ ਮੇਰਾ ਵੀਜ਼ਾ ਚਾਰਟ ਅਪਰੂਵ ਹੋ ਗਿਆ।
12: ਜੋ ਕਹਿੰਦੇ ਨੇ ਉਹੀ ਕਰਦੇ ਨੇ, ਇਮੀਗ੍ਰੇਸ਼ਨ ਸਟਾਰ ਵਾਲੇ ਭਰੋਸੇ ਨਾਲ ਚੱਲਦੇ ਨੇ। ਪਿਛਲੇ 8 ਸਾਲਾਂ ਤੋਂ ਮਨਾਕਾਓ, ਸਾਊਥ ਆਕਲੈਂਡ 'ਚ ਤੁਹਾਡੀ ਸੇਵਾ 'ਚ ਹਾਜ਼ਰ ਤੇ ਮਾਹਿਰ ਨੇ ਇਹ ਇੰਪਲਾਇਰ ਐਕ੍ਰੀਡੇਸ਼ਨ।
11: ਜੌਬ ਚੈੱਕ ਐਪਲੀਕੇਸ਼ਨ, ਅਕ੍ਰੀਡੀਏਟਡ ਇੰਪਲਾਇਰ ਵਰਕ ਵੀਜ਼ਾ, ਵਿਜ਼ਿਟਰ ਵੀਜ਼ਾ, ਸਕਿੱਲਡ ਮਾਈਗ੍ਰੈਂਟ ਰੈਸੀਡੈਂਟ ਔਰ ਵਰਕ ਟੂ ਰੈਸੀਡੈਂਟ, ਵੀਜ਼ਾ ਅੰਡਰ ਗ੍ਰੀਨ ਲਿਸਟ, ਸੈਕਸ਼ਨ 61 ਰਿਕੁਐਸਟ ਵਰਗੀਆਂ ਸੇਵਾਵਾਂ ਲਈ ਸੰਪਰਕ ਕਰੋ ਇਮੀਗ੍ਰੇਸ਼ਨ ਸਟਾਰ ਦੇ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ
12: ਵਿਨੋਦ ਜਨੇਜਾਨੂ। ਓਵਰ ਥਾਊਜ਼ੈਂਡਸ ਆਫ ਐਪਲੀਕੇਸ਼ਨਸ ਰੀਪ੍ਰੈਜ਼ੈਂਟਿਡ ਇਨਕਲੂਡਿੰਗ ਸਕਸੈਸਫੁਲ ਗ੍ਰਾਂਟ ਆਫ ਰਿਫਿਊਜੀ ਸਟੇਟਸ। ਫਸਟ ਕੰਸਲਟੇਸ਼ਨ ਬਿਲਕੁਲ ਫ੍ਰੀ ਹੈ। ਅੱਜ ਹੀ ਕਾਲ ਕਰੋ 02252928077 ਔਰ 02215934777।
13: ਜਰਾ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਬੁੱਧਵਾਰ 6 ਮਈ 2026 ਦਾ ਵਰ੍ਹਾ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 558 ਦੇ ਵੈਸਾਖ ਮਹੀਨੇ ਦੀ 23 ਤਰੀਕ ਹੈ। ਪਰਮਿੰਦਰ ਸਿੰਘ, ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਪੰਜਾਬ ਦੇ ਵਿੱਚ ਬੀਤੇ ਕੱਲ੍ਹ ਤੋਂ ਨਸ਼ੇ ਅਤੇ ਸਮਾਜਿਕ ਆਰਥਿਕ ਜਨਗਣਨਾ ਦੀਆਂ ਸ਼ੁਰੂਆਤਾਂ ਹੋ ਗਈਆਂ। ਸਰਦਾਰ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ, ਨੇ ਜਿੱਥੇ ਇਸ ਮਾਮਲੇ ਦੇ ਵਿੱਚ ਲੋਕਾਂ ਨੂੰ ਇਹ ਯਕੀਨ ਦਵਾਇਆ ਕਿ ਉਹਨਾਂ ਦੀ ਜਾਣਕਾਰੀ ਸੁਰੱਖਿਅਤ ਰਹੇਗੀ, ਉੱਥੇ ਜਨਗਣਨਾ ਦੇ ਉਦੇਸ਼ ਦੇ ਬਾਰੇ ਜਾਣਕਾਰੀ ਦਿੱਤੀ ਕਿ ਨਸ਼ੇ ਕਰਨ ਦੀ ਹੱਦ ਅਤੇ ਇਸ ਦੇ ਪ੍ਰਭਾਵ ਦਾ ਮੁਲਾਂਕਣ ਕਰਨਾ ਪੰਜਾਬ ਸਰਕਾਰ ਦੀ ਪ੍ਰਾਪਤੀ ਰਹੇਗੀ। ਜਦੋਂ ਕਿ ਦੂਜੇ ਪਾਸੇ ਵਿਰੋਧੀ ਪਾਰਟੀਆਂ ਇਸ ਤੋਂ ਬੁਰੀ ਤਰ੍ਹਾਂ ਖਫਾ ਨੇ। ਉਹਨਾਂ ਦਾ ਕਹਿਣਾ ਸੀ ਕਿ ਇਸ ਨਾਲ ਲੋਕਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਤੰਗ ਕੀਤਾ ਜਾ ਸਕਦਾ ਹੈ, ਬਿਨਾਂ ਵਜ੍ਹਾ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ। ਦੂਜੇ ਪਾਸੇ ਜਾਣੇ ਪਛਾਣੇ ਅੰਦਾਜ਼ ਦੇ ਵਿੱਚ ਸਰਕਾਰ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਦਿਆਂ ਬੀਤੇ ਕੱਲ੍ਹ ਮਾਣਯੋਗ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਤਾਂ ਕੀਤੀ, ਪਰ ਕਮਾਲ ਦੀ ਗੱਲ ਇਹ ਰਹੀ ਕਿ ਉਹਨਾਂ ਤੋਂ ਵੀ 1.25 ਘੰਟਾ ਪਹਿਲਾਂ, ਯਾਨੀ ਕਿ 10:40 'ਤੇ ਬਾਗੀ ਹੋਏ ਰਾਜ ਸਭਾ ਦੇ 7 ਮੈਂਬਰਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਆਪਣਾ ਪੱਖ ਰੱਖ ਦਿੱਤਾ, ਜਦੋਂ ਕਿ ਉਸ ਤੋਂ ਕੁਝ ਪਲਾਂ ਬਾਅਦ ਯਾਨੀ ਕਿ 12 ਦੇ ਕਰੀਬ ਆਪਣੇ ਪੂਰੇ ਲਾਮ ਲਸ਼ਕਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਮਾਣਯੋਗ ਰਾਸ਼ਟਰਪਤੀ ਕੋਲ ਪਹੁੰਚੇ। ਰਾਸ਼ਟਰਪਤੀ ਭਵਨ ਦੇ ਬਾਹਰ ਸਾਰੇ ਹੀ MLA ਇੰਤਜ਼ਾਰ ਕਰਦੇ ਰਹੇ ਅਤੇ ਆਪਣੇ ਬਾਰੇ ਭਰੋਸੇਯੋਗਤਾ ਦਰਸਾਉਂਦਿਆਂ
14: ਮਾਣਯੋਗ ਰਾਸ਼ਟਰਪਤੀ ਤੋਂ ਇਹ ਮੰਗ ਕੀਤੀ ਗਈ ਕਿ ਇਹਨਾਂ 7 ਦੇ 7 ਬਾਗੀ ਸੰਸਦ ਮੈਂਬਰਾਂ ਦੀ ਰਾਜ ਸਭਾ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ। ਭਾਵੇਂ ਇਹਦੇ ਉੱਤੇ ਕੋਈ ਵੀ ਫੈਸਲਾ ਹਾਲ ਦੀ ਘੜੀ ਆਉਂਦਾ ਦਿਖਾਈ ਨਹੀਂ ਦੇ ਰਿਹਾ, ਪਰ ਨਾਲ ਜੁੜੇ 94 MLAs ਨੂੰ ਇੱਕ ਸਾਰਥਕ ਸੁਨੇਹਾ ਦੇਣ ਦੀ ਕੋਸ਼ਿਸ਼ ਵਜੋਂ ਇਸ ਨੂੰ ਦੇਖਿਆ ਜਾ ਸਕਦਾ। ਅਤੇ ਉੱਧਰ ਸਾਰੇ ਦੇ ਸਾਰੇ ਨਤੀਜੇ 5 ਰਾਜਾਂ ਜਾਂ ਫਿਰ 4 ਰਾਜਾਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚੋਂ ਹਾਸਲ ਹੋ ਗਏ ਨੇ, ਜਿਸ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਉੱਥੇ ਭਾਜਪਾ ਨੇ ਸਪੱਸ਼ਟ ਬਹੁਮਤ ਹਾਸਲ ਕਰਦਿਆਂ 207 ਅਤੇ ਬੀਤੇ ਸਮੇਂ ਵਿੱਚ ਰਾਜ ਸੱਤਾ 'ਤੇ ਕਾਬਜ਼ ਰਹੀ ਤ੍ਰਿਮਣੂਲ ਕਾਂਗਰਸ ਦੇ 80 ਸੀਟਾਂ 'ਤੇ ਸਿਮਟ ਜਾਣ ਦੀ ਗੱਲ ਆਈ ਹੈ। ਕਾਂਗਰਸ ਸਿਰਫ 2 ਸੀਟਾਂ ਲੈ ਸਕੀ। ਦੂਜੇ ਪਾਸੇ ਤਾਮਿਲਨਾਡੂ ਦੇ ਵਿੱਚ ਨਵੀਂ ਪਾਰਟੀ ਜਾਣੇ ਪਛਾਣੇ ਅਦਾਕਾਰ ਵਿਜੇ ਦੀ ਅਗਵਾਈ ਦੇ ਹੇਠਾਂ 107 ਸੀਟਾਂ ਦੇ ਨਾਲ ਬਹੁਮਤ ਲੈ ਗਈ। ਜੇਕਰ ਗੱਲ ਕਰੀਏ ਆਪਾਂ ਕੇਰਲ ਦੀ, ਅਤੇ ਕੇਰਲ ਦੇ ਵਿੱਚੋਂ ਖੱਬੇ ਪੱਖੀ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਦਾ ਸੱਤਾ ਦੇ ਵਿੱਚੋਂ ਬੁਰੀ ਤਰ੍ਹਾਂ ਮਨਫੀ ਹੋਣਾ ਆਪਣੇ ਆਪ ਦੇ ਵਿੱਚ ਫਿਕਰਮੰਦੀ ਵਾਲੀ ਗੱਲ ਹੈ, ਪਰ ਉੱਥੇ ਹਾਲ ਦੀ ਘੜੀ 102 ਸੀਟਾਂ ਲੈ ਕੇ UDF ਨੇ ਬਹੁਮਤ ਕਾਇਮ ਕੀਤਾ ਅਤੇ ਅਸਾਮ ਦੇ ਵਿੱਚ ਉਹੀ ਪੁਰਾਣੇ ਨਤੀਜੇ ਯਾਨੀ ਕਿ BJP ਲਗਾਤਾਰਤਾ ਦੇ ਨਾਲ ਬਰਕਰਾਰ ਰਹੀ। ਪੁਡੂਚੇਰੀ ਵਿਧਾਨ ਸਭਾ ਚੋਣਾਂ ਦੇ ਵਿੱਚ NDA ਨੇ 18 ਸੀਟਾਂ, ਕਾਂਗਰਸ ਨੇ 3 ਅਤੇ ਆਜ਼ਾਦ ਉਮੀਦਵਾਰਾਂ ਨੇ 3 ਸੀਟਾਂ ਹਾਸਲ ਕੀਤੀਆਂ। ਹਾਲਾਂਕਿ ਮਾਣਯੋਗ ਪ੍ਰਧਾਨ ਮੰਤਰੀ ਇਹ ਆਖਦੇ ਨੇ ਕਿ ਗੰਗੋਤਰੀ ਤੋਂ ਲੈ ਕੇ ਗੰਗਾ ਸਾਗਰ ਤੱਕ ਕਮਲ ਖਿੜ ਗਿਆ ਅਤੇ ਹੁਣ ਪੰਜਾਬ ਦੀ ਵਾਰੀ ਹੈ। ਦੇਖਣਾ ਹੋਵੇਗਾ ਕਿ ਜਨਵਰੀ ਜਾਂ ਫਰਵਰੀ 2027 ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੇ ਵਿੱਚ ਆਖਿਰਕਾਰ BJP ਕਿਸ ਤਰ੍ਹਾਂ ਦੀ ਰਣਨੀਤੀ ਅਖਤਿਆਰ ਕਰਦੀ ਹੈ। ਜਦੋਂ ਕਿ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਖਦੇ ਨੇ ਕਿ ਪੰਜਾਬ ਵਿੱਚ ਭਾਜਪਾ ਸ਼ੇਖ ਚਿੱਲੀ ਵਾਲੇ ਸੁਪਨੇ ਵੇਖ ਰਹੀ ਹੈ। ਇਸੇ ਤਰ੍ਹਾਂ ਦਾ ਹੀ ਬਿਆਨ ਰਾਜਾ ਵੜਿੰਗ ਹੋਣਾ ਨੇ ਦਿੱਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਉਹ ਆਖਦੇ ਨੇ ਕਿ ਪੰਜਾਬ ਭਾਜਪਾ ਨੇਤਾ ਖਿਆਲੀ ਪੁਲਾਓ ਨਾ ਪਕਾਉਣ। ਅਤੇ ਜਦੋਂ ਕਿ ਇਸ ਸਾਰੇ ਮਾਮਲੇ ਦੇ ਵਿੱਚ ਇੱਕ ਆਧਾਰ ਬਣਾਉਣ ਵਾਲੀ ਸੰਸਥਾ ਯਾਨੀ ਕਿ RSS ਦੀ ਜ਼ਮੀਨੀ ਮਿਹਨਤ ਰੰਗ ਲਿਆਉਂਦੀ ਦਿਖਾਈ ਦਿੰਦੀ ਹੈ। ਚਿਰਾਂ ਤੋਂ ਇਸ ਮਾਮਲੇ 'ਚ ਯਤਨਸ਼ੀਲ RSS ਨੇ ਆਖਿਰਕਾਰ ਪੱਛਮੀ ਬੰਗਾਲ ਦੇ ਵਿੱਚ ਰਾਜ ਸੱਤਾ 'ਤੇ ਕਬਜ਼ਾ ਕਰ ਹੀ ਲਿਆ। ਅਤੇ ਉੱਧਰ ਪਰਸੋਂ ਦੇਰ ਸ਼ਾਮ ਭਗਵੰਤ ਮਾਨ ਹੋਣਾ ਨੇ ਪੰਜਾਬ ਦੇ ਵਿੱਚ 250 ਪੇਂਡੂ ਖੇਡ ਮੈਦਾਨਾਂ ਦਾ ਵਰਚੁਅਲ ਉਦਘਾਟਨ ਕੀਤਾ। ਉਹਨਾਂ ਆਖਿਆ ਕਿ ਪੰਜਾਬ ਦੇ ਪਿੰਡਾਂ ਵਿੱਚੋਂ ਹੁਣ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਹੋਣਗੇ ਅਤੇ ਪੰਜਾਬ ਸਰਕਾਰ ਇੱਕ ਸ਼ਾਨਦਾਰ ਖੇਡ ਨੀਤੀ ਬਣਾਉਣ ਜਾ ਰਹੀ ਹੈ। ਅਤੇ ਉੱਧਰ ਗਿਆਨੀ ਰਘਵੀਰ ਸਿੰਘ ਜਿਹੜੇ ਕਿ ਸਾਬਕਾ ਜਥੇਦਾਰ ਨੇ, ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣਾਂ ਨੂੰ ਚਿੱਠੀ ਲਿਖੀ ਹੈ, ਜਿਸ ਦੇ ਵਿੱਚ ਉਹਨਾਂ ਨੇ 1984 ਦੇ ਸਾਕਾ ਨੀਲਾ ਤਾਰਾ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਲਾਪਤਾ ਹੋਏ ਦਸਤਾਵੇਜ਼ਾਂ ਦਾ ਅਤੇ ਨਾਲ ਹੀ 328 ਲਾਪਤਾ ਸਰੂਪਾਂ ਦੇ ਮਾਮਲੇ ਦੀ ਚਰਚਾ ਕੀਤੀ ਹੈ। ਅਤੇ ਇੱਧਰ ਪੰਜਾਬ ਦੀ ਮੰਤਰੀ ਬੀਬਾ ਬਲਜੀਤ ਕੌਰ ਹੋਣਾਂ ਨੇ ਦਾਅਵਾ ਕੀਤਾ ਹੈ ਕਿ 4 ਸਾਲਾਂ ਦੇ ਦੌਰਾਨ ਸਾਡੀ ਵੱਡੀ ਉਪਲਬਧੀ ਇਹ ਰਹੀ ਹੈ ਕਿ 26.68 ਕਰੋੜ ਦੇ ਕਰਜ਼ਿਆਂ ਦੇ ਨਾਲ 1367 ਪਰਿਵਾਰਾਂ ਨੂੰ ਅਸੀਂ ਆਤਮ ਨਿਰਭਰ ਬਣਾ ਦਿੱਤਾ ਹੈ। 1229 ਲਾਭਪਾਤਰੀਆਂ ਨੂੰ 5.39 ਕਰੋੜ ਦੀ ਸਬਸਿਡੀ ਸਹਾਇਤਾ ਦੇਣ ਦਾ ਵੀ ਉਹਨਾਂ ਨੇ ਚਰਚਾ ਕੀਤੀ ਹੈ, ਜਿਸ ਦੇ ਨਾਲ ਛੋਟੇ ਅਤੇ ਮੱਧਮ ਦਰਜੇ ਦੇ ਉੱਦਮੀਆਂ ਨੂੰ ਪੰਜਾਬ ਦੇ ਵਿੱਚ ਪੈਰਾਂ ਸਿਰ ਖੜ੍ਹੇ ਹੋਣ ਦੇ ਵਿੱਚ ਮਦਦ ਮਿਲੀ। ਬਿੰਦਰ ਮਾਨ ਹੋਣਾਂ ਦੇ ਖਿਆਲ ਦੇ ਨਾਲ ਦੇ ਉਹ ਆ ਗਿਆ ਕਿ ਬੜੇ ਬੈਠ ਸੋਚਦੇ ਨੇ, ਕਦ ਡੁੱਬੂ ਤਾਰਾ ਬਣ ਕੇ ਡਾਢੇ ਹੱਥ ਫੜਾਈ ਬੈਠੇ, ਆਹ ਜ਼ਿੰਦਗੀ ਦੇ ਮਣ ਕੇ ਉੱਡਣ ਖਟੋਲੇ ਵਾਂਗੂ ਉੱਡਣਾ, ਤੋੜ ਤੂੜ ਕੇ ਤੀਰਾਂ ਨੂੰ ਰਾਜੇ ਬਣ ਕੇ ਦੁਨੀਆਂ ਜਿੱਤਣੀ, ਰੱਖ ਜ਼ਿੰਦਾਬਾਦ ਜ਼ਮੀਰਾਂ ਨੂੰ। ਪਰਮਿੰਦਰ ਦੇ ਇਜਾਜ਼ਤ, ਮਿਹਰਬਾਨੀ।
15: ਯੈਸ, ਮੈਂ ਜਿੱਤ ਗਿਆ।
16: ਵਾਹ ਬੇਟਾ, ਫੋਨ ਤੇ ਤਾਂ ਬਹੁਤ ਫਾਸਟ ਹੈ, ਪਰ ਦੱਸ 18+7+13 ਇਹੀ ਤਾਂ ਮੁਸ਼ਕਲ ਹੈ। ਸਕਰੀਨ ਤੋਂ ਅੱਖ ਨਹੀਂ ਹਟਦੀ, ਪਰ ਪੜ੍ਹਾਈ ਵੇਲੇ ਧਿਆਨ ਨਹੀਂ ਟਿਕਦਾ।
17: ਸਾਡਾ ਵੀ ਇਹੀ ਹਾਲ ਸੀ, ਫਿਰ ਅਸੀਂ SIP ਅਬੈਕਸ ਜੁਆਇਨ ਕਰਵਾਇਆ। ਬੇਟਾ ਦੱਸ,
18: 24+58+93+76

0: ਹੱਲ ਉਹ ਵੀ ਬਿਨਾਂ ਕਿਸੇ ਢਿੱਲ
1: ਇਹ 9 ਸਾਲ ਨਿਊਜ਼ੀਲੈਂਡ ਪੁਲਿਸ ਦੇ ਸੀਨੀਅਰ ਪ੍ਰੋਸੀਕਿਊਟਰ ਰਹਿ ਚੁੱਕੇ ਨੇ
0: ਕਾਲ ਬੈਰਿਸਟਰ ਫਾਰੂਕ ਗੁਲ ਕੇਸਰਾਨੀ 02233508720
2: ਜਾਇਦਾਦ ਦਾ ਫੈਸਲਾ ਵੱਡਾ ਹੁੰਦਾ ਹੈ ਅਸੀਂ ਤੁਹਾਨੂੰ ਦਿੰਦੇ ਹਾਂ ਸਹੀ ਜਾਇਦਾਦ ਦੀ ਸਹੀ ਜਾਣਕਾਰੀ ਤੇ ਖਰੀ ਖਰੀ ਸਲਾਹ ਨਾ ਸਿਰਫ ਵੇਚਣਾ ਨਾ ਕਿ ਖਰੀਦਣਾ ਸਿਰਫ ਰਿਸ਼ਤਾ ਬਣਾਉਣਾ ਇਮਾਨਦਾਰੀ ਅਤੇ ਭਰੋਸੇ ਨਾਲ ਆਪਣੇ ਪੇਸ਼ੇਵਰ ਰੀਅਲ ਅਸਟੇਟ ਸਲਾਹਕਾਰ ਨੂੰ ਚੁਣੋ ਕਾਲ ਕਰੋ ਹਾਰਕੋਰਟਸ ਮੈਨੂਰੇਵਾ ਦੇ ਭਰੋਸੇਮੰਦ ਰਿਐਲਟਰਸ ਨਵ ਢਿੱਲੋਂ 02-304-9224 ਜਾਂ ਫਿਰ ਦਲਜਿੰਦਰ ਪਾਂਗਲੀ 02-1056-4387
3: ਸੁਣਿਆ ਤੁਸੀਂ ਹੁਣ ਆਪਣਾ ਘਰ ਲੈਣਾ ਹੋ ਗਿਆ ਈਜ਼ੀ
4: ਕਿਵੇਂ
3: ਬੈਂਕ ਆਫ ਬੜੌਦਾ ਹੋਮ ਲੋਨ ਕੈਸ਼ਬੈਕ ਅਪ ਟੂ 1% ਫਾਸਟ ਅਪਰੂਵਲਸ ਟੈਨਿਓਰ 30 ਸਾਲ ਤੱਕ
4: ਸੇਵਿੰਗਸ
3: 1 ਸਾਲ ਦਾ ਟਰਮ ਡਿਪੋਜ਼ਿਟ 3.65% ਪਰ ਐਨਮ 60 ਸਾਲ ਤੋਂ ਉੱਪਰ ਵਾਲਿਆਂ ਲਈ ਐਕਸਟਰਾ 0.50% ਸੇਵਿੰਗ ਤੇ 0.10% ਡਿਪੋਜ਼ਿਟ ਤੇ
4: ਵਾਹ
3: ਵਿਜ਼ਿਟ ਕਰੋ
5: 114 ਡੋਮੀਨੀਅਨ ਰੋਡ ਮਾਊਂਟ ਈਡਨ ਆਕਲੈਂਡ ਕਾਲ ਕਰੋ 08000024404
3: ਬੈਂਕ ਆਫ ਬੜੌਦਾ ਨਿਊਜ਼ੀਲੈਂਡ ਤੁਹਾਡੇ ਸੁਪਨੇ ਹੁਣ ਆਸਾਨ
6: ਸਤਿ ਸ਼੍ਰੀ ਅਕਾਲ ਜੀ ਮੈਂ ਅਮਰਿੰਦਰ ਗਿੱਲ
7: ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ
8: ਦੋਸਤੋ ਮੈਂ ਤੁਹਾਡਾ ਆਪਣਾ ਗਿੱਲ ਹਰਦੀਪ
9: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ
10: ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਕਿਰਪਾਲ
11: ਸਿੰਘ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ
12: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹਿੰਮਤ ਸੰਧੂ
13: ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ
14: ਯੂ ਆਰ ਨਾਓ ਟੂਨਡ ਇਨ ਟੂ ਯੂਰ ਨੰਬਰ 1 ਰੇਡੀਓ ਸਟੇਸ਼ਨ
15: 365 ਸਪਾਰਕਲ ਜੂਲਰ ਪੰਜਾਬੀਆਂ ਦੀ ਸਭ ਤੋਂ ਵੱਡੀ ਜੂਲਰੀ ਸ਼ਾਪ ਸਪਾਰਕਲ ਜੂਲਰ ਗੋਲਡ ਸਿਲਵਰ ਡਾਇਮੰਡ ਜੂਲਰੀ ਦੇ ਬਿਹਤਰੀਨ ਡਿਜ਼ਾਈਨ ਉਹ ਵੀ ਬਿਗ ਡਿਸਕਾਊਂਟ ਦੇ ਨਾਲ
16: ਲੇ ਬਾਇ ਕੈਸ਼ ਫਾਰ ਗੋਲਡ ਜਾਂ ਫਿਰ ਜੂਲਰੀ ਵੈਲਿਊਸ਼ਨਸ ਦੇ ਲਈ ਸੰਪਰਕ ਕਰੋ ਸਪਾਰਕਲ ਜੂਲਰ
15: 208 ਗ੍ਰੇਟ ਸਾਊਥ ਰੋਡ ਪਾਪਾ ਟੋਇਟੋਏ
16: ਫਾਰ ਮੋਰ ਇਨਫੋਰਮੇਸ਼ਨ 2772077 ਜਾਂ ਫਿਰ 0800-430-377 ਸਪਾਰਕਲ ਜੂਲਰ ਸਪਾਰਕਲ ਜੂਲਰ
17: Eastern Korean Auto Spares, proud member of Parts Connection.
18: ਇੱਥੇ ਤੁਸੀਂ ਹੁੰਡਾਈ, ਡੇਵੂ, ਕੀਆ ਅਤੇ ਸੈਂਗਯੋਂਗ ਗੱਡੀਆਂ ਦੇ ਨਵੇਂ ਅਤੇ ਯੂਜ਼ਡ ਸਪੇਅਰ ਪਾਰਟ ਬਹੁਤ ਹੀ ਰੀਜ਼ਨੇਬਲ ਕੀਮਤਾਂ ਵਿੱਚ ਪ੍ਰਾਪਤ ਕਰ ਸਕਦੇ ਹੋ।
19: ਫੁੱਲ ਮਕੈਨੀਕਲ ਰਿਪੇਅਰਸ ਅਤੇ ਵਾਰੰਟ ਆਫ ਫਿਟਨੈਸ ਸੰਬੰਧਿਤ ਭਰੋਸੇਯੋਗ ਸੇਵਾਵਾਂ ਪ੍ਰਦਾਨ ਕਰਦੇ ਨੇ। ਕ੍ਰਿਸਮਸ ਸਪੈਸ਼ਲਸ, ਟਾਇਰਾਂ ਦੀ ਕੀਮਤ ਸਿਰਫ $25 ਤੋਂ। ਨੰਬਰ 19 ਬੇਟਸ ਰੋਡ,
18: ਫੋਨ 2585210।
19: ਈਮੇਲ ਕਰ ਸਕਦੇ ਹੋ auckland carspares@extra.co.nz।
17: Eastern Korean Auto Spares.
20: ਵਾਹ ਯਾਰ, ਨਵੀਂ ਕਾਰ ਬੜੀ ਫੁਰਤੀ ਮਾਰੀ।
21: ਆਹੋ, ਬੈਂਕ ਵੱਲੋਂ ਤਾਂ ਟਾਈਮ ਲੱਗਣਾ ਸੀ, ਪਰ ਮੈਂ ਤਾਂ ਲੌਜਿਕ ਫਾਈਨੈਂਸ ਵਾਲੇ ਗੁਰੂ ਕੰਡੋਲਾ ਨੂੰ ਕਾਲ ਲਾਈ ਤੇ 24 ਘੰਟੇ ਚ ਲੋਨ ਅਪਰੂਵ ਹੋ ਗਿਆ।
20: ਕਾਰ ਲੋਨ ਜਾਂ ਪਰਸਨਲ ਲੋਨ, ਜਸਟ ਕਾਲ ਅਵੇ ਗੁਰੂ ਕੰਡੋਲਾ, ਮੇਕਸ ਇਟ ਸੋ ਈਜ਼ੀ। ਕਾਲ 08005645

0: ਸਾਡਾ ਪਹਿਲਾ ਸ਼ੋਅ ਹੈ ਜੀ 9 ਮਈ ਨੂੰ ਡਿਊ ਡ੍ਰੌਪ ਸੈਂਟਰ ਆਕਲੈਂਡ। ਸੋ ਅਸੀਂ ਆ ਰਹੇ ਹਾਂ ਪਰਫੋਰਮ ਕਰਨ, ਤੁਸੀਂ ਆਪਣੀਆਂ ਟਿਕਟਸ ਲਓ ਔਰ ਪਰਿਵਾਰਾਂ ਨਾਲ ਆਉਣਾ। ਇੱਕ ਬਹੁਤ ਖੂਬਸੂਰਤ ਸ਼ੋਅ ਹੋਊਗਾ, ਤੁਹਾਨੂੰ ਬਹੁਤ ਕਮਾਲ ਦੇ ਗੀਤ ਸੁਣਾਵਾਂਗੇ ਔਰ ਰਲ ਮਿਲ ਕੇ ਤੇ ਰੌਣਕ ਮੇਲੇ ਲਾਵਾਂਗੇ।
1: ਗਿਣਾ ਪਾਊਗਾ ਹੈਵੀ ਵੇਟ ਬੱਲੀਏ ਦੀ ਹੱਥ ਮਾਰ ਕੇ ਪੱਟਾ ਦੇ। ਸਤਿ ਸ਼੍ਰੀ ਅਕਾਲ, ਯੂ ਆਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਵੀ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021-373-158।

0: गुरु मार्ट किचन वेयर होवे या फिर पूजा आइटम्स जीवे के रुमाला साहेब कृपाना श्री साहेब कछेरा कड़े सर्ब लोदे पांडे गुरु साहिब दे हर साइज दे फोटो फ्रेम मंदिर मंजे कुंडे चकले वेलने न्यूजीलैंड सर्टिफाइड चुल्ले मलमल दुपट्टे रिटेल दे होलसेल सब कुछ इको छत्थले गुरु मार्ट 1542158 कोलमा रोड पापा टोयटोय कॉल 09277226 और व्हाट्सएप 02231721134 और विजिट gurumart.co.nz नेशन वाइड शिपिंग अवेलेबल
1: बड़ी रीत सी कि साडे भी घर रौनक होन साडे भी वेड़े किलकारियां होन
2: ताही आपा चले आ आयुर्वेदा हेल्थ क्लिनिक जिथे आयुर्वेदिक तरीके नाल पूरी तरह प्रोफेशनल अप्रोच है ते तानू इमोशनल सपोर्ट भी दिंदे ने
1: आज ही कॉल करो डॉक्टर प्रिया नु जिन्ना नु है 33 साल दा तजुर्बा हुन दुनिया दे किसी भी कोने च बैठे ऑनलाइन कंसल्टेशन लो ते ट्रीटमेंट पाओ ज्यादा जानकारी लई विजिट करो www.drpriaayurvedic.com ऑनलाइन कंसल्टेशन लई व्हाट्सएप करो 02125309 61 या ईमेल करो priya@ayurvedic.co.nz
2: हजार तो वध लोकां दी जिंदगी नूं रोशन कीता तुसीं भी उनां दा हिस्सा बनो स्टे पॉजिटिव डॉट गिव अप
3: की तुसीं इमीग्रेशन दे किसे मसले दा हल चाहुंदे हो
4: की तुहाडा वीजा बार-बार रिफ्यूज हो रहा है
3: तां फिर अज ही मिलो जेनिथ इमीग्रेशन सॉल्यूशंस नूं
5: सुखप्रीत कौर लाइसेंस्ड इमीग्रेशन एडवाइजर जेनिथ इमीग्रेशन सॉल्यूशंस न्यूजीलैंड रेजिडेंस स्टडी वीजा वर्क वीजा या डेपोर्टेशन सेक्शन 61 मिनिस्ट्रियल या ट्रिब्यूनल अपील कॉल 211-825-718
3: 211-825-718
6: या फिर विजिट करो लेवल 1 706 ग्रेट साउथ रोड पेनरोज ऑकलैंड
3: विजिटर वास्ते कार पार्क अवेलेबल है
7: कारोबार बढ़ाना होवे या टैक्स रिटर्न फाइल कराना होवे युगराज सिंह माहिल सीए ते भरोसा करो टैक्स होवे या बिजनेस युगराज सिंह माहिल नाल सब कुछ है आसान
8: ओ चार्टर्ड अकाउंटेंट्स ऑस्ट्रेलिया एंड न्यूजीलैंड दे मेंबर ने
7: इनकम टैक्स रिटर्न जीएसटी रिटर्न सालाना रिपोर्ट तनख्वाह एंड BAYE नवा बिजनेस शुरू करना कारोबार दी सलाह लोन एंड बैंक रिपोर्ट इमिग्रेशन ले फाइनेंस पेपर IRD ऑडिट टैक्स तो बिजनेस ग्रोथ तक
8: युगराज सिंह माहिल चार्टर्ड अकाउंटेंट है थोड़े नाल कॉल करो 02102346659
9: वेलकम बैक एक बार फिर ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੀਤੇ ਵਾਅਦੇ ਮੁਤਾਬਕ ਸਾਡੇ ਨਾਲ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਸ਼ਾਮਲ ਹੋਣ ਜਾ ਰਹੇ ਨੇ ਤੇ ਮੈਂ ਇਹ ਗੱਲ ਬੜੀ ਤਸੱਲੀ ਦੇ ਨਾਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਜਦੋਂ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਦੇ ਨਾਲ ਤੁਹਾਡਾ ਮੇਲ ਜੋਲ ਹੋ ਰਿਹਾ ਹੁੰਦਾ ਜਦੋਂ ਇਹ ਸਾਰੀ ਗੱਲਬਾਤ ਜਿਹੜੀ ਹੈ ਜਿਸ ਨੂੰ ਅਸੀਂ ਅੱਗੇ ਵਧਾ ਰਹੇ ਹੁੰਦੇ ਹਾਂ ਸੋ ਇਸ ਦੇ ਮੱਦੇਨਜ਼ਰ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਤੁਹਾਡੇ ਤੱਕ ਲੈ ਕੇ ਹਾਜ਼ਰ ਹੁੰਦੇ ਹਾਂ ਅਤੇ ਅੱਜ ਦੀ ਇਸ ਗੱਲਬਾਤ ਦੇ ਵਿੱਚ ਚਰਚਾ ਹੋਏਗੀ ਜਿਹੜੇ ਮੁੱਦੇ ਨੇ ਪੰਜਾਬ ਦੇ ਨਾਲ ਜੁੜੇ ਚਲੰਤ ਮਾਮਲੇ ਨੇ ਇਹਨਾਂ ਦੇ ਉੱਤੇ ਖੁੱਲ੍ਹ ਕੇ ਗੱਲਬਾਤ ਹੋਏਗੀ ਬਸਿਆਲਾ ਜੀ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਮਿਹਰਬਾਨੀ
10: ਥੈਂਕ ਯੂ ਪਰਮਿੰਦਰ ਜੀ ਅਤੇ ਰੇਡੀਓ ਸਪਾਈਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੱਲ ਦੀ ਅੱਜ ਦੀ ਸ਼ੁਰੂਆਤ ਤੁਹਾਨੂੰ ਹੈਪੀ ਬਰਥਡੇ ਦੇ ਨਾਲ ਕਰਾਂਗੇ ਦੋ ਬਾਰੇ ਆ ਮੈਂ ਜ਼ਿਕਰ ਕਰ ਦੇਣਾ ਵੈਸੇ ਤਾਂ ਤੁਸੀਂ ਦੱਸ ਦਿੱਤਾ ਹੋਇਆ ਪਹਿਲਾਂ ਸ਼ੇਅਰ ਆ ਤੁਹਾਡੇ ਲਈ ਕਹਿੰਦਾ ਕੁੰਦਨ ਹੋਏ ਹੈ ਆਗ ਵੀ ਆਪਣੀ ਜਲਾ ਕੇ ਹਮ
9: ਅੱਛਾ ਜੀ
10: ਕੁੰਦਨ ਹੋਏ ਹੈ ਆਗ ਵੀ ਆਪਣੀ ਜਲਾ ਕੇ ਹਮ ਹਮ ਪਰ ਕਿਸੀ ਸੁਨਿਆਰ ਕੀ ਮਰਜ਼ੀ ਨਹੀਂ ਚਲਤੀ ਕਹਿੰਦਾ ਹਮ ਪਰ ਕਿਸੀ ਸੁਨਿਆਰ ਕੀ ਮਰਜ਼ੀ ਨਹੀਂ ਚਲਤੀ
9: ਅੱਛਾ ਦੁਬਾਰਾ ਦੁਬਾਰਾ ਬੋਲਿਓ ਕਿਉਂਕਿ ਤੁਹਾਡੀ ਆਵਾਜ਼ ਥੋੜੀ ਜਿਹੀ ਵਿੱਚ ਕੱਟੀ ਗਈ ਸੀ ਇਹ ਸ਼ੇਅਰ ਦੁਬਾਰਾ ਮੁਕਰਰ ਕਰਿਓ
10: ਕੁੰਦਨ ਹੋਏ ਹੈ ਆਗ ਵੀ ਆਪਣੀ ਜਲਾ ਕੇ ਹਮ ਹਮ ਪਰ ਕਿਸੀ ਸੁਨਿਆਰ ਕੀ ਮਰਜ਼ੀ ਨਹੀਂ ਚਲਤੀ ਸੋ ਰੇਡੀਓ ਸਪਾਈਸ ਤੇ 17 ਸਾਲ ਪੂਰੇ ਹੋਣ ਦੇ ਉੱਤੇ ਤੇ ਹੈਪੀ ਬਰਥਡੇ 9 ਮਈ ਨੂੰ ਮਨਾ ਰਹੇ ਹਾਂ ਸਾਰੇ ਤੁਹਾਡੀ ਸਮੁੱਚੀ ਟੀਮ ਨੂੰ ਤੁਹਾਨੂੰ ਤੁਹਾਡੀ ਮਿਹਨਤ ਨੂੰ ਕਦੇ ਤੁਸੀਂ ਤਾਰਾ ਚੱਕ ਕੇ ਕਿੱਥੋਂ ਕਿਤੇ ਲੈ ਜਾਂਦੇ ਹਾਂ ਅਤੇ ਕਿੱਥੋਂ ਲੈ ਜਾਂਦੇ ਹਾਂ ਹੁਣ ਮੈਂ ਥੈਂਸਰ ਤੁਸੀਂ ਚੱਲ ਗਏ ਹਾਂ ਤੋ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਅਤੇ ਹੈਪੀ ਬਰਥਡੇ
9: ਬਹੁਤ ਬਹੁਤ ਮਿਹਰਬਾਨੀ ਬਸਿਆਲਾ ਜੀ ਤੁਹਾਡੇ ਆਸ਼ੀਰਵਾਦ ਨਾਲ ਤੁਹਾਡੀਆਂ ਅਸੀਸਾਂ ਦੇ ਨਾਲ ਹੀ ਇਹ ਸਾਰਾ ਕੁਝ ਸੰਭਵ ਹੋ ਸਕਿਆ ਅਤੇ ਆਪਣਾ ਇਹ ਸਫ਼ਰ ਲਗਭਗ ਇਕੱਠਾ ਹੀ ਸ਼ੁਰੂ ਹੋਇਆ ਸੀ ਤੁਹਾਨੂੰ ਯਾਦ ਹੋਣਾ ਪੰਜਾਬੀ ਹੈਰਲਡ ਦਾ ਵੀ ਬਹੁਤ ਚੁਣੌਤੀ ਭਰਿਆ ਸਫ਼ਰ ਸੀ ਉਹਦੇ ਵਿੱਚ ਬੜੇ ਇਤਰਾਜ਼ ਚੜ੍ਹਾਏ ਔਰ ਬੜੇ ਸ਼ਾਨਦਾਰ ਢੰਗ ਦੇ ਨਾਲ ਤੁਸੀਂ ਇਹਨੂੰ ਹੈਂਡਲ ਕੀਤਾ ਤੁਸੀਂ ਮੁਬਾਰਕ ਦੇ ਹੱਕਦਾਰ ਹੋ ਅਤੇ ਰੇਡੀਓ ਸਪਾਈਸ ਦੀ ਟੀਮ ਦੇ ਤੁਸੀਂ ਵੀ ਅਟੁੱਟ ਮੈਂਬਰ ਹੋ ਬਹੁਤ ਸੋਹਣੇ ਯੋਗਦਾਨ ਕੰਟਰੀਬਿਊਸ਼ਨ ਤੁਸੀਂ ਵੱਖ ਵੱਖ ਸਮਿਆਂ 'ਤੇ ਜਿਹੜਾ ਸਾਨੂੰ ਦਿੱਤਾ ਉਹਦੇ ਲਈ ਅਸੀਂ ਤੁਹਾਡੇ ਵੀ ਸ਼ੁਕਰਗੁਜ਼ਾਰ ਹਾਂ ਮੈਨੂੰ ਇਹ ਦੱਸੋ ਪੰਥਕ ਮਾਮਲਿਆਂ ਦੇ ਵਿੱਚ ਹੁਣ ਇਕਸਾਰਤਾ ਨਜ਼ਰ ਨਹੀਂ ਆ ਰਹੀ ਇੱਕ ਪਾਸੇ ਭਗਵੰਤ ਸਿੰਘ ਮਾਨ ਕਹਿ ਰਹੇ ਆ ਕਿ ਜਦੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਸੋਧ ਬਿੱਲ ਜਿਹੜਾ ਐਕਟ ਜਿਹੜਾ ਉਹਨੂੰ ਜਦੋਂ ਪ੍ਰਵਾਨ ਕੀਤਾ ਗਿਆ ਅਤੇ ਲੋਕਾਂ ਦੇ ਅੰਦਰ ਖੁਸ਼ੀ ਦੀ ਲਹਿਰ ਸੀ ਹੁਣ ਮੈਂ ਦੇਖ ਰਿਹਾ ਜਦੋਂ ਭਗਵੰਤ ਮਾਨ ਸ਼ੁਕਰਾਨਾ ਯਾਤਰਾ ਕਰ ਰਹੇ ਆ ਉਹਦੇ ਵਿੱਚ ਨਾਭੀ ਪੱਗਾਂ ਵਾਲੇ ਜਿਹੜੇ ਪੁਲਿਸ ਵਾਲੇ ਆ ਡਰੋਨ ਸ਼ਾਟ ਦੇ ਵਿੱਚ ਉਹ ਵੱਧ ਨਜ਼ਰ ਆਉਂਦੇ ਆ ਆਮ ਸੰਗਤ ਜਿਹੜੀ ਹੈ ਇਸ ਸ਼ੁਕਰਾਨੇ ਦੇ ਵਿੱਚ ਮੁੱਖ ਮੰਤਰੀ ਨਾਲ ਨਹੀਂ ਖੜੀ ਕਿਉਂਕਿ ਆਮ ਸੰਗਤ ਦੁਬਿਧਾ ਦੇ ਵਿੱਚ ਹੈ। ਦੂਜੇ ਪਾਸੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੁਣਾਂ ਨੂੰ ਤਲਬ ਕਰ ਲਿਆ ਗਿਆ ਮਾਣਯੋਗ ਜਥੇਦਾਰ ਸਾਹਿਬ ਵੱਲੋਂ। ਤੁਸੀਂ ਇਹ ਸਾਰੇ ਵਰਤਾਰੇ ਨੂੰ ਕਿੰਝ ਦੇਖਦੇ ਹੋ?
10: ਇਸ ਤਰ੍ਹਾਂ ਹੈਗਾ ਜੀ, ਜਦੋਂ ਵੀ ਕੋਈ ਪਰਮਿੰਦਰੀ ਕਾਨੂੰਨ ਬਣਦਾ ਦੋ ਤਰੀਕੇ ਨਾਲ ਬਣਦਾ, ਜਾਂ ਤਾਂ ਵਿਧਾਨ ਸਭਾ ਵਾਲੇ ਆਪਣੀ ਮਰਜ਼ੀ ਨਾਲ ਬਣਾ ਦਿੰਦੇ ਆ ਜਿਹੜੇ ਤੁਸੀਂ ਚੁਣ ਕੇ ਭੇਜੇ ਹੋਏ ਆ, ਜਾਂ ਤਾਂ ਤੁਸੀਂ ਉਹਨਾਂ ਨੂੰ ਆਪਣੀ ਨੁਮਾਇੰਦਗੀ ਦੇ ਕੇ ਭੇਜਿਆ ਹੋਇਆ ਜਿਹਨੇ ਸਾਡੇ 117 ਹਲਕੇ ਆ, ਜਾਂ ਤਾਂ ਲੋਕਾਂ ਨੂੰ ਉਹਨਾਂ ਦੀ ਗੱਲ ਮੰਨਣੀ ਪਊਗੀ। ਜਾਂ ਫਿਰ ਇੱਕ ਬੈਸਟ ਤਰੀਕਾ ਇਹ ਸੀਗਾ, ਇਹ ਕਾਨੂੰਨ ਲਿਆਉਣ ਤੋਂ ਪਹਿਲਾਂ ਕੋਈ ਸਬਮਿਸ਼ਨਾਂ ਲੈ ਲਈਆਂ ਜਾਂਦੀਆਂ, ਕੋਈ ਸਾਂਝਾ ਕੋਈ ਪਲੇਟਫਾਰਮ ਬਣਾ ਕੇ, ਅੱਜ ਕੱਲ੍ਹ ਤਾਂ ਇੰਨਾ ਵਧੀਆ ਸਿਸਟਮ ਹੈਗਾ, AI ਦੇ ਥਰੂ ਲੈ ਲੈਂਦੇ, ਕੋਈ ਬਣਾ ਕੇ ਟਿਕ ਕਰਕੇ ਭੇਜ ਦਿੰਦੇ
9: ਆ, ਜਿਵੇਂ ਆਪਣੇ ਸਿਲੈਕਟ ਕਮੇਟੀ ਹੁੰਦੀ ਜੀ, ਸਿਲੈਕਟ ਕਮੇਟੀ ਦੇ ਕੋਲ ਬਕਾਇਦਾ ਗੱਲਾਂ
10: ਹੁੰਦੀਆਂ। ਹਾਂਜੀ ਹਾਂ, ਹੁਣ ਈਵਨ FTA ਵੀ ਆ, ਹਜੇ ਸਾਰਾ ਕੁਝ ਹੋ ਵੀ ਗਿਆ ਤਾਂ ਵੀ ਉਹ ਸਿਲੈਕਟ ਕਮੇਟੀ ਕੋਲ ਜਾਣਾ, ਉਹ ਤੋਂ ਬਾਅਦ ਜਾ ਕੇ ਰਾਜੇ ਕੋਲ ਜਾਣਾ, ਪਰ ਉਹ ਤਾਂ ਉਹਨਾਂ ਨੇ ਫਿਰ ਐਤਵਾਰ ਨੂੰ ਗਵਰਨਰ ਸਾਹਿਬ ਕੋਲੋਂ ਐਤਵਾਰ ਨੂੰ ਸਾਈਨ ਕਰਵਾ ਲਏ ਸੀਗੇ। ਇੱਥੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੀ ਗਲਤੀ ਹੋਈ ਆ, ਐਕਚੁਅਲੀ ਇਹ ਕਾਨੂੰਨ ਜਿਹੜਾ ਆ ਪਹਿਲਾਂ ਹੀ ਬਣਿਆ ਹੋਇਆ 2008 ਦਾ, ਉਹਦੇ ਵਿੱਚ ਅਮੈਂਡਮੈਂਟ ਕੀਤੀ ਗਈ ਸੀਗੀ, ਉਹਦੇ ਵਿੱਚ ਜਿਹੜੀਆਂ ਚੀਜ਼ਾਂ ਟੈਕਨੀਕਲ ਇਹ ਹੋ ਗਈਆਂ, ਜਿਹੜੀ ਸਜ਼ਾ ਕਿਸੇ ਕਾਤਲ ਨੂੰ ਮਿਲਦੀ ਹੈਗੀ ਆ ਆਲਮੋਸਟ ਉਹੀ ਸਜ਼ਾ ਦੇਣ ਦਾ ਹੱਕਦਾਰ ਜਿਹੜਾ ਉਹਨੂੰ ਬਣਾਇਆ ਗਿਆ। ਦੂਸਰਾ ਹੈਗਾ ਇਹਦੇ ਵਿੱਚ ਬੇਲ ਹੈ ਨਹੀਂ ਗੀ। ਤੀਸਰਾ ਹੈਗਾ ਜਿਹੜੇ ਗ੍ਰੰਥੀ ਹੈਗੇ ਆ ਉਹਨਾਂ ਦੇ ਉੱਤੇ ਬੜਾ ਸ਼ਿਕੰਜਾ ਕੱਸਿਆ ਗਿਆ, ਉਹਨਾਂ ਦੀ ਜਿਹੜੀ ਕਮੇਟੀ ਆ ਉਹਦੇ ਉੱਤੇ ਵੀ ਜਿਹੜਾ ਸ਼ਿਕੰਜਾ ਇਹਦੇ ਉੱਤੇ ਕੱਸਿਆ ਜਾਣਾ ਹੈ, ਕਿਉਂਕਿ ਚਾਹੇ ਦੋ ਅਕਾਲ ਤਖ਼ਤ ਨੇ ਵੀ ਅਜਿਹੀਆਂ ਜਿਹੜੀਆਂ ਹੁਕਮਨਾਮਾ ਜਾਰੀ ਕੀਤਾ ਸੀਗਾ ਵੀ ਉਹ ਜਿਹੜੀਆਂ ਕਮੇਟੀਆਂ ਦੇ ਉੱਤੇ ਸਖ਼ਤ ਕਾਰਵਾਈ ਕੀਤੀ ਜਾਊਗੀ ਜਿਹਨਾਂ ਦੀ ਅਣਗਹਿਲੀ ਕਾਰਨ ਜਿਹੜੀਆਂ ਗੁਰਸਥਾਨਾਂ ਦੇ ਉੱਤੇ ਜਿਹੜੀਆਂ ਬੇਅਦਬੀਆਂ ਹੋ ਰਹੀਆਂ। ਸੋ ਤੁਹਾਨੂੰ ਪਤਾ ਇੱਕ ਪਿੰਡ 'ਚ ਕਿੰਨੇ ਕਿੰਨੇ ਗੁਰਦੁਆਰੇ ਹੈਗੇ, ਕਿੰਨਾ ਕੁ ਪ੍ਰਬੰਧ ਹੋਇਆ, ਸ਼ਾਮ ਨੂੰ ਮਸੀਹ ਦਾ ਕਈ ਗੁਰਦੁਆਰਿਆਂ 'ਚ ਤਾਂ ਪਾਠੀ ਵੀ ਹੈਗੀ, ਇੱਧਰ ਉੱਧਰ ਕਰਕੇ ਹੈ ਨਾ ਸਾਰੇ ਕਰਦੇ ਆ। ਸੋ ਮੈਨੂੰ ਲੱਗਦਾ ਇਹ ਕਾਨੂੰਨ ਦੇ ਉੱਤੇ ਪਹਿਲਾਂ ਤਾਂ ਸਾਰਿਆਂ ਨੇ ਹਾਂ ਪੱਖੀ ਰਿਹਾ, ਲੇਕਿਨ ਜਿਹੜਾ ਟੈਕਨੀਕਲੀ ਉਹਦੇ ਵਿੱਚ ਕੁਛ ਚੀਜ਼ਾਂ ਦੀ ਜਿਹੜੀ ਆ ਸੋਧ ਕੀਤੀ ਜਾ ਸਕਦੀ ਸੀ ਉੱਥੋਂ ਪਾਸ ਹੋਣ ਤੋਂ ਪਹਿਲਾਂ, ਅਤੇ ਲੇਕਿਨ ਜਿਹੜੇ ਵਿਰੋਧੀ ਵੀ ਪਾਰਟੀ ਹੁੰਦੀ ਹੈ ਜਾਂ ਜਿਹੜੀ ਸਰਕਾਰ ਦੇ ਨਾਲ ਜਿਹਦੀ ਮੋਢੇ ਨਾਲ ਮੋਢਾ ਵੱਜ ਕੇ ਚੱਲਦਾ, ਉਹਨਾਂ ਨੇ ਤਾਂ ਵਿੱਚੋਂ ਫਿਰ ਬਰੀਕੀ ਦੇ ਨਾਲ ਕੱਢ ਹੀ ਲੈਣੇ ਸੀਗਾ। ਅਲਟੀਮੇਟਲੀ ਇਹ ਚਾਹੀਦਾ ਸੀਗਾ, ਚਾਹੇ ਸੰਧਵਾ ਜੀ ਨੂੰ ਉੱਥੇ ਤਾਲੂ ਕੀਤਾ ਗਿਆ ਉਹਦੇ ਉੱਤੇ ਇਹ ਚਾਹੀਦਾ ਸੀਗਾ ਇੱਕ ਉਹਨਾਂ ਨੂੰ ਮੀਟਿੰਗ ਰੱਖਦੇ ਵੀ ਜਿਹੜੇ ਤੁਹਾਡਾ ਲੀਗਲ ਵਿੰਗ ਸੀਗਾ ਸਾਡੀ SGPC ਜਾਂ ਅਕਾਲ ਤਖ਼ਤ ਦੀ, ਸਾਡੀ ਇੱਕ ਮੀਟਿੰਗ ਹੋਣੀ ਚਾਹੀਦੀ ਹੈ ਜਿਹਦੇ ਉੱਤੇ ਅਸੀਂ ਤੁਹਾਨੂੰ ਦੱਸ ਸਕੀਏ ਵੀ ਆਹ ਚੀਜ਼ਾਂ ਦੀ ਜਿਹੜੀ ਆ ਘਾਟ ਰਹਿ ਗਈ ਆ ਉਹਨਾਂ ਨੂੰ ਜਿਹੜਾ ਪੂਰਾ ਕੀਤਾ ਜਾਵੇ, ਕਿਉਂਕਿ ਜੇ ਇੱਕ ਅਮੈਂਡਮੈਂਟ ਹੋਈ ਹੈ ਤਾਂ ਦੂਸਰੀ ਅਮੈਂਡਮੈਂਟ ਵੀ ਹੋਣ ਦੇ ਚਾਂਸਸ ਹੈਗੇ ਆ, ਨਾ ਕਿ ਇੱਕ ਬੰਦੇ ਨੂੰ ਸੱਦ ਕੇ। ਹੁਣ ਸੰਧਵਾ ਸਾਹਿਬ ਤਾਂ ਕੁਰਸੀ ਤੇ ਬੈਠਦੇ ਆ, ਕਾਨੂੰਨ ਕਿਹਨੇ ਬਣਾਇਆ ਉਹ ਤਾਂ ਪਿੱਛੇ ਰਹਿ ਗਿਆ ਹੁਣ, ਸੰਧਵਾ ਸਾਹਿਬ ਇਕੱਲੀ ਇਕੱਲੀ ਮੱਦ ਪੜ੍ਹ ਕੇ ਆਊਗੇ ਉਹਨਾਂ ਦੇ ਟਿਪਸ ਦੇ ਉੱਤੇ ਹੋਊਗੇ ਤਾਂ ਜਵਾਬ ਦੇ ਸਕਦੇ ਆ।
9: ਲੱਗਦਾ ਵੀ ਇਹ ਸਾਰੇ ਮਾਮਲੇ 'ਚ ਕਿਤੇ ਨਾ ਕਿਤੇ ਪਿੱਛੇ ਜਿਹੜੀ ਤਾਰ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੁਪਰੀਮੋ ਉਹਨਾਂ ਦੇ ਵੱਲੋਂ ਹਿਲਾਈ ਗਈ ਆ, ਕਿਉਂਕਿ ਉਹਨਾਂ ਦੇ ਰਾਜ ਦੇ ਵਿੱਚ ਇਹ ਬਿੱਲ ਬਣਿਆ ਸੀ ਤੇ ਜਦੋਂ ਇਹ ਸੋਧ ਹੋਈ ਆ ਉਸ ਤੋਂ ਬਾਅਦ ਉਹ ਚੁੱਪ ਕਰ ਗਿਆ ਜੀ।
10: ਹਾਂ ਬਿਲਕੁਲ, ਉਹ ਤਾਂ ਚੀਜ਼ ਕਿਤੇ ਨਾ ਕਿਤੇ ਹੈਗੀ ਹੈ, ਜੇ ਤਾਂ ਉਹ ਕਰਦੇ ਫਿਰ ਤਾਂ ਸਾਰਾ ਕੁਝ ਸਹੀ ਹੋਣਾ ਸੀਗਾ, ਪਰ ਉਹਨਾਂ ਨੇ ਨਹੀਂ ਕੀਤਾ, ਕਿਸੇ ਹੋਰ ਕੋਈ ਕਰ ਗਿਆ ਆ, ਇਹਨਾਂ ਨੂੰ ਸਲਾਹ ਵੀ ਨਹੀਂ ਲਈ ਗਈ, ਫਿਰ ਜਿਹੜੀ ਆ ਉਹ ਕਿਤੇ ਨਾ ਕਿਤੇ ਉਹ ਵੀ ਗੱਲ ਜਿਹੜੀ ਤੁਹਾਡੀ ਜਾਇਜ਼ ਆ ਉਹ ਵੀ ਕਿਤੇ ਨਾ ਕਿਤੇ ਜਿਹੜੀ ਹੋ ਸਕਦੀ ਆ। ਪਰ ਫਿਰ ਵੀ ਜਿੱਦਾਂ ਜਦੋਂ ਸ਼੍ਰੀ ਸਾਹਿਬਾ ਲੈ ਕੇ ਅਕਾਲ ਤਖ਼ਤ ਤੇ ਲੜਾਈ ਹੁੰਦੀ ਆ ਤਾਂ ਉਦੋਂ ਤਾਂ ਸਰਕਾਰ ਹੀ ਦਖਲ ਦਿੰਦੀ ਆ, ਉਹਦੇ ਲਈ ਸਾਰੇ ਜਿਹੜੇ ਆ ਜਿਹੜੇ ਐਮਰਜੈਂਸੀ ਨੰਬਰ ਡਾਇਲ ਕੀਤੇ ਜਾਂਦੇ ਆ, ਉਦੋਂ ਜਿਹੜੀ ਆ ਜਿਹੜੀ ਸਰਕਾਰ ਦੀ ਜਾਂ ਪੁਲਿਸ ਦੀ ਜਿਹੜੀ ਆ ਹਨਾ ਇੰਟਰਫੇਰੈਂਸ ਉਹ ਮੰਨੀ ਜਾਂਦੀ ਆ, ਸਹੀ ਮੰਨੀ ਜਾਂਦੀ ਆ ਤੇ ਲੰਬ ਵੀ ਦਿੱਤੇ ਜਾਂਦੇ।
9: ਮੈਂ ਤੁਹਾਨੂੰ ਦੋ ਉਦਾਹਰਣਾਂ ਦੇਣ ਲੱਗਾ। ਪਹਿਲੀ, ਤੁਹਾਡੇ ਇਲਾਕੇ ਦੇ ਇੱਕ ਡੇਰੇਦਾਰ ਧਨਵੰਤ ਸਿੰਘ ਨੂੰ ਜਦੋਂ ਅਕਾਲ ਤਖ਼ਤ ਸਾਹਿਬ ਨੇ ਬਰੀ ਕਰ ਦਿੱਤਾ ਅਤੇ ਬਾਅਦ 'ਚ ਦੁਨਿਆਵੀ ਅਦਾਲਤ ਦੇ ਵਿੱਚ ਉਹਨੂੰ ਸਜ਼ਾ ਹੋ ਗਈ। ਦੂਜੀ ਉਦਾਹਰਣ ਮੈਂ ਇਹ ਦੇਣ ਲੱਗਾ ਵੀ SGPC ਦੀ ਜਿਹੜੀ ਕੋਈ ਵੀ ਮੀਟਿੰਗ ਹੁੰਦੀ ਨਾ ਜੀ, ਮੰਥਲੀ ਮੀਟਿੰਗ, ਉਹਦੇ ਮਿਨਟਸ ਜਿੰਨੀ ਦੇਰ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਸਾਈਨ ਨਹੀਂ ਕਰਦਾ ਉਹ ਵੈਲਿਡ ਨਹੀਂ ਮੰਨੇ ਜਾਂਦੇ।
10: ਹਾਂ ਸਹੀ ਗੱਲ ਆ, ਜੇ ਨਹੀਂ ਮੰਨੇ ਜਾਂਦੇ ਕਿਉਂਕਿ ਹਰ ਚੀਜ਼ ਦਾ ਇੱਕ ਪ੍ਰੋਸੀਜਰ ਆ ਨਾ, ਕਿਉਂਕਿ ਵਿਧਾਨ ਸਭਾ ਦੇ ਵਿੱਚ ਜਿਹੜੇ ਤੁਸੀਂ 117 ਮੈਂਬਰ ਆ, ਚਾਹੇ ਉਹਨਾਂ ਦੇ 92 ਸੀ, ਪਰ ਇਹਨੂੰ ਜਿੱਦਾਂ ਸਰਵਸੰਮਤੀ ਦੇ ਨਾਲ ਪਾਸ ਕੀਤਾ ਗਿਆ ਆ ਹਨਾ, ਸੰਧਵਾ ਸਾਹਿਬ ਨੇ ਜ਼ਿਆਦਾ ਮੌਕਾ ਵੀ ਨਹੀਂ ਦਿੱਤਾ ਵੀ ਦੱਸੋ ਨਹੀਂ ਸਾਰੇ ਨੇ ਜਲਦੀ ਜਲਦੀ, ਹਾਂਜੀ ਠੀਕ ਆ ਜੀ ਸਾਰੇ ਠੀਕ ਆ ਜੀ ਹੋ ਗਿਆ ਹਨਾ, ਤੇ ਕਿਉਂਕਿ ਕੋਈ ਰਿਟਰਨ ਦੇ ਵਿੱਚ ਤਾਂ ਕਿਸੇ ਕੋਲ ਮੈਨੂੰ ਲੱਗਦਾ ਨੀ ਲਿਆ ਗਿਆ ਹੋਣਾ, ਬਸ ਜਕਾਰਾ ਛੱਡ ਦਿੱਤਾ ਵਿਧਾਨ ਸਭਾ ਦੇ ਵਿੱਚ ਹਨਾ, ਭਾਵੇਂ ਅੰਦਰੋਂ ਉਹ ਚਾਹੁੰਦੇ ਹੋਣ ਵੀ ਇਹਨੂੰ ਚੇਂਜ ਕੀਤਾ ਜਾਵੇ। ਮੈਨੂੰ ਇਹ ਵੀ ਨਹੀਂ ਲੱਗਦਾ ਵੀ ਉਹਦੀਆਂ ਕਾਪੀਆਂ ਪਹਿਲਾਂ ਵੰਡੀਆਂ ਗਈਆਂ ਹੋਣਗੀਆਂ ਜਾਂ ਉਹਨਾਂ ਨੂੰ ਈਮੇਲ ਰਾਹੀਂ ਦਿੱਤਾ ਗਿਆ ਹੋਊਗਾ ਕਿਸੇ ਨੂੰ ਨਾ ਉਹਦੇ ਉੱਤੇ ਵਰਕ ਕਰਨ ਦਾ, ਮੈਨੂੰ ਨਹੀਂ ਲੱਗਦਾ। ਪਰ ਜੇ ਹੋ ਗਿਆ ਤਾਂ ਉਹਦੇ ਵਿੱਚ ਇਹੀ ਹੋ ਸਕਦਾ ਕਿ ਉਹਦੇ ਵਿੱਚ ਜਿਹੜੀ ਚੀਜ਼ ਦੀ ਘਾਟ ਲੱਗਦੀ ਆ ਉਹ ਸ਼੍ਰੋਮਣੀ ਕਮੇਟੀ ਜਾਂ ਮਾਣਯੋਗ ਜਥੇਦਾਰ ਸਾਹਿਬ ਆਪਣੀ ਰਾਏ ਦੇ ਕੇ ਠੀਕ ਕਰਵਾ ਸਕਦੇ ਆ। ਇੱਕ ਚੀਜ਼ ਬਣ ਗਈ ਆ, ਲੋਕਾਂ ਦੇ ਉੱਤੇ ਕੋਈ ਡਰ ਪੈਦਾ ਹੋਊਗਾ, ਮੈਨੂੰ ਨਹੀਂ ਲੱਗਦਾ ਇਹਦੇ ਨਾਲ ਕੋਈ ਜ਼ਿਆਦਾ ਫਰਕ ਪੈਣਾ। ਜਿਹੜੇ ਸ਼ਰਾਰਤੀ ਹੁੰਦੇ ਆ, ਜੇ ਕੱਲ ਮੋਹਾਲੀ ਦੀ ਗੱਲ ਕਰੀਏ ਤਾਂ ਗੁਟਕਾ ਸਾਹਿਬ ਕਹਿੰਦੇ 1.5 ਕਿਲੋਮੀਟਰ ਤੱਕ ਉਹਨਾਂ ਨੇ
9: ਸੰਗੀਨ ਮਾਮਲੇ ਉਭਰੇ ਉਹਦੇ ਵਿੱਚ, ਸ਼ਾਂਤਮਈ ਰੋਸ ਮੁਜ਼ਾਹਰਾ ਕਰ ਰਹੀ ਸੰਗਤ ਦੇ ਵਿੱਚੋਂ, ਦੋ ਸ਼ਹੀਦ ਵੀ ਕਰ ਦਿੱਤੇ ਗਏ, ਉਹਨਾਂ ਬੇਅਦਬੀਆਂ ਦੇ ਮੁੱਦਿਆਂ ਉੱਤੇ ਹਾਲੇ ਤੱਕ ਕੋਈ ਵੀ ਕਾਰਵਾਈ ਸਰਕਾਰ ਨੇ ਨਹੀਂ ਕੀਤੀ, ਜਦੋਂ ਕਿ ਚੋਣ ਮੁਹਿੰਮ ਦੇ ਵਿੱਚ ਇਹ ਚਰਚਾ ਹੁੰਦੀ ਰਹੀ। ਨਾ ਹੀ ਇਹਦੇ ਮਾਮਲੇ ਦੇ ਵਿੱਚ ਜਿਹੜੇ ਸੀਨੀਅਰ ਜਥੇਦਾਰ ਇੱਥੇ ਆਏ ਸਨ ਸਰਦਾਰ ਤਜਿੰਦਰ ਸਿੰਘ ਮਿੱਡੂ ਖੇੜਾ, ਉਹਨਾਂ ਨੇ ਵੀ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਅਤੇ ਮੈਂ ਇਹ ਵੀ ਦੇਖ ਰਿਹਾ ਵੀ ਅਕਾਲੀ ਦਲ ਬਾਦਲ ਕੋਲ ਵੀ ਜਿਹੜਾ ਬਲੂ ਪ੍ਰਿੰਟ ਆ ਉਹ ਦਿਖਾਈ ਨਹੀਂ ਦੇ ਰਿਹਾ, ਕਿਤੇ ਪੱਛਮੀ ਬੰਗਾਲ ਦੇ ਵਿੱਚ ਜੋ ਕੁਝ ਹੋ ਰਿਹਾ, ਕਿਤੇ ਪੰਜਾਬ 'ਚ ਹੋਣ ਦੀ ਤਿਆਰੀ ਲੱਗਦੀ ਆ
10: ਜੀ। ਬਿਲਕੁਲ ਬਿਲਕੁਲ, ਕਿਉਂਕਿ ਤੁਹਾਡਾ ਕਿੰਨਾ ਕੋਰਮਾ ਤਾਂ ਉੱਥੇ ਜਾ ਹੀ ਚੁੱਕਿਆ ਉਹਨਾਂ ਦੇ ਕੋਲ, ਈਵਨ ਤੁਹਾਡੇ ਗੁਰਦੁਆਰਿਆਂ ਦੇ ਪ੍ਰਧਾਨ ਈਵਨ ਐਕਸ ਜਥੇਦਾਰ ਕੀ ਸਾਰੀਆਂ ਤਾਰਾਂ ਤੁਹਾਨੂੰ ਕਿਤੇ ਨਾ ਕਿਤੇ ਜੁੜੀਆਂ ਜਿਹੜੀਆਂ ਨਜ਼ਰ ਆਉਂਦੀਆਂ। ਦਿੱਲੀ ਤਾਂ ਹੈ ਹੀ ਉਹਨਾਂ ਦੀਆਂ, ਦਿੱਲੀ ਵਾਲੇ ਤਾਂ ਲਾਈਕ ਵੀ ਕਰਦੇ ਆ, ਕਿਉਂਕਿ ਜਿੰਨਾ ਉਹਨਾਂ ਨੇ ਸਿੱਖਾਂ ਲਈ ਕਰਕੇ ਦਿਖਾਤਾ ਭਾਜਪਾ ਨੇ ਕਿਸੇ ਨਾ ਕਿਸੇ ਤਰ੍ਹਾਂ, ਅਗਰੇ ਪ੍ਰਭਾਵਿਤ ਵੀ ਹੋਏ ਉਹਨਾਂ ਦੇ ਉੱਤੋਂ, ਥੋੜਾ ਸਿਕਿਓਰ ਵੀ ਫੀਲ ਕਰਦੇ ਆ ਹਨਾ। ਈਵਨ ਮੋਦੀ ਸਾਹਿਬ ਨੇ ਵੀ ਸਿੱਖਾਂ ਦੇ ਉੱਤੇ ਕਿਤਾਬ ਵੀ ਜਾਰੀ ਕੀਤੀ ਹੋਈ ਆ, ਉਹ ਕੋਈ ਵੀ ਦਿੱਲੀ ਵਾਲੀ ਚੀਜ਼ ਮੰਗਦੇ ਆ ਕਿਤੇ ਨਾ ਕਿਤੇ ਉਹ ਹਨਾ ਉਹਦੀ ਜਦੀ ਸਹਾਇਤਾ ਕਰ ਦਿੰਦੇ ਆ, ਕਿਉਂਕਿ ਬੰਦੇ ਉਹਨਾਂ ਦੇ ਵਿੱਚ ਆ ਚੁੱਕੇ ਨੇ, ਅਗਲਿਆਂ ਨੇ ਸਿੱਖ ਚਿਹਰੇ ਵਿੱਚ ਹੁਣ ਇੰਨੇ ਸ਼ਾਮਿਲ ਕਰ ਲਿਆ। ਸਭ ਤੋਂ ਵੱਧ ਜਿਹੜਾ ਸਿੱਖਾਂ ਦੇ 84 ਦੇ ਮਰਮ ਦੇ ਪੱਟੀ ਲਾਉਣ ਵਾਸਤੇ ਉੱਦਮ ਕਰ ਰਿਹਾ ਸੀ ਉਹਨਾਂ ਨੇ ਤਾਂ ਉਹ ਵੀ ਆਪਣੇ ਵਿੱਚ ਸ਼ਾਮਿਲ ਕਰ ਲਿਆ ਹਨਾ, ਤੇ ਅਗਲੇ 10 ਕੇ ਵੀ ਨਹੀਂ ਜਾਂਦੇ। ਸੋ ਮੈਨੂੰ ਲੱਗਦਾ ਇਹ ਪੰਜਾਬ ਦੇ ਵਿੱਚ ਪਰਮਿੰਦਰ ਜੀ ਇੰਨੀ ਛੇਤੀ ਇਹਨਾਂ ਦੀ ਕਾਮਯਾਬੀ ਨਹੀਂ ਮਿਲਣੀ, ਕਿਉਂਕਿ ਜਿਹੜੀ ਪਿੰਡਾਂ ਦੀ ਵੋਟ ਆ ਉਹ ਜਿਹੜੀ ਆ 3 ਹਿੱਸਿਆਂ ਦੇ ਵਿੱਚ ਜ਼ਿਆਦਾ ਵੰਡੀ ਹੋਈ ਆ। ਜਿਹੜਾ ਐਸੀ ਭਾਈਚਾਰਾ ਆ ਉਹ ਕੋਸ਼ਿਸ਼ ਕਰਦਾ ਆਪਣੇ ਕੈਂਡੀਡੇਟ ਨੂੰ ਹੀ ਵੋਟ ਪਾਈ ਜਾਵੇ, ਤੇ ਜਿਹੜੇ ਕੱਟੜ ਕਾਂਗਰਸੀ ਆ ਉਹ ਕਾਂਗਰਸ ਨੂੰ ਹੀ ਪਾਉਂਦੇ ਆ, ਤੇ ਜਿਹੜੇ ਕੱਟੜ ਅਕਾਲੀ ਆ ਉਹ ਕਿਤੇ ਨਾ ਕਿਤੇ ਬਦਲਾਅ ਦੇ ਚੱਕਰ 'ਚ ਇੱਧਰ ਉੱਧਰ ਜਿਹੜਾ ਜ਼ਰੂਰ ਹੋ ਜਾਂਦੇ ਆ। ਉਹਨਾਂ ਨੂੰ ਇਹ ਹੁੰਦਾ ਸਾਡੇ ਪਿੰਡ ਦੀਆਂ ਗਲੀਆਂ ਬਣ ਜਾਣ, ਛੱਪੜ ਸਾਫ਼ ਹੋ ਜਾਵੇ, ਨਾਲੀਆਂ ਬਣ ਜਾਣ, ਟਰੈਲੀ ਲੰਘਦੀ ਸੌਖੀ ਹੋ ਜਾਵੇ, ਹਨਾ। ਤੇ ਜੀਵੀਦਾਰ ਤਬਕਾ ਕਈ ਵਾਰ ਬਦਲਾਅ ਦੇ ਵਿੱਚ ਵਿਸ਼ਵਾਸ ਕਰ ਲੈਂਦਾ ਆ, ਪਰ ਮੈਨੂੰ ਲੱਗਦਾ ਨਹੀਂ ਹੈਗਾ, ਕਿਉਂਕਿ ਜਿਹੜੀ ਭਾਜਪਾ ਪਿੰਡਾਂ ਦੇ ਵਿੱਚ ਵੋਟ ਲੈ ਸਕਦੀ ਆ, ਸ਼ਹਿਰਾਂ ਦੇ ਵਿੱਚ ਜ਼ਰੂਰ ਉਹਦਾ ਪ੍ਰਭਾਵ ਪਹਿਲਾਂ ਤੋਂ ਹੈਗਾ।
9: ਹਾਂਜੀ, ਫਿਰ ਮੈਨੂੰ ਇਹ ਦੱਸੋ ਵੀ ਜੇ ਤੁਸੀਂ ਇਹ ਮੰਨਦੇ ਹੋ ਵੀ ਹਾਲ ਦੀ ਘੜੀ ਗੱਲ ਨਹੀਂ ਬਣਨੀ, ਸ਼ਹਿਰਾਂ ਅਤੇ ਪਿੰਡਾਂ ਨੂੰ ਤੁਸੀਂ ਵਖਰੇਵੇਂ ਦੇ ਤੌਰ 'ਤੇ ਦੇਖਦੇ ਆ, ਤਾਂ ਫਿਰ ਜਿਹੜਾ ਸਪਸ਼ਟ ਬਹੁਮਤ ਕਿਸੇ ਵੀ ਪਾਰਟੀ ਨੂੰ ਨਹੀਂ ਮਿਲਣਾ, ਕਿਉਂਕਿ 4-4 ਟੱਕਰ ਆ।
10: ਇਸ ਤਰ੍ਹਾਂ ਹੁੰਦਾ ਜਦੋਂ ਤੁਸੀਂ ਦੇਖਦੇ ਹੋ ਹਨਾ, ਹੁਣ ਸੋਸ਼ਲ ਮੀਡੀਆ ਦਾ ਯੁੱਗ ਹੋ ਗਿਆ, ਹੁਣ ਅਕਾਲੀ ਦਲ ਕਿੰਨਾ ਐਕਟਿਵ ਹੋਇਆ ਹਨਾ, ਅਲੱਗ ਅਲੱਗ ਤਰ੍ਹਾਂ ਦੀਆਂ ਐਨੀਮੇਸ਼ਨ ਪਾ ਕੇ, ਵੀਡੀਓ ਬਣਾ ਕੇ, ਨਕਲੀ ਬਣਾ ਕੇ, ਉਹ ਇੱਕ ਹੱਦ ਤੱਕ ਤੁਹਾਨੂੰ ਚੰਗੀਆਂ ਲੱਗਦੀਆਂ, ਮਜ਼ਾਕ ਲੱਗਦਾ, ਹੱਸ ਲੈਂਦੇ ਤੁਸੀਂ ਹਨਾ, ਤੁਸੀਂ ਉਹ ਤੁਰਦੇ ਤੁਰਦੇ ਇੰਨਾ ਵੱਧ ਜਾਂਦੇ ਹੋ ਨਾ ਕਿਸੇ ਤੇ ਇਹ ਲੱਗਣ ਲੱਗ ਜਾਂਦਾ ਵੀ ਤੁਹਾਡੇ ਕੋਲ ਝੂਠ ਦੇ ਸਿਵਾਏ ਕੁਛ, ਜਾਂ ਤੁਹਾਡੇ ਕੋਲ ਕੁਛ ਅਗਲਾ, ਜਿਵੇਂ ਤੁਸੀਂ ਬਲੂ ਪ੍ਰਿੰਟ ਦੀ ਗੱਲ ਕੀਤੀ ਆ, ਉਹ ਤਾਂ ਕੁਛ ਵੀ ਨਹੀਂ ਤੁਸੀਂ ਦਿਖਾ ਰਹੇ, ਕਿਸੇ ਦੀਆਂ ਵੀਡੀਓ ਚੱਕ ਚੱਕ ਕੇ ਕੋਈ ਸ਼ਰਾਬੀ ਬਣਾ ਕੇ, ਕਿਸੇ ਦੀ ਘਰ ਵਾਲੀ ਬਿਮਾਰ ਦਿਖਾ ਕੇ, ਬੰਦਾ ਬਿਮਾਰ ਦਿਖਾ ਕੇ, ਕਿਸੇ ਦੀ ਆਸ਼ਤਵਾਜ਼ੀਆਂ ਚਲਾ ਕੇ, ਇਹ ਮੇਰੇ ਖਿਆਲ ਤਰੀਕਾ ਜਿਹੜਾ ਆ ਬਿਲਕੁਲ ਗਲਤ ਹੈਗਾ। ਹਾਂ, ਬਲੂ ਪ੍ਰਿੰਟ ਕੀ ਲੈ ਕੇ ਆਉਣਾ, ਤੁਸੀਂ ਪੂਰਾ 6 ਮਹੀਨੇ ਤੁਹਾਡੇ ਕੋਲ ਹੈਗੇ ਆ, ਤੁਸੀਂ ਸਕੂਲਾਂ ਦੀ ਗਿਣਤੀ ਕਰ ਲਓ, ਤੁਸੀਂ ਹਸਪਤਾਲਾਂ ਦੀ ਗਿਣਤੀ ਕਰ ਲਓ, ਤੁਸੀਂ ਦੱਸੋ ਇੰਨੀਆਂ ਸ਼ਾਮ ਲਾਟਾਂ ਪਈਆਂ ਇੱਥੇ ਪਿੰਡਾਂ ਦੇ ਵਿੱਚ, ਅਸੀਂ ਆਹ ਬਣਾ ਦਾਂਗੇ। ਔਰ ਕਿਸੇ ਪਿੰਡ 'ਚ ਚਲ ਜਾਓ, ਤੁਹਾਨੂੰ ਕੋਈ ਛੱਪੜ ਸਾਫ਼ ਨਜ਼ਰ ਨਹੀਂ ਆਊਗਾ। ਹਾਂ, ਕੁਛ ਪਿੰਡ ਜ਼ਰੂਰ ਹੈਗੇ ਆ ਜਿਹਨਾਂ ਨੇ ਪੌਂਡ ਵਗੈਰਾ ਬਣਾ ਕੇ ਪਾਣੀ ਜਿਹੜਾ ਆ ਵਧੀਆ।
9: ਉਹਦੇ ਵਿੱਚ ਵੈਸੇ ਵਿਸ਼ਾਲਾ ਜੀ ਜਿਹੜੀ ਤੁਸੀਂ ਗੱਲ ਕਹੀ ਨਾ, ਇਹਦੇ ਵਿੱਚ ਮੈਂ ਦੇਖ ਰਿਹਾ ਜੇ ਦੁਆਬੇ ਦੀ ਗੱਲ ਕਰੀਏ ਜਾਂ ਹੁਣ ਰੀਸੈਂਟਲੀ ਮਾਲਵੇ ਦੇ ਵਿੱਚ ਵੀ ਰੁਝਾਨ ਚੱਲਿਆ, ਇਹ ਜਿਹੜੇ ਸਾਡੇ ਪ੍ਰਵਾਸੀ ਪੰਜਾਬੀ ਭਰਾ ਆ ਉਹਨਾਂ ਦਾ ਯੋਗਦਾਨ ਕਿਤੇ ਵੱਧ ਰਿਹਾ, ਉਸ ਚੀਜ਼ ਨੂੰ ਵੀ ਸ਼ਾਇਦ ਜਿਹੜੇ ਰਾਜਨੀਤੀਵਾਨ ਆ ਉਹ ਕੈਸ਼ ਨਹੀਂ ਕਰ ਸਕੇ। ਲੇਕਿਨ ਇਹ ਆ ਕਿ ਜਦੋਂ ਜਦੋਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆਉਂਦੀਆਂ, ਇਹਨਾਂ ਦਾ ਰੁੱਖ ਜਿਹੜਾ ਉਹ ਪ੍ਰਦੇਸ਼ਾਂ ਵੱਲੋਂ ਜ਼ਰੂਰ ਹੋ ਜਾਂਦਾ, ਕਿਤੇ ਨਾ ਕਿਤੇ ਫੰਡ ਇਕੱਠੇ ਕਰਨ ਦੀ ਤਿਆਰੀ ਆ
10: ਪ੍ਰਦੇਸ਼ਾਂ ਵਿੱਚ। ਤਾਂ ਜਿੱਦਾਂ ਆਪਾਂ ਗੱਲ ਕੀਤੀ ਨਾ, ਪਿੰਡ ਜਿਹੜੇ ਵੰਡ ਹੋਏ ਆ, ਹੁਣ ਜਿਹਦੇ ਬੰਦੇ ਬਾਹਰ ਚਲ ਗਏ ਉਹ ਆਪਣਾ ਬੰਦਾ ਹੀ, ਹੁਣ ਉੱਥੇ ਸਰਪੰਚ ਦੀ ਚੋਣ ਹੀ ਐਡਾ ਵੱਡਾ ਮੁੱਦਾ ਬਣ ਚੁੱਕਾ, ਐਡਾ ਵੱਡਾ ਮਤਲਬ ਕਿ ਤੁਹਾਡਾ ਸਿੰਬਲ ਸਟੇਟਸ ਬਣ ਚੁੱਕਿਆ ਆ। ਕੋਈ 10-20 ਸਾਲ ਪਹਿਲਾਂ ਵੀ ਸਰਪੰਚ ਰਿਹਾ, ਉਹ ਹਜੇ ਸਾਬਕਾ ਸਰਪੰਚ ਲਿਖਣ ਨੂੰ ਵੀ ਨਹੀਂ ਹਟਦਾ। ਇੱਥੇ ਪ੍ਰਧਾਨ ਮੰਤਰੀ ਨੇ ਤੁਹਾਡੇ ਨਾਲ ਸਾਡੇ ਆਪਣੇ ਟੈਕਸੀਆਂ 'ਚ ਘੁੰਮੀ ਫਿਰੀ ਜਾਂਦੇ ਆ, ਪਹਿਲਾਂ ਦਾ ਵੀ ਪ੍ਰਧਾਨ ਮੰਤਰੀ ਸੀਗਾ, ਠੀਕ ਆ, ਨਵੀਂ ਜਨਰੇਸ਼ਨ ਨਹੀਂ ਆਇਆ, ਨਹੀਂ ਦੇਖਿਆ, ਉਹਨੂੰ ਪਤਾ ਨਹੀਂ ਹੋਣਾ ਵੀ ਮੇਰੀ ਟੈਕਸੀ 'ਚ ਪ੍ਰਧਾਨ ਮੰਤਰੀ ਬੈਠ ਕੇ ਚਲ ਗਿਆ
9: ਹਨਾ।
10: ਇੱਕ ਦਿਨ ਆਪਣੇ ਜਿਹੜੇ ਜਤਿੰਦਰ ਸਿੰਘ ਆਪਣੇ ਆਸਟ੍ਰੇਲੀਆ ਮੂਵ ਕਰ ਗਏ, ਉਹਨੇ ਹੈਲਨ ਕਲਾਰਕ ਨੂੰ ਚੱਕਿਆ UN ਤੋਂ ਆਈ ਸੀ, ਘਰ ਛੱਡਿਆ ਤੇ ਇਕੱਲੀ ਚੱਲੀ ਆਈ, ਇਕੱਲੀ ਚੱਲ ਗਈ, ਇਕੱਲਾ ਛੱਡ ਕੇ ਉਹ ਆ ਗਿਆ। ਸੋ ਉੱਥੇ ਤਾਂ ਜਿਹੜਾ ਸਾਬਕਾ ਪੰਚ ਵੀ ਹੋ ਗਿਆ ਸਾਬ ਲੰਬੜਦਾਰ ਹੀ ਦੇਖ ਲਓ ਤੁਸੀਂ ਲੰਬੜਦਾਰ ਤੇ ਉਹਦਾ ਰੀਜ਼ਨ ਕੀ ਆ ਬੰਦੇ ਬਾਹਰ ਦੋਨਾਂ ਪਾਰਟੀਆਂ ਦੇ ਹੈਗੇ ਆ ਉਹ ਕਹਿੰਦਾ ਸਾਡਾ ਜਿੱਥੇ ਉਹ ਕਹਿੰਦਾ ਸਾਡਾ ਜਿੱਥੇ ਤੀਸਰੀ ਹੈਗੀ ਆ ਰਿਜ਼ਰਵੇਸ਼ਨ ਰਿਜ਼ਰਵੇਸ਼ਨ ਹਰੇਕ 3 ਸਾਲ ਬਾਅਦ ਘੁੰਮਦੀ ਪਈ ਆ ਹਨਾ ਜਨਰਲ ਆ ਗਿਆ ਰਿਜ਼ਰਵ ਆ ਗਿਆ
9: ਉਹ
10: ਰਿਜ਼ਰਵ ਦੇ ਵਿੱਚ ਕੀ ਹੋ ਰਿਹਾ ਆ ਜਾਂ ਤਾਂ ਤੁਹਾਡੀ ਕੈਪੇਬਿਲਿਟੀ ਹੋਵੇ ਤੁਸੀਂ ਪੜ੍ਹੇ ਹੋਵੋ ਧੱਕੇ ਨਾਲ ਕੋਈ ਜਾਂ ਤਾਂ ਜੇ ਲੇਡੀਜ਼ ਰਿਜ਼ਰਵ ਆ ਗਿਆ ਤਾਂ ਲੇਡੀਜ਼ ਧੱਕੇ ਨਾਲ ਖੜੇ ਕਰ ਜਾਂਦੀ ਆ ਤੇ ਬੰਦਾ ਸਰਪੰਚ ਵਾਲੀ ਮੋਹਰ ਚੱਕੀ ਫਿਰਦਾ ਰਹਿੰਦਾ ਉਹਦੇ ਵਿੱਚ ਹਨਾ ਮੀਟਕਾਂ ਦੇ ਵਿੱਚ ਸੋ ਤਰੱਕੀ ਇਸ ਕਰਕੇ ਨਹੀਂ ਹੋ ਰਹੀ ਜਿਵੇਂ ਤੁਸੀਂ ਗੱਲ ਕੀਤੀ ਆ ਹਰ ਪਿੰਡ ਦਾ ਇੱਕ ਵੈਲਫੇਅਰ ਜਿੱਦਾਂ ਇੱਕ ਸੋਸਾਇਟੀ ਬਣ ਜਾਵੇ ਸਾਰੇ ਬਾਹਰ ਆ ਹਾਂ ਪਿੰਡ ਦੇ ਵੈਲਫੇਅਰ ਵਾਸਤੇ ਸਾਰੇ ਇਕੱਠੇ ਹੋ ਕੇ ਚੱਲਣ ਫਿਰ ਸਰਕਾਰ ਦੀ ਬਹੁਤ ਘੱਟ ਲੋੜ ਪਊਗੀ ਜਿਹੜਾ ਸਾਫ਼ ਸਫਾਈ ਦੇ ਜਿਹੜੇ ਮੁੱਢਲੇ ਜਿਹੜੀਆਂ ਇਨਫਰਾਸਟਰਕਚਰ ਆ ਤੁਹਾਡਾ ਹਨਾ ਮੁੱਢਲੀਆਂ ਸਹੂਲਤਾਂ ਉਹ ਤੁਸੀਂ ਬਾਹਰੋਂ ਵੀ ਦੇ ਸਕਦੇ ਆ ਪਰ ਜੇ ਤੁਸੀਂ ਬਾਹਰ ਵਾਲਿਆਂ ਨੂੰ ਵੀ ਵੰਡ ਕੇ ਰੱਖੋਗੇ ਫਿਰ ਉਹਨਾਂ ਨੇ ਵੀ ਇੱਕ ਦਿਨ ਦੇਣ ਤੋਂ ਹਟ ਜਾਣਾ
9: ਮੈਂ ਨਾ ਅੱਜ ਜਦੋਂ ਘਰੋਂ ਤੁਰਨ ਲੱਗਾ ਤੇ ਮੈਂ ਆਪਣੇ ਮਾਤਾ ਜੀ ਦੇ ਹੱਥਾਂ ਦਾ ਬੁਣਿਆ ਸਵੈਟਰ ਜਿਹੜਾ ਉਹ ਪਾ ਕੇ ਆਇਆ ਤੇ ਤੁਹਾਡੇ ਵਾਂਗੂ ਮਸ਼ੀਨੀ ਜੈਕਟਾਂ ਪਾ ਕੇ ਘੁੰਮਦੇ ਰਹਿੰਦੇ ਆ ਤੁਹਾਡੇ ਵਾਂਗੂ ਹੀ ਪੜ੍ਹੇ ਲਿਖੇ ਆ ਹੇਸਟਿੰਗਸ ਦੇ ਮਨਜੀਤ ਸਿੰਘ ਸੰਧੂ ਹੁਣੀ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ
10: ਸੰਧੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਹੇਸਟਿੰਗ ਤੋਂ ਇਹ ਕੰਮ ਕਰਦੇ ਕਰਦੇ ਰੇਡੀਓ ਸੁਣਦੇ ਰਹਿੰਦੇ ਆ ਬਹੁਤ ਅੱਛੀ ਗੱਲ ਆ ਕਿਉਂਕਿ ਉੱਥੇ ਵਰਕ ਕਲਚਰ ਹੈ ਉਹਨਾਂ ਦਾ ਇੱਦਾਂ ਦਾ ਹੈਗਾ ਆ ਤੇ ਤੁਹਾਡਾ ਜਿਹੜਾ ਰੇਡੀਓ ਆ ਗੱਲਾਂ ਬਾਤਾਂ ਆ ਉਹਨਾਂ ਨੂੰ ਜਿਹੜਾ ਇੱਕ ਹੋਰ ਐਨਰਜੀ ਮੇਰੇ ਹਿਸਾਬ ਨਾਲ ਕਰਦੀਆਂ ਆ ਭਾਵੇਂ ਉਹ ਮੌਸਮ ਦੇ ਹਿਸਾਬ ਨਾਲ ਕਈ ਵਾਰ ਤੁਹਾਨੂੰ ਵੀ ਮੁੜਾ ਦਿਆ ਪਰ ਬੜੇ ਮਿਹਨਤੀ ਲੋਕ ਸਾਡੇ ਕਰਦੇ ਆ
9: ਬਿਲਕੁਲ ਸੀ ਪ੍ਰੀਤ ਬਰੌਂਗੀਆ ਸਾਡਾ ਮੁੰਡਾ ਇੱਥੋਂ ਦਾ ਸੰਗੀਤਕਾਰ ਆ ਲਿਖਦਾ ਬਹੁਤ ਸੋਹਣਾ ਨਾਲੇ ਉਹਨਾਂ ਵੱਲੋਂ ਵੀ ਤੁਹਾਡੀ ਗੱਲਬਾਤ ਨੂੰ ਹੁੰਗਾਰਾ ਦਿੱਤਾ ਜਾ ਰਿਹਾ ਬਸਾਲੇ ਜੀ ਜਦੋਂ ਪੰਜਾਬ ਦੀ ਗੱਲ ਚੱਲਦੀ ਪੰਜਾਬ ਦੀ ਰਾਜਨੀਤਿਕ ਰਹਿਤਲ ਵੱਖਰੀ ਆ ਤੁਸੀਂ ਖੁਦ ਮੰਨਿਆ ਕਿ ਇੰਨੀ ਛੇਤੀ ਹਲੇ ਪੈਰ ਨਹੀਂ ਲੱਗਣੇ ਜਾਂ ਦੂਜੇ ਮਾਮਲਿਆਂ ਦੇ ਵਿੱਚ ਬੇਅਦਬੀ ਜਾਂ ਹੋਰ ਬਹੁਤ ਸਾਰੇ ਅਜਿਹੇ ਮਾਮਲਿਆਂ ਦੇ ਵਿੱਚ ਲੋਕਾਂ ਨੇ ਸ਼ਾਇਦ ਅਕਾਲੀਆਂ ਨੂੰ ਵੀ ਇਸ ਵਾਰ ਉਹ ਮੌਕਾ ਨਹੀਂ ਦੇਣਾ ਪਰ ਇਹਨਾਂ ਹਾਲਾਤਾਂ ਵਿੱਚ ਤੁਹਾਨੂੰ ਲੱਗਦਾ ਵੀ ਕਾਂਗਰਸ ਦਾ ਦਾਅ ਲੱਗ ਜੂਗਾ
10: ਕਾਂਗਰਸ ਦਾ ਦਾਅ ਇਸ ਕਰਕੇ ਨਹੀਂ ਲੱਗਣਾ ਕਿ ਉਹ 'ਚ ਨੰਬਰ ਆਫ ਲੀਡਰ ਜਿਹੜੇ ਆ ਹਨਾ ਉਹ ਜ਼ਿਆਦਾ ਆ ਜਿਹੜੇ ਮੁੱਖ ਮੰਤਰੀ ਦੇ ਦਾਅਵੇਦਾਰ ਆ ਕਿਉਂਕਿ ਹਰ ਬੰਦਾ ਆਪਣੇ ਨਾ ਜਿੱਦਾਂ ਨਹੀਂ ਹੁੰਦਾ ਆਖਰੀ ਪਾਰੀ ਦੇ ਉੱਤੇ ਪਹੁੰਚਿਆ ਹੋਇਆ ਵੀ ਯਾਰ ਇਸ ਵਾਰੀ ਨਾ ਬਣੇ ਫਿਰ ਰਹਿ ਜਾਣਾ
9: ਹਾਂਜੀ
10: ਫਿਰ ਤਾਂ ਨਹੀਂ ਤਾਂ ਕੈਪਟਨ ਸਾਹਿਬ ਵਾਂਗਰ ਉੱਧਰ ਹੀ ਜਾਣਾ ਪਊਗਾ ਹਨਾ ਹਰ ਬੰਦਾ ਇਸ ਤਰ੍ਹਾਂ ਲੱਗਿਆ ਹੋਇਆ ਕੋਈ ਤਾਂ ਆਪਣਾ ਘਰ ਹੀ ਜਿਹੜਾ ਦੂਸਰੇ ਜ਼ਿਲ੍ਹੇ 'ਚ ਲੈ ਰਿਹਾ ਵੀ ਯਾਰ ਫਿਰ ਇਹਦੇ ਨਾਲ ਪ੍ਰਭਾਵ ਪੈਂਦਾ ਜਿੱਦਾਂ ਨਵਜੋਤ ਸਿੱਧੂ ਨੇ ਅੰਮ੍ਰਿਤਸਰ ਲੈ ਲਿਆ ਸੀਗਾ ਹਨਾ ਚੰਨੀ ਸਾਹਿਬ ਨੇ ਹੁਣ ਜਲੰਧਰ ਲੈ ਲਿਆ ਕਿਉਂਕਿ ਰਹਿਣਾ ਤਾਂ ਹੁੰਦਾ ਨਹੀਂ ਇਹਨਾਂ ਨੇ ਇਹ ਬੰਦੇ ਰਹਿੰਦੇ ਹੁੰਦੇ ਆਪ ਤਾਂ ਇਹਨਾਂ ਨੇ ਚੰਡੀਗੜ੍ਹ ਵਾਲੀਆਂ ਕਿੱਥੇ
9: ਮੈਂ ਨਾ ਤੁਹਾਡੀ ਗੱਲ ਵਿਚਾਲੇ ਆ ਤੁਸੀਂ ਘਰ ਤੋਂ ਕੋਠੀਆਂ ਦੀ ਗੱਲ ਕੀਤੀ ਇੱਕ ਨਾ ਪਸ਼ਤੈਨੀ ਘਰ ਆ ਜਿਹਦੇ ਵਿੱਚ ਸਰਦਾਰ ਫਤਿਹ ਜੰਗ ਸਿੰਘ ਬਾਜਵਾ ਜਿਹੜੇ ਕਿ ਬੀਜੇਪੀ ਦੇ ਲੀਡਰ ਆ ਅਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਕਾਂਗਰਸ ਵੱਲੋਂ LOP ਨੇ ਇੱਕੋ ਕੋਠੀ ਦੇ ਬਾਹਰ ਦੋ ਝੰਡੇ ਲੱਗੇ ਹੋਏ ਆ ਔਰ ਉਸ ਪਸ਼ਤੈਨੀ ਕੋਠੀ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਪਰਸੋਂ ਦੇਰ ਸ਼ਾਮ ਫਤਿਹਜੰਗ ਸਿੰਘ ਬਾਜਵਾ ਹੁਣਾਂ ਦਾ ਬਿਆਨ ਆਇਆ ਉਹ ਕਹਿੰਦੇ ਜੇ ਮੇਰੇ ਭਰਾ ਨੇ BJP 'ਚ ਆਉਣਾ ਹੋਇਆ ਤਾਂ ਮੈਂ ਉਹਨਾਂ ਦਾ ਖੁੱਲ੍ਹੀਆਂ ਬਾਹਾਂ ਦੇ ਨਾਲ ਸਵਾਗਤ ਕਰੂੰਗਾ ਇਹਦਾ ਕੀ ਅਰਥ ਲੈਂਦੇ ਹੋ ਤੁਸੀਂ
10: ਫਿਰ ਦੂਜੇ ਭਰਾ ਨੂੰ ਵੀ ਜਵਾਬ ਦੇਣਾ ਚਾਹੀਦਾ ਸੀਗਾ ਨਾ ਵੀ ਜੇ ਉਹ ਕਾਂਗਰਸ 'ਚ ਮੁੜ ਕੇ ਆ ਜਾਂਦੇ ਵੀ ਮੈਂ ਵੀ ਖੁੱਲ੍ਹੀਆਂ ਬਾਹਾਂ ਨਾਲ ਸਵਾਗਤ ਕਰੂੰਗਾ ਦੋਨੇ ਫਿਰ ਕੌਮਨ ਚੱਲਦੇ ਹੈ ਨਾ ਜਾਂ ਫਿਰ ਕਈ ਵਾਰ ਇੱਦਾਂ ਹੁੰਦਾ ਆ ਵੀ ਤੁਸੀਂ ਵੇਟ ਕਰੋ ਜੇ ਤੁਹਾਡਾ ਨਹੀਂ ਤੁਹਾਡਾ ਨੰਬਰ ਲਾ ਦੇ ਅਗਲੇ ਨੇ ਇੱਕ ਤਰ੍ਹਾਂ ਨਾਲ ਸਿਗਨਲ ਛੱਡ ਦਿੱਤਾ ਹੋਇਆ ਹਨਾ
9: ਬਸਾਲਾ ਜੀ ਤੁਸੀਂ ਪ੍ਰਦੇਸ਼ 'ਚ ਆ ਗਏ ਤੁਸੀਂ ਭੁੱਲ ਗਏ ਵੀ 21 ਸੂਬਿਆਂ ਦੀ ਪੁਲਿਸ ਜਿਹੜੀ ਆ ਨਾ ਰਾਘਵ ਚੱਡਾ ਕਹਿੰਦਾ ਉਹ ਮੇਰੇ ਪਿੱਛੇ ਆ ਪੰਜਾਬ ਪੁਲਿਸ ਮੇਰਾ ਕੁਛ ਨਹੀਂ ਵਿਗਾੜ ਸਕਦੀ ਨਾ ਹੀ ਜਿਹੜਾ ਲੱਡੂ ਬਣਾਉਂਦੇ ਜਿਹਨਾਂ ਨੇ ਸਭ ਤੋਂ ਵੱਡੀ ਪ੍ਰਾਈਵੇਟ ਯੂਨੀਵਰਸਿਟੀ ਖੋਲ੍ਹ ਲਈ ਜਿਹਦੇ ਵਿੱਚ ਪੜ੍ਹਦੇ ਵਿਦੇਸ਼ੀ ਵਿਦਿਆਰਥੀਆਂ ਦੇ ਬਹੁਤ ਨਿਤਨਵੇਂ ਕਿੱਸੇ ਜਿਹੜੇ ਆ ਉਹ ਕੁਛ ਤਾਂ ਅਖਬਾਰਾਂ 'ਚ ਆ ਜਾਂਦੇ ਆ ਕੁਛ ਲੁਕ ਜਾਂਦੇ ਆ ਕਿਉਂਕਿ ਖਬਰਾਂ ਲਵਾਉਣ ਅਤੇ ਖਬਰਾਂ ਰੁਕਵਾਉਣ ਦੇ ਵੀ ਪੈਸੇ ਮਿਲਦੇ ਆ ਤੁਸੀਂ ਤਾਂ ਵੱਧ ਜਾਣਦੇ ਆ ਇਹ ਸਾਰੇ ਰਾਮ ਰੌਲੇ ਦੇ ਵਿੱਚ ਜਿਹੜਾ ਪੰਜਾਬ ਦਾ ਵਪਾਰੀ ਵਰਗ ਆ ਉਹ ਆਪਣੇ ਆਪ ਨੂੰ ਕਿੱਥੇ ਮਹਿਸੂਸ ਕਰਦਾ
10: ਪਰਮਿੰਦਰ ਜੀ ਜਦੋਂ ਬੰਦਾ ਪਾਰਟੀ 'ਚੋਂ ਬਾਹਰ ਨਿਕਲ ਜਾਂਦਾ ਨਾ ਅਸਲੀ ਗੱਲ ਉਹ ਉਦੋਂ ਦੱਸਦਾ ਕਿਉਂਕਿ ਇਹ ਜਿਹੜੀਆਂ ਸੀਟਾਂ ਹੁੰਦੀਆਂ ਰਾਜ ਸਭਾ ਦੀਆਂ ਇਹ ਕਿਤੇ ਨਾ ਕਿਤੇ ਜਿਹੜੀ ਆ ਹਨਾ ਪੋਲੀਟੀਕਲ ਜਿਹੜਾ ਫੰਡ ਹੈਗਾ ਰਾਜਸੀ ਪਾਰਟੀ ਨੂੰ ਫੰਡ ਦੇ ਕੇ ਜਿਹੜੀਆਂ ਬਾਏ ਕੀਤੀਆਂ ਜਾਂਦੀਆਂ
9: ਹਾਂਜੀ
10: ਪਲੱਸ ਨਾਲ ਉਹਨੂੰ ਦੇ ਦਿੱਤਾ ਜਾਂਦਾ ਵੀ ਤੂੰ ਇੰਨੇ ਕੁ ਮੁੱਦੇ ਉਠਾਉਣੇ ਆ ਆਹ ਚੀਜ਼ਾਂ ਉਹਦੇ ਵਾਸਤੇ ਜਿਹੜਾ ਹੁੰਦਾ ਤੁਹਾਡੇ ਪ੍ਰਿੰਸੀਪਲ ਸੈਕਟਰੀ ਹੁੰਦੇ ਆ ਜਾਂ ਤੁਸੀਂ ਆਪਣੇ ਸੋਰਸ ਦੇ ਉੱਤੇ ਜਿਹੜੇ ਮੁੱਦਾ ਲੱਭ ਲੈਂਦੇ ਆ ਤੇ ਉਹ ਮੁੱਦੇ ਨੂੰ ਫਿਰ ਤੁਸੀਂ ਆ ਕੇ ਮੀਡੀਆ 'ਚ ਇੰਨਾ ਉਛਲਣਾ ਵੀ ਪਾਰਲੀਮੈਂਟ 'ਚ ਤੁਸੀਂ ਮਤਲਬ ਐਡੀ ਗੱਲ ਕੀਤੀ ਆ ਹਨਾ ਤੇ ਜੇ ਤੁਸੀਂ ਜੇ ਉਹਦੇ ਉੱਤੇ ਪ੍ਰੋਜੈਕਟ ਦੇ ਉੱਤੇ ਕੰਮ ਕਰਨਾ ਹੋਵੇ ਤਾਂ ਤੁਹਾਡੇ ਤਾਂ ਦਿਮਾਗ 'ਚ ਜਿੱਦਾਂ ਪਹਿਲੀ ਚੱਲਦਾ ਹੋਣਾ ਚਾਹੀਦਾ ਉੱਥੇ ਜਾ ਕੇ ਜਿੱਦਾਂ ਨਹੀਂ ਪੇਸ਼ਕਾਰੀ ਹੁੰਦੀ ਆਪਾਂ ਦੋਨਾਂ ਨੇ ਇੰਟਰਪ੍ਰੇਟਰ ਦਾ ਜਦੋਂ ਕੋਰਸ ਕੀਤਾ ਉਹਨਾਂ ਨੇ ਕਿਹਾ ਆਪਣੀ ਪ੍ਰਜੈਂਟੇਸ਼ਨ ਬਣਾ ਕੇ ਲੈ ਕੇ ਆਓ ਹਨਾ ਸਾਰਿਆਂ ਨੇ ਅਸੀਂ ਬਣਾ ਕੇ ਦਿੱਤੀ ਅਸੀਂ ਕੁਛ ਨਾ ਕੁਛ ਨਵਾਂ ਪੇਸ਼ ਕੀਤਾ ਕਿਉਂਕਿ ਉਹਨਾਂ ਨੇ ਕਿੰਨੇ ਬੈਚ ਕੱਢੇ ਹੋਣਗੇ ਉਸ ਵੇਲੇ ਨਵਾਂ ਪੇਸ਼ ਕੀਤਾ ਗਿਆ ਉਹ ਫਿਰ ਜਾ ਕੇ ਕਲਿੱਕ ਹੋਇਆ ਫਿਰ ਜਾ ਕੇ ਅਗਲੇ ਇੰਪ੍ਰੈਸ ਹੁੰਦੇ ਆ ਫਿਰ ਆ ਹੁਣ ਤੁਸੀਂ ਐਂਡ ਤੱਕ ਤੁਹਾਨੂੰ ਪਤਾ ਲੱਗਦਾ ਰਾਜਸਭਾ ਦੇ ਮੈਂਬਰ ਤੁਸੀਂ ਬਣਨਾ ਨਹੀਂ ਬਣਨਾ, ਪਰ ਕੰਮ ਤੁਸੀਂ ਸਮੋਸਿਆਂ ਦੇ ਚਾਹ ਦੇ ਉੱਤੇ ਕਰ ਗਏ, ਪੰਜਾਬ ਦਾ ਮੁੱਦਾ ਕਿਤੇ ਥੱਲੇ ਦੱਬਿਆ ਰਹਿ ਗਿਆ ਹਨਾ। ਚੱਲ ਭਾਵੇਂ ਉਹ ਵੀ ਕਿਸੇ ਲੈਵਲ ਤੇ ਚੰਗਾ ਸੀਗਾ, ਲੇਕਿਨ ਕਿਤੇ ਨਾ ਕਿਤੇ ਜੇ ਤੁਸੀਂ ਉਹਨੂੰ ਰੀਪ੍ਰਜੈਂਟ ਨਹੀਂ ਕੀਤਾ ਜਿੱਥੋਂ ਤੁਹਾਨੂੰ ਚੁਣ ਕੇ ਭੇਜਿਆ ਗਿਆ ਆ ਹਨਾ, ਤੇ ਐਕਚੁਅਲੀ ਮੈਨੂੰ ਲੱਗਦਾ ਉਹਨਾਂ ਨੇ ਸੈੱਟ ਦਾ ਉਦਾਹਰਣ ਕਰਨੀ ਚਾਹੀਦੀ ਸੀ ਹਨਾ। ਸਰਕਾਰ ਨੇ, ਸਰਕਾਰ ਚਾਹੁੰਦੀ ਸੀ ਸੈੱਟ ਕਰਨਾ, ਵੀ ਅਸੀਂ ਤਾਂ ਜਦੇ ਉਹਨੂੰ ਥੱਲੇ ਕਰ ਦਿੰਦੇ ਹੁਣ ਹਨਾ।
9: ਪਰ ਵਸੇਲਾ ਜੀ ਵੀ ਲੋਕਤੰਤਰ ਦੇ ਵਿੱਚ ਬੜੀ ਵੱਡੀ ਚੋਰ ਮੋਰੀ ਆ, ਤੇ MLA ਹੈਗੇ ਉਹਨਾਂ ਦੇ ਦੋ ਉੱਧਰ ਪਠਾਨਕੋਟ ਵਾਲੇ ਪਾਸਿਓਂ BJP ਦੇ, ਤੇ ਰਾਜ ਸਭਾ ਮੈਂਬਰਾਂ ਦੀ ਗਿਣਤੀ ਕਿਤੇ ਜ਼ਿਆਦਾ ਆ। ਇਹ ਵੀ ਤਾਂ ਹਾਸੋਹੀਣੀ ਗੱਲ ਆ। ਇਹੀ ਤਰਕ ਜਿਹੜਾ ਉਹ ਮੁੱਖ ਮੰਤਰੀ ਮਾਣਯੋਗ ਰਾਸ਼ਟਰਪਤੀ ਕੋਲ ਰੱਖ ਗਿਆ ਹੈ, ਪਰ ਮਾਣਯੋਗ ਰਾਸ਼ਟਰਪਤੀ ਦਾ ਦਫ਼ਤਰ ਜਿਹੜਾ ਉਹਨਾਂ ਦੇ ਵੱਲੋਂ 90 ਮਿੰਟ ਪਹਿਲਾਂ ਰਾਘਵ ਚੱਢੇ ਉਹਨਾਂ ਦੀ ਦੁਹਾਈ ਸੁਣ ਲਈ ਗਈ, ਅਤੇ ਉਹਨਾਂ ਨੇ ਬਾਹਰ ਆ ਕੇ ਕਹਿਤਾ ਵੀ ਨਹੀਂ ਨਹੀਂ ਇੱਦਾਂ ਦੀ ਗੱਲ ਹੀ ਕੋਈ ਨਹੀਂ, ਸਾਡਾ ਤਾਂ ਮਤਲਬ ਵੈਲਿਡ ਆ ਜੋ ਵੀ ਅਸੀਂ ਕੀਤਾ।
10: ਹਾਂ, ਸੰਵਿਧਾਨ ਦੇ ਵਿੱਚ ਹੈਗੀ ਆ ਪੁਜੀਸ਼ਨ, ਜੇ ਉਹ ਇਕੱਲੇ ਜਾਂਦੇ ਕਿਤੇ ਨਾ ਕਿਤੇ ਫਿਰ ਉਹਨਾਂ 'ਤੇ ਐਕਸ਼ਨ ਹੋ ਜਾਣਾ ਸੀਗਾ, ਜਾਂ ਕਿਉਂਕਿ ਉਹ ਨੰਬਰ ਆਫ ਉਹਨਾਂ ਨੇ ਗਿਣਤੀ ਜ਼ਿਆਦਾ ਕਰ ਲਈ ਹੈ ਨਾ, ਉਹਨਾਂ ਨੇ ਪਲੇ ਕੀਤਾ ਤਾਂ ਕਰਕੇ ਉਹਨਾਂ 'ਤੇ ਮੈਨੂੰ ਨਹੀਂ ਲੱਗਦਾ ਕੋਈ ਜ਼ਿਆਦਾ ਐਕਸ਼ਨ ਕੀਤਾ ਜਾਣਾ। ਪਰ ਇਹ ਉਹਨਾਂ ਨੂੰ ਚਾਹੀਦਾ ਸੀਗਾ ਜਿਸ ਪਾਰਟੀ ਨਾਲ ਜੁੜੇ ਹੋਏ ਆ, ਜੇ ਤੁਸੀਂ ਅਪੋਜੀਸ਼ਨ ਦੇ ਲੀਡਰ ਜਾਂ ਨਹੀਂ ਰਹੇ ਤਾਂ ਵੀ ਕੀ ਫਰਕ ਪਿਆ ਹਨਾ, ਪਾਰਟੀ ਦਾ ਤੁਹਾਨੂੰ ਅੱਗੇ ਪਿੱਛੇ ਕਰ ਹੀ ਸਕਦੀ ਆ। ਤੁਸੀਂ ਪਾਰਟੀ ਦੇ ਨਾਲ ਜੁੜੇ ਹੋਏ ਆ, ਨਾ ਕਿ ਤੁਸੀਂ ਉਹਦੇ ਨਾਲ ਜੁੜੇ ਹੋਏ ਸੀ, ਠੀਕ ਆ। ਜੇ ਤੁਸੀਂ ਕੋਈ ਬੰਦਾ ਮੁੱਖ ਮੰਤਰੀ ਬਾਹਰ ਜਾਂਦਾ ਤਾਂ ਉਹਦੇ ਥੱਲੇ ਕਈ ਵਾਰ ਦੂਸਰਾ ਬਣਾ ਦਿੱਤਾ ਜਾਂਦਾ ਹਨਾ, ਉਹ ਨਹੀਂ ਹੁੰਦਾ ਤਾਂ ਕੋਈ ਤੀਸਰਾ ਬਣਾ ਦਿੱਤਾ ਜਾਂਦਾ। ਇਹ ਥੋੜੀ ਹੁਣ ਉਹਦੇ ਨਾਲ ਹੀ ਉਹ ਜੁੜ ਗਿਆ ਹਨਾ, ਇੱਦਾਂ ਨਹੀਂ ਹੋਣਾ ਚਾਹੀਦਾ ਸੀਗਾ। ਉਹਨਾਂ ਨੂੰ ਜਿੰਨਾ ਸਮਾਂ ਮਿਲਿਆ ਸੀ ਬੈਸਟ ਕਰਨਾ ਚਾਹੀਦਾ ਸੀ। ਹਾਂ, ਜੇ ਕਰਨਾ ਸੀ ਤਾਂ ਫਿਰ ਰਿਜ਼ਾਈਨ ਕਰਕੇ ਜਾਂਦੇ ਵੀ ਮੇਰੀ ਜਗ੍ਹਾ ਹੋਰ ਬਣਾ ਲਓ, ਮੇਰੀ ਇੱਥੇ ਰਿਸਪੈਕਟ ਨਹੀਂ ਰਹੀ ਹੁਣ, ਜਿਹਦਾ ਮੈਂ ਆਪਣੇ ਲੈਵਲ 'ਤੇ ਜਾਵਾਂਗਾ। ਅਤੇ ਤੁਸੀਂ ਰਾਜ ਸਭਾ ਉਹੀ ਚੱਕੀ ਜਾਂਦੇ ਆ ਅਤੇ ਪਾਰਟੀ ਤੁਸੀਂ ਚੁੱਪ ਕਰਕੇ ਬਦਲੀ, ਉਹ ਵੀ ਮੇਰੇ ਹਿਸਾਬ ਦੇ ਨਾਲ ਠੀਕ ਨਹੀਂ ਹੈਗਾ। ਪਰ ਇੱਦਾਂ ਨਹੀਂ ਕਰਨਾ ਚਾਹੀਦਾ ਸੀ। ਤੁਸੀਂ ਗੱਲ ਕੀਤੀ ਹੈ ਲਵਲੀ ਦੇ ਲੱਡੂ ਵਾਲਿਆਂ ਦੀ, ਲਵਲੀ ਸਵੀਟਸ ਵਾਲਿਆਂ ਦੀ, ਉਹਨਾਂ ਕੋਲ ਮੈਂ ਵੀ ਲੱਡੂ ਬਹੁਤ ਵਾਰੀ ਉੱਥੇ ਜਦੋਂ ਟੀਵੀ ਸਟੇਸ਼ਨ ਦੇ ਪਿੱਛੇ ਰਹਿੰਦਾ ਹੁੰਦਾ ਸੀ ਅਤੇ ਅਕਸਰ ਉਹੀ ਹੁੰਦਾ ਸੀਗਾ ਉਹਦੇ ਉੱਤੇ ਬੈਠੇ, ਅਤੇ ਜਾਂ ਉਹਨਾਂ ਦੇ ਬਜ਼ੁਰਗ ਹੁੰਦੇ ਸੀਗੇ। ਲੇਕਿਨ ਜਦੋਂ ਫਿਰ ਉਹਨਾਂ ਨੇ ਮਰੂਤੀ ਦੀ ਏਜੰਸੀ ਲਈ, ਫਿਰ ਹੌਲੀ ਹੌਲੀ ਉਹ ਉੱਥੋਂ ਨਿਕਲੇ, ਅਤੇ ਮੈਂ ਵੈਸੇ ਵੀ ਉਹਨਾਂ ਨੂੰ ਮਿਲਿਆ ਹੋਇਆ ਕਈ ਵਾਰ। ਪਰ ਤੁਹਾਨੂੰ ਜਦੋਂ ਮੈਂ ਦੱਸਿਆ ਵੀ ਇਹ ਬਾਈ ਕੀਤੀਆਂ ਜਾਂਦੀਆਂ ਹੈਗੀਆਂ ਕਿਸੇ ਨਾ ਕਿਸੇ ਤਰ੍ਹਾਂ ਹਨਾ।
9: ਮੈਨੂੰ ਇਹ ਵੀ ਦੱਸੋ ਵੀ ਜਦੋਂ ਤੁਸੀਂ ਖੁਦ ਮੰਨਿਆ ਕਿ ਜਦੋਂ ਅਕਾਲੀਆਂ ਦੇ ਲੀਡਰ ਆਉਂਦੇ ਉਹ ਵੀ, ਜਦੋਂ ਆਮ ਆਦਮੀ ਪਾਰਟੀ ਦੇ ਲੀਡਰ ਆਉਂਦੇ ਉਹ ਵੀ, ਜਦੋਂ ਕਾਂਗਰਸ ਦੇ ਲੀਡਰ ਆਉਂਦੇ ਉਹ ਵੀ, ਉਹਨਾਂ ਦੇ ਕੋਲ ਪੰਜਾਬ ਦੀ ਬਿਹਤਰੀ ਦੇ ਵਾਸਤੇ ਬਲੂ ਪ੍ਰਿੰਟ ਨਹੀਂ ਹੁੰਦਾ। ਪੰਜਾਬ 4th ਨੰਬਰ ਤੋਂ ਖਿਸਕ ਕੇ 22 ਨੰਬਰ 'ਤੇ ਚਲਾ ਗਿਆ ਬਾਈ ਆਲ ਮੀਨਸ, ਸਾਰੇ ਐਸਪੈਕਟਸ ਤੋਂ ਪੰਜਾਬ ਦੇ ਮੁੱਦਿਆਂ ਬਾਰੇ ਕੋਈ ਵੀ ਕਿਤੇ ਵੀ ਚਰਚਾ ਨਹੀਂ ਕਰ ਰਿਹਾ। ਪਰ ਇਹ ਸਾਰੇ ਰਾਮ ਰੌਲੇ ਦੇ ਬਾਵਜੂਦ ਅੱਗੇ ਵਧਣ ਤੋਂ ਪਹਿਲਾਂ ਮੈਂ ਇਹ ਜ਼ਰੂਰ ਜਾਣਨਾ ਚਾਹੁੰਦਾ, ਦਲਿਤ ਚੇਤਨਾ ਦਾ ਵਾਸਤਾ ਪਾਉਣ ਵਾਲੇ ਬਹੁਤ ਸਾਰੇ ਲੋਕ, ਜਿਨ੍ਹਾਂ ਦੇ ਵਿੱਚੋਂ ਸਰਦਾਰ ਜਸਵੀਰ ਸਿੰਘ ਗੜ੍ਹੀ, ਚਰਨੀ ਸਿੰਘ ਚੰਨੀ, ਅਵਤਾਰ ਸਿੰਘ ਕਰੀਮਪੁਰੀ, ਹੋਰ ਬਹੁਤ ਸਾਰੇ ਲੋਕ ਮੈਂ ਗਿਣਾ ਸਕਦਾ, ਨਾਲ ਹੀ ਜਿਹੜੀਆਂ ਖੱਬੇ ਪੱਖੀ ਜਥੇਬੰਦੀਆਂ ਆ, ਇਹਨਾਂ ਦਾ ਵੀ ਆਧਾਰ ਕਿਤੇ ਨਾ ਕਿਤੇ ਅੰਦਰ ਖਾਤੇ ਜਾਂ ਤਾਂ ਵੰਡਿਆ ਗਿਆ ਜਾਂ ਰਾਜਨੀਤਿਕ ਸਮੀਕਰਨਾਂ ਦੇ ਵਿੱਚੋਂ ਪੂਰੀ ਤਰ੍ਹਾਂ ਮਨਫੀ ਹੋ ਗਿਆ। ਕਾਰਨ ਕੀ ਰਿਹਾ ਕਿ ਲੋਕ ਓਨੇ ਚੇਤਨ ਨਹੀਂ ਰਹੇ। ਜੇ ਮੈਂ ਕਿਸਾਨ ਯੂਨੀਅਨਸ ਨੂੰ ਦੇਖਦਾ ਹਾਂ, ਉੱਥੇ ਕਿਤੇ ਨਾ ਕਿਤੇ ਲਾਲ ਝੰਡਾ ਨਜ਼ਰ ਆਉਂਦਾ, ਉੱਥੇ ਕਿਤੇ ਨਾ ਕਿਤੇ ਇਹ ਗੱਲਾਂ ਹੁੰਦੀਆਂ। ਪਰ ਹੱਕ ਸੱਚ ਦੀ ਗੱਲ, ਚਾਹੇ ਬੰਤ ਸਿੰਘ ਦੀ ਗੱਲ ਕਰ ਲਈਏ, ਜਿਹਨੂੰ ਤੁਹਾਨੂੰ ਪਤਾ ਵੀ ਹੱਥ ਪੈਰ ਪੜ੍ਹ ਦਿੱਤੇ ਗਏ ਸੀ, ਚਾਹੇ ਸੰਤ ਰਾਮ ਮਦਾਸੀ ਦੀਆਂ ਕਵਿਤਾਵਾਂ ਦੀ ਗੱਲ ਕਰੀਏ, ਇਹ ਸਾਰਾ ਕੁਝ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਸਿਰਫ 1 ਮਈ ਨੂੰ ਸੁਣਾਉਣ ਜੋਗੇ ਰਹਿ ਗਏ, ਲੇਕਿਨ ਅਸਲ ਹਕੀਕਤ ਤੋਂ ਕਹਾਣੀ ਦੂਰ ਹੋ ਗਈ
10: ਜੀ। ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਵੀ ਬਲੂ ਪ੍ਰਿੰਟ ਨਹੀਂ ਹੁੰਦਾ ਇਹਨਾਂ ਦੇ ਕੋਲ, ਚੋਣ ਮੈਨੀਫੈਸਟੋ ਹੈ ਨਹੀਂ ਗਾ ਹਜੇ, ਪਰ ਇਹਨਾਂ ਨੇ, ਤੁਸੀਂ ਇਹਨਾਂ ਦੇ ਬਹੁਤੇ ਇਹ ਰੈਲੀਆਂ ਇਹ ਦੇਖੀਆਂ ਹੋਣੀਆਂ ਵੀ ਇੱਕ ਵਾਰੀ ਸਾਨੂੰ ਬਣਾ ਦਿਓ ਵੀ ਮੈਨੂੰ ਮੁੱਖ ਮੰਤਰੀ ਬਣਾ ਦਿਓ, ਇਹਨੂੰ MLA ਬਣਾ ਦਿਓ, ਤੂੰ ਚੱਕ ਲਈ ਯਾਰ 2000 ਕਰੋੜ ਤੈਨੂੰ ਦੇ ਦਿੱਤਾ, ਮਤਲਬ ਕਿੱਥੋਂ ਦੇ ਦਿੱਤਾ, ਕੋਈ ਕੋਈ ਗੱਲ ਹੈ ਨਹੀਂ ਇੱਦਾਂ ਦੀ ਗੱਲ ਕਰਨ ਵਾਲੀ ਹੈ ਨਾ। ਵੀ ਤੁਸੀਂ ਇਹ ਕਹਿ ਦਿਓ ਜੀ ਜਦੋਂ ਜਥੇਦਾਰ ਹੁੰਦਾ ਸੀ ਤੁਹਾਡੇ ਹਲਕੇ ਦਾ, ਕੋਈ ਅਫਸਰ ਦੀ ਜ਼ਰੂਰਤ ਨਹੀਂ ਸੀ, ਤੁਹਾਨੂੰ ਹੱਥ ਪਾ ਜਾਵੇ, ਤੁਸੀਂ ਕੁੰਡੀਆਂ ਲਾ ਲੈਂਦੇ ਸੀ, ਮਤਲਬ ਲੀਡਰ ਦੀ ਭਾਸ਼ਾ ਨਹੀਂ ਹੋਣੀ ਚਾਹੀਦੀ, ਠੀਕ ਹੈ। ਤੇ ਇਸੇ ਕਰਕੇ ਜਿਹੜੀ ਉਹ ਮਾਰ ਖਾ ਗਏ ਆ, ਲੇਕਿਨ ਕਈ ਵਾਰ ਸਾਨੂੰ ਇਹ ਚੀਜ਼ਾਂ ਇੱਥੇ ਬੈਠੇ ਨੂੰ ਲੱਗਦੀਆਂ, ਪਰ ਜੇ ਤੁਸੀਂ ਦੇਖੋਗੇ ਮੂਹਰੇ ਕਿੰਨੀ ਦੁਨੀਆ ਬੈਠੀ ਕਿ ਉਹਨਾਂ ਦੇ ਵਿੱਚੋਂ ਇੱਕ ਵੀ ਬੰਦਾ ਉੱਠ ਕੇ ਕੋਈ ਪ੍ਰੋਫੈਸਰ, ਕੋਈ ਮਾਸਟਰ, ਕੋਈ ਡਾਕਟਰ, ਕੋਈ ਬੋਲਿਆ ਵੀ ਸਰ ਇਹ ਤੁਸੀਂ ਗਲਤ ਕਹਿ ਰਹੇ ਆ, ਇਹ ਇੱਦਾਂ ਥੋੜ੍ਹਾ ਹੁੰਦਾ ਵੀ ਮੈਂ ਤਾਂ PCS ਕਰਨ ਦੀ ਤਿਆਰੀ ਕਰ ਰਿਹਾ ਸੀ, ਇਹਦਾ ਮਤਲਬ ਫਿਰ ਮੈਂ PCS ਦੀ ਤਿਆਰੀ ਕਰਕੇ ਮੈਨੂੰ ਆਹ ਜਿਹੜੇ ਜਥੇਦਾਰ ਹੈ ਇਹ ਮੈਨੂੰ ਦਬਕਾ ਮਾਰਿਆ ਕਰੂਗੇ, ਕਿੱਥੋਂ PCS ਕਰੂਗਾ, ਕਿਹੜੇ UPSC ਦੇ ਟੈਸਟ ਪਾਸ ਕਰੂਗਾ, ਨਾਲੇ ਕਿਉਂ ਕਰੂਗਾ ਉਹ।
9: ਤੁਸੀਂ ਉਹ ਨਾ ਫਿਕਰ ਕਰੋ, ਕਿਉਂਕਿ ਪੰਜਾਬ ਦੇ ਵਿੱਚ ਜਿੰਨੇ ਵੀ IPS PCS IFS ਦੇ ਜਿੰਨੇ ਅਧਿਕਾਰੀ ਆ ਉਹ ਸੁੱਖ ਨਾਲ ਹੁਣ ਬਿਹਾਰ ਤੇ UP ਤੋਂ ਆ ਰਹੇ ਆ, ਪੰਜਾਬ ਵਾਲਿਆਂ 'ਚ ਤਾਂ ਕਣ ਖਤਮ ਹੋ ਗਿਆ ਕਹਿੰਦੇ।
10: ਸਹੀ ਗੱਲ ਤੁਹਾਡੀ।
9: ਪੰਜਾਬ ਦੇ ਸਿੱਖਿਆ ਮੰਤਰੀ ਦਾ ਵਿਆਹ, ਪੰਜਾਬ ਦੇ ਸਿੱਖਿਆ ਮੰਤਰੀ ਦਾ ਵਿਆਹ ਕਿੱਥੇ ਹੋਇਆ ਤੁਸੀਂ ਭੁੱਲ ਗਏ
10: ਜੀ? ਜੀ ਬਿਲਕੁਲ, ਇੱਕ ਇਹ ਦੇਸ਼ ਆ, ਤੇ ਚਾਹੇ ਜਾਦਵ ਆਣਗੇ ਹੁਣ ਚਾਹੇ ਹਨਾ ਪ੍ਰਸਾਦ ਆਣਗੇ ਉਹ ਆਣੇ ਆ।
9: ਪਰ ਪੰਜਾਬੀ ਮੁੰਡੇ ਪੰਜਾਬੀ ਮੁਟਿਆਰਾਂ ਜਿਹੜੀਆਂ ਉਹ ਕਿੱਥੇ ਗਈਆਂ ਜੀ? ਉਹਨਾਂ ਦੇ ਕਿਤੇ ਵੀ ਅਫਸਰਸ਼ਾਹੀ ਦੇ ਵਿੱਚ ਤੁਸੀਂ ਨਿਗਾਹ ਮਾਰ ਲਓ, ਪੁਲਿਸ 'ਚ ਮਾਰ ਲਓ, ਨਿਗਾਹ ਮਾਰ ਲਓ ਤੁਸੀਂ ਅਧਿਕਾਰੀ ਜਿਹੜੇ ਉੱਚ ਅਧਿਕਾਰੀ ਆ ਅਫਸਰਸ਼ਾਹੀ ਦੀ, ਇਹਨਾਂ ਦੇ ਵਿੱਚ ਪੰਜਾਬੀ ਮੂਲ ਦੇ ਜਿਹੜੇ ਲੋਕ ਆ ਉਹ ਗਾਇਬ ਆ।
10: ਉਹ ਇਸ ਕਰਕੇ ਗਾਇਬ ਆ, ਅੱਗੇ ਤੁਹਾਨੂੰ ਯਾਦ ਹੋਊਗਾ ਕਾਲਜਾਂ ਦੇ ਵਿੱਚ ਤੁਹਾਨੂੰ ਜਗ੍ਹਾ ਨਹੀਂ ਮਿਲਦੀ ਹੁੰਦੀ ਸੀ, ਸਿਫਾਰਿਸ਼ਾਂ ਲੱਭਦੇ ਹੁੰਦੇ ਸੀ ਮੇਰੀ ਐਡਮਿਸ਼ਨ ਹੋ ਜਾਵੇ। ਹੁਣ ਤੁਹਾਡੇ ਜਿਹੜੇ ਆ ਪਲੱਸ ਟੂ ਤੋਂ ਬਾਅਦ ਕਾਲਜ ਖਾਲੀ ਹੋ ਗਏ ਤੇ ਸਿਰਫ ਜਿਹੜੇ ਪ੍ਰਾਈਵੇਟ ਆਈਲੈਟਸ ਅਦਾਰੇ ਆ ਉਹ ਚੱਲਦੇ ਆ। ਹਰ ਬੱਚਾ ਕਹਿੰਦਾ ਮੈਂ ਇੱਥੋਂ ਬਾਹਰ ਜਾਣਾ ਆ ਪਲੱਸ ਟੂ ਤੋਂ ਬਾਅਦ। ਅਗਲਾ ਕਹਿੰਦਾ ਇੱਥੇ ਪੜ੍ਹ ਕੇ ਫਾਇਦਾ ਕੀ ਹੈ, ਜਾਂ ਇਸ ਬੰਦੇ ਨੇ ਮੈਨੂੰ ਦੱਬ ਕੇ ਮਾਰਨਿਆ ਮੁੜ ਕੇ ਹਨਾ, ਮੈਂ ਇੱਥੇ ਅਫਸਰ ਬਣ ਕੇ ਕੀ ਕਰਨਾ। ਇਹ ਚੀਜ਼ਾਂ ਦਾ ਅਸੀਂ ਗਲਤ ਪ੍ਰਭਾਵ ਜਿਹੜਾ ਪਾਤਾ ਆ। ਦੂਸਰਾ ਹੈਗਾ ਬਹੁਤ ਸਮਾਂ ਇਸ ਕਰਕੇ ਸਾਡੀ ਪਨੀਰੀ ਨੂੰ ਲੱਗ ਗਿਆ, ਬਾਹਰ ਦੁਨੀਆਂ ਨਿਕਲ ਗਈ ਉਸ ਵੇਲੇ। ਤੁਸੀਂ ਪਲੱਸ ਟੂ ਤੋਂ ਬਾਅਦ ਕਾਲਜਾਂ ਦੇ ਵਿੱਚ ਕੋਈ ਇੱਦਾਂ ਦੇ ਸੈਮੀਨਾਰ ਨਹੀਂ ਰੱਖੇ ਜਿੱਥੋਂ ਪਤਾ ਲੱਗਦਾ ਹੋਵੇ ਆਹ ਪੜ੍ਹਾਈ ਕਰਕੇ ਬੰਦਾ ਐਸ ਡੀ ਐਮ ਲੱਗਦਾ, ਆਹ ਪੜ੍ਹ ਕੇ ਬੰਦਾ ਡੀ ਸੀ ਲੱਗਦਾ, ਆਹ ਬੰਦਾ ਆਹ ਸਾਡੇ ਜਿੱਥੇ ਆਰਟਸ ਪੜ੍ਹਾਈ ਜਾਂਦੀ ਆ ਲਾਇਬ੍ਰੇਰੀ ਦੇ ਨਾਲ, ਆਹ ਵੀ ਇੱਕ ਹੈਗਾ ਯੂ ਪੀ ਐਸ ਸੀ ਦੀ, ਇੱਥੇ ਟ੍ਰੇਨਿੰਗ ਦਿੱਤੀ ਜਾਂਦੀ ਆ। ਇਹ ਕਿਤੇ ਵੀ ਹੋਇਆ ਨਹੀਂ ਹੈ। ਜਿਵੇਂ ਡਾਕਟਰ ਹਰਨੇਕ ਸਿੰਘ ਪਟਾਲਾ ਉਹਨਾਂ ਨੇ ਪਿੱਛੇ ਜੇ ਸ਼ੁਰੂ ਕੀਤਾ ਸੀ, ਸ਼ਾਇਦ ਤੁਸੀਂ ਦੇਖ ਕੇ ਵੀ ਆਏ ਹੋ ਨਾ, ਪੀ ਸੀ ਐਸ ਸੀ ਟ੍ਰੇਨਿੰਗ ਦੇਣ ਦਾ ਉਹਨਾਂ ਨੇ ਨਾ ਕੋਚਿੰਗ ਸੈਂਟਰ ਖੋਲਿਆ ਸੀ। ਇਹ ਇੱਦਾਂ ਦੇ ਜਿਹੜੇ ਉਸ ਵੇਲੇ ਵੀ ਤਾਂ ਬਣਦੇ ਸੀਗੇ, ਸਿਮਰਤ ਸਿੰਘ ਮਾਨ ਹੁਣੀ ਬਣ ਕੇ ਆ ਗਏ ਸੀ ਆਈ ਪੀ ਐਸ, ਕੋਈ ਇੱਦਾਂ ਦਾ ਹੀ ਖੋਲ ਦਿੰਦੇ ਵੀ ਮੈਂ ਬੜੀ ਮੁਸ਼ਕਲ ਪਾਸ ਹਾਂ। ਇਹ ਚੀਜ਼ਾਂ ਅੱਗੇ ਚਾਹੀਦੀਆਂ, ਜਿਹੜੇ ਸਿੱਧੇ ਜਾ ਕੇ ਅਸੀਂ ਐਸ ਐਸ ਪੀ ਲੱਗਾਂਗੇ, ਡੀ ਸੀ ਲੱਗਾਂਗੇ, ਉਹ ਚੀਜ਼ਾਂ ਅੱਗੇ ਮੈਨੂੰ ਲੱਗਦਾ ਉਹ ਚਾਬੀ ਨਹੀਂ ਫੜਾਏਗੀ। ਇਸ ਕਰਕੇ ਬੰਦੇ ਪਲੱਸ ਟੂ ਕਰਦੇ ਗਏ, ਮਾੜੀ ਮੋਟੀ ਕਿਸੇ ਨੇ ਆਰਟਸ ਕਰ ਲਈ, ਬੀ ਏ ਕਰ ਲਈ, ਵੱਧ ਤੋਂ ਵੱਧ ਕੁੜੀਆਂ ਟੀਚਰ ਲੱਗ ਗਈਆਂ, ਉੱਧਰ ਨੂੰ ਨਹੀਂ ਗਈਆਂ। ਲੇਕਿਨ ਹੁਣ ਮੈਨੂੰ ਲੱਗਦਾ ਪਰਵਿੰਦਰ ਜੀ ਜ਼ਮਾਨਾ ਬਦਲ ਗਿਆ। ਇਸ ਵਾਰੀ ਤੁਸੀਂ ਦੇਖਿਆ ਹੁਣ ਕਾਫੀ ਸਾਰੀਆਂ ਕੁੜੀਆਂ ਜਿਹੜੀਆਂ ਛੋਟੀ ਉਮਰ ਦੀਆਂ ਡੀਸੀ ਵੀ ਲੱਗੀਆਂ, ਉਹ ਕਿਉਂਕਿ ਹੁਣ ਥੋੜਾ ਪੈਸਾ ਵੀ ਹੈਗਾ ਆ ਹੁਣ ਬੰਦੇ ਨੂੰ, ਜੇ ਤੁਸੀਂ ਇੱਕ ਨੂੰ
9: ਬਾਹਰ ਵਾਲੇ ਦਰਵਾਜ਼ੇ ਵੀ ਬੰਦ ਹੋ ਗਏ ਨਾ ਜੀ, ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਦਰਵਾਜ਼ੇ ਵੀ ਬੰਦ ਹੋਈ ਜਾਂਦੇ ਆ।
10: ਹਾਂਜੀ, ਪਲੱਸ ਤੁਸੀਂ ਇੱਧਰੋਂ ਸਪੋਰਟ ਕਰਤੀ ਤੇ ਉਹਨੇ ਫਸਟ ਅਟੈਂਪਟ ਕੀਤਾ, ਸੈਕੰਡ ਕੀਤਾ, ਥਰਡ ਕਿਤੇ ਨਾ ਕਿਤੇ ਰੈਂਕਿੰਗ ਲੈ ਕੇ ਹੁਣ ਬੱਚੇ ਆ ਰਹੇ ਆ, ਜਿਵੇਂ ਜਲੰਧਰ ਦੇ ਫੀਸਾਂ ਦੇ ਕੇ ਦਿੱਲੀ ਤੱਕ ਉਹਨਾਂ ਦੀ ਪੜ੍ਹਾਈ ਜਿਹੜੀ ਕਰ ਦਿੱਤੀ ਆ। ਪਲੱਸ ਅੱਜ ਕੱਲ ਇੰਟਰਨੈਟ ਤੇ ਇੰਨਾ ਕੁਛ ਆ ਗਿਆ, ਅੱਗੇ ਜਿੰਨਾ ਨੌਲੇਜ ਦੀਆਂ ਤੁਸੀਂ ਕਿਤਾਬਾਂ ਹੀ ਪੜ੍ਹਦੇ ਰਹਿੰਦੇ, ਜੀਕੇ ਦੀਆਂ ਲੈ ਕੇ ਜਲੰਧਰ ਬੱਸ ਅੱਡੇ ਤੋਂ ਚੇਤੇ ਕਰੀ ਜਾਣਾ, ਹੁਣ ਕਿੰਨਾ ਕੁਛ ਜਿਹੜਾ ਹੈਗਾ ਤੁਹਾਡੇ ਫੋਨ ਦੇ ਉੱਤੇ ਜਿਹੜਾ ਆ ਗਿਆ ਉਹਦੇ ਨਾਲ ਜਿਹੜੀ ਅਪਗ੍ਰੇਡੇਸ਼ਨ ਜਿਹੜੀ ਹੋ ਰਹੀ ਆ, ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਜੇ
9: ਰੇਡੀਓ ਸਪਾਈਸ ਦਾ ਹੈਗਾ ਜਨਮ ਦਿਨ ਤੇ ਉਦੋਂ ਨੂੰ ਰਸਮੀ ਤੌਰ ਦੇ ਉੱਤੇ ਤੁਹਾਡੀ ਹਾਜ਼ਰੀ ਜਿਹੜੀ ਆ ਉਹ ਅਸੀਂ ਜ਼ਰੂਰ ਚਾਹਵਾਂਗੇ ਆਪਣੇ ਪਿਆਰਿਆਂ ਦੇ ਵਿੱਚ ਲੱਗੇ। 10:30 ਤੋਂ 12:30 ਇੱਕ ਬਹੁਤ ਬਰੀਫ ਜਿਹਾ ਸਮਾਗਮ ਅਸੀਂ ਰਚਿਆ ਹੋਇਆ,
10: ਪਹਿਲਾਂ ਮੋਟਾ ਮੋਟਾ ਦੱਸ ਦਿਓ ਜੀ ਹੁਣ ਕੀ ਆ ਜਾਂਦਾ।
9: ਹਾਂਜੀ, 11 ਵਜੇ ਕੇਕ ਕੱਟਣਾ ਤੁਸੀਂ, ਮੈਨੂੰ ਪਤਾ ਕੇਕ ਦੇ ਬਹੁਤ ਸ਼ੌਕੀਨ ਆ, ਐਗਲੈਸ ਕੇਕ ਬਣਾਇਆ ਤੁਹਾਡੇ ਲਈ,
10: ਉਸ ਕਰੇ ਭੁੱਖ ਥੋੜੀ ਜ਼ਿਆਦਾ ਨਹੀਂ ਲੱਗਦੀ 11 ਵਜੇ?
9: ਬਾਕੀ ਸਮਾਨ ਵੀ ਹੋਣਾ ਜੀ, ਸਾਰਾ ਕੁਝ ਹੀ ਹੋਣਾ।
10: ਅੱਛਾ ਅੱਛਾ, ਫਿਰ ਠੀਕ ਆ, ਫਿਰ ਸੱਦਾ ਸਾਰਿਆਂ ਨੂੰ ਦੇ ਦਿਓ।
9: ਹਾਂ, ਬਹੁਤ ਹੈਲਦੀ ਆਪਸ਼ਨਸ ਹੋਣਗੇ।
10: ਅੱਛਾ,
9: ਤੇ ਮੈਨੂੰ ਇਹ ਵੀ ਦੱਸੋ ਵੀ ਅੱਜ ਦੇ ਦਿਨ ਜਾਂ ਇਹਨਾਂ ਦਿਨਾਂ ਦੇ ਵਿੱਚ ਜੇ ਸਿੱਖ ਇਤਿਹਾਸ ਦੇ ਝਰੋਖੇ ਵਿੱਚ ਨਜ਼ਰ ਮਾਰੀਏ ਤੇ ਕਿਹੜੇ ਕਿਹੜੇ ਇਤਿਹਾਸਿਕ ਦਿਨ ਨੇ ਜਿਨ੍ਹਾਂ ਬਾਰੇ ਤੁਸੀਂ ਸਾਡੇ ਸਰੋਤਿਆਂ ਨੂੰ ਯਾਦ ਕਰਾਉਣਾ ਚਾਹੋਗੇ?
10: ਜੀ ਜੀ ਬਿਲਕੁਲ, ਮੈਂ ਨਿਊਜ਼ੀਲੈਂਡ ਬਾਰੇ ਜ਼ਰੂਰ ਇੱਕ ਜ਼ਿਕਰ ਕਰਨਾ ਆ। ਅੱਜ ਦੇ ਦਿਨ ਜਿਹੜਾ ਕੀ ਹੋਇਆ ਸੀਗਾ, ਡਨੀਡਨ ਦੇ ਵਿੱਚ ਨਾ ਚੀਨੀ ਪ੍ਰਵਾਸੀਆਂ ਦੇ ਉੱਤੇ ਪਾਬੰਦੀ ਲੱਗੀ ਸੀ, ਹੁਣ ਸਾਡਾ ਤਾਂ ਵਿਰੋਧ ਹੁਣ ਇੰਡੀਅਨ ਦਾ ਹੁਣ ਹੋ ਰਿਹਾ ਨਾ, ਤੇ ਵਾਪਸ ਚਲ ਜਾਓ, ਮਾਰ ਦਿਆਂਗੇ ਸਾਰੇ, ਆਹ ਕਰ ਦਾਂਗੇ, ਐਫ ਟੀ ਨਹੀਂ ਪਚ ਰਿਹਾ ਕਿਸੇ ਨੂੰ ਹਨਾ, ਇੱਥੇ ਬੰਦਿਆਂ ਦਾ ਖਰੇ ਹੜ ਆ ਜਾਣਾ ਹਨਾ, ਸਫਾਈ ਦੇਣੀ ਪੈ ਰਹੀ ਹੈ।
9: ਹਾਂਜੀ,
10: 1860 ਦੇ ਵਿੱਚ ਇਹ ਚੀਨੀ ਬੰਦੇ ਥੋੜੇ ਥੋੜੇ ਲੈਂਦੇ ਗਏ ਸੀ ਸੋਨੇ ਦੀਆਂ ਖਾਨਾਂ ਵਾਸਤੇ, ਜਦੋਂ ਫਿਰ ਹੌਲੀ ਹੌਲੀ ਇਹਨੇ 12 ਬੰਦੇ ਨਾਲ ਵਿਕਟੋਰੀਆ ਤੋਂ ਆਸਟ੍ਰੇਲੀਆ ਤੋਂ ਆਏ ਤਾਂ ਇਹਨਾਂ ਨੇ ਕੰਮ ਕਾਫੀ ਸਾਂਭ ਲਿਆ ਤੇ 1869 ਚ 2000 ਬੰਦਾ ਜਿਹੜਾ ਹੋਰ ਆ ਗਿਆ। 1881 ਤੱਕ ਜਿਹੜੇ ਜੀ 4995 ਬੰਦੇ ਚੀਨੀ ਇੱਥੇ ਹੋ ਗਏ ਸੀ, ਸਿਰਫ ਔਰਤਾਂ ਸੀਗੀਆਂ 9। ਇੱਥੇ ਦੇ ਲੋਕਾਂ ਨੂੰ ਫਿਕਰ ਪੈ ਗਿਆ ਵੀ ਬੰਦੇ ਜ਼ਿਆਦੇ ਆ ਗਾ, ਔਰਤਾਂ 'ਚੋਂ ਸਾਰੀ ਮਿਕਸ ਬਰੀਡ ਜਾਂ ਹੋ ਜਾਣੀ ਆ ਹਨਾ, ਤੇ ਇਹ ਸਾਰਾ ਕੰਮ ਜਾਂਦਾ ਲੱਗਣਾ। ਤੇ 1881 ਦੇ ਵਿੱਚ ਫਿਰ ਚਾਈਨੀਜ਼ ਇਮੀਗ੍ਰੇਸ਼ਨ ਜਿਹੜਾ ਐਕਟ ਨਿਊਜ਼ੀਲੈਂਡ ਵਿੱਚ ਲਿਆਂਦਾ ਗਿਆ, ਜਿਹਦੇ ਉੱਤੇ 10 ਪਾਉਂਡ ਦਾ ਟੈਕਸ ਲਾਇਆ ਗਿਆ। ਜਦੋਂ ਇੱਕ ਜਹਾਜ਼ ਦੇ ਵਿੱਚ 10 ਟਨ ਮਾਲ ਹੁੰਦਾ ਸੀ ਤੇ ਇੱਕ ਬੰਦਾ ਚੀਨੀ ਉਹਦੇ ਵਿੱਚ ਆ ਸਕਦਾ ਸੀਗਾ ਉਸ ਵੇਲੇ।
9: ਅੱਛਾ,
10: ਜਦੋਂ ਦੇਖਿਆ ਵੀ ਇਹ ਵੀ ਜ਼ਿਆਦਾ ਆ ਤਾਂ ਫਿਰ ਉਹ 200 ਟਨ ਕਰ ਦਿੱਤਾ ਗਿਆ ਤੇ ਜਿਹੜੀ ਫੀਸ ਆ ਉਹ 100 ਪਾਉਂਡ ਕਰ ਦਿੱਤੀ ਗਈ
9: ਜਿਹੜਾ ਬਹੁਤ ਵੱਡੀ ਗੱਲ ਸੀ
10: 20000 ਬਣਦਾ
9: ਬਹੁਤ ਵੱਡੀ ਗੱਲ ਸੀ ਔਰ ਗੋਲਡ ਰਸ਼ ਦੇ ਦੌਰਾਨ ਸਾਡੇ ਭਾਰਤੀ ਮੂਲ ਦੇ ਬਲੈਕ ਪੀਟਰ ਦਾ ਵੀ ਜ਼ਿਕਰ ਆਉਂਦਾ ਔਰ ਉਸ ਦੌਰਾਨ ਚੀਨੀਆਂ ਨੇ ਬਹੁਤ ਇਨਹਿਊਮਨ ਕੰਡੀਸ਼ਨਸ ਦੇ ਵਿੱਚ ਕੰਮ ਕੀਤਾ ਜੇ ਤੁਸੀਂ ਐਰੋਟਾਊਨ ਜਾਓ ਤੇ ਉੱਥੇ ਪਤਾ ਲੱਗਦਾ ਕਿਹੜੇ ਮਾੜੇ ਹਾਲਾਤਾਂ 'ਚ ਇਹਨਾਂ ਲੋਕਾਂ ਨੇ ਵਿਚਾਰਿਆਂ ਨੇ ਮਿਹਨਤਾਂ ਕਰਕੇ ਰਹੇ ਉੱਥੇ ਜੀ
10: ਇਹ 1944 'ਚ ਬੰਦ ਹੋਇਆ ਤੇ ਹੁਣ ਭਾਰਤੀਆਂ ਦੇ ਉੱਤੇ ਵੀ ਇੱਦਾਂ ਦਾ ਜਿਹੜਾ ਆ ਉਹ ਵਰਤਾਰਾ ਜਿਹਾ ਚੱਲ ਰਿਹਾ ਪਰ ਚੀਨੀ ਜਿਹੜੇ ਸੀਗੇ ਫਿਰ ਵੀ ਉਹ ਗ੍ਰੇਟ ਸੀਗੇ ਤੇ ਨਿਊਜ਼ੀਲੈਂਡ ਸਰਕਾਰ ਨੇ ਫਿਰ ਉਹਨਾਂ ਕੋਲੋਂ ਮਾਫ਼ੀ ਮੰਗੀ ਸੀ ਇਹਨਾਂ ਦੇ ਕੋਲੋਂ ਭਾਈ ਸਾਡੇ ਕੋਲ ਉਸ ਵੇਲੇ ਟੈਕਸ ਲੱਗਿਆ ਗਲਤੀਆਂ ਕੀਤੀਆਂ ਸੋ ਇਸ ਕਰਕੇ ਜਿਹੜਾ ਵਰਤਾਰਾ ਇਹ ਸਾਰਿਆਂ ਦੇ ਨਾਲ ਹੀ ਹੋ ਰਿਹਾ ਇਹਨਾਂ ਮੁਲਕਾਂ ਦੇ ਵਿੱਚ ਕਿਉਂਕਿ ਜਿਹੜੇ ਬ੍ਰਿਟੇਨ ਵਾਲੇ ਚਾਹੁੰਦੇ ਸੀ ਉਹ ਕਹਿੰਦੇ ਸੀ ਜਿਹੜਾ ਸਾਊਥ ਸੀ ਆ ਉਹ ਵੀ ਸਾਡੇ ਅੰਡਰ ਹੀ ਆ ਜਾਵੇ ਧਰਤੀ ਤਾਂ ਉਹਨਾਂ ਨੇ ਕਾਫ਼ੀ ਮਰ ਲਏ ਸੀ ਸੋ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ 29 ਵਿਸਾਖ 12 ਮਹੀਨੇ ਨੂੰ ਜੀ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ ਸਰਹੰਦ ਫਤਿਹ ਦਿਵਸ ਮਨਾ ਰਹੀ ਆ ਪੰਥ ਜਿਹੜਾ ਆਪਣਾ ਖਾਲਸਾ ਪੰਥ ਜਿਹੜੇ ਵੀ ਸਰਹੰਦ ਏਰੀਏ ਦੇ ਫਤਿਹਗੜ੍ਹ ਸਾਹਿਬ ਏਰੀਏ ਦੇ ਇੱਥੇ ਸੰਗਤ ਆ ਉਹਨਾਂ ਨੂੰ ਉੱਥੇ ਦਾ ਪਤਾ ਆ ਉਹ ਕਾਫ਼ੀ ਵੱਡੇ ਪੱਧਰ 'ਤੇ ਉੱਥੇ ਜਿਹੜਾ ਆ ਸਰਹੰਦ ਫਤਿਹ ਦਿਵਸ ਜਿਹੜਾ ਮਨਾਇਆ ਜਾਂਦਾ ਅਤੇ ਜਿਹੜੇ ਗੁਰਦਾਸਪੁਰ ਵਾਲੇ ਆਪਣਾ ਭਾਈਚਾਰਾ ਆ ਜੀ ਉੱਥੇ 3 ਜੇਠ 17 ਮਈ ਨੂੰ ਛੋਟਾ ਘੱਲੂਘਰ ਆ ਜਿਹੜਾ ਕਾਹਨੂੰਵਾਲ ਗੁਰਦਾਸਪੁਰ ਦਾ ਵੀ ਵੱਡਾ ਇਤਿਹਾਸ ਆ ਉਹ ਮਨਾਇਆ ਜਾ ਰਿਹਾ ਆ 10 ਮਈ ਨੂੰ ਮਦਰ ਡੇ ਹੈਗਾ ਜੀ ਸਾਰਿਆਂ ਨੂੰ ਮਦਰ ਦਿਵਸ ਦੀਆਂ ਮਾਤਾ ਦਿਵਸ ਦੀਆਂ ਵੀ ਬਹੁਤ ਜਿਹੜੀਆਂ ਵਧਾਈਆਂ ਸੰਗਰਾਂਦ 15 ਮਈ ਨੂੰ ਆ ਜੀ ਮੱਸਿਆ 16 ਨੂੰ ਅਤੇ ਪੂਰਨਮਾਸੀ ਜਿਹੜੀ ਹੈਗੀ ਆ 31 ਮਈ ਨੂੰ ਅਤੇ ਪੂਰਨਮਾਸੀ ਨੂੰ ਐਤਕੀ ਜਿਹੜਾ ਪਿਛਲੀ ਵਾਰੀ ਗਿਆ ਚੰਦ ਬਹੁਤ ਵੱਡਾ ਸੀ ਤੇ ਰਾਜੀਵ ਬਾਜਵਾ ਉਹਨਾਂ ਨੇ ਬਹੁਤ ਸੋਹਣੀਆਂ ਦੂਰ ਵੀ ਨਾ ਖੁੱਚ ਕੇ ਜਿਹੜੀਆਂ ਫੋਟੋਆਂ ਵੀ ਪਾਈਆਂ ਸੀਆਂ ਤੇ ਰਾਹੂ ਵਾਲਿਆਂ ਨੂੰ ਸ਼ਾਬਾਸ਼ ਆ ਜੀ ਉਹ 9 ਮਈ ਨੂੰ ਮਦਰ ਦਿਵਸ
9: ਹਮੇਸ਼ਾ ਦੀ ਤਰ੍ਹਾਂ ਬਹੁਤ ਸ਼ਾਨਦਾਰ
10: ਜੰਡੈਲ ਸਿੰਘ ਹੋਣੀ ਦਾ ਕੈਲੰਡਰ ਭਰਿਆ ਹੀ ਰਹਿੰਦਾ ਕਿਤੇ ਨਾ ਕਿਤੇ ਕੁਛ ਨਾ ਕੁਛ ਉਹ ਕੱਢੀ ਰੱਖਦੇ ਆ ਜੀ
9: ਚੰਗੀ ਗੱਲ ਆ ਬਹੁਤ ਚੰਗੀ ਗੱਲ ਆ ਤੇ ਇੱਥੇ ਨਾ ਤੁਹਾਨੂੰ ਪਤਾ ਤੁਸੀਂ ਬਿਮਾਰੀ ਦਾ ਬਹਾਨਾ ਲਾ ਕੇ ਉਦਣ ਆਪਣੇ ਗੁਆਂਢੀ ਦਾ ਸ਼ੋਅ ਦੇਖਣ ਆਏ ਨਹੀਂ ਸਤਿੰਦਰ ਸਰਤਾਜ ਦਾ ਅਤੇ ਉਦਣ ਕਲਹਿਰੀ ਮੋਰ ਬਣ ਕੇ ਗਿਸਬਰਨ ਤੋਂ ਸਾਡਾ ਨਿਊਜ਼ੀਲੈਂਡ ਦਾ ਪੁਲਸੀਆ ਮਿੱਤਰ ਸ਼ਲੇਸ਼ ਕੁਮਾਰ ਭੰਗੜਾ ਪਾ ਗਿਆ ਅਤੇ ਉਹਦੀ ਟਿੱਪਣੀ ਆ ਗਈ ਕਹਿੰਦੇ ਸਤਿ ਸ਼੍ਰੀ ਅਕਾਲ ਬਸਿਆਲਾ ਜੀ ਅਤੇ ਸਤਿ ਸ਼੍ਰੀ ਅਕਾਲ ਪਰਮਿੰਦਰ ਭਾਅ ਜੀ ਤੁਸੀਂ ਨਿਊਜ਼ੀਲੈਂਡ ਵਾਲਿਆਂ ਨੂੰ ਰਾਜਨੀਤੀ ਸਿਖਾ ਦਿੱਤੀ ਵੀ ਵੋਟਾਂ ਕਿਵੇਂ ਲੈਣੀਆਂ ਸ਼ੇਮ ਜੋਨਸ ਅਤੇ ਅੰਕਲ ਪੀਟਰ ਬਾਜੀ ਮਾਰ ਗਏ ਸ਼ੇਮ ਜੋਨਸ ਲਿਖਿਆ ਉਹਨਾਂ ਨੇ
10: ਨਹੀਂ ਨਹੀਂ ਹਾਂਜੀ ਉਹ ਵੀ ਦੇਖੋ ਮਾਨਸਿਕ ਤਾਂ ਤੁਹਾਨੂੰ ਚੈੱਕ ਕਰਨੀ ਪਊਗੀ ਕਿੱਥੇ ਆ ਅਤੇ ਜਿਹੜੇ ਸਕਾਇਲੋਜੀ ਹੁੰਦੀ ਆ ਜਾਂ ਜਿਹੜੇ ਬੋਡੀ ਲੈਂਗੁਏਜ ਦੇਖਦੇ ਆ ਉਹਨਾਂ ਤੋਂ ਅੰਦਾਜ਼ਾ ਲਾਉਂਦੇ ਆ ਲੇਕਿਨ ਤੁਸੀਂ ਉਹਨਾਂ ਦੇ ਪ੍ਰਤੀ ਕੀ ਕਰਦੇ ਆ ਉਹ ਦੇਖਣ ਵਾਲੀ ਹੁੰਦੀ ਆ ਤੁਹਾਨੂੰ ਕੀ ਪ੍ਰਸ਼ਨ ਪੁੱਛਿਆ ਗਿਆ ਇਹ ਮੈਨੇ ਨਹੀਂ ਕਰਦਾ ਹੁੰਦਾ ਤੁਸੀਂ ਕੀ ਉੱਤਰ ਦਿੱਤਾ ਉਹ ਲਿਖਿਆ ਰਿਕਾਰਡ ਦੇ ਵਿੱਚ ਉਹ ਜਾਂਦਾ ਆ ਤੁਹਾਨੂੰ ਪ੍ਰਸ਼ਨ ਪੁੱਛਿਆ ਗਿਆ ਉਹ ਕਿਤੇ ਜਿਹੜਾ ਆ ਉਹ ਨਹੀਂ ਲਿਖਿਆ ਜਾਣਾ ਤੁਸੀਂ ਉੱਤਰ ਕੀ ਦਿੱਤਾ ਆ ਉਹ ਜਿਹੜਾ ਆ ਵਿਸ਼ਵ ਨੇ ਜਿਹੜਾ ਦੁਨੀਆਂ ਨੇ ਦੇਖਣਾ ਹੁੰਦਾ ਸੋ ਅਖੀਰ ਦੇ ਵਿੱਚ ਤੁਹਾਡੇ ਕੋਲ ਸਮਾਂ ਘੱਟ ਆ ਮਾਤਾ ਦਿਵਸ ਦੀਆਂ ਇੱਕ ਵਾਰ ਫਿਰ ਵਧਾਈਆਂ ਤੇ ਦੋ ਸ਼ਬਦ ਜਿਹੜੇ ਮਾਤਾ ਜੀ ਵਾਸਤੇ ਮੰਜ਼ਲਾਂ ਬਹੁਤ ਉੱਚੀਆਂ ਚੜ੍ਹ ਗਿਆ ਮੈਂ ਮੰਜ਼ਲਾਂ ਬਹੁਤ ਉੱਚੀਆਂ ਚੜ੍ਹ ਗਿਆ ਮੈਂ ਪਰ ਹੱਥ ਕੁਝ ਮੇਰੇ ਆਇਆ ਨਹੀਂ ਮਾਂ ਨੇ ਪਿਆਰ ਨਾਲ ਜਦ ਚੁੱਕਿਆ ਤਾਂ ਉਸ ਵਕਤ ਅਸਮਾਨ ਮੇਰੇ ਹੱਥ ਆਇਆ ਸਹੀ ਸੋ ਇੱਕ ਵਾਰ ਫਿਰ ਸਾਰੇ ਸਰੋਤਿਆਂ ਪਰਿ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਜੀ 9 ਮਈ ਨੂੰ 17ਵੇਂ ਜਨਮ ਦਿਨ ਦੇ ਜਸ਼ਨਾਂ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
9: ਸਤਿ ਸ਼੍ਰੀ ਅਕਾਲ ਜੀ ਤੇ ਜਾਣ ਤੋਂ ਪਹਿਲਾਂ ਵਿੰਡੀ ਵਲਿੰਗਟਨ ਜਿਹਨੂੰ ਵਿਪਨਜੀਤ ਵੜਾਇਆਚ ਹੁਣੀ ਇਹ ਸੋਚ ਕੇ ਉੱਥੇ ਗਏ ਸੀ ਵੀ ਜੇ ਇੰਡੀਆ 'ਚ ਰਹਿਣਾ ਤਾਂ ਸ਼ਿਮਲੇ ਰਹੋ ਜੇ ਨਿਊਜ਼ੀਲੈਂਡ ਰਹਿਣਾ ਤਾਂ ਫਿਰ ਵਲਿੰਗਟਨ ਰਹੋ ਉਹ ਵੀ ਸਤਿ ਸ਼੍ਰੀ ਅਕਾਲ
10: ਹੋਏ ਹੋਏ ਅਸੀਂ ਸਿਰੇ ਸਿਰੇ ਨਾ ਜੀ ਫਿਰ ਉਹ ਕੰਬਲੀ ਲੈ ਕੇ ਕਈ ਵਾਰ ਘੁੰਮਣਾ ਹੁੰਦਾ ਤੇ ਤੁਸੀਂ ਸਾਡੀ ਕੰਬਲੀ ਉਡਾ ਦੇਣੀ ਆ ਹਵਾ ਹੀ ਤੁਸੀਂ ਇੰਨੀ ਚਲਾ ਕੇ ਰੱਖਦੇ ਹੋ
9: ਮਿਹਰਬਾਨੀ ਵਿਸਾਲਾ ਜੀ ਸਮਾਂ ਘੱਟ ਸੀ ਤੁਹਾਡੇ ਮਿੱਤਰ ਗੁਰਦੀਪ ਸਿੰਘ ਦੇ ਇਸ ਖਿਆਲ ਦੇ ਨਾਲ ਮੈਂ ਆਗਿਆ ਚਾਹੁੰਦਾ ਕਿ ਸਾਡੀ ਆਸ਼ਨਾਈ ਦੀ ਬਿਨਾ ਡੂੰਘੀ ਹੈ ਇਸ ਨਾਲੋਂ ਲੁਕੋਇਆ ਕੀ ਹੈ ਤੂੰ ਸਾਥੋਂ ਅਤੇ ਸਾਨੂੰ ਦੱਸਿਆ ਕੀ ਹੈ ਬਹੁਤ ਗੱਲਾਂ ਰਹਿ ਗਈਆਂ ਅਗਲੀ ਵਾਰੀ ਕਰਾਂਗੇ ਧੰਨਵਾਦ ਜੀ ਬਹੁਤ ਸ਼ੁਕਰੀਆ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਸ ਦਿਨ ਸਾਡੇ ਨਾਲ ਸਰਦਾਰ ਹਰਜਿੰਦਰ ਸਿੰਘ ਵਿਸਿਆਲਾ ਜੀ ਕੁਝ ਕਾਰੋਬਾਰੀ ਮਿੱਤਰਾਂ ਦੇ ਸੰਦੇਸ਼ ਤੇ ਮੁੜ ਹਾਜ਼ਰ ਹੁੰਦੇ ਹਾਂ ਰੇਡੀਓ ਸਪਾਈਸ ਦੀਆਂ ਤਰੰਗਾਂ ਤੋਂ
11: ਕਿਸੇ ਹੋਰ ਨਾਲ ਨਹੀਂ ਕਦੇ ਨਜ਼ਰ ਮਿਲਾਈ ਅੱਖਾਂ ਦੇ ਵਿੱਚ ਤੂੰ ਜੋ ਹੈ ਨਾ ਬਨੇਰੇ ਬੈਠੇ ਕਾਂ ਵੀ ਚੰਗੇ ਲੱਗਣ ਦਿੰਦੇ ਤੇਰੀ ਸੂਝ ਹੋ ਹੈ ਨਾ ਬੰਦਾ ਚੈਨ ਨਾਲ ਜੀ ਲੈ ਜ਼ਿੰਦਗੀ ਪਰ ਲੋਕਾਂ ਦਾ ਮੂੰਹ ਜੋ ਹੈ ਨਾ ਅੰਨੇ ਵਾਹ ਤੈਨੂੰ ਚਾਹ ਤੇ ਲਈਏ ਪਰ ਕਿਸਮਤ ਦਾ ਨਾਂ ਖੂਜ ਹੋ ਹੈ ਨਾ ਤੇ ਮੈਂ ਤੇ ਸੱਚੀ ਭੁੱਲ ਜਾਂ ਤੈਨੂੰ ਸੱਚੀ ਪਰ ਮੇਰੇ ਅੰਦਰ ਇੱਕ ਰੂਹ ਜੋ ਹੈ ਨਾ
12: You are now tuned in to your number one radio station.
13: ਸਾਰਿਆਂ ਨੂੰ ਮੈਂ ਨਵਤੇਰਨ ਦਾਵਾ ਤੁਹਾਡੀ ਲੋਕਲ ਨਿਊਜ਼ ਲੈ ਕੇ ਹਾਜ਼ਰ ਹੋ ਗਿਆ ਦਿਨ ਵੀਰਵਾਰ 7
14: पापा टोए टोए फ्लैट बुश पापा कूरा विच अपनी स्ट्रॉन्ग प्रेजेंस तो बाद हुन डीएच सुपरमार्केट आ गया है हेंडरसन विच हुन तुहाडियां रोज दियां जरूरतां होण या इंडियन फ्लेवर्स दी क्रेविंग फ्रेश इंडियन वेजिटेबल्स ऑथेंटिक स्पाइसेस ग्रोसरी ते डेली एसेंशियल्स सब कुछ मिलेगा इक्की छत थले ओपनिंग दे मौके ते मिल रहे ने स्पेशल ऑफर्स ते ग्रेट प्राइसेस हुन शॉपिंग होवेगी होर आसान क्योंकि तुहाडा अपना इंडियन ग्रोसरी स्टोर डीएच सुपरमार्केट हुन तुहाडे होर भी नेड़े है डीएच सुपरमार्केट नंबर 5 मोजल एव हेंडरसन इना दी नवी ब्रांच खुल चुकी है
15: Indelible Homes Quality Stand Alone ਅਤੇ Terraced Houses ਵਿੱਚ ਇੱਕ ਬਹੁਤ ਹੀ ਭਰੋਸੇਯੋਗ ਨਾਮ ਇਹ ਬਹੁਤ ਹੀ ਵਾਜਿਬ ਕੀਮਤਾਂ ਵਿੱਚ ਤੁਹਾਡੇ ਲਈ ਡਿਜ਼ਾਈਨ ਐਂਡ ਬਿਲਡ ਕਰ ਸਕਦੇ ਨੇ ਜਾਂ ਫਿਰ ਸਬ ਡਿਵੀਜ਼ਨਸ ਅਤੇ ਆਪਣੇ ਪਲਾਨ ਮੁਤਾਬਕ ਵੀ ਤੁਸੀਂ ਬਿਲਡ ਕਰਵਾ ਸਕਦੇ ਹੋ ਵਿਜ਼ਿਟ ਕਰੋ indelibalehomes.co.nz ਤੇ
16: ਧਿਆਨ ਨਾਲ ਸੁਣੋ ਸਾਊਥ ਆਕਲੈਂਡ ਵਾਲਿਓ ਸਾਊਥ ਆਕਲੈਂਡ ਮੋਟਰਸ ਲੈ ਕੇ ਆਇਆ ਹੈ ਬਿਗੈਸਟ ਸੇਲ ਐਵਰ ਹੁਣ ਗੱਡੀਆਂ ਦੀਆਂ ਕੀਮਤਾਂ ਤੇ ਵੱਡਾ ਵਾਰ ਬਿਗ ਡੀਲਸ ਬਿਗ ਚੋਇਸ ਬਿਗ ਸੇਵਿੰਗਸ ਹਰ ਬਜਟ ਦੀ ਗੱਡੀ ਲਈ ਵੱਡੀ ਛੋਟ ਤੇ ਬੇਮਿਸਾਲ ਬਚਤ ਇਹ ਮੌਕਾ ਹੱਥੋਂ ਨਾ ਜਾਣ ਦਿਓ 11 ਮਈ ਤੋਂ 17 ਮਈ ਤੱਕ ਹੀ ਸਾਊਥ ਆਕਲੈਂਡ ਮੋਟਰਸ ਮੈਨਕੋ ਬੋਟਲੀ ਅਤੇ ਪੁਕੀ ਕੋਈ ਵਿਖੇ ਆਪਣੀ ਮਨਪਸੰਦ ਦੀ ਗੱਡੀ ਘਰੇ ਲੈ ਜਾਓ ਸਭ ਤੋਂ ਵਧੀਆ ਡੀਲਸ ਦੇ ਨਾਲ ਵਿਜ਼ਿਟ ਕਰੋ ਸਾਊਥ ਆਕਲੈਂਡ ਮੋਟਰਸ ਡੋਟ ਕੋ ਡੋਟ ਐਨਜ਼ੈਡ ਤੇ
17: ਫੈਂਸਿੰਗ ਵੀ ਕਰਾਣੀ ਆ ਤੇ ਬੈਕਯਾਰਡ ਸਪੇਸ ਵੀ ਵਧੀਆ ਯੂਜ਼ ਹੋ ਜੇ ਤੇ ਕੰਮ ਵੀ ਹਾਈ-ਫਾਈ ਹੋਵੇ
18: ਫੇਰ ਤਾਂ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਿਡ ਵਾਲਿਆਂ ਨੂੰ ਹੀ ਕਾਲ ਲਾਨੇ ਆ ਵੇਖੀ ਕਿੱਦਾਂ ਘਰ ਦੀ ਟ੍ਰਾਂਸਫਾਰਮੇਸ਼ਨ ਹੁੰਦੀ ਆ ਨਾਲੇ ਹਾਈਲੀ ਸਕਿਲਡ ਟੀਮ ਆ ਉਹਨਾਂ ਕੋਲ ਐਂਡ ਕੰਮ ਹਾਈ-ਫਾਈ ਦੇ ਨਾਲ ਬਜਟ ਫ੍ਰੈਂਡਲੀ ਵੀ ਹੁੰਦਾ ਹੈ
17: ਕੁਆਲਿਟੀ ਲੈਂਡਸਕੇਪਿੰਗ ਡੈਕਿੰਗ ਐਂਡ ਫੈਂਸ ਵਰਕ ਲਈ ਯਾਦ ਰੱਖੋ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਿਡ ਪਾਈਨ ਕਵੇਲਾ ਵਾਈਟੈਕਸ ਡੈਕ ਅਲਮੋਨੀਅਮ ਔਰ ਟਿੰਬਰ ਫੈਂਸ ਐਂਡ ਗੇਟ ਐਨਵਿੰਗ ਆਰਟੀਫੀਸ਼ੀਅਲ ਗ੍ਰਾਸ ਪੇਵਰਸ ਜੋ ਚਾਹੇ ਕਸਟਮਾਈਜ਼ ਕਰਵਾ ਸਕਦੇ ਹੋ ਡੀਐਮ ਫਾਰ ਫ੍ਰੀ ਕੋਡਸ ਕਾਲ 020-449-0009 or email hdfenceanddeck@gmail.com
19: Grocery ਲੈਣ ਜਾਣਾ
20: MPE
19: BG ਦੀ ਖੁੰਡੀ ਤੇ ਰਜਾਈ ਵੀ ਲੈ ਕੇ ਆਉਣੀ ਹੈ
20: MPE
19: ਇਹ ਕੀ MP ਕਰੀ ਜਾਂਦੇ ਹੋ
20: ਹਰ ਜ਼ਰੂਰਤ ਦਾ ਸਮਾਨ ਹੈ MP ਸੁਪਰ ਸਟੋਰ ਤੇ MP ਚੱਕੀ ਫਰੈਸ਼ ਆਟਾ ਆਰਗੈਨਿਕ ਪ੍ਰੋਡਕਟਸ ਤੇ ਰੈਸਟੋਰੈਂਟਸ ਤੇ ਘਰ ਦੀ ਰਸੋਈ ਦਾ ਪੂਰਾ ਸਮਾਨ ਮਿਲਦਾ ਹੈ ਇਹਨਾਂ ਨੂੰ ਕਈ ਵਾਰ ਬੈਸਟ ਏਸ਼ੀਅਨ ਬਿਜ਼ਨਸ ਦਾ ਅਵਾਰਡ ਵੀ ਮਿਲਿਆ ਇੰਡੀਆ ਤੋਂ ਸਿੱਧਾ ਸਮਾਨ ਲਿਆਉਂਦੇ ਨੇ ਵੈਸਟਰਨ ਯੂਨੀਅਨ ਤੇ ਪੈਸੇ ਭੇਜ ਵੀ ਸਕਦੇ ਹੋ ਤੇ ਮੰਗਵਾ ਵੀ ਸਕਦੇ ਹੋ ਥੋਕਵਾਂ ਸੌਦਾ ਲੈਣ ਤੇ ਹੋਲਸੇਲ ਡਿਸਕਾਊਂਟ ਵੀ ਮਿਲਦਾ ਹੈ 212 ਸੇਂਟ ਯੂਬਨ ਸਟਰੀਟ ਵੈਸਟ ਹੈਸਟਿੰਗਸ ਕਾਲ 0687891900 ਇਹਨਾਂ ਦਾ ਫੇਸਬੁੱਕ ਪੇਜ ਲਾਈਕ ਕਰਨਾ ਨਾ ਭੁੱਲਿਓ
21: ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ 88 FM
22: ਤੈਨੂੰ ਫਸਲੀ ਬਟੇਰੇ ਮਿਲ ਜਾਣਗੇ ਬਥੇਰੇ
23: ਜਦੋਂ ਦੇ ਸਾਡੇ ਲੱਕੀ ਦੇ ਏਜੰਟ ਨੇ ਪੈਸੇ ਮਾਰੇ ਆ ਉਦੋਂ ਦਾ ਸਾਡਾ ਤਾਂ ਇਮੀਗ੍ਰੇਸ਼ਨ ਵਾਲਿਆਂ ਤੋਂ ਭਰੋਸਾ ਹੀ ਉੱਠ ਗਿਆ
24: ਪਰ ਕਿਵਿਆਂ ਨਾ ਇਮੀਗ੍ਰੇਸ਼ਨ ਉੱਪਰ ਤੁਹਾਡਾ ਭਰੋਸਾ ਹਮੇਸ਼ਾ ਬਣਿਆ ਰਹੇਗਾ ਕਿਉਂਕਿ ਇਹ ਕੰਮ ਕਰਦੇ ਨੇ ਪੂਰੀ ਇੰਟੈਗ੍ਰਿਟੀ ਤੇ ਪੂਰੀ ਟ੍ਰਾਂਸਪੇਰੈਂਸੀ ਨਾਲ ਚਾਹੇ ਤੁਸੀਂ ਅਪਲਾਈ ਕਰਨੀ ਹੋਵੇ ਐਮਪਲੋਇਰ ਅਕ੍ਰੈਡੀਟੇਸ਼ਨ ਜਾਂ ਫਿਰ ਤੁਸੀਂ ਅਪਲਾਈ ਕਰਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਵੀਜ਼ਾ ਜਿੱਦਾਂ ਕਿ ਵਰਕ ਵੀਜ਼ਾ ਸਟੂਡੈਂਟ ਵੀਜ਼ਾ ਵਿਜ਼ਿਟਰ ਵੀਜ਼ਾ ਪਾਰਟਨਰਸ਼ਿਪ ਵੀਜ਼ਾ ਅੱਜ ਹੀ ਸੰਪਰਕ ਕਰੋ ਪਵਨਦੀਪ ਸਿੰਘ ਐਂਡ ਟੀਮ ਐਟ ਕਿਵਿਆਂ ਨਾ ਇਮੀਗ੍ਰੇਸ਼ਨ ਕਾਲ 022-0955218 or 22-328-8116
25: Sparkle Jewelers New Zealand to Punjabiyan di sab to vaddi jewelry shop Sparkle Jewelers Sparkle Jewelers Gold, Silver te Diamond Jewelry de behtareen design ਉਹ ਵੀ ਬਿਗ ਡਿਸਕਾਊਂਟ ਦੇ ਨਾਲ
26: ਲੈ ਬਾਏ ਕੈਸ਼ ਫਾਰ ਗੋਲਡ ਜਾਂ ਫਿਰ ਜਿਊਲਰੀ ਵੈਲਿਊਸ਼ਨਸ ਦੇ ਲਈ ਸੰਪਰਕ ਕਰੋ ਸਪਾਰਕਲ ਜਿਊਲਰਸ
25: 208 ਗ੍ਰੇਟ ਸਾਊਥ ਰੋਡ ਪਾਪਾ ਟੋਏ
26: ਫਾਰ ਮੋਰ ਇਨਫੋਰਮੇਸ਼ਨ 277-2077 ਜਾਂ ਫਿਰ 0800-430-377 ਸਪਾਰਕਲ ਜਿਊਲਰਸ ਸਪਾਰਕਲ ਜਿਊਲਰਸ
15: ਮਦਰਸ ਡੇ ਦੇ ਖਾਸ ਮੌਕੇ ਤੇ ਗਲਿਟਰ ਜੂਲਰਸ ਨੇ ਲਗਾ ਦਿੱਤੀ ਹੈ ਸੇਲ ਤੇ ਤੁਹਾਡੇ ਲਈ ਲੈ ਆਏ ਨੇ ਸ਼ਾਨਦਾਰ ਸਪੈਸ਼ਲਸ 22 ਕੈਰੇਟ ਗੋਲਡ ਜੂਲਰੀ ਡਾਇਮੰਡ ਜੂਲਰੀ ਅਤੇ ਸਿਲਵਰ ਜੂਲਰੀ ਦੇ ਉੱਤੇ ਬਹੁਤ ਸਾਰੇ ਸਪੈਸ਼ਲਸ ਗਲਿਟਰ ਜੂਲਰਸ ਜੋ ਕਿ 2x216 ਗ੍ਰੇਟ ਸਾਊਥ ਰੋਡ ਮੈਨਰੇਵਾ ਦੇ ਵਿੱਚ ਸਥਿਤ ਨੇ ਹਰ ਰੋਜ਼ ਸਵੇਰੇ 10 ਵਜੇ ਤੋਂ ਲੈ ਕੇ 5:30 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ ਨੈਕਸਟ ਟੂ SB ਬੈਂਕ ਫੋਨ 022-44-00-00 ਤੇ ਨਾ ਫੇਸਬੁੱਕ ਨਾ ਟਵਿੱਟਰ ਹੁਣ ਯਾਦ ਰੱਖੋ ਸਿਰਫ ਔਰ ਸਿਰਫ ਗਲਿਟਰ
27: ਅਗਰ ਤੁਸੀਂ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨਾ ਚਾਹੁੰਦੇ ਹੋ ਤਾਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਹੋਮਿਓਪੈਥੀ ਇਲਾਜ ਦੀ ਵਿਧੀ ਅਪਣਾਓ ਆਕਲੈਂਡ ਵਿੱਚ ਹੋਮਿਓਪੈਥੀ ਦੇ ਮਸ਼ਹੂਰ ਡਾਕਟਰ ਪ੍ਰੀਤ ਕਈ ਸਾਲਾਂ ਤੋਂ ਪ੍ਰੈਕਟਿਸ ਕਰਦੇ ਆ ਰਹੇ ਨੇ ਡਾਕਟਰ ਪ੍ਰੀਤ ਗੋਲਡ ਮੈਡਲਿਸਟ ਨੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਪੱਕਾ ਇਲਾਜ ਕਰਵਾਉਣ ਲਈ ਅਤੇ ਪ੍ਰੋਫੈਸ਼ਨਲ ਸਰਵਿਸ ਲਈ ਅੱਜ ਹੀ ਸੰਪਰਕ ਕਰੋ ਡਾਕਟਰ ਪ੍ਰੀਤ ਨੂੰ 2781106 ਤੇ ਜਾਂ ਫਿਰ 02112562563 ਤੇ ਜਾਂ ਵਿਜ਼ਿਟ ਕਰੋ 415 ਗ੍ਰੇਟ ਸਾਊਥ ਰੋਡ ਪਾਪਟ

0: ਜੇਲ ਚੁੱਤੇ ਹੁਣ ਕਿਹੜੇ ਜੱਬ ਚ ਲੱਗਦਾ ਏ ਅੱਜ ਵੀ ਕਿਸੇ ਨਾ ਕਿਸੇ ਮਾਰਦੇ ਕੀ
1: ਮੁੰਡਾ ਸਾਧੂਆਂ ਦਾ।

0: ਜ਼ਿੰਦਗੀ ਦਾ ਸੱਚ ਹੈ, ਇੱਕ ਦਿਨ ਹਰ ਕਿਸੇ ਨੂੰ ਇਸ ਦੁਨੀਆਂ ਤੋਂ ਰੁਖਸਤ ਹੋਣਾ ਹੁੰਦਾ ਹੈ,
1: ਪਰ ਉਸ ਵੇਲੇ ਸਭ ਤੋਂ ਜ਼ਰੂਰੀ ਹੁੰਦਾ ਹੈ ਇੱਜ਼ਤ, ਮਰਿਆਦਾ ਅਤੇ ਪੂਰੀ ਸੇਵਾ ਦੇ ਨਾਲ ਅੰਤਿਮ ਵਿਦਾਈ।
0: ਆਕਲੈਂਡ ਵਿੱਚ ਸਿੰਘਸ ਫਿਊਨਰਲ ਸਰਵਿਸਿਜ਼ ਲੈ ਕੇ ਆਏ ਨੇ ਪੰਜਾਬੀ ਫਿਊਨਰਲ ਪੈਕੇਜਸ, ਜਿੱਥੇ ਟ੍ਰਾਂਸਫਰ ਤੋਂ ਲੈ ਕੇ ਐਮਬਾਮਿੰਗ, ਲਾਈਵ ਸਟ੍ਰੀਮਿੰਗ, ਕ੍ਰੀਮੇਸ਼ਨ ਤੇ ਡੈਥ ਸਰਟੀਫਿਕੇਟ ਤੱਕ ਸਾਰੀ ਜ਼ਿੰਮੇਵਾਰੀ ਉਹ ਸੰਭਾਲਦੇ ਨੇ। ਟੋਟਲ ਪੈਕੇਜ ਸਿਰਫ $4,299 ਤੋਂ ਸ਼ੁਰੂ।
2: ਹੁਣੇ ਸੰਪਰਕ ਕਰੋ ਸ਼ੈਲਿਨ ਸਿੰਘ ਨੂੰ
3: 0272929776। ਸਿੰਘਸ ਫਿਊਨਰਲ ਸਰਵਿਸਿਜ਼, ਅੰਤਿਮ ਸਫਰ ਵਿੱਚ ਪੂਰੀ ਇੱਜ਼ਤ।
4: ਗੁਰੂ ਮਾਤ ਕਿਚਨ ਵੇਅਰ ਹੋਵੇ ਜਾਂ ਫਿਰ ਪੂਜਾ ਆਈਟਮਸ ਜਿਵੇਂ ਕਿ ਰੁਮਾਲਾ ਸਾਹਿਬ, ਕਿਰਪਾਨਾ, ਸ੍ਰੀ ਸਾਹਿਬ, ਕਛੇਰਾ, ਕੜੇ, ਸਰਬ ਲੋਦੇ ਭਾਂਡੇ, ਗੁਰੂ ਸਾਹਿਬ ਦੇ ਹਰ ਸਾਈਜ਼ ਦੇ ਫੋਟੋ ਫਰੇਮ, ਮੰਦਿਰ, ਮੰਜੇ, ਕੁੰਡੇ, ਚੱਕਲੇ ਵੇਲ ਨੇ, ਨਿਊਜ਼ੀਲੈਂਡ ਸਰਟੀਫਾਈਡ ਚੁੱਲ੍ਹੇ, ਮਲਮਲ ਦੁਪੱਟੇ, ਰਿਟੇਲ ਤੇ ਹੋਲਸੇਲ, ਸਭ ਕੁਝ ਇੱਕੋ ਛੱਤ ਥੱਲੇ। ਗੁਰੂ ਮਾਤ 1542158 ਕੋਲਮਾ ਰੋਡ, ਪਾਪਾ ਟੋਇਟੋਏ। ਕਾਲ 0927722286 ਔਰ ਵਟਸਐਪ 0223172134 ਔਰ ਵਿਜ਼ਿਟ gurumart.co.nz। Nationwide shipping available.
5: Visa apply karan to pehla raat nu neend nahi aundi si, fir Swift Visa and Migration Services Limited walian ne file handle kiti, har step samjhaya। ਅੱਜ ਨਿਊਜ਼ੀਲੈਂਡ 'ਚ ਜੌਬ ਹੈ, ਫੈਮਿਲੀ ਵੀ ਮੇਰੇ ਨਾਲ ਹੈ।
6: ਸਟੂਡੈਂਟ, ਵਰਕ, ਫੈਮਿਲੀ, AEWV ਤੇ ਰੈਜ਼ੀਡੈਂਸ ਵੀਜ਼ਾਸ, ਸਵਿਫਟ ਵੀਜ਼ਾ ਐਂਡ ਮਾਈਗ੍ਰੇਸ਼ਨ ਸਰਵਿਸਿਜ਼, ਟਰੰਗਾ ਆਫਿਸ 150 10 ਸਟ੍ਰੈਂਡ CBD, ਹੇਸਟਿੰਗਸ ਆਫਿਸ 309A ਫ੍ਰੈਮਲੀ ਐਵੇਨਿਊ। ਕਾਲ ਸੁਖਜਿੰਦਰ ਸਿੰਘ 0226970651। ਸਭ ਦੇ ਸੁਪਨੇ ਸੱਚ
7: ਕਰ। ਕਿਉਂ ਹਾਰ ਆ ਰਹੇ ਨੇ, ਮਿਠਾਈ ਕਿੱਥੋਂ ਲਿਆਉਣੀ ਆ?
8: ਲੈ ਦੱਸ, ਇੱਕੋ ਜਗ੍ਹਾ ਜਿੱਥੇ ਮਿਲਦੀ ਹੈ ਦੇਸੀ ਘਿਓ ਦੀ ਸ਼ੁੱਧ ਮਿਠਾਈ। ਮੰਡੇ ਟੂ ਫਰਾਈਡੇ ਹਰ ਰੋਜ਼ ਨਵੇਂ ਸਪੈਸ਼ਲਸ, ਕੜੀ ਚਾਵਲ, ਮਸਾਲਾ ਡੋਸਾ, ਰਾਜਮਾ ਚਾਵਲ, ਪੀਜ਼ਾ, ਪਨੀਰ ਡੋਸਾ, ਸ਼ਿਵਾਨੀਜ਼ ਰੈਸਟੋਰੈਂਟ, ਨਾਮ ਹੀ ਕਾਫੀ ਹੈ।
7: shivani.co.nz ਤੇ ਜਾ ਕੇ ਆਰਡਰ ਆਨਲਾਈਨ ਕਰੋ। ਨਿਊਜ਼ੀਲੈਂਡ ਕਿਤੇ ਵੀ ਸ਼ਿਵਾਨੀਜ਼ ਰੈਸਟੋਰੈਂਟ, 905 ਡੋਮੀਨੀਅਨ ਰੋਡ, ਮਾਉਂਟ ਰੋਸਕਿਨ, 23 ਐਰਿਕ ਬੇਕਰ ਪਲੇਸ, ਬਾਬਾ ਟੋਇਟੋਏ। ਬੋਲੇ ਰਿਸ਼ਤਿਆਂ ਚ ਮਿਠਾਸ, ਸ਼ਿਵਾਨੀਜ਼ ਰੈਸਟੋਰੈਂਟ ਹੈ ਖਾਸ। ਸ਼ਿਵਾਨੀਜ਼, ਵੇਅਰ ਟੇਸਟ ਮੈਟਰ।
9: ਜਾਇਦਾਦ ਦਾ ਫੈਸਲਾ ਵੱਡਾ ਹੁੰਦਾ ਹੈ, ਅਸੀਂ ਤੁਹਾਨੂੰ ਦਿੰਦੇ ਹਾਂ ਸਹੀ ਜਾਇਦਾਦ ਦੀ ਸਹੀ ਜਾਣਕਾਰੀ ਤੇ ਖਰੀ ਖਰੀ ਸਲਾਹ। ਨਾ ਸਿਰਫ ਵੇਚਣਾ, ਨਾ ਕਿ ਖਰੀਦਣਾ, ਸਿਰਫ ਰਿਸ਼ਤਾ ਬਣਾਉਣਾ। ਇਮਾਨਦਾਰੀ ਅਤੇ ਭਰੋਸੇ ਨਾਲ ਆਪਣੇ ਪੇਸ਼ੇਵਰ ਰੀਅਲ ਅਸਟੇਟ ਸਲਾਹਕਾਰ ਨੂੰ ਚੁਣੋ। ਕਾਲ ਕਰੋ ਹਾਰਕੋਰਟਸ ਮੈਨੂਰੇਵਾ ਦੇ ਭਰੋਸੇਮੰਦ ਰਿਐਲਟਰਸ ਨਵ ਢਿੱਲੋਂ 0223049224 ਜਾਂ ਫਿਰ ਦਲਜਿੰਦਰ ਪਾਂਗਲੀ 0210564387।
10: ਜਦੋਂ ਜ਼ਿੰਦਗੀ ਕਾਨੂੰਨੀ ਚੁਣੌਤੀਆਂ ਪੇਸ਼ ਕਰਦੀ ਹੈ ਤਾਂ ਬਰੂਕ ਲਾਅ ਦੇ ਮਨਿੰਦਰ ਕੌਰ ਸਿੱਧੂ ਅਤੇ ਉਸ ਦੀ ਟੀਮ ਦੀ ਮਾਹਰਤਾ ਤੇ ਭਰੋਸਾ ਕਰੋ।
11: ਫੈਮਿਲੀ ਲਾਅ, ਪ੍ਰਾਪਰਟੀ, ਕਮਰਸ਼ੀਅਲ ਐਂਡ ਰੈਜ਼ੀਡੈਂਸ਼ੀਅਲ, ਟਰਸਟ, ਵਿਲਸ, ਐਸਟੇਟ ਐਂਡ ਇਮੀਗ੍ਰੇਸ਼ਨ ਲਾਅ। ਕਾਨੂੰਨ ਵਿੱਚ ਮਨਿੰਦਰ ਕੌਰ ਸਿੱਧੂ 18 ਸਾਲਾਂ ਤੋਂ ਵੱਧ ਅਨੁਭਵ ਨਾਲ, ਅਸੀਂ ਤੁਹਾਨੂੰ ਹਰ ਕਦਮ ਤੇ ਵਿਸ਼ਵਾਸ ਨਾਲ ਮਦਦ ਕਰਦੇ ਹਾਂ।
10: ਮਨਿੰਦਰ ਕੌਰ ਸਿੱਧੂ ਅਤੇ ਉਹਨਾਂ ਦੀ ਟੀਮ ਤੁਹਾਡੇ ਕਾਨੂੰਨੀ ਮਾਮਲਿਆਂ ਵਿੱਚ ਵਿਸ਼ਵਾਸਯੋਗ ਸਾਥੀ।
11: brooklaw.co.nz ਤੇ ਜਾਓ ਜਾਂ 0783833385 ਤੇ ਕਾਲ ਕਰੋ।
12: ਰਿਪੇਅਰ ਲਈ ਜਿੱਥੇ ਵੀ ਜਾਣਾ, ਪੈਸੇ ਬਹੁਤ ਮੰਗਦੇ ਆ ਤੇ ਤਸੱਲੀ ਵੀ ਨਹੀਂ ਹੁੰਦੀ।
13: ਕ੍ਰਾਊਨ ਆਟੋਮੋਟਿਵ ਰਿਪੇਅਰਸ ਕੋਲ ਹੀ ਜਾਣਾ।
12: ਉਹ ਕਿਉਂ?
13: ਕਿਉਂਕਿ ਇਹ ਮਕੈਨੀਕਲ ਰਿਪੇਅਰ, ਇਲੈਕਟ੍ਰੀਕਲ ਰਿਪੇਅਰ ਬਹੁਤ ਵਧੀਆ ਤਰੀਕੇ ਨਾਲ ਕਰਦੇ ਨੇ। ਤੂੰ ਭਾਵੇਂ ਗੱਡੀ ਦੇ ਟਾਇਰ ਨਵੇਂ ਲੈ ਜਾਂ ਪੁਰਾਣੇ ਵਾਲੇ, ਅਤੇ ਪੁਰਾਣੀਆਂ ਗੱਡੀਆਂ ਖਰੀਦਦੇ ਤੇ ਵੇਚਦੇ ਵੀ ਨੇ। ਇੰਜਨ ਸਰਵਿਸ, ਟ੍ਰਾਂਸਮਿਸ਼ਨ, ਕੈਮ ਬੈਲਟਸ, CD ਜੁਆਇੰਟਸ, ਕਲਚਸ, ਬ੍ਰੇਕਸ, ਬੈਟਰੀਜ਼, ਸਟੀਅਰਿੰਗ, ਸਸਪੈਂਸ਼ਨ ਸਕੈਨ ਅਤੇ ਸਾਰਾ ਹੀ ਇਲੈਕਟ੍ਰੀਕਲ ਕੰਮ ਬਹੁਤ ਹੀ ਤਸੱਲੀ ਬਖਸ਼ ਕਰਦੇ ਨੇ। ਤੂੰ ਪਹੁੰਚ ਫਿਰ ਚੈਲੰਜ ਪੰਪ ਦੇ ਆਪੋਜ਼ਿਟ, ਗ੍ਰੇ ਬਿਲਡਿੰਗ, 54 ਕਲਾਰਨੀ ਰੋਡ, ਫਰੈਂਕਟਨ, ਹੈਮਿਲਟਨ। ਕ੍ਰਾਊਨ ਆਟੋਮੋਟਿਵ ਰਿਪੇਅਰਸ ਲਿਮਿਟਿਡ।